0: ਰੇਡੀਓ ਹਾਂ ਜੀ 1674 ਮੈਂ ਗਾਣਾ ਤੁਸੀਂ ਸੁਣ ਰਹੇ ਹੋ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ ਅਤੇ ਇਹਨੀ ਦਿਨੀ ਆਸਟ੍ਰੇਲੀਆ ਦੇ ਵਿੱਚ ਵੀ ਨੇ ਅਤੇ ਟੂਰ ਵੀ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਕਿੱਥੇ ਕਿੱਥੇ ਸ਼ੋਅ ਨੇ ਉਹ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਵੇਖ ਸਕਦੇ ਹੋ ਅਤੇ ਜਿੱਦਾਂ ਜਿੱਦਾਂ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਆਊਗਾ ਸ਼ੋਅ ਉਹ ਆਪਾਂ ਲਾਗੇ ਜਾ ਕੇ ਤੁਹਾਡੇ ਨਾਲ ਸਾਂਝ ਵੀ ਪਾਉਂਦੇ ਰਹਾਂਗੇ ਪਰ ਤੁਹਾਡੇ ਸ਼ਹਿਰ ਦੇ ਵਿੱਚ ਜਲਦ ਪਰਫੋਰਮ ਕਰਨਗੇ ਸਰਬਜੀਤ ਚੀਮਾ ਸੋ ਇੱਕ ਲੰਮਾ ਸਮਾਂ ਹੋ ਗਿਆ ਇਹਨਾਂ ਨੂੰ ਇਸ ਸੰਗੀਤ ਜਗਤ ਦੇ ਵਿੱਚ ਅਤੇ ਪਿਛਲੇ ਦਿਨਾਂ ਦੇ ਵਿੱਚ ਉਸੇ ਸਫ਼ਰ ਦੇ ਉੱਤੇ ਹੋਈ ਗੱਲਬਾਤ ਰੇਡੀਓ ਹਾਂਜੀ ਦੇ ਨਾਲ ਉਹ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਯੂਟਿਊਬ ਚੈਨਲ ਦੇ ਉੱਤੇ ਅਤੇ ਸਰਚ ਮਾਰ ਕੇ ਤਾਂ ਤੁਸੀਂ ਲੱਭ ਸਕਦੇ ਹੋ ਅੱਜ ਕੱਲ੍ਹ ਤਾਂ ਸੌਖਾ ਹੀ ਹੋ ਗਿਆ ਲੱਭਣਾ ਕੋਈ ਬਹੁਤਾ ਟਾਈਮ ਲੱਗਦਾ ਵੀ ਨਹੀਂ ਆ ਅਤੇ ਇਸ ਕਰਕੇ ਤੁਹਾਨੂੰ ਆਪਾਂ ਗਾਣਾ ਇਹਨਾਂ ਦਾ ਸੁਣਾ ਰਹੇ ਹਾਂ ਕਿਉਂਕਿ ਮੇਲੇ ਦੀਆਂ ਗੱਲਾਂ ਕਰ ਰਹੇ ਨੇ ਅੱਗੇ ਚੱਲ ਕੇ ਅੱਜ ਮੇਲਿਆਂ ਦੀਆਂ ਵੀ ਗੱਲਾਂ ਕਰਾਂਗੇ ਪਰ ਫਿਲਹਾਲ ਮੈਂ ਆਪਣੇ ਸਾਥੀ ਕਲਾਕਾਰਾਂ ਨੂੰ ਨਾਲ ਜਗਾ ਲਾਂ ਤੂਰ ਸਾਹਿਬ ਕੀ ਹਾਲ ਚਾਲ ਨੇ ਉੱਠ ਪਏ ਹੋ
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਆਪਾਂ ਨੇ ਉਠਾ ਦਿਆ ਨਹੀਂ ਤੂੰ ਅੱਜ ਤੋਂ ਮੇਲੇ ਮੈਂ ਸੋਏ ਰਹਿੰਦੇ
0: ਪਹੁੰਚ ਗਏ
1: ਨਾ ਭਾਸ਼ਾ ਥੋੜ੍ਹੀ ਜਿਹੀ ਇੱਦਾਂ ਦੀ ਹੈ ਨਾ ਬੜਾ ਹੀ ਵਧੀਆ ਲੱਗਦਾ ਜਿੱਦਾਂ ਮੈਨੂੰ ਇੱਕ ਚੀਜ਼ ਇੱਥੇ ਆ ਗਈ ਨਾ ਜਦੋਂ ਅਸੀਂ ਇੱਧਰ ਜਾਣਾ ਕਰਨਾ ਸ਼ਿਮਲੇ ਪਾਸੇ ਨਾ ਸ਼ਿਮਲੇ ਹੁਣ ਜਿੱਦਾਂ ਆਪਣੇ ਪੰਜਾਬ 'ਚ ਦੁਆਬੇ ਵਾਲੇ ਕੁਛ ਹੋਰ ਬੋਲਦੇ ਆ ਮਜੈਲ ਕੁਛ ਹੋਰ ਬੋਲਦੇ ਆ ਅਲੱਗ ਥੋੜ੍ਹਾ ਬਹੁਤਾ ਫਰਕ ਨਾ ਜਾਣ ਡਿਆ ਵਾ ਕੀ ਕਰਨ ਡਿਆ ਨਾ ਇਤਨਾ ਉਤਰਾ ਹੈ ਨਾ ਇੱਦਾਂ ਹੀ ਹਿਮਾਚਲ ਵਾਲਿਆਂ ਦੀ ਥੋੜ੍ਹੀ ਜਿਹੀ ਲੈਂਗੁਏਜ ਜਿਹੜੀ ਹੈ ਡੋਗਰੀ ਮਿਲਦੀ ਅਤੇ ਪਹਾੜੀ ਲੈਂਗੁਏਜ ਅਸੀਂ ਜਾਣਾ ਕਰਨਾ ਨਾ ਸ਼ਿਮਲੇ ਪਾਸੇ ਅਤੇ ਉਹਨਾਂ ਦੀ ਬੜੀ ਵਧੀਆ ਉਹ ਹਿੰਦੀ ਜੀ ਥੋੜ੍ਹੇ ਜਿਹੇ ਇਸ ਲਿਹਾਜ਼ ਨਾਲ ਬੋਲਦੇ ਨੇ ਪੁੱਛਣਾ ਕਰਨਾ ਵੀ ਔਰ ਆਪਕਾ ਕਿਆ ਹਾਲ ਚਾਲ ਹੈ ਐਸਾ ਨਾ ਰਮੇਸ਼ ਜੀ ਹਮੇ ਤੋ ਅਬ ਤੋ ਯਾਦ ਕਰਤੇ ਰਹਿਤੇ ਜੀ ਅਬ ਤੋ ਕਭੀ ਆਏ ਨਹੀਂ ਨਾ ਯਾ ਆਇਆ ਕਰੋ ਕਾਮ ਪੇ ਤਾਂ ਵੀ ਕੰਮ ਚੱਲੇਗਾ ਉੱਪਰ ਆ ਕੇ ਨਾ ਉਹਨਾਂ ਨੇ ਇੱਦਾਂ ਬੋਲਣਾ ਕਰਨਾ ਸਾਨੂੰ ਬੜਾ ਲੱਗਣਾ ਫਿਰ ਜੇ ਅਸੀਂ ਇੱਧਰ ਜਾਣਾ ਕਰਨਾ ਸੁੰਦਰ ਨਗਰ ਪਾਸੇ ਅਤੇ ਉਹ ਥੋੜ੍ਹਾ ਜਿਹਾ
0: ਹੋਰ ਵੱਖਰਾ
1: ਉਹ ਵੱਖਰੀ ਜੀ ਬੋਲ ਦਿੰਦੇ ਨਾ ਐਸਾ ਨਾ ਰਮੇਸ਼ ਜੀ ਤੁਸੀਂ ਆਉਣਾ ਸਾਡੇ ਇੱਧਰ ਨਾ ਅਤੇ ਇੱਧਰ ਪਿੰਡ 'ਚ ਜਾ ਕੇ ਨਾ ਆਪਾਂ ਕੰਮ ਕਰਕੇ ਆਵਾਂਗੇ ਉੱਥੇ ਸਾਨੂੰ ਇੰਨਾ ਮਜ਼ਾ ਆਉਂਦਾ ਜੀ ਨਾ ਸੁਣਨ 'ਚ ਬੜਾ ਵਧੀਆ ਲੱਗਦਾ ਹੁੰਦਾ ਸੀ ਚੀਜ਼ਾਂ ਕਰਕੇ ਨਾ ਅਤੇ ਇਹ ਭਾਸ਼ਾ ਥੋੜ੍ਹੀ ਇੱਦਾਂ ਦੀ ਹੁੰਦੀ ਹੈ ਅਤੇ ਮੇਲਾ ਜਿਹੜਾ ਪਰ ਮੇਲੇ ਦੀ ਕੋਈ ਭਾਸ਼ਾ ਨਹੀਂ ਹੁੰਦੀ ਉੱਥੇ ਮੇਲਾ ਮੇਲਾ ਹੀ ਹੁੰਦਾ
0: ਹਾਂ ਬਿਲਕੁਲ ਮੇਲਾ ਮੇਲੀਆਂ ਦਾ
1: ਮੇਲਾ ਮੇਲੀਆਂ ਦਾ 11 ਬੇਲੀਆਂ ਦਾ ਅਤੇ ਗੱਲਾਂ ਵੀ ਅੱਜ ਅਸੀਂ ਮੇਲੇ ਦੀਆਂ ਥੋੜ੍ਹੀਆਂ ਲੈ ਕੇ ਚੱਲਾਂਗੇ ਮੇਲੇ ਦੇ ਕਿੱਦਾਂ ਕਿੱਦਾਂ ਦੇ ਰੂਪ ਹੁੰਦੇ ਸੀ ਅਤੇ ਅੱਜ ਕੀ ਰੂਪ ਹੈਗਾ ਆਪਣੀਆਂ
0: ਮੇਲੇ ਦੇ ਨਾ ਰੂਪ ਰੰਗ ਬਦਲ ਗਏ ਪਹਿਲਾਂ ਦੇ ਨਾਲੋਂ ਮੇਲੇ ਤਾਂ ਹੈ ਹੀ ਨੇ ਪਰ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਨੇ ਉਸੇ ਤਰੀਕੇ ਦੇ ਨਾਲ ਸਮੇਂ ਦੇ ਨਾਲ ਮੇਲੇ ਦੀ ਵੀ ਰੂਪ ਰੇਖਾ ਬਦਲ ਗਈ ਹੁਣ ਆਪਾਂ ਮੈਂ ਵੇਖਣਾ ਹੁੰਦਾ ਵੀ ਜਿਹੜੇ ਆਪਾਂ ਮੈਚ ਮੂੰਹ 'ਚ ਵੇਖਣ ਜਾਂਦੇ ਹਾਂ ਹੁੰਦਾ ਤਾਂ ਵੀ ਮੇਲਾ ਹੀ ਆ ਇੱਕ ਤਰ੍ਹਾਂ ਦਾ ਮੇਲਾ ਹੀ ਆ ਮੇਲਾ ਕਹਿੰਦੇ ਉੱਥੇ ਤੁਸੀਂ ਇੱਕ ਦੂਸਰੇ ਨੂੰ ਮਿਲ ਲੈਂਦੇ ਪ੍ਰੋਗਰਾਮ ਵੇਖਣ ਜਾਂਦੇ ਹੁਣ ਉਹ ਸਾਡੇ ਜਿਹੜੇ ਮੇਲੇ ਨੇ ਸ਼ਾਇਦ ਉਹ ਇਨਡੋਰ ਚਲੇ ਗਏ ਕਈ
1: ਚਲੇ ਗਏ
0: ਅਤੇ ਉਹਦਾ ਹੀ ਇੱਕ ਬਦਲਿਆ ਰੂਪ ਆਪਾਂ ਕਹਿ ਸਕਦੇ
1: ਹਾਂ
0: ਬਾਹਰ ਵਾਲੇ ਵੀ ਜਿਹੜੇ ਹੁੰਦੇ ਵੀ ਨੇ ਉਹ ਕੋਸ਼ਿਸ਼ ਤਾਂ ਜ਼ਰੂਰ ਕੀਤੀ ਜਾਂਦੀ ਹੈ ਪਰ ਫਿਰ ਵੀ ਹੁਣ ਉਹ ਪਹਿਲਾ ਰੂਪ ਕੁਛ ਹੋਰ ਹੁੰਦਾ ਹੈ
1: ਮੇਲਾ ਦਾ ਇੱਕ ਰੂਪ ਜਦੋਂ ਭਾਅ ਜੀ ਇੱਦਾਂ ਹੁੰਦਾ ਸੀ ਉਹਦੀ ਕੋਈ ਹੱਦ ਬੰਨਾ ਨਹੀਂ ਕਿੱਥੇ ਤੱਕ ਮੇਲਾ ਤਾਂ ਕਈ ਵਾਰ ਫੈਲਿਆ ਹੁੰਦਾ ਸੀ ਮੇਲਾ ਪਰ ਜੇ ਅਸੀਂ ਇਨਡੋਰ ਕਰੀਏ ਉਹ ਸਾਡੀ ਇੱਕ ਲਿਮਿਟ ਆ ਵੀ ਅਸੀਂ ਸਿਰਫ ਸਾਨੂੰ ਪਤਾ ਹੁੰਦਾ ਵੀ ਇੱਥੋਂ ਘੁੰਮੇ ਤੋਂ ਚਲੇ ਗਏ ਨਹੀਂ ਤਾਂ ਪਹਿਲਾਂ ਇਸੇ ਐਕਸਾਈਟਮੈਂਟ 'ਚ ਰਹਿੰਦੇ ਸੀ ਯਾਰ ਮੇਲਾ ਸਾਰਾ ਵੇਖਣਾ ਵੀ ਕਿੱਥੇ ਕੀ ਲੱਗਾ ਕਿਹੜੇ ਪਾਸੇ ਕਿਹੜੀ ਦੁਕਾਨ ਹੈ ਕਿਹੜੇ ਪਾਸੇ ਕਿੱਥੇ ਕੀ ਚੀਜ਼ ਲੱਗੀ ਆ ਅਤੇ ਜਦ ਤੱਕ ਕੋਈ ਗੁਆਚੇ ਨਾ ਸਾਨੂੰ ਮਜ਼ਾ ਵੀ ਨਹੀਂ ਆਉਂਦਾ ਬੰਦਾ ਗੁਆਚ ਗਿਆ ਚੱਲ ਛੱਡ ਪਰ ਜੇ ਕੋਈ ਟੀਮ 'ਚੋਂ ਕੱਢਣਾ ਹੁੰਦਾ ਸੀ ਨਾ ਬਾਹਰ ਅਸੀਂ ਟੋਲੀ 'ਚੋਂ ਵੀ ਆ ਰਹੇ ਬੰਦਾ ਐਵੇਂ ਤੰਗ ਕਰਨ ਡਿਆ ਤਾਂ ਬਸ ਉਹਨੂੰ ਦੁਕਾਨ 'ਚ ਆ ਰਹੇ ਲਾ ਕੇ ਆਪਰਾ ਹੋ ਜਾਣਾ ਮੁੜ ਕੇ ਮੱਥੇ ਲੱਗਣਾ ਜੀ
0: ਇਹ ਵੀ ਕਹਿੰਦੇ ਹੁੰਦੇ ਨਾ ਮੇਲਾ ਉਨ੍ਹਾਂ ਚਿਰ ਸੰਪੂਰਨ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਮੇਲੇ 'ਚ ਕੋਈ ਗੁਆਚੇ ਨਾ
1: ਹਾਂ ਇੱਕ ਮੈਨੂੰ ਯਾਦ ਆਇਆ ਜੋ ਅਸੀਂ ਸਰਹੰਦ ਸਭਾ 'ਤੇ ਜਾਂਦੇ ਹੁੰਦੇ ਸੀ ਨਾ ਉੱਥੇ ਅਸੀਂ ਇੱਕ ਬੜਾ ਪਰਟੀਕੁਲਰ ਸ਼ਾਇਦ ਇਹ ਫਾਰਮੂਲਾ ਕਿਸੇ ਹੋਰ ਨੇ ਵੀ ਅਪਣਾਇਆ ਪਰ ਸਾਡਾ ਅੱਜ ਤੱਕ ਇਹ ਫਾਰਮੂਲਾ ਬੜਾ ਸਕਸੈਸਫੁਲ ਰਿਹਾ ਵਾ ਜੇ ਅਸੀਂ 10 ਜਣੇ ਗਏ ਹਾਂ ਨਾ ਅਤੇ 10 ਜਾ ਕੇ ਅਸੀਂ ਡਿਸਾਈਡ ਕਰ ਲੈਣਾ ਵੀ ਆਹ ਇੱਕ ਜਗ੍ਹਾ ਪੁਆਇੰਟ ਰੱਖ ਲਓ ਕੋਈ ਵੀ ਆਹ ਪੁਆਇੰਟ ਆ ਜੇ ਸਾਡੇ 'ਚ ਕੋਈ ਵਿਛੜ ਗਿਆ ਸਾਨੂੰ ਪਤਾ ਲੱਗ ਜਾਣਾ ਵੀ ਕੋਈ ਵਿਛੜ ਗਿਆ ਹਰ 2 ਘੰਟੇ ਬਾਅਦ ਅਸੀਂ ਆ ਕੇ ਇੱਥੇ ਲੱਭਾਂਗੇ ਜਿੱਥੇ ਮਰਜ਼ੀ ਉਹ ਇੱਥੇ ਆ ਜਾ ਜੇ
0: ਅੱਛਾ
1: ਅਤੇ ਜੇ ਕੋਈ ਵਿਛੜ ਵੀ ਜਾਂਦਾ ਸੀ ਇਹਨਾਂ ਨੂੰ ਪਤਾ ਵੀ 2 ਘੰਟੇ ਬਾਅਦ ਆ ਕੇ ਇੱਥੇ ਲੱਭਣਾ ਉਹ ਆਪਣੇ 2 ਘੰਟੇ ਹਿਸਾਬ ਨਾਲ ਬੰਦਾ ਉੱਥੇ ਪਹੁੰਚ ਜਾਂਦਾ ਸੀ ਇੱਕ ਜਣਾ ਜਾ ਕੇ ਲੈ ਆਉਂਦਾ ਚਲਾ ਜਾ ਵਾ ਉੱਥੇ ਬੈਠੇ ਸਾਰੇ ਜਣੇ ਉਹ ਸਾਡਾ ਫਾਰਮੂਲਾ ਅੱਜ ਤੱਕ ਸਾਨੂੰ ਕਾਮਯਾਬ ਰਿਹਾ ਕਦੀ ਕੋਈ ਵਿਛੜਿਆ ਨਹੀਂ ਸਾਡਾ ਬੰਦਾ ਉੱਥੇ ਸਭਾ 'ਚ ਗਿਆ ਕੋਈ
0: ਆਪਣੀ ਸਕੀਮ
1: ਉਹ ਆਪਣੀ ਸਕੀਮ ਸਾਡੀ ਹੁਣ ਤੱਕ ਕਾਮਯਾਬ ਚੱਲਦੀ ਜੇ ਕਿਤੇ ਜਾਵੇ ਨਾ ਕੋਈ ਇਹ ਸਕੀਮ ਨਾਲ ਵੀ ਇੱਥੇ ਮਿਲਾਂਗੇ ਆਹ ਇੱਕ ਜਗ੍ਹਾ ਪੱਕੀ ਹੈ ਜੇ ਵਿਛੜ ਕੇ ਤਾਂ ਕਿੱਥੇ ਮਿਲੇ ਜੇ ਲੱਭਦੇ ਫਿਰ
0: ਉਹਨਾਂ ਨੇ ਰਿਲੈਕਸੇਸ਼ਨ ਦੇ ਦਿੱਤੀ ਨਾ ਅੱਗੇ ਇਹ ਹੁੰਦਾ ਸੀ ਵੀ ਇਹੋ ਚੀਜ਼ ਤੁਹਾਨੂੰ ਨਾ ਸਾਥ ਦੇ ਨਾਲ ਬੰਨ ਕੇ ਵੀ ਰੱਖਦੀ ਸੀ ਵੀ ਵਿਛੜਨਾ ਜਾਈਏ ਕਿਤੇ ਨਾਲ ਨਾਲ ਲੱਗ ਲੱਗੇ ਰਹਿੰਦਾ ਸੀ ਬੰਦਾ
1: ਬਿਲਕੁਲ
0: ਅਤੇ ਹੁਣ ਜਦੋਂ ਤੁਹਾਨੂੰ ਪਤਾ ਵਾ ਵੀ ਫੋਨ 'ਤੇ ਲੱਭ ਹੀ ਲੈਣਾ ਅਤੇ ਹੁਣ ਥੋੜ੍ਹੀ ਜਿਹੀ ਆਪਾਂ ਰਿਲੈਕਸੇਸ਼ਨ ਦੇ ਚੱਕਰ ਦੇ ਵਿੱਚ ਆਪਾਂ ਦੂਰ ਨੇੜੇ ਬੰਦਾ ਉੱਦਾਂ ਵੀ ਭੱਜ ਜਾਂਦਾ, ਚਲੋ ਕੋਈ ਗੱਲ ਨੀ, ਫੜ ਹੀ ਲੈਣਾ, ਲੱਭ ਹੀ ਲੈਣਾ। ਹੁਣ ਤੇ ਬਹੁਤੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਮੇਲੇ ਦੇ ਵਿੱਚ ਜਿਹੜਾ ਉਹ ਇੱਕ ਸਾਥ ਹੁੰਦਾ ਸੀ, ਗੱਲਾਂ ਬਾਤਾਂ ਮੇਲ ਜੋਲ, ਉਹ ਬਹੁਤੀ ਵਾਰੀ ਆਪਾਂ ਵੇਖਦੇ ਹਾਂ ਆਪਾਂ ਜਾਂਦੇ ਮੇਲੇ, ਪਰ ਮੇਲੇ ਤੇ ਵੀ ਆਪਾਂ ਇਕੱਲੇ ਹੁੰਦੇ ਹਾਂ ਕਿਉਂਕਿ ਆਪਾਂ ਸਾਈਡ ਤੇ ਹੋ ਕੇ ਕਈ ਵਾਰੀ ਮੰਨ ਲਓ ਫੋਨ ਸੁਣਨ ਲੱਗ ਪਏ ਜਾਂ ਕੋਈ ਹੋਰ ਕੰਮ ਕਰਨ ਲੱਗ ਪਏ, ਤੇ ਉਹ ਵੀ ਇੱਕ ਤਰ੍ਹਾਂ ਦਾ ਇਕੱਲਾ ਹੀ ਹੋਣਾ ਵਾ, ਪਰ ਇਹ ਮੇਲੇ ਦੇ ਵਿੱਚ ਇਕੱਲਿਆਂ ਹੋਣ ਦੇ ਬਰਾਬਰ।
1: ਪਰ ਉਹਦੇ ਨਾ ਇੱਕ ਟੋਲੀ ਬਣਾ ਕੇ ਜਦੋਂ ਨਿਕਲਣਾ, ਸਾਨੂੰ ਪਤਾ ਸਾਡੇ ਨਾਲ ਦੇ ਪਿੰਡਾਂ ਦੇ ਮੁੰਡਿਆਂ ਨੇ ਵੀ ਆਉਣਾ ਵਾ, ਜਾਂ ਕੋਈ ਬੜੇ ਦੂਰ, ਕਈ ਮੇਲੇ ਕਈ ਜਗ੍ਹਾ ਦੇ ਬੜੇ ਫੇਮਸ ਨੇ, ਉਹ ਕੋਈ ਬਸੰਤ ਪੰਚਮੀ 'ਚ ਆਉਂਦਾ, ਕੋਈ ਸ਼ਿਵਰਾਤਰੀ ਨੂੰ ਆਉਂਦਾ, ਕੋਈ ਜਿਵੇਂ ਸਰਹੰਦੀ ਸਭਾ ਲੱਗਦੀ ਆ, ਸਾਰੇ ਜਾਂਦੇ ਆ, ਉਹ ਬੜੀ ਦੂਰੋਂ ਦੁਰਾਡੇ ਬੰਦੇ ਸਾਰੇ ਆਉਂਦੇ ਆ, ਅਤੇ ਲੋਕਾਂ ਨੂੰ ਪਤਾ ਹੁੰਦਾ, ਕਈ ਜਿਨ੍ਹਾਂ ਦੇ ਪਿੰਡ 'ਚ ਮੇਲਾ ਲੱਗਦਾ ਉਹਨੂੰ ਪਤਾ ਵੀ ਸਾਡੇ ਪਿੰਡ ਇਕੱਠ ਬਹੁਤ ਹੁੰਦਾ। ਉਹ ਉਹਨਾਂ ਦੇ ਘਰ ਦੇ ਲੋਕ ਨਾ ਪਹਿਲੇ ਟਾਈਮ 'ਚ ਬੜਾ ਉਹਨਾਂ ਨੂੰ ਦਰਵਾਜ਼ੇ ਖੁੱਲ੍ਹੇ ਰੱਖਦੇ ਸੀ ਵੀ ਜੇ ਤੁਸੀਂ ਮੰਨ ਲਓ, ਜਿੱਦਾਂ ਮੈਨੂੰ ਬੜਾ ਚੰਗਾ ਲੱਗਾ, ਜਿੱਦਾਂ ਮੇਰੇ ਜਿਹੜੇ ਲੋਸ ਨੇ ਉਹ ਕੁੱਪਕਲਾ ਪਿੰਡ 'ਚ ਉੱਥੇ ਸਮਾਧ ਆ, ਅਤੇ ਨਾਲ ਜਦੋਂ ਸ਼ਿਵਰਾਤਰੀ ਨੂੰ ਬਹੁਤ ਵੱਡਾ ਇਕੱਠ ਹੁੰਦਾ ਉੱਥੇ, ਅਤੇ ਨਾਲ ਦੇ ਘਰ ਦੇ ਨੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ ਵੀ ਜੇ ਤੁਸੀਂ ਜੋੜੇ ਲਾ ਕੇ ਜਾਣੇ ਤਾਂ ਇੱਧਰ ਲਾ ਸਕਦੇ ਅੰਦਰ, ਜਿਹਦੇ ਗੁਆਚੇ ਨਾ ਜਾਣ, ਵੀ ਨਾਲ ਦੇ ਘਰ ਖੁੱਲ੍ਹੇ ਰੱਖੇ ਹੁੰਦੇ ਉਹਨਾਂ ਨੇ ਨਾ। ਮੈਨੂੰ ਵਧੀਆ ਲੱਗਾ, ਮੈਂ ਕਿਹਾ ਯਾਰ ਆਹਦਾ ਵਧੀਆ ਕੰਮ ਆ। ਪਰ ਜੇ ਕਿਸੇ ਨੇ ਉੱਦਾਂ ਪਾਣੀ ਵੀ ਪੀਣਾ ਜਾਂ ਕੁਛ ਵੀ ਕਰਨਾ, ਕੋਈ ਚੀਜ਼ ਆ, ਉਹ ਉਹਨੂੰ ਲੱਗਦਾ ਵੀ ਸਾਡੇ ਪਿੰਡ ਇੱਕ ਤਰ੍ਹਾਂ ਦੇ ਗੈਸਟ ਆਏ ਆ, ਵੀ ਖਾਣ ਪੀਣ ਨੂੰ ਵੀ ਉਹਨਾਂ ਨੇ ਉਹ ਚੀਜ਼ ਦੇ ਦੇਣੀ ਖਾਣ ਵਿੱਚ, ਚਲੋ ਖਾ ਲਓ ਕੁਝ, ਲੰਗਰ ਤਾਂ ਖੈਰ ਲੱਗੇ ਹੁੰਦੇ ਸੀਗੇ, ਪਰ ਲੋਕ ਵੀ ਜਿਹੜੇ ਜਿਹਨੇ ਲੋਕਲ ਲੋਕ ਹੁੰਦੇ ਜਿਹਨਾਂ ਦੇ ਘਰ ਰਹਿੰਦੇ ਸੀ, ਉਹ ਵੀ ਧਿਆਨ ਰੱਖਦੇ ਸੀ। ਪਰ ਹੁਣ ਉਹ ਰੂਪ ਰੇਖਾ ਬਦਲ ਗਈ, ਹੁਣ ਤਾਂ ਨਾ ਚੀਕ ਚੰਗਾੜਾ ਜਾਂ ਅਤੇ ਖਿਲਾਰਾ ਆਪਾਂ ਖਿਲਾਰੂ ਜਿਹੜੇ ਕਹਿੰਦੇ ਛਿਲਾਰੂ ਜਾਂਦੇ ਨੇ, ਉਹ ਚੀਜ਼ਾਂ ਜ਼ਿਆਦਾ ਆ ਗਈਆਂ। ਇੱਕ ਰਿਸਪੈਕਟ ਗੁਆਚ ਗਈ ਆ, ਤੁਸੀਂ ਕੋਈ ਬਜ਼ੁਰਗ ਮਿਲ ਗਿਆ ਤੁਹਾਨੂੰ, ਕੋਈ ਜੇ ਕੋਈ ਗੁਆਚਾ ਵੀ ਆ, ਕਿਸੇ ਨੂੰ ਪੁੱਛਦਾ ਹੀ ਨਹੀਂ ਕਿ ਬੰਦਾ ਵੀ ਜੇ ਕੋਈ ਬਜ਼ੁਰਗ ਨੂੰ ਕੋਈ ਲੋੜ ਵੀ ਆ ਕਿ ਪੁੱਛ ਰਹੀ ਹੈ ਵੀ ਮੇਰੇ ਲਾਗੇ ਕੋਈ ਬੈਠਾ ਵਾ, ਉਹ ਵੀ ਚੀਜ਼ਾਂ ਨਹੀਂ, ਇਗਨੋਰ ਕਰਕੇ ਪਤਾ ਨਹੀਂ ਸ਼ਾਇਦ ਜੈਂਜੀਜ਼ ਮੇਲੇ ਆ ਗਏ ਨੇ।
0: ਨਹੀਂ, ਬਸ ਅਸਲ 'ਚ ਆਪਾਂ ਸੈਲਫ ਸੈਂਟ੍ਰਿਕ ਹੋ ਗਏ ਨਾ, ਸਾਨੂੰ ਲੱਗਦਾ ਵਾ ਹੁਣ ਵੀ ਆਪਾਂ ਆਪੇ ਗੁਜ਼ਾਰਾ ਕਰ ਲੈਣਾ, ਹਰ ਇੱਕ ਨੂੰ, ਹਰ ਇੱਕ ਇੰਡੀਵਿਜੁਅਲ ਨੂੰ ਇਹੋ ਲੱਗਦਾ ਵੀ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਆ, ਕਿਉਂਕਿ ਹੈ ਵੀ ਆ ਚਲੋ ਸੁੱਖ ਸੁਵਿਧਾਵਾਂ ਇੰਨੀਆਂ ਕਿ ਵੀ ਉਹਨੇ ਆਪਣੀ ਲੋੜ ਆਪੇ ਪੂਰੀ ਕਰ ਲੈਣੀ।
1: ਮੇਲੇ 'ਚ ਅਟਰੈਕਸ਼ਨ ਖਤਮ ਹੋ ਗਈ ਭਾਅ ਜੀ,
0: ਇਹ ਤੇ ਹੈ। ਪਹਿਲਾਂ ਜਿਹੜਾ ਆਨੰਦ ਸੀ, ਪਹਿਲੀ ਜਿਹੜੀ ਖਿੱਚ ਹੁੰਦੀ ਸੀ, ਸਾਲ ਸਾਲ ਭਰ ਦਾ ਇੰਤਜ਼ਾਰ ਸੀ, ਦੂਰ ਦੂਰ ਤੱਕ ਪੈਦਲ ਵੀ ਚੱਲ ਕੇ ਬੰਦਾ,
1: ਉਹਦੇ ਵਿੱਚ ਬਾਜੀਗਰ ਬਾਜੀ ਪਾਉਣ ਆਉਂਦੇ ਸੀਗੇ, ਕਲਾਕਾਰ ਕੁਛ ਜਿਹਨਾਂ ਨੂੰ ਕੁਛ ਬੜੇ ਤਮਾਸ਼ਾ ਬੜਾ ਸੋਹਣਾ ਵਿਖਾਉਂਦੇ ਸੀਗੇ, ਕੋਈ ਹੱਥ ਦੀ ਸਫਾਈ ਵਿਖਾਉਂਦਾ ਸੀਗਾ, ਉਹ ਸਾਰੀਆਂ ਚੀਜ਼ਾਂ ਕਮਰਸ਼ਲਾਈਜ਼ ਵੱਡੇ ਵੱਡੇ ਜਿਹੜੇ ਰੈਸਟੋਰੈਂਟ ਓਪਨ ਖੁੱਲ੍ਹੇ ਹੋਏ ਨੇ, ਉਹਨਾਂ ਨੇ ਉੱਥੇ ਰੱਖ ਲਏ ਨੇ ਸਾਰੇ, ਤੁਸੀਂ ਜਾਓ ਇੱਕ ਟਿਕਟ ਭਰੋ, ਅੰਦਰ ਜਾ ਕੇ ਘੁੰਮੋ, ਫਿਰ ਉਹ ਇੱਕ ਮੇਲਾ ਤੁਹਾਨੂੰ ਛੋਟਾ ਜਿਹਾ ਅੰਦਰ ਹੀ ਕਲਾਕਾਰ ਵਿਖਾਉਂਦੇ ਨੇ। ਫੋਰ ਐਗਜ਼ਾਮਪਲ ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ, ਸਾਡਾ ਪਿੰਡ ਜਿਹੜਾ ਅੰਮ੍ਰਿਤਸਰ 'ਚ ਬਣਿਆ ਹੋਇਆ, ਉੱਥੇ ਬੜੇ ਕੈਮਲ ਰਾਈਡਿੰਗ ਉਹਨਾਂ ਨੇ ਸਾਂਭਣੀਆਂ ਨੇ, ਕੈਮਲ ਰਾਈਡਿੰਗ ਵੀ ਉੱਥੇ ਹੋ ਗਈ ਤੁਹਾਡੀ, ਹੈ ਨਾ। ਅਤੇ ਜਿਹੜੇ ਉਹ ਮੰਜੇ ਜਿਹੜੀਆਂ ਲੋਕਲ ਖੇਡਾਂ ਹੁੰਦੀਆਂ ਸੀ, ਜੇ ਕੋਈ ਲੋਕਾਂ ਨੂੰ ਪਤਾ, ਤੁਹਾਨੂੰ ਇੱਕ ਆਪਣੀ ਪੰਜਾਬ ਦੀ ਮਿੰਨੀ ਓਲੰਪਿਕ ਹੁੰਦੀ ਸੀ ਕਿਲਾ ਰਾਏਪੁਰ ਦੇ ਵਿੱਚ, ਖੇਡਾਂ ਹੁੰਦੀਆਂ ਸੀਗੀਆਂ, ਉਹ ਬੜੀ ਤਕੜੀ ਸੀ, ਜਿਵੇਂ ਬਲਤ ਭਜਾਉਣੇ ਆ, ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਬਾਜੀਆਂ ਪਾਉਂਦੇ, ਹਾਈ ਜੰਪ ਮਾਰਦੇ ਆ, ਕਿੰਨਾ ਜ਼ਿਆਦਾ ਭਾਰ ਚੁੱਕਦੇ ਆ, ਇਹ ਪਹਿਲਾਂ ਇੱਕ ਮੇਲਿਆਂ ਦੀਆਂ ਖੇਡਾਂ ਰਹੀਆਂ ਨੇ। ਮੇਲਿਆਂ ਦੇ ਵਿੱਚ ਆਉਂਦੇ ਸੀ ਭਲਵਾਨ, ਬੜੀ ਦੂਰੋਂ ਦੂਰੋਂ ਆਉਂਦੇ ਸੀ ਵੀ ਕਿੱਡੀ ਦੂਰੋਂ ਭਲਵਾਨ ਆਇਆ, ਵੀ ਇਕੱਠੇ ਹੋਏ ਨੇ ਸਾਰੇ, ਘੋਲ ਵੇਖਣ ਨੂੰ ਮਿਲਦੇ ਸੀ। ਇਹ ਚੀਜ਼ਾਂ ਹੁਣ ਖਤਮ ਹੋ ਗਈਆਂ, ਹੁਣ ਸਿਰਫ ਅੱਜ ਕੱਲ੍ਹ ਮੇਲਿਆਂ 'ਚ ਮੇਰੇ ਹਿਸਾਬ ਨਾਲ ਬਹੁਤ ਘੱਟ ਰਹਿ ਗਈਆਂ ਨੇ, ਪਰ ਅੱਜ ਕੱਲ੍ਹ ਮੇਲਿਆਂ 'ਚ ਸਿਰਫ ਚੀਜ਼ਾਂ, ਹੁਣ ਮੈਂ ਪਿੱਛੇ ਕੇ ਅਟੈਂਡ ਕਰਕੇ ਆਇਆ, ਉੱਥੇ ਮੈਨੂੰ ਘੱਟੋ ਘੱਟ ਟਰੈਂਪਲਿੰਗ ਬੜੇ ਮਿਲੇ ਜਵਾਕਾਂ ਲਈ, ਜੰਪਿੰਗ ਕਾਸਲ ਬੜੇ ਮਿਲੇ, ਉਹ ਬੜੀ ਨੋਰਮਲ ਚੀਜ਼ਾਂ ਸੀ ਉਹਨਾਂ ਵਾਸਤੇ, ਅਤੇ ਦੁਕਾਨਾਂ ਹੀ ਸੀ ਉੱਥੇ, ਅਤੇ ਬਹੁਤ ਸਾਰਾ ਚਾਈਨੀਜ਼ ਆਈਟਮ ਸੀਗੀ, ਅਤੇ ਕੋਈ ਹੱਥ ਦੀਆਂ ਕੱਢੀਆਂ ਚੀਜ਼ਾਂ ਵੇਚਣ ਵਾਲਾ ਕੋਈ ਕੰਮ ਨਹੀਂ ਸੀਗਾ, ਨਹੀਂ ਤਾਂ ਲੱਕੜ ਦੇ ਬਣਾ ਕੇ ਬਹੁਤ ਸੋਹਣਾ ਚੀਜ਼ਾਂ ਬਣਾ ਕੇ ਲੋਕ ਲੈ ਕੇ ਆਉਂਦੇ ਹੁੰਦੇ ਸੀਗੇ। ਕੁਮਾਰ ਬਰਾਦਰੀ ਦੇ ਉਹ ਆਪਣੇ ਘੜੇ ਬੜੇ ਸੋਹਣੇ, ਕੁੱਜੇ ਬੜੇ ਸੋਹਣੇ, ਉੱਤੇ ਡਿਜ਼ਾਇਨ ਕੀਤੇ ਹੋਏ ਜਾਂ ਪੇਂਟ ਕੀਤੇ ਹੋਏ ਲੈ ਕੇ ਆਉਂਦੇ ਹੁੰਦੇ ਸੀ, ਉਹ ਚੀਜ਼ਾਂ ਉੱਥੇ ਵੇਖਦੀਆਂ ਹੁੰਦੀਆਂ ਸੀਗੀਆਂ। ਇਹ ਸਾਰੀਆਂ ਚੀਜ਼ਾਂ ਹੁਣ ਖਤਮ ਹੋ ਕੇ, ਅਤੇ ਇਹ ਹਵੇਲੀ ਟਾਈਪ ਵਾਲੇ ਵੱਡੇ ਵੱਡੇ ਰੈਸਟੋਰੈਂਟ ਉਹਨਾਂ ਨੇ ਉੱਥੇ ਦੁਕਾਨਾਂ ਪਾਤੀਆਂ, ਤਾਂ ਉੱਥੇ ਬੜਾ ਮਹਿੰਗੇ ਤੌਰ 'ਤੇ ਚੀਜ਼ਾਂ ਵੇਖਦੀਆਂ ਨੇ, ਤਾਂ ਮੇਲੇ 'ਚ ਤਾਂ ਐਡਾ ਮਹਿੰਗਾ ਵੇਖਦਾ ਨਹੀਂ ਹੁੰਦਾ ਕਦੀ ਹੁੰਦਾ ਸੀਗਾ।
0: ਆਹ ਅਸਲ 'ਚ ਪਹਿਲੀਆਂ 'ਚ ਵੇਖਿਆ ਜਾਵੇ ਤਾਂ ਜਿਹੜੀ ਇੱਥੇ ਆਸਟ੍ਰੇਲੀਆ ਦੇ ਵਿੱਚ ਆਪਾਂ ਵੇਖਦੇ ਨਾ, ਛੋਟੀਆਂ ਛੋਟੀਆਂ ਜਿਹੀਆਂ ਰੀਜਨਲ ਪੇਂਡੂ ਇਲਾਕਿਆਂ ਦੇ ਵਿੱਚ ਮਾਰਕੀਟਾਂ ਲੱਗਦੀਆਂ, ਆਪਣੇ ਜਿਹੜੇ ਮੇਲੇ ਆ ਕਿਸੇ ਹੱਦ ਤੱਕ ਉੱਦਾਂ ਦੇ ਹੁੰਦੇ ਸੀ। ਇੱਥੇ ਆਪਾਂ ਕਈ ਵਾਰੀ ਮੈਂ ਵੇਖਿਆ ਉਹ ਆਪਣੇ ਘਰੋਂ ਬਣਾ ਕੇ ਹੱਥ ਦੀਆਂ ਬਣੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਲੈ ਕੇ ਆਉਂਦੇ ਆ, ਅਤੇ ਉਹ ਲੋਕਲ ਲੈਵਲ ਦੇ ਉੱਤੇ ਇੱਕ ਦੂਸਰੇ ਨਾਲ ਇੱਕ ਤਰ੍ਹਾਂ ਦੀ ਪ੍ਰਦਰਸ਼ਨੀ ਵੀ ਹੁੰਦੀ ਆ, ਬੰਦਾ ਇੱਕ ਦੂਸਰੇ ਤੋਂ ਖਰੀਦ ਵੀ ਲੈਂਦਾ ਵਾ, ਉਹਦੇ ਵਿੱਚ ਉਹਨਾਂ ਦੀ ਸਬਜ਼ੀ ਭਾਜੀ ਵੀ ਆ ਜਾਂਦੀ ਆ, ਜੋ ਉਹਨਾਂ ਨੇ ਹੱਥੀਂ ਬਣਾਇਆ, ਕੋਈ ਸਵੈਟਰ ਬੁਣਿਆ, ਕੋਈ ਕਰੋਸ਼ੀਆ ਕੀਤਾ ਜਾਂ ਹੋਰ ਨਿੱਕੀਆਂ ਨਿੱਕੀਆਂ ਬਹੁਤ ਕੁਛ ਉਹਨਾਂ ਨੇ ਖੇਤੀਬਾੜੀ ਦੇ ਨਾਲ ਕੋਈ ਸੰਬੰਧਿਤ ਕੋਈ ਸੰਦ ਜਾਂ ਇੱਦਾਂ ਦੀਆਂ ਚੀਜ਼ਾਂ ਬੜੀਆਂ ਹੁੰਦੀਆਂ ਨੇ, ਅਤੇ ਉਹ ਮੈਂ ਇੱਕ ਦੋ ਵਾਰੀ ਉਹ ਆਉਂਦੇ ਜਾਂਦੇ ਐਕਸਪੀਰੀਅੰਸ ਕੀਤਾ, ਉਹਦੇ ਵਿੱਚ ਜ਼ਿਆਦਾ ਆਨੰਦ ਆਉਂਦਾ ਤੁਹਾਨੂੰ, ਜ਼ਿਆਦਾ ਆਨੰਦ ਦਿੰਦਾ ਸੈਂਸ ਕਿ ਇੱਕ ਐਕਸਾਈਟਮੈਂਟ 'ਚ ਹੀ ਰਹਿੰਦੀ ਆ ਵੀ ਅੱਛਾ ਕੁਛ ਨਵਾਂ ਵੇਖਿਆ, ਕੋਈ ਆਹ ਵੀ ਚੀਜ਼ ਆ, ਆਹ ਪੁਰਾਣੇ ਜਿਹੜੇ ਮੇਲੇ ਉਹਨਾਂ ਦੀ ਇੱਕ ਖਾਸੀਅਤ ਇਹ ਵੀ ਹੁੰਦੀ ਸੀ ਵੀ ਉਹ ਕਈ ਚੀਜ਼ਾਂ ਸਿਰਫ ਮੇਲਿਆਂ 'ਤੇ ਮਿਲਦੀਆਂ ਹੁੰਦੀਆਂ, ਉਹ ਬਾਹਰ ਅੰਦਰ ਤੁਹਾਨੂੰ ਦੁਕਾਨਾਂ ਦੇ ਉੱਤੇ ਮੁੜ ਕੇ ਘੱਟ ਹੈ। ਜਿੱਦਾਂ ਤੁਹਾਡੇ ਪਿੰਡ ਦਾ ਵੀ ਕੋਈ ਜਿਹੜੀ ਉੱਥੇ ਬਾਜੀਆਂ ਬੂਜੀਆਂ ਦੀ ਵੀ ਦੁਕਾਨ ਲਾਉਂਦਾ ਸੀ ਅਤੇ ਉਹਦੀ ਕੋਈ ਫੱਕੀ ਦੁਕਾਨ 'ਤੇ ਨਹੀਂ ਹੁੰਦੀ, ਉਹ ਅੱਜ ਇੱਥੇ ਮੇਲੇ 'ਤੇ ਅਗਲੀ ਵਾਰੀ ਫਿਰ ਤੁਹਾਨੂੰ ਕਿਤੇ ਨਾ ਕਿਤੇ ਮੇਲੇ 'ਤੇ
1: ਮੇਲੇ ਦਾ ਪਤਾ ਹੁੰਦਾ ਸੀ, ਸ਼ਡਿਊਲ ਉਹਨਾਂ ਕੋਲ ਹੁੰਦਾ ਸੀ ਵੀ ਕਿੱਥੇ ਕਿੱਥੇ ਮੇਲੇ ਲੱਗਣੇ ਉੱਥੇ 'ਤੇ ਜਾਣਾ।
0: ਇੱਕ ਹੋਰ ਹੁੰਦੇ ਸੀ ਉਹ ਜਿਹੜੇ ਕਾਨੇ ਦੇ ਬਣਾਉਂਦੇ ਹੁੰਦੇ ਸੀ, ਉਹ ਭੰਬੀਰੀਆਂ ਜਿਹੀਆਂ, ਉਹ ਐਂ ਘੁਮਾਈ ਜਾਣਾ ਆਵਾਜ਼ ਜੀ ਕਰਦੇ ਸੀ, ਉਹ ਸਿਰਫ ਇੱਕੋ ਚੀਜ਼ ਨਹੀਂ, ਉਹਨਾਂ ਨੇ ਤੋਤੇ ਚਿੜੀਆਂ
1: ਉਹ ਬੜਾ ਕੁਛ ਬਣਾਉਂਦੇ ਸੀ,
0: ਹੈ ਨਾ, ਉਹ ਜਿਹੜੇ ਸੜਕੜੇ ਦੇ ਵਿੱਚੋਂ ਨਿਕਲਦੀ ਸੀ ਆਪਣੇ ਜਦੋਂ ਤੋਂ ਦੁੰਬਾ ਜਿਹਾ ਲੱਗਦਾ ਕਿ ਉਹਨੂੰ ਕਹਿੰਦੇ ਸੀ ਸੜਕੜੇ ਦਾ ਹੀ ਉਹ ਪਾਰਟ ਹੁੰਦਾ ਸੀ, ਤੀਲ ਜੀ ਨਿਕਲਦੀ ਸੀ ਉੱਤੇ ਦੁੰਬਾ ਲੱਗਦਾ ਸੀ, ਉਹਨਾਂ ਦੇ ਉਹਨਾਂ ਨੂੰ ਫੋਲਡ ਕਰਕੇ ਉਹ ਬਣਾਉਂਦੇ ਹੁੰਦੇ ਸੀ ਚੀਜ਼ਾਂ।
1: ਇੱਕ ਸਾਡੇ ਸਰੋਤਿਆਂ ਨੂੰ ਵੀ ਯਾਦ ਹੋਣਾ, ਉਹ ਚੀਜ਼ ਮੇਲੇ 'ਚ ਹੀ ਮਿਲਦੇ ਸੀ, ਉਹ ਬਾਂਦਰ, ਉਹਨੂੰ ਡੰਡੇ ਨੂੰ ਐਂ ਕਰਦੇ, ਉਹ ਬਾਂਦਰ ਥੱਲੇ ਉੱਤਰ ਜਾਂਦਾ ਸੀ, ਐਂ ਕਰਦੇ ਉੱਤੋਂ ਚੜ੍ਹਦਾ ਹੁੰਦਾ ਸੀ ਬਾਂਦਰ, ਉਹ ਚੀਜ਼ਾਂ ਮੇਲੇ ਦੀਆਂ ਆਈਟਮਾਂ ਹੀ ਸੀਗੀਆਂ, ਉਹ ਬਾਹਰੋਂ ਕਿਤੇ ਬਹੁਤ ਘੱਟ ਮਿਲਦੀਆਂ ਸੀ ਕਿਉਂਕਿ ਮੇਲੇ ਲੈ ਕੇ ਆਉਂਦਾ। ਫਿਰ ਇੱਕ ਆਉਂਦੀ ਸੀ ਤੁਹਾਡੀ ਜੇ ਅੱਜ ਕੱਲ੍ਹ ਟੀ ਵੀ 'ਚ ਫਿਲਮਾਂ 'ਚ ਆਉਣੇ ਹਾਲ ਆ ਗਏ ਨਾ, ਆਵਾਜ਼ੀ ਪਰੀ ਅਤੇ ਕੁੱਤਾ ਭੋਂਕਦਾ ਹੁੰਦਾ ਸੀ, ਛੋਟੀਆਂ ਛੋਟੀਆਂ ਚੀਜ਼ਾਂ ਸਾਨੂੰ ਮੇਲੇ 'ਚ ਪਤਾ ਲੱਗਦੀ ਵੀ ਇੱਛਾ ਮਿਲਦੀਆਂ ਨੇ, ਕਿਉਂਕਿ ਉਸ ਟਾਈਮ ਇੰਟਰਨੈਟ ਤਾਂ ਹੁੰਦਾ ਨਹੀਂ ਸੀ, ਨਾ ਪਤਾ ਹੋਵੇ ਵੀ ਕੀ ਮਾਰਕੀਟ 'ਚ ਵਿਕਦਾ ਪਿਆ, ਨਾ ਇੰਨੀ ਮਨਿਆਰੀ ਦੀ ਦੁਕਾਨਾਂ ਹੁੰਦੀਆਂ ਸੀਗੀਆਂ, ਅਤੇ ਮੇਲੇ 'ਚ ਛੋਟੀ ਛੋਟੀ ਚੀਜ਼ਾਂ ਮਿਲਣੀਆਂ, ਅਸੀਂ ਛੋਟੇ ਛੋਟੇ ਢੋਲਕੀਆਂ ਜੀਆਂ ਮੈਨੂੰ ਮਿਲਣੀਆਂ ਕਰਨੀਆਂ, ਇੱਦਾਂ ਉਹ ਵੀ ਬੜਾ ਐਕਸਾਈਟਮੈਂਟ ਹੁੰਦਾ ਸੀ, ਢੋਲਕੀ ਵੇਖਦੀ ਹੁੰਦੀ ਯਾਰ, ਸਾਨੂੰ ਤਾਂ ਲੱਗਾ ਕਿਤੇ ਵੀ ਪੂਰਾ ਬੁਰਾ ਜਿਹੜੇ ਗਾਉਣ ਵਾਲੇ ਫਿਰਦੇ ਇਹਨਾਂ ਕੋਲ ਹੁੰਦੀਆਂ ਨੇ, ਢੋਲਕੀਆਂ ਜੀ ਲੈਣ ਕਰਨੀਆਂ। ਖਾਣ ਦੀਆਂ ਆਈਟਮਾਂ ਬੜੀਆਂ ਆਉਂਦੀਆਂ ਹੁੰਦੀਆਂ ਸੀ ਉੱਥੇ, ਕਿਉਂਕਿ ਜਿਹਦੇ ਕੋਲ ਕੋਈ ਵੀ ਗੁਣ ਹੁੰਦਾ ਸੀ ਖਾਣ, ਸਾਡੇ ਪਿੰਡ ਬੜੇ ਖੱਤਰੀ ਪਰਿਵਾਰ ਹੈਗੇ ਆ, ਅਤੇ ਸਾਡਾ ਇੱਕ ਯਾਰ ਦੋਸਤ ਹੁੰਦਾ ਸੀ, ਉਹਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਮੈਂ ਮੇਲੇ 'ਤੇ ਕਹਿੰਦਾ ਯਾਰ ਆਪਣੀ ਕੋਈ ਚੀਜ਼ ਵੇਚਣੀ ਹੈ, ਅਸੀਂ ਉਹਨੂੰ ਯਾਰ ਤੂੰ ਤੈਨੂੰ ਕੀ ਲੱਗੂਗਾ ਵੀ, ਕਹਿੰਦਾ ਨਹੀਂ ਯਾਰ ਪੈਸੇ ਕਮਾਵਾਂਗੇ ਚਾਰ, ਅਤੇ ਚਾਰ ਪੈ ਉਹ ਮੁਲਤਾਨੀ ਜੀ ਭਾਸ਼ਾ ਬੋਲਦਾ ਸੀ, ਕਹਿੰਦਾ ਮੇਰਾ ਜਿਵੇਂ ਨਿੱਕੇ ਨੇ ਪਿੰਡ ਦਾ ਅਰਜੁਨ ਹੁੰਦਾ ਸੀ, ਕਹਿੰਦਾ ਅਰਜੁਨ ਪੈਸੇ ਚਾਰ ਕਮਾਵਾਂਗੇ ਅਤੇ ਤੂੰ ਇਹ ਕੰਮ ਕਰੇਗਾ। ਮੈਂ ਕਿਹਾ ਕੀ? ਕਹਿੰਦਾ ਯਾਰ ਤੇਰੇ ਘਰ ਅਮਰੂਦ ਹੈਗੇ ਨੇ। ਮੈਂ ਕਿਹਾ ਹੈਗੇ ਅਮਰੂਦ ਸਾਡੇ ਘਰ ਨਾ? ਮੈਂ ਬੋਲਦਾ ਅਮਰੂਦ ਹੈਗੇ ਆ। ਮੈਂ ਕਿਹਾ ਹੈਗੇ ਆ, ਐਂ ਕਰੀ ਯਾਰ ਕਿਲੋ ਦੋ ਕਿਲੋ ਮੈਨੂੰ ਦੇ ਦੀ।
0: ਅੱਛਾ,
1: ਤੂੰ ਕੀ ਕਰੇਗਾ? ਕਹਿੰਦਾ ਮੈਂ ਚਾਹੀਦੇ ਆ ਉਹ ਅਮਰੂਦ, ਉੱਥੋਂ ਲੈ ਆਇਆ ਅਤੇ ਉਹ ਜਿਹੜੀ ਸਮਾਂ 'ਤੇ ਮੇਲਾ ਲੱਗਦਾ ਸੀ ਉੱਥੇ ਫਰੂਟ ਬੜਾ ਚੜ੍ਹਦਾ ਸੀ, ਦਰਜਨ ਕੇਲੇ ਉੱਥੋਂ ਲੈ ਆਇਆ, ਬਜ਼ਾਰੀ ਜੀ ਤੋਂ ਲੈ ਆਇਆ, ਅਤੇ ਉਰਾ ਭਰਾ ਆਲੂ ਉਲੂ ਉਬਾਲ ਕੇ ਕਰਕੇ ਤੂੰ ਚਾਟ ਦੀ ਲਾਇਆ, ਠੇਲਾ ਲਾਇਆ ਸੀ ਉੱਥੇ, ਤਾਂ ਅਸੀਂ ਗਏ। ਮੈਂ ਹਮੇ ਕਹਿੰਦਾ 5 ਰੁਪਈਏ। ਮੈਂ ਕਿਹਾ ਮੇਰੇ ਅਮਰੂਦ ਮੈਨੂੰ? ਕਹਿੰਦਾ ਦੇਖ ਵਿਆਹ 'ਤੇ ਵਪਾਰ 'ਚ ਭਰਕ ਨਾ ਪਾਇਆ, ਮੱਲੇ ਤੇਰੇ
0: ਕਿਲੋ ਅਮਰੂਦ ਲੈ ਲਈ ਜਦੋਂ ਲੈਣੇ।
1: ਕਹਿੰਦਾ ਪਿਆਰ 'ਤੇ ਵਪਾਰ 'ਚ ਭਰਕ ਨਹੀਂ ਪਾਉਣਾ। ਕਹਿੰਦਾ ਮੈਂ ਕਿਹਾ ਠੀਕ
0: ਹੈ। ਬਿਜ਼ਨਸਮੈਨ
1: ਪਿੰਡ ਵਾਲੇ ਲਾਏ ਹੁੰਦੇ ਸੀ ਉੱਥੇ, ਪਿੰਡ ਵਾਲੇ ਵੀ ਲਾਉਂਦੇ ਸੀ ਚੀਜ਼ਾਂ, ਕਰਦੀਆਂ ਬਣਾਈਆਂ ਲੈ ਕੇ ਆਉਂਦੇ ਸੀ ਕੋਈ ਚੀਜ਼ਾਂ, ਜਿਹਨੂੰ ਲੱਗਦਾ ਸੀ ਵੀ ਮਤਲਬ ਕਿ ਬੰਦਾ ਖੀਰ ਹੀ ਲਿਆ, ਤਾਂ ਉਹਨੇ 2 ਪਤੀਲੇ ਖੀਰ ਦੇ ਬਣਾ ਕੇ ਲਿਆ ਆ, 2-2 ਰੁਪਏ ਦੀ ਡੁੰਨੇ 'ਚ, ਉਦੋਂ ਡੁੰਨੇ ਆਉਂਦੇ ਸੀ ਦੂਜੇ ਪੱਤੇ ਦੇ ਬਣੇ ਹੁੰਦੇ, ਛੇੜੇ
0: ਪਿੱਪਲ ਦੇ
1: ਪੱਤਿਆਂ ਦੇ ਬਣਦੇ ਹੁੰਦੇ ਸੀ, ਉਹ ਵੀ ਮੇਰੇ ਖਿਆਲ ਅੱਜ ਕੱਲ੍ਹ ਮੈਨੂੰ ਵੇਖਦੇ ਨਹੀਂ, ਅੱਜ ਕੱਲ੍ਹ ਤਾਂ
0: ਨਹੀਂ ਹੈਗੇ, ਬਹੁਤ
1: ਪਲੇਟਾਂ ਦੂਜੀਆਂ ਆ ਗਈਆਂ ਨੇ,
0: ਬਹੁਤ ਨੇ ਭਰੇ ਆ ਵੀ ਵਰਤੋਂ ਜਿੱਥੇ ਹੈਗੇ ਵਰਤੋਂ ਚੁੱਕ ਕਰਦੇ ਨੇ,
1: ਉਹਦੇ 'ਚ ਪਾ ਪਾ ਦਿੱਤੀ ਜਾਣੀ, 2-2 ਰੁਪਏ ਦੀਆਂ ਨਾ ਲੋਕਾਂ ਨੇ ਖਾਈ ਜਾਣਾ।
0: ਵੇਖੋ ਸਭ ਤੋਂ ਵੱਡਾ ਉਹੀ ਔਰਗੈਨਿਕ,
1: ਹਾਂ ਉਹ ਔਰਗੈਨਿਕ ਬੜੀ ਵਧੀਆ ਚੀਜ਼ ਸੀ,
0: ਉਹ ਸਭ ਤੋਂ ਵੱਡੀ ਤੇ ਔਰਗੈਨਿਕ ਚੀਜ਼ ਉਹੀ ਜਿਹੜੀ ਹੌਲੀ ਹੌਲੀ ਆਉਣ ਆਪਾਂ।
1: ਮੈਂ ਉਹ ਪੱਤਿਆਂ ਦੇ ਉੱਤੇ ਮੂਰਤੀਆਂ ਪੇਂਟਿੰਗ ਕੀਤੀਆਂ ਬੜੀ ਸੋਹਣੀ ਵੇਖੀਆਂ
0: ਨੇ। ਅੱਛਾ, ਵੈਸੇ ਉਹ ਪਿੱਪਲ ਦੇ ਨਹੀਂ ਹੁੰਦੇ ਉਦਾਂ, ਉਹ ਸਾਨੂੰ ਲੱਗਦਾ ਆ ਪਿੱਤਲ ਦੇ ਆ, ਹੋਰ ਹੁੰਦਾ ਵਾ ਰੁੱਖ
1: ਪਿੱਤਲ ਦੇ, ਪਿੱਤਲ ਕਹਿੰਦਾ ਸੋਰੀ, ਪਿੱਪਲ ਵੀ ਹੁੰਦਾ ਇੱਕ ਬੋਰਡ ਦੇ, ਉਸ ਦੇ ਬੋਰਡ ਦੇ ਸੀ ਪੱਤਾ, ਐਡਾ ਵੱਡਾ ਬੋਰਡ ਦਾ ਵੀ ਹੁੰਦਾ,
0: ਨਹੀਂ ਉਹ ਹੋ ਰਿਹਾ ਰੁੱਖ ਮੈਨੂੰ ਯਾਦ ਨਹੀਂ ਆ ਰਿਹਾ ਕਿਹੜਾ, ਹੋ ਸਕਦਾ ਬੋਰਡ ਦੇ ਵੀ ਬਣਦੇ ਹੋਣ ਕਹੇ ਤੇ, ਪਰ ਉਹ ਰੁੱਖ ਹੋਰ ਹੁੰਦਾ ਵਾ, ਪੜਿਆ ਸੀ ਕਿਤੇ, ਉਹ ਸਪੈਸ਼ਲ ਉਹਦੇ ਪੱਤੇ ਜਿਹੜੇ ਆ ਇਸੇ ਕੰਮ ਦੇ ਲਈ ਵਰਤੇ ਜਾਂਦੇ ਆ। ਅਤੇ ਚਲੋ ਐਨੀ ਵੀ ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸੋ, ਸਮਝ ਤਾਂ ਤੁਸੀਂ ਗਏ ਹੋਣੇ ਆਪਾਂ ਕਿਹੜੀ ਗੱਲ ਕਰ ਰਹੇ ਹਾਂ, ਜਿਹਦੇ ਆਪਾਂ ਪ੍ਰਸ਼ਾਦ ਦਿੰਦੇ ਆ
1: ਜਿਹੜੇ ਪੱਤਿਆਂ ਦੇ ਵਿੱਚ,
0: ਹਾਂ ਤਾਂ ਉਹਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿਹੜੇ ਹੁੰਦੇ ਆ ਉਹ ਪੱਤੇ। ਅਤੇ ਅੱਜ ਅਗਲੇ ਹਿੱਸੇ ਦੇ ਵਿੱਚ ਆਪਾਂ ਫਿਰ ਮੇਲੇ ਦੀਆਂ ਹੀ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲ ਪ੍ਰੋਗਰਾਮ ਦੇ ਵਿੱਚ 7 ਸ਼ਬਦ ਵੀ ਹੋਣਗੇ, ਕੁਛ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਪਰ ਕਾਲ ਤੁਹਾਡੀ ਮਾਫੀ ਚਾਹੁੰਦੇ ਹਾਂ, ਇਸ ਹਿੱਸੇ ਦੇ ਵਿੱਚ ਆਪਾਂ ਨਹੀਂ ਲੈ ਸਕਦੇ, ਤੁਸੀਂ ਥੋੜ੍ਹਾ ਜਿਹਾ ਵੇਖ ਲਓ, ਸਮਝ ਲਓ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ, ਕਿਹੜੀ ਰੂਪ ਰੇਖਾ, ਅਤੇ ਫਿਰ ਤੁਸੀਂ ਕਰਿਓ ਅਗਲੇ ਹਿੱਸੇ ਦੇ ਵਿੱਚ ਕਾਲ ਕਰਿਓ, ਜਦੋਂ ਆਪਾਂ
1: ਤੁਹਾਨੂੰ
0: ਆਵਾਜ਼ ਮਾਰਾਂਗੇ। ਹਾਂਜੀ, ਸ਼ਬਦ ਇਹਨਾਂ ਨੂੰ ਆਪਾਂ ਦੇ ਦਈਏ, ਅਤੇ ਕੁਛ ਇੱਕ ਹੋਰ ਜਾਣਕਾਰੀਆਂ ਵੀ ਆਪਾਂ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਅਤੇ ਫਿਰ ਆਪਾਂ ਅਗਲੇ ਪੜਾਅ 'ਚ ਵਧਾਂਗੇ ਜਦੋਂ ਤੁਸੀਂ ਵੀ ਵਿੱਚ ਸਾਂਝ ਪਾਇਓ। ਅਤੇ ਹੁਣ ਅੱਜ ਆਪਾਂ ਲੈ ਕੇ ਜਾਣਾ ਚਾਹੁੰਦੇ ਹਾਂ ਤੁਹਾਨੂੰ ਆਪਾਂ ਪੁਰਾਣੇ ਮੇਲਿਆਂ ਦੇ ਵਿੱਚ, ਅਤੇ ਜੇ ਨਵੇਂ ਮੇਲਿਆਂ 'ਚ ਆਉਣਾ ਹੀ ਆ ਤਾਂ ਉਹ ਕੰਪੈਰੀਜ਼ਨ 'ਚ ਆ ਸਕਦਾ, ਨਹੀਂ ਤਾਂ ਹੁਣ ਵਾਲੇ ਮੇਲਿਆਂ ਦੇ ਤਾਂ ਆਨੰਦ ਆਪਾਂ ਵੇਖੋ ਮਾਣ ਹੀ ਰਹੇ ਹਾਂ। ਪੁਰਾਣੇ ਮੇਲਿਆਂ 'ਚ ਜਾਂ ਤੁਹਾਡੇ ਆਸ ਪਾਸ ਤੁਹਾਡੇ ਲਾਗੇ ਬੰਨੇ ਵਾਲੇ ਮੇਲਿਆਂ ਦੇ ਵਿੱਚ ਕੀ ਹੀ ਕਿਹੜੀ ਕਿਹੜੀ ਚੀਜ਼ ਹੁਣ ਤੁਸੀਂ ਮਿਸਿੰਗ ਮੰਨਦੇ ਹੋ, ਅਤੇ ਕਿਹੜੀ ਸਭ ਤੋਂ ਵੱਧ ਤੁਹਾਨੂੰ ਆਨੰਦ ਦਿੰਦੀ
1: ਸਮਝ ਤਾਂ ਗਏ ਹੋਣੇ ਨਹੀਂ ਉਹ ਉਹਦਾ ਵੀ ਇੱਕ ਆਪਣਾ
0: ਚੁੰਬਕ ਚੁੰਬਕ ਚੁੰਬਕ ਹਾਂ ਚੁੰਬਕ ਖਿੱਚ ਕੇ ਲੈ ਕੇ ਜਾਂਦੇ
1: ਚੁੰਬਕ ਖਿੱਚ ਕੇ ਉਹਦਾ ਆਪਣਾ ਇੱਕ ਇੱਕ ਇੱਕ ਰੂਪ ਸੋਹਣਾ ਰੂਪ ਹੁੰਦਾ ਸੀ ਉਸ ਚੀਜ਼ ਦਾ ਅੱਜ ਦਾ ਟਾਈਮ ਬਦਲ ਗਿਆ ਪਹਿਲਾਂ ਇੱਕ ਇੱਕ ਲਿਆਕਤ ਹੁੰਦੀ ਸੀ ਡਰ ਵੀ ਹੁੰਦਾ ਸੀ ਉਹ ਚੀਜ਼ ਦਾ ਨਾ ਬੰਦਾ ਮੇਲੇ 'ਚ ਗਿਆ ਵੀ ਮੈਂ ਕੋਈ ਇਹੋ ਜਿਹੀ ਸ਼ਰਾਰਤ ਨਹੀਂ ਕਰਨੀ ਜਾਂ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ ਸਿਰਫ ਇੱਕ ਪਿਆਰ ਦੇ ਨਾਲ ਹੀ ਵੇਖਣਾ ਸਮਾਈਲ ਹੀ ਦੇਣੀ ਉਹ ਚੀਜ਼ਾਂ ਨੂੰ ਉਹ ਵੀ ਬੜਾ ਵਧੀਆ ਲੱਗਦੀ ਸੀ ਨਹੀਂ ਯਾਰ ਮੇਲਾ ਆਇਆ ਵੀ ਜਿਹਨੂੰ ਵੇਖਣ ਬੜਾ ਚਿਰ ਗਿਆ ਮੇਲੇ ਤਾਂ ਜ਼ਰੂਰ ਆਊਗਾ ਉੱਥੇ ਵੇਖਣਾ ਹੁਣ ਉੱਥੇ ਜ਼ਰੂਰ ਮਿਲਾਂਗੇ ਨਾ ਉੱਥੇ ਬਥੇਰੇ ਮਾਮੇ ਦੇ ਪਿੰਡ ਵੀ ਕਰੋਕੀ ਗਏ ਹੋਣੇ ਭੂਆ ਦੇ ਪਿੰਡ ਵੀ ਗਏ ਹੋਣੇ
0: ਆਨਾ ਬਹਾਨਾ
1: ਆਨਾ ਬਹਾਨਾ ਵੇਖਣ
0: ਮੱਸਿਆ ਦਾ ਮੇਲਾ ਵਾ ਚਾਹੇ ਲਾਗੇ ਬੰਨੇ ਕਿਸੇ ਸਮਾਧ ਦੇ ਉੱਤੇ ਮੇਲਾ ਵਾ ਹਰ ਇੱਕ ਪਿੰਡ ਦੇ ਵਿੱਚ ਜਾਂ ਫਿਰ ਲਾਗਲੇ ਲਾਗੇ ਬੰਨੇ ਪਿੰਡ ਦੇ ਵਿੱਚ ਮਤਲਬ ਇਹ ਹੋ ਹੀ ਨਹੀਂ ਸਕਦਾ ਵੀ ਮੇਲਾ ਨਾ ਹੋਵੇ ਮੇਲਾ ਤਾਂ ਮਤਲਬ ਇੱਕ ਮੁੱਖ ਮੈਂ ਕਹੂੰਗਾ ਵੀ ਮੇਲਾ ਗੇਲਾ ਹੀ ਅਤੇ ਮੀਟਿੰਗ ਪਲੇਸ ਸੀ ਅਤੇ ਐਂਟਰਟੇਨਮੈਂਟ ਪਲੇਸ
1: ਕਈਆਂ ਦੀ ਖੁਆਇਸ਼ਾਂ ਹੀ ਮੇਲੇ ਦੀ ਪੂਰੀ ਹੁੰਦੀ ਸੀ ਮੈਨੂੰ ਆਹ ਚੀਜ਼ ਮੇਲੇ 'ਚ ਹੀ ਮਿਲਣੀ ਹੈ ਬਾਪੂ ਕਹਿੰਦਾ ਯਾਰ ਪੁੱਤਰ ਅਗਲੀ ਵਾਰ ਮੇਲੇ 'ਤੇ ਲੈ ਕੇ ਦੋ ਨਾ ਕਹਿੰਦਾ ਛੇਤੀ ਆਵੇ ਮੇਲਾ
0: ਹਰ ਮੇਲਾ ਸਿਰਫ ਇੰਨਾ ਨਹੀਂ ਮੈਂ ਥੋੜ੍ਹਾ ਜਿਹਾ ਆਪਾਂ ਐਂਗਲ ਹੋਰ ਵੱਡਾ ਕਰ ਦਿੰਦੇ ਹਾਂ ਤੁਹਾਡੇ ਸੋਚਣ ਦੇ ਲਈ ਉਸ ਚੀਜ਼ ਨੂੰ ਆਕਾਰ ਵੱਡਾ ਦੇ ਦਿੰਦੇ ਕਿ ਮੇਲਾ ਇੱਕ ਤਰ੍ਹਾਂ ਦੇ ਨਾਲ ਆਸ ਪਾਸ ਦੇ ਇਲਾਕੇ ਦੇ ਵਿੱਚ ਇਹ ਚੀਜ਼ ਦੱਸਣ ਦੇ ਲਈ ਵੀ ਹੀ ਵੀ ਕਿਹੜਾ ਬੰਦਾ ਕਿੰਨਾ ਕੁ ਦਮਖਮ ਰੱਖਦਾ ਉੱਥੇ ਮੰਨ ਲਓ ਜੇ ਛਿੰਝ ਪੈਂਦੀ ਸੀ ਤਾਂ ਉੱਥੇ ਤੁਹਾਨੂੰ ਮੇਲੇ 'ਤੇ ਹੀ ਇਹ ਪਤਾ ਲੱਗਦਾ ਸੀ ਵੀ ਭਾਈ ਕਿਹੜਾ ਆ ਇਸ ਟਾਈਮ ਸਿਰ ਕੱਢ ਬੰਦਾ ਵਾ ਕਿਹੜਾ ਕਿਹੜਾ ਵਧੀਆ ਭਲਵਾਨ ਆ ਕਿਹੜਾ ਵਧੀਆ ਕੌਡੀ ਖੇਡਦਾ ਵਾ ਕਿਹੜਾ ਵਧੀਆ ਦੌੜਾਕ ਆ ਕਿਹਦੀ ਆਵਾਜ਼ ਕਿਹਦੀ ਹੇਕ ਉੱਚੀ ਆ ਸੋ ਕਿਹਦਾ ਜ਼ਿਆਦਾ ਸੋਹਣਾ ਗੱਭਰੂ ਆ ਚੜ੍ਹਤ ਕਿਹਦੀ ਜ਼ਿਆਦੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਮਤਲਬ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇੱਕ ਤਰ੍ਹਾਂ ਦੀ ਇੱਕ ਪ੍ਰਦਰਸ਼ਨੀ ਵੀ ਸੀ ਅਤੇ ਇੱਕ ਤਰ੍ਹਾਂ ਦਾ ਤਿਆਰ ਸ਼ਿਆਰ ਹੋਣ ਦਾ ਆਨਾ ਬਹਾਨਾ ਵੀ ਸੀ ਹੁਣ ਸਾਡੇ ਮੇਲਿਆਂ ਦੇ ਮੱਚ ਤਾਂ ਵੀ ਮਰੇ ਕਿਉਂਕਿ ਅਸੀਂ ਨਿੱਤ ਤਿਆਰ ਹੋਣ ਲੱਗ ਪਏ
1: ਇਹ ਵੀ ਗੱਲ ਸਹੀ ਆ
0: ਪਹਿਲੀਆਂ ਦੇ ਵਿੱਚ ਸਿਰਫ ਤੁਸੀਂ ਵਿਆਹ ਸ਼ਾਦੀ ਜਾਂ ਫਿਰ ਮੇਲਿਆਂ ਲਈ ਤਿਆਰ ਹੁੰਦੇ ਹੋ ਤੁਹਾਡੇ ਕੋਲ ਅਫਸਰ ਬਹੁਤ ਘੱਟ ਸੀ ਉਦੋਂ ਕਿਹੜੇ ਵੀ ਉਹ ਹੁੰਦਾ ਵੀ ਆ ਜਾਓ ਦਾਦਾ ਜੀ ਦਾ ਬਰਥਡੇ ਆ ਜੋ ਸੈਲੀਬ੍ਰੇਟ ਕਰੀਏ
1: ਨਹੀਂ ਪਰ ਉਦੋਂ ਮੇਲਿਆਂ 'ਚ ਇੱਕ ਖਾਸੀਅਤ ਭਾਅ ਜੀ ਇੱਕ ਹੋਰ ਹੁੰਦੀ ਸੀ ਨਾ ਵੀ ਅਸੀਂ ਘਰ ਦੀਆਂ ਕੋਈ ਜਿਹਨੂੰ ਆਪਾਂ ਕਹਿ ਲਈਏ ਵੀ ਚੱਜ ਦੀ ਚੀਜ਼ਾਂ ਵੀ ਮੇਲੇ 'ਚ ਮਿਲਦੀਆਂ ਅਸੀਂ ਲੈ ਕੇ ਆਉਂਦੇ ਹਾਂ ਅੱਜ ਕੱਲ੍ਹ ਦਿਮਾਗ 'ਚ ਹੋ ਗਿਆ ਵੀ ਯਾਰ ਮੇਲੇ 'ਚ ਤਾਂ ਬੜੀਆਂ ਚੀਪਰ ਚੀਜ਼ਾਂ ਮਿਲਦੀਆਂ ਕੋਈ ਐਡਾ ਕੋਈ ਖਾਸ ਕੁਆਲਿਟੀ ਨਹੀਂ ਹੁੰਦੀ ਸਾਰਾ ਚਾਈਨੀਜ਼ ਮਾਲ ਵੀ ਅੱਜ ਕੱਲ੍ਹ ਆਉਣ ਲੱਗ ਗਿਆ ਉੱਥੇ ਜਿਵੇਂ ਵੀ ਹੈਗਾ ਬੰਦੇ ਨੂੰ ਲੱਗਦਾ ਕੁਆਲਿਟੀ ਵਾਲੀ ਚੀਜ਼ ਪਸੰਦ ਹੀ ਨਹੀਂ ਕਰਦਾ ਸਿਰਫ ਬੱਚਿਆਂ ਲਈ ਚੀਜ਼ ਮਿਲਦੀ ਆ $20 ਵੀ ਦਰੋਂ ਦਾ ਖਡੌਣਾ ਲੈ ਦਿਓ ਚੀਜ਼ਾਂ ਮਿਲਦੀਆਂ ਲੇਕਿਨ ਪਹਿਲੇ ਜਿਵੇਂ ਆਪਾਂ ਗੱਲ ਕਰਕੇ ਹੱਠੇ ਹੱਥ ਦੀ ਕਢਾਈ ਕੱਢੀਆਂ ਚੀਜ਼ਾਂ ਮੈਂ ਆਪਣੀ ਸਮਾਰਾ 'ਚ ਚਾਦਰਾਂ ਵੇਖੀਆਂ ਨੇ ਕਈ ਕੁੜੀਆਂ ਕੱਢ ਕੇ ਲਿਆ ਜਿਨ੍ਹਾਂ ਨੇ ਸ਼ੋਪ ਲਾਈ ਹੁੰਦੀ ਸੀਗੀ ਚਾਦਰਾਂ ਫੁਲਕਾਰੀਆਂ ਨਾਲ ਕੱਢੀ ਹੋਈਆਂ ਕਈ ਜਿਨ੍ਹਾਂ ਦਾ ਲੱਕੜ ਦਾ ਕਾਰੋਬਾਰ ਹੁੰਦਾ ਸੀ ਉਹ ਗੁੱਲੀ ਡੰਡੇ ਬਣਾ ਕੇ ਲੈ ਕੇ
0: ਆਉਂਦੇ
1: ਤੀਰ ਕਮਾਨ ਉਹਨੇ ਹੱਥ 'ਤੇ ਬਣਾਏ ਬੜੇ ਸੋਹਣੇ ਡਿਜ਼ਾਇਨ ਦੇ
0: ਜਿਹੜੇ
1: ਜਿਹਦੀ ਹਾਂ ਰੇੜੇ ਤਾਂ ਖੈਰ ਅੱਜ ਕੱਲ੍ਹ ਸਾਡੇ ਰੈਸਟੋਰੈਂਟ 'ਚ ਉਹਨਾਂ ਨੇ ਮਿੱਠੇ ਦੇ ਨੂੰ ਰੱਖੇ ਹੁੰਦੇ ਨੇ ਨਾ
0: ਵਾਕਰ ਇੱਕ ਹੋਰ ਹੁੰਦਾ ਸੀ ਜਿਹਦਾ ਜਦੋਂ ਨਿੱਕਾ ਜਿਹਾ ਟਾਇਰ ਸੋਟਾ ਹੁੰਦਾ ਸੀ ਤਾਂ ਉਹ ਲੈ ਕੇ ਭੱਜੀ ਦਾ ਸੀ ਜਦੋਂ ਉੱਤੇ ਚਿੜੀ ਜੀ ਘੁੰਮਦੀ ਹੁੰਦੀ ਸੀ
1: ਚਿੜੀ ਜੀ ਘੁੰਮਦੀ ਉਹ ਵੀ ਇੱਕ ਉਹ ਚੀਜ਼ ਹੁੰਦੀ ਸੀਗੀ ਹੋਰ ਵੀ ਮਤਲਬ ਭਾਂਡੇ ਵੀ ਬੜੇ ਆਉਂਦੇ ਸੀਗੇ ਵੰਨ ਸੋਨੇ ਪਿੱਤਲ ਦੇ ਭਾਂਡੇ ਕੋਈ ਲੈ ਕੇ ਆਉਂਦਾ ਸੀਗਾ
0: ਲੱਕੜ ਦੇ ਭਾਂਡੇ
1: ਲੱਕੜ ਦੀਆਂ ਕੁੱਜੀਆਂ ਜੀ ਲੈ ਕੇ ਆਉਂਦੇ ਮਤਲਬ ਡਿਜ਼ਾਈਨ ਕੀਤੀਆਂ ਜਿਹੜੀ ਹੈਂਡਮੇਡ ਹੁੰਦੀਆਂ ਜਿਹਦੀ ਅੱਜ ਦੇ ਟਾਈਮ 'ਚ ਆਪਾਂ ਕਈ ਬੜੇ ਵੈਲਿਊ ਲੋਕ ਵੇਚਦੇ ਆ ਵੀ ਇਹ ਹੈਂਡਮੇਡ ਆ ਦੈਟਸ ਵਾਈ ਮਹਿੰਗੀਆਂ ਨੇ ਪਰ ਉਹ ਤਾਂ ਆਮ ਹੁੰਦੀਆਂ ਸੀ ਵੇਚਣ ਵਾਸਤੇ ਤਾਂ ਉਹਦਾ ਸਭ ਆਪਾਂ
0: ਲੂਣਦਾਨੀਆਂ ਡੰਡੇ ਕੁੰਡੇ
1: ਬੜਾ ਕੁਝ ਇੱਕ ਤਰ੍ਹਾਂ ਦਾ ਖੁੱਲ੍ਹਾ ਬਾਜ਼ਾਰ ਲੱਗਾ ਹੋਇਆ ਕਿਸੇ ਵਾਸਤੇ ਤਾਂ ਹੁੰਦਾ ਸੀ ਬਾਜ਼ਾਰ ਲੱਗਾ ਵਾ ਵੀ ਇੱਕ ਥਾਂ 'ਤੇ ਉਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਅੱਜ ਦਾ ਸ਼ੋਪਿੰਗ ਮਾਲ ਹੁੰਦਾ ਸੀ ਵੀ ਇੱਕੋ ਜਗ੍ਹਾ 'ਤੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ
0: ਅੱਛਾ ਸਭ ਤੋਂ ਵੱਧ ਖਿੱਚ ਪਤਾ ਕਿਹੜੀ ਚੀਜ਼ ਦੀ ਹੁੰਦੀ ਸੀ ਜਿਹੜਾ ਉਹ ਪਟਾਸ਼ਾਂ ਵਾਲਾ ਪਿਸਤੌਲ ਹੁੰਦਾ ਸੀ
1: ਆਏ
0: ਟਕ ਪਟਕ ਪਟਕ ਪਟਕ ਹੈ ਉਹ ਹਾਲਾਂਕਿ ਉਹ ਸਾਡੇ ਦੌਰ ਜਿਹੇ 'ਚ ਜਾ ਗਿਆ ਉਹ ਪਹਿਲੀਆਂ 'ਚ ਤਾਂ ਚਲੋ ਨਹੀਂ ਹੋਊਗਾ ਪਰ ਉਹ ਸਭ ਤੋਂ ਵੱਧ ਉਹ ਖਿੱਚ ਹੁੰਦੀ ਸੀ ਵੀ ਉਹ ਵਾਲਾ ਲੈਣਾ ਪਟਾਸ਼ ਦੇ ਨਾਲ
1: ਨਹੀਂ ਅੱਛਾ ਇੱਕ ਹੁੰਦਾ ਸੀ ਸਾਨੂੰ ਮੇਲੇ ਦੀ ਜੇ ਕਿਸੇ ਨਾਲ ਦੇ ਪਿੰਡ ਹੋਣਾ ਜਾਂ ਕਿਤੇ ਹੋਣਾ ਨਾ ਉਦੋਂ ਥੋੜ੍ਹਾ ਡਰ ਜਿਹਾ ਵੀ ਨਹੀਂ ਹੁੰਦਾ ਸੀ ਮੈਂ ਘਰਦਿਆਂ ਨੂੰ ਕਹਿ ਦੇਣ ਮੈਂ ਫਲਾਣੀ ਜਗ੍ਹਾ ਮੇਲਾ ਹੈ ਉਹਨਾਂ ਨੇ ਰੋਕਾ ਟਕਾਟ ਕਰਨੀ ਨਹੀਂ ਹੁੰਦੀ ਸੀ ਵੀ ਚੱਲ ਚਲਾ ਜਾ ਪਿੰਡੋਂ ਚੱਲੇ ਹਾਂ ਚੱਲੇ ਮੁੰਡੇ ਸਾਰੇ ਚੱਲੇ ਹਾਂ ਜਾ ਆਇਓ ਘੁੰਮਿਓ ਕਰੇ ਆਓ ਹੁਣ ਥੋੜ੍ਹਾ ਜਿਹਾ ਹਿਚਕਚਾਹਟ ਹੁੰਦੀ ਵੀ ਮੇਲੇ ਚੱਲੇ ਪਹਿਲਾਂ ਪਹਿਲੀ ਗੱਲ ਤਾਂ ਐਕਸਾਈਟਮੈਂਟ ਹੀ ਨਹੀਂ ਹੁੰਦੀ ਵੀ ਮੇਲੇ 'ਚ ਕੀ ਹੋਣਾ ਯਾਰ ਚਾਹ ਬੱਚਿਆਂ ਦਾ ਕੰਮ ਆ ਜਿਵੇਂ ਸਾਡੇ ਪੈਸੇ ਯਾਰ ਆਹ ਬੱਚਿਆਂ ਦਾ ਕੰਮ ਹੈ ਮੈਂ ਕਿਆ ਕਰਾਂਗਾ ਜਾ ਕੇ ਵਾ ਮੇਲੇ ਮਾ ਚੱਲ ਕਹੀਂ ਹੋਰ ਚਲਕਾ ਵਾ ਨਾ ਉਦੋਂ ਕਈਆਂ ਨੂੰ ਬਹਾਨਾ ਮਿਲਦਾ ਸੀ ਵੀ ਜੇ ਸ਼ਹਿਰ 'ਚ ਮੇਲਾ ਨਾ ਤਾਂ ਸ਼ਾਇਦ ਆਪਾਂ ਮੇਲੇ 'ਚ ਚੋਰੀ ਛਿਪੇ ਜਾ ਕੇ ਫਿਲਮ ਵੀ ਵੇਖ ਸਕਦੇ ਹਾਂ
0: ਐਂਟਰਟੇਨਮੈਂਟ ਦਾ ਨਿਕਲਣ ਦਾ ਕਰੋ
1: ਤਾਂ ਮੇਲੇ 'ਚ ਜੇ ਕਿਸੇ ਨੇ ਵੇਖ ਲਿਆ ਕਿੱਥੇ ਫਿਰਦਾ ਸੀ ਫਿਲਮ ਦਾ ਨਹੀਂ ਮੈਂ ਮੇਲੇ 'ਚ ਸੀ ਕਿਹੜੀ ਉਹ ਪਰਲੀ ਦੁਕਾਨ ਤੋਂ ਵੇਖੀ ਦੁਕਾਨ ਉੱਥੇ ਤੂੰ ਉੱਧਰ ਗਿਆ ਹੀ ਨਹੀਂ ਹੈ ਨਾ ਆਪਣੇ ਘਰਦਿਆਂ ਨੂੰ ਬੰਦਾ ਐਵੇਂ ਬੇਗੂ ਬਣਾਈ ਜਾਂਦਾ ਮੈਂ ਉੱਥੇ ਤਾਂ ਫਿਰਦਾ ਮੇਲੇ ਤੁਸੀਂ ਵੇਖਿਆ ਹੀ ਨਹੀਂ
0: ਸਿਨੇਮਾ ਵੀ ਇੱਕ ਹੋਊਆ ਸੀ ਕਿ ਉਦੋਂ ਇਹ ਚੰਗਾ ਥੋੜ੍ਹੀ ਸਮਝਿਆ ਜਾਂਦਾ ਸੀ ਵੀ ਤੁਸੀਂ ਸਿਨੇਮਾ ਵੇਖੋ ਅੱਜ ਕੱਲ੍ਹ ਤਾਂ ਰੈਕਮੈਂਡੇਸ਼ਨ ਦੇਈਦੀਆਂ
1: ਨਾ ਕੌਣ ਸੀ ਅੱਛੀ ਆਈ
0: ਹਾਂ ਅੱਗੇ ਤਾਂ ਉਹ ਹੋਊਆ ਹੁੰਦਾ ਸੀ ਨਾ ਵੇਖੋ ਇੰਨਾ ਉਹਨਾਂ ਚੀਜ਼ਾਂ ਤੋਂ ਵੇਖੋ ਤਾਂ ਫਿਰ ਪਤਾ ਲੱਗਦਾ ਵੀ ਕਿੰਨਾ ਕਿੰਨਾ ਸਮਾਂ ਬਦਲ ਗਿਆ।
1: ਸੋ
0: ਖੈਰ ਆਪਾਂ ਅਗਲੇ ਹਿੱਸੇ ਦੇ ਵਿੱਚ ਇਹੀ ਗੱਲਾਂ ਕੰਟੀਨਿਊ ਰੱਖਾਂਗੇ ਅਤੇ ਨਾਲ ਉਨ੍ਹਾਂ ਚਿਰ ਤੁਹਾਨੂੰ 7 ਸ਼ਬਦ ਵੀ ਦੇ ਦਈਏ ਅਤੇ ਤਾਂ ਕਿ ਕਾਲ ਕਰਨ ਦੇ ਲਈ ਤੁਹਾਡੇ ਕੋਲ ਮਟੀਰੀਅਲ ਹੋ ਜੇ। ਅਤੇ ਹਾਂਜੀ ਤੂਰ ਸਾਹਿਬ,
1: ਸ਼ਬਦ ਹੈ ਜੀ, ਸ਼ਬਦ ਨੇ ਅੱਜ ਪਹਿਲਾ ਸ਼ਬਦ ਹੈ ਸਾਂਝੀ, ਸਾਂਝੀ ਲਾਉਣਾ ਜਾਂ ਸਾਂਝੀ ਬਣਾਉਣਾ।
0: ਓਕੇ,
1: ਦੂਜਾ ਸ਼ਬਦ ਹੈਗਾ ਜੀ ਚੰਗੇਰ। ਤੀਜਾ ਸ਼ਬਦ ਹੈਗਾ ਜੀ ਡੋਨਵੱਟਾ।
0: ਅੱਛਾ।
1: ਚੌਥਾ ਸ਼ਬਦ ਹੈਗਾ ਕੋੜਾ ਵੱਟਾ।
0: ਅੱਛਾ।
1: ਪੰਜਵਾਂ ਹੈਗਾ ਮੁਕਾਨ। ਛੇਵਾਂ ਹੈਗਾ ਯੱਕੜ ਵੱਢਣਾ। ਅਤੇ ਸੱਤਵਾਂ ਕਮਲ ਕੁੱਟਣਾ।
0: ਓਕੇ, ਯੱਕੜ ਵੱਢਣਾ
1: ਅਤੇ ਕਮਲ ਕੁੱਟਣਾ।
0: ਓਕੇ, ਯੱਕੜ ਵੱਢਣਾ ਅਤੇ
1: ਕਮਲ ਕੁੱਟਣਾ।
0: ਕਮਲ ਕੁੱਟਣਾ, ਓਕੇ ਜੀ। ਅਤੇ ਤੁਸੀਂ ਹੁਣ ਦੱਸਣਾ ਹੈ ਵੀ ਇਹਨਾਂ ਨੂੰ ਕੀ ਕਹਿੰਦੇ ਆ ਜੀ। ਮੈਂ ਇੱਕ ਵਾਰੀ ਰਿਪੀਟ ਕਰਦਾ, ਮੇਰੇ ਖਿਆਲ ਮੈਂ ਇੱਕ ਮਿਸ ਕੀਤਾ ਵਾ। ਸਾਂਝੀ, ਸਾਂਝੀ ਲਾਉਣਾ,
1: ਸਾਂਝੀ
0: ਸਾਂਝੀ ਲਾਉਣਾ, ਅਤੇ ਚੰਗੇਰ,
1: ਚੰਗੇਰ,
0: ਚੰਗੇਰ, ਡੋਨਵੱਟਾ,
1: ਡੋਨਵੱਟਾ,
0: ਅਤੇ
1: ਕੌੜਾ,
0: ਕੌੜਾ ਵੱਟਾ,
1: ਕੌੜਾ ਵੱਟਾ,
0: ਹਾਂ, ਜੱਕੜ ਵੱਢਣਾ,
1: ਕਮਲ, ਕਮਲ ਕੁੱਟਣਾ,
0: ਕਮਲ ਕੁੱਟਣਾ,
1: ਮੁਕਾਨ,
0: ਹਾਂ, ਕਮਲ ਕੁੱਟਣਾ, ਅਤੇ ਆਪਣਾ ਜੱਕੜ ਵੱਢਣਾ,
1: ਮੁਕਾਨ,
0: ਹੈਂ,
1: ਮੁਕਾਨ,
0: ਮੁਕਾਨ,
1: ਹਾਂ, ਮੁਕਾਨ,
0: ਹਾਂਜੀ, ਮੁਕਾਨ। ਸੋ ਇਹ 7 ਸ਼ਬਦ ਨੇ ਜੀ ਇਹਨਾਂ ਦਾ। ਤੁਸੀਂ ਦੱਸਣਾ ਵਾ ਵੀ ਕੀ ਕਹਿੰਦੇ ਨੇ ਇਹਨਾਂ ਨੂੰ ਤੁਹਾਡੇ ਇਲਾਕੇ ਦੇ ਵਿੱਚ, ਤੁਸੀਂ ਕਿੱਥੇ ਕਿੱਥੇ ਇਹਨੂੰ ਵਰਤੋਂ ਦੇ ਵਿੱਚ ਲਿਆਉਂਦੇ ਹੋ, ਕਿੱਦਾਂ ਤੁਹਾਡੇ ਸੁਣਨ ਕਰਨ ਦੇ ਵਿੱਚ ਆਉਂਦਾ। ਸੋ ਤੁਸੀਂ
1: ਜਾਂ ਤੁਹਾਡੇ ਇਹਨਾਂ ਲਫ਼ਜ਼ 'ਚ ਤੁਹਾਡਾ ਕੋਈ, ਤੁਹਾਡੇ ਇਲਾਕੇ ਕੁਛ ਹੋਰ ਵੀ ਕਹਿੰਦੇ ਆ ਇਹਨਾਂ ਨੂੰ,
0: ਹਾਂਜੀ, ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਦੱਸ ਸਕਦੇ ਹੋ। ਅਤੇ ਅਗਲੇ ਹਿੱਸੇ ਦੇ ਵਿੱਚ ਜਾਂ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਮੈਸੇਜ ਕਰ ਸਕਦੇ ਹੋ। ਅਤੇ ਜੇ ਨਹੀਂ ਪਤਾ ਲੱਗਾ ਤਾਂ ਫਿਰ ਦੁਬਾਰਾ ਤੋਂ ਆਪਾਂ ਇੱਕ ਵਾਰੀ ਕਰ ਦਾਂਗੇ ਅਨਾਊਂਸ। ਅਤੇ ਧੰਨਵਾਦ ਅੱਜ ਗੱਲਾਂ ਬਾਤਾਂ ਮੇਲੇ ਦੀਆਂ। ਅਤੇ ਕਹਿੰਦੇ ਨੇ ਕਿ ਸਮਟਾਈਮਸ ਬਨਾਨਾ ਲੀਵਸ, ਨਹੀਂ ਇਹ ਤਾਂ ਹੋ ਗਿਆ ਨਾ, ਬਨਾਨਾ ਲੀਵ ਤਾਂ ਹੋ ਗਿਆ, ਜਿਹੜਾ ਆਪਾਂ ਜਿਹਦੀ ਗੱਲ ਕਰ ਰਹੇ ਉਹ ਬਨਾਨਾ ਦੇ ਨਹੀਂ ਹੁੰਦੇ, ਬਨਾਨਾ ਤੇ ਜ਼ਿਆਦਾਤਰ ਫਰੈਸ਼ ਦੇ ਉੱਤੇ ਹੀ ਦਿੰਦੇ ਨੇ।
1: ਹਾਂ, ਉਹ ਤਾਂ ਫਰੈਸ਼ ਤਾਂ ਮਿਲਦਾ।
0: ਹਾਂਜੀ, ਅਤੇ
1: ਇਹ ਸੁੱਕ ਜਾਂਦੇ ਆ, ਉਸ ਤੋਂ ਬਾਅਦ ਇਹਨਾਂ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਦਾਬ ਦੇ ਕੇ ਜਿਹੜੀਆਂ ਦੇ ਡੋਨੇ ਬਣਾਏ ਜਾਂਦੇ ਆ ਨਾ।
0: ਹਾਂਜੀ,
1: ਡੋਨੇ ਸ਼ੇਪ ਲੈਂਦੇ ਆ।
0: ਸੋ ਉੱਦਾਂ ਜਿਹੜਾ ਸਲ ਲੀਵਸ ਤੁਸੀਂ ਕਹਿ ਰਹੇ ਹੋ ਇਹ ਹੋ ਸਕਦਾ ਵਾ, ਜਿਹੜੀ ਤੁਸੀਂ ਇਹ ਕਹਿ ਰਹੇ ਹੋ, ਪਰ
1: ਜਿਹੜੀ ਪਲੇਟ ਹੁੰਦੀ ਸੀ ਉਹ ਚਾਰ ਪੱਤਿਆਂ ਨੂੰ ਡਿੱਕਿਆਂ ਦੇ ਨਾਲ ਜੋੜ ਕੇ ਉਹਨਾਂ ਨੇ ਉਹ ਪਲੇਟ ਬਣਾਈ ਹੁੰਦੀ ਉਹਦੀ,
0: ਅਤੇ
1: ਬੜੀ ਵਧੀਆ ਉਹਦੇ 'ਚ ਵੀ। ਅੱਛਾ, ਉਸ ਤੋਂ ਬਾਅਦ ਇਹ ਸੀ ਨਾ ਉਹਦਾ ਇਹ ਵੀ ਜੇ ਕਿਤੇ ਉਹਨਾਂ ਨੇ ਵੇਸਟੇਜ ਰੱਖ ਸੁੱਟ ਵੀ ਦਿੱਤੀ ਨਾ, ਉਹ ਪੱਤਾ ਸੀ ਉਹਦਾ ਗਲ ਜਾਂਦਾ ਸੀ ਬਾਅਦ 'ਚ।
0: ਉਹੀ ਹੋ ਗਿਆ ਨਾ, ਉਹ ਆਰਾਮ ਈਜ਼ੀਲੀ ਉਹ ਤੁਹਾਡਾ ਉਹੀ ਗਾ ਡਿਜ਼ੋਲਵ ਹੋ ਜਾਂਦਾ ਸੀ, ਉਹ ਕੰਪੋਸਟ ਹੋ ਜਾਂਦਾ ਸੀ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਸੀ। ਹਾਂ, ਸਲ ਲੀਵਸ, ਹਾਂ, ਮੈਂ ਵੀ ਜੋ ਵੇਖ ਰਿਹਾ ਸਲ ਲੀਫ ਹੀ ਆ, ਪਰ ਇਹਨੂੰ ਆਪਣੇ ਹੁਣ ਇਲਾਕਿਆਂ ਦੇ ਵਿੱਚ ਕੀ ਕਹਿੰਦੇ ਉਹ ਮੇਰੇ ਧਿਆਨ 'ਚ ਨਹੀਂ ਆ ਰਿਹਾ। ਅਤੇ ਉੱਦਾਂ ਤੁਸੀਂ ਠੀਕ ਦੱਸਿਆ ਜੀ, ਧੰਨਵਾਦ ਤੁਹਾਡਾ, ਕਿਹਨਾਂ ਨੇ ਦੱਸਿਆ ਸੀਗਾ ਇਹ, ਅਤੇ ਨਵ ਜੀ ਧੰਨਵਾਦ ਤੁਹਾਡਾ, ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕੱਲ੍ਹ ਦਾ ਡਿਨਰ ਰਿਵਾਜ਼ ਅੱਤ ਬਣਿਆ ਹੋਇਆ ਚਿਕਨ ਇਨ ਗੋਭੀ, ਹੈ,
1: ਅੱਤ ਬਣਿਆ, ਇਹ ਗੋਭੀ ਗੋਸ਼ਤ ਹੋ ਗਿਆ ਭਾਅ
0: ਜੀ, ਰਾਈਸ ਕੁਕਿੰਗ ਕਟ ਸੀ ਟਾਈਗਰ ਖੁਦ। ਅੱਛਾ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ। ਅਤੇ ਕਹਿੰਦੇ ਕਿ ਉਹ ਭਾਅ ਜੀ ਸੇਲ ਔਰ ਸਲ, ਹਾਂਜੀ ਠੀਕ ਹੈ ਜੀ, ਧੰਨਵਾਦ ਤੁਹਾਡਾ। ਹਾਂ, ਸੋ ਇੱਕ ਸਮੇਂ ਤੱਕ ਮੈਨੂੰ ਵੀ ਇਹ ਲੱਗਦਾ ਸੀ ਵੀ ਸ਼ਾਇਦ ਇਹ ਉਹਦੇ ਬੋਰਡ ਦੇ ਹੀ ਪੱਤੇ ਆ ਜਾਂ ਇਹ ਆਪਣਾ ਉਹਦੇ ਪਿੱਪਲ ਦੇ, ਹੋ ਸਕਦਾ ਬੋਰਡ ਦੇ ਵੀ ਇੱਕ ਸਮੇਂ ਕਿਤੇ ਬੰਦੇ ਹੋਣ, ਪਰ ਇਹ ਹੋ ਰਿਹਾ ਪੱਤਾ ਹੈ ਜਿਹੜਾ ਕਿ
1: ਪਿੱਪਲ ਦੇ ਪੱਤੇ 'ਤੇ ਮੈਂ ਪੇਂਟਿੰਗ ਹੁੰਦੀ ਬੜੀ ਵੇਖੀ ਹੈ, ਉਹ ਵੀ ਟਰਾਂਸਪੇਰੈਂਟ ਜਿਹਾ ਇੱਕ ਤਰ੍ਹਾਂ ਦਾ ਹੋਇਆ ਪੱਤਾ, ਉਹ 'ਤੇ ਮੈਂ ਪੇਂਟਿੰਗ ਕਰਦੇ ਵੇਖੇ ਬੜੇ।
0: ਓਕੇ, ਅਤੇ ਮੰਗਤ ਅੰਕਲ ਜੀ ਕਹਿੰਦੇ ਨੇ ਕਿ ਕਹਿੰਦੇ ਕਿ ਢੱਕ ਦੇ ਦਰਖਤ ਦੇ ਪੱਤੇ ਹੁੰਦੇ ਆ, ਢੱਕ ਦੇ, ਓਕੇ, ਅਤੇ ਜਿਸ ਦੇ ਡੂਨੇ ਬਣਦੇ ਆ, ਥੈਂਕ ਯੂ। ਅਤੇ ਸੈਮੀ ਸਾਹਿਬ ਕਹਿੰਦੇ ਕਿ ਕਾਨਾ 'ਤੇ ਨਹੀਂ ਕਿਤੇ, ਮਤਲਬ ਇਹ ਕਹਿੰਦੀ ਕਿ ਪਹਿਲੀ ਗੱਲ ਜੇ ਕਰ ਰਹੇ ਹੋ ਤੁਸੀਂ ਤਾਂ ਪਹਿਲੀ ਤਾਂ ਕਾਨਾ ਹੀ ਆ, ਅਤੇ ਸੜਕ ਦੇ ਉੱਤੇ ਜਿਹੜਾ ਲੱਗਦਾ ਕਾਨਾ ਜਦੋਂ ਕੂਲਾ ਹੁੰਦਾ ਨਾ ਉਹਦੀ ਗੱਲ ਕਰ ਰਹੇ ਹਾਂ ਆਪਾਂ, ਅਤੇ ਪਰ ਹੁਣ ਜਿਹੜੀ ਗੱਲ
1: ਕਾਨੇ ਦੇ ਨਾਲ ਵੀ ਬੜੇ ਖਿਡੌਣੇ ਬਣਦੇ,
0: ਹਾਂ, ਉਹਦੇ ਨੂੰ ਬਹੁਤ ਬਹੁਤ ਬਣਦੇ ਸੀ,
1: ਬੜਾ ਕੁਛ ਕਰਦੇ ਰਹੇ,
0: ਹਾਂ, ਉਹ ਤਾਂ ਆਪ ਵੀ ਪੰਗੇ ਪੁੰਗੇ ਮੁੜ ਕੇ ਲਈਦੇ ਹੁੰਦੇ ਸੀ ਨਾ, ਕਾਨੇ ਦੇ ਆਮ ਹੁੰਦੇ,
1: ਬੜਾ ਵੱਜਦਾ,
0: ਆਪ ਬਥੇਰੇ ਮੁੜ ਕੇ ਪੰਗੇ ਲਈਦੇ ਸੀ। ਅਤੇ ਹੁਣ ਉਹ ਵੇਖ ਲਓ ਕੁਛ ਵੀ ਨਹੀਂ ਹੈਗਾ, ਨਾ ਸੜਕ ਢਾ ਰਿਹਾ, ਦੱਬ ਕਾਈ, ਨਾ ਕਾਨੇ ਰਹੇ, ਇੱਕ ਗੁਲਾਬਾਸੀ ਦੇ ਡੰਡੇ, ਹੈ ਨਾ, ਫਿਰ ਢਿੰਜਣ ਹੁੰਦਾ ਸੀ,
1: ਤੁਹਾਨੂੰ ਤਾਂ ਫਿਰ ਵੀ ਨਾਂ ਯਾਦ, ਮੇਰੇ ਤਾਂ ਬੜੇ ਨਾਂ ਵਿਸਰ ਗਏ, ਕਿਉਂਕਿ ਜਦ ਇਹ ਚੀਜ਼ਾਂ ਵੇਖੀਆਂ ਛੱਡਤੀਆਂ ਨਾ, ਮੈਨੂੰ ਇੰਨਾ ਯਾਦ ਅੱਕ ਜਿਹਾ ਹੁੰਦਾ ਸੀ, ਉਹ ਜਿਹਦੇ 'ਚ ਉਹ ਅੰਬ ਜੀ ਸ਼ੇਪ ਵਰਗਾ ਅੱਕ ਲੱਗਾ ਹੁੰਦਾ ਸੀ, ਅਤੇ ਜੇ ਉਹਨੂੰ ਤੋੜੀਆਂ ਨਾ ਵਿੱਚੋਂ ਵਾਈਟ ਕਲਰ ਦੀਆਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ
0: ਦੁੱਧ ਜਿਹਾ ਨਿਕਲਦਾ ਸੀ,
1: ਦੁੱਧ ਤਾਂ ਨਿਕਲਦਾ ਸੀ ਪਰ ਉਹਦੇ ਵਿੱਚੋਂ ਵਾਈਟ ਆਵਾਜ਼ ਉੱਡਦੀ ਸੀ ਬੁੱਢੀ ਮਾਈ ਜੀ ਜਿਵੇਂ
0: ਉਹ ਦੇਸੀ ਅੱਕ ਸੀ ਨਾ,
1: ਦੇਸੀ ਅੱਕ ਦਾ,
0: ਉਹ ਦੇਸੀ ਅੱਕ ਸੀ,
1: ਉਹਦੇ ਉਹਦੇ ਪੱਤਿਆਂ ਦਾ ਵੀ ਬੜਾ ਸੋਹਣਾ ਇਲਾਜ ਹੁੰਦਾ ਸੀਗਾ ਵੀ ਜੇ ਕਿਤੇ ਕੋਈ ਸੱਟ ਪਿੱਟ ਵੱਜੀ ਹੁੰਦੀ ਸੀ ਨਾ ਉਹਨੂੰ
0: ਗਰਮ ਹੁੰਦੇ ਆ,
1: ਹਾਂ ਤੇਲ 'ਚ ਸਰ੍ਹੋਂ ਤੇਲ 'ਚ ਉਹਨੂੰ ਕਰਕੇ
0: ਹਾਂ ਥੋੜ੍ਹਾ ਜਿਹਾ ਚੋਪੜ ਕੇ, ਅੱਜ ਹਾਲੇ ਤਾਂ ਉਹ ਤਾਂ ਆਪਣੇ ਵਾਲੇ ਇਲਾਕਿਆਂ 'ਚ ਹੈਗੇ ਨੇ ਨਾ,
1: ਅੱਕ ਦਾ ਹੁੰਦਾ ਸੀ ਬੜਾ, ਮਤਲਬ ਨੋਰਮਲ ਚੀਜ਼ਾਂ ਹੁੰਦੀਆਂ ਸਾਨੂੰ ਕਦੀ ਇੱਕ ਹੋਰ ਹੁੰਦਾ ਸੀ ਜਿਹਦੇ ਗੋਲ ਜਾਂ ਕੰਢੇ ਬੜੇ ਲੱਗੇ ਹੁੰਦੇ ਸੀ ਸਾਰੇ ਪਾਸੇ ਕੰਢੇ ਹੁੰਦੇ ਸੀ ਗੋਲ ਜਿਹਾ, ਉਹਦਾ ਨਾਂ ਵੀ ਨਿਕਲ ਗਿਆ,
0: ਕਾਹਦੇ ਲਈ ਵਰਤਦੇ ਫਿਰ ਆਜੂ ਚੇਤਾ,
1: ਇੰਨੀ ਹੁਣ ਯਾਦ ਅਸੀਂ ਦੁਬਾਰਾ ਲੈ ਕੇ ਜਾਣੀ ਪੈਣੀ ਹੈ।
0: ਅੱਕ ਦਾ ਇੱਕ ਅੱਕ ਦੀ ਕੈਟੇਗਰੀ 'ਚ ਤਾਂ ਇੱਕ ਫਗਵਾੜਾ ਵੀ ਹੁੰਦਾ ਹੈ ਨਾ, ਜਿਹੜਾ ਕੰਢੇ ਕੁੰਡੇ ਕੱਢਣ ਦੇ ਕੰਮ ਆ ਜਾਂਦਾ ਸੀ, ਉਹਦਾ ਦੁੱਧ ਚੋਦੋ ਤੁਸੀਂ ਕੰਢੇ ਦੇ ਉੱਤੇ ਅਤੇ ਰਾਤੋ ਰਾਤ ਬਾਹਰ ਆ ਜਾਂਦਾ।
1: ਇੱਕ ਬੂਟੀ ਹੋਰ ਹੁੰਦੀ ਸੀ, ਉਹਦੇ ਛੋਟੇ ਕੰਢੇ ਹੁੰਦੇ ਸੀ, ਉਹ ਕੱਪੜਿਆਂ ਦੇ ਬੜੇ ਚਿੰਬੜਦੇ ਹੁੰਦੇ ਸੀ, ਉਹ ਵੀ ਬੂਟੀ
0: ਪਖੜਾ,
1: ਨਹੀਂ ਪਖੜਾ ਨਹੀਂ, ਮੈਨੂੰ ਯਾਦ ਨਾਮ ਨਹੀਂ ਯਾਦ, ਮੈਂ ਉਹਨੂੰ ਯਾਦ ਕਰ ਲੈਣਾ ਆਪਾਂ ਬ੍ਰੇਕ 'ਤੇ ਜਾਵਾਂਗੇ ਨਾ, ਉਹਦੇ ਵੀ ਬੜੇ ਕੱਪੜੇ ਦੇ ਚੁੜ ਜਾਂਦੇ ਸੀ ਕਰਕੇ ਨਾ।
0: ਦੋ ਤਰ੍ਹਾਂ ਦੀਆਂ ਮੈਨੂੰ ਯਾਦ ਆ ਰਹੀਆਂ, ਇੱਕ ਤਾਂ ਕਣਕਾਂ ਦੇ ਸੀਜ਼ਨ 'ਚ ਬਹੁਤ ਹੁੰਦੀ ਹੈ, ਜਿਹੜੀ ਕਣਕਾਂ 'ਚ ਹੀ ਜ਼ਿਆਦਾ ਹੁੰਦੀ ਉਹ ਪੰਬੀਰੀ ਜੀ,
1: ਉਹ ਇੱਕ ਉਹ ਵੀ ਹੁੰਦੀ,
0: ਉਹ ਵੀ ਬਹੁਤ ਚੰਬੜਦੀ ਹੈ। ਇੱਕ ਹੋਰ ਹੁੰਦਾ ਜੀ ਉਹ ਜਿਹਦੇ ਚਾਰ ਛਪੇਰੇ ਕੰਡੇ ਕੰਡੇ ਜਿਹੇ ਹੁੰਦੇ, ਅਗਲੇ ਪਾਸੇ ਦੋ ਮੁੱਛਾਂ ਜਿਹੀਆਂ ਹੁੰਦੀਆਂ ਰੱਖੀਆਂ ਜੀਆਂ, ਉਹ ਜਿਹੜਾ ਦੂਰੋਂ ਮਾਰ ਕੇ ਇੱਕ ਦੂਸਰੇ 'ਤੇ ਚਮੜਾਈਦਾ ਸੀ, ਮੈਨੂੰ ਚੇਤਾ ਭੁੱਲ ਗਿਆ ਉਹਨੂੰ ਕੀ ਕਹਿੰਦੇ ਸੀ, ਉਹ ਸਿਆਲ ਦੇ ਦਿਨਾਂ 'ਚ ਸਵੈਟਰਾਂ ਸਵੂਟਰਾਂ ਦੇ ਉੱਤੇ ਦੂਰੋਂ ਮਾਰ ਕੇ ਚਮੜਾਉਣਾ, ਬੜੇ ਆਪਾਂ ਉਹ
1: ਉਹੀ ਚੀਜ਼ ਉਹੀ ਜਿਵੇਂ ਗੱਲ ਕਰਦੇ,
0: ਉਹ ਇਕੱਠੇ ਕਰਕੇ ਵਾਹਵਾ ਹਾਰੇ, ਅਤੇ ਅਸੀਂ ਸਕੂਲ ਲੈ ਕੇ ਜਾਂਦੇ ਹੁੰਦੇ ਹਾਂ, ਸ਼ਹਿਰੀ ਮੁੰਡੇ ਬਹੁਤ ਐਕਸਾਈਟਿਡ ਹੁੰਦੇ ਸੀ ਉਹਨਾਂ ਇਕੱਠੇ ਇਕੱਠੇ ਕਰ ਕਰਕੇ, ਉਹਨਾਂ ਕੋਲੋਂ ਆਪਾਂ ਉਹ ਚੀਜ਼ਾਂ ਲੈਣੀਆਂ ਜਿਹੜੀਆਂ ਸ਼ਹਿਰਾਂ ਦੀਆਂ, ਮਤਲਬ ਹੈ ਨਾ, ਅਤੇ ਉਹਨਾਂ ਨੂੰ ਆਹ ਚੀਜ਼ਾਂ ਨਹੀਂ, ਹੁਣ ਮੈਂ ਵੇਖਦਾ ਵੀ ਹੁਣ ਤਾਂ ਆਪ ਅਸੀਂ ਸ਼ਹਿਰੀ ਜੇ ਬਣ ਗਏ, ਹੁਣ ਉਹੀ ਚੀਜ਼ਾਂ
1: ਇੱਕ ਸਾਨੂੰ ਬੜੀ ਕੋਸ਼ਿਸ਼ ਰਹਿੰਦੀ ਬਰਸੀਨ ਦੀ ਸਿਟੀ ਜੀ ਵਜਾਉਣੀ, ਮੇਰੇ ਕੋਲ ਕਦੀ ਨਹੀਂ ਵੱਜੀ ਸੀ ਸਿਟੀ ਬਰਸੀਨ ਵਾਲੀ ਦੀ ਨਾ, ਬਰਸੀਨ ਦੇ ਤੋੜ ਕੇ ਇੰਨਾ ਛੋਟਾ ਜਿਹਾ ਹਿੱਸਾ ਉਹਦੀ ਸਿਟੀ ਬਣਾਉਂਦੇ ਸੀ, ਪਰ ਕਈ ਸਰੋਤੇ ਬਣਾਉਂਦੇ ਹੋਣੇ ਸਿਟੀ,
0: ਬੀਬਾ ਆਇਆ ਕਰੋ ਬੀਬਾ ਜਾਇਆ ਕਰੋ,
1: ਤੋੜ ਤੋੜ ਪੱਤੇ ਸਿਟੀਆਂ, ਪੱਤੇ ਵੀ ਬਣਦੀ ਸਿਟੀਆਂ,
0: ਉਹ ਪੱਤੇ ਕਹਿੰਦੇ ਤਾਂ ਮੈਨੂੰ ਸ਼ੁਰੂ ਹੀ ਲੱਗਦਾ ਹੁੰਦਾ ਪੱਠੇ ਕਹਿੰਦੀਆਂ, ਕਿਉਂਕਿ ਪੱਠਿਆਂ ਦੇ ਵਜਾਈ ਦੀ ਨਾ, ਪੱਠੇ ਤੋੜ ਤੋੜ ਸਿਟੀਆਂ
1: ਬਰਸੀਨ ਪੱਠੇ ਹੀ ਹੋਏ ਕਹਿੰਦਾ ਤੋੜ ਰਹੇ ਤਾਂ ਪੱਠੇ ਤੁਸੀਂ ਤਾਂ ਸਿਟੀਆਂ ਕਰੋ ਜਾਣ
0: ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡੀ, ਅਤੇ ਮਿਹਰਬਾਨੀ ਤੁਹਾਡੀ ਅਤੇ ਸ਼ੁਕਰੀਆ ਤੁਹਾਡਾ। ਕੁਛ ਇੱਕ ਜਿਹੜੇ ਤੁਹਾਡੇ ਮੈਸੇਜ ਨੇ ਕਈਆਂ ਦੇ, ਅੱਜ ਆਈ ਡੋਂਟ ਨੋ, ਮਤਲਬ ਇਹ ਕੋਇਨਸੀਡੈਂਸ ਹੀ ਆ ਵੀ ਤਿੰਨ ਚਾਰ ਜੇ ਮੈਸੇਜ ਇੱਦਾਂ ਦੇ ਨੇ ਵੀ ਆਪਾਂ ਕਿੱਥੇ ਕੰਟੈਕਟ ਕਰ ਸਕਦੇ ਹਾਂ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ, ਕਈਆਂ ਨੇ ਤਾਂ ਦੱਸਿਆ ਵੀ ਨਹੀਂ ਆ ਵੀ ਕਾਹਦੇ ਲਈ, ਅਤੇ ਉਹਦੇ ਲਈ ਮੇਰੀ ਬੇਨਤੀ ਆ ਵੀ ਜੇ ਤਾਂ ਤੁਸੀਂ ਥੋੜ੍ਹਾ ਜਿਹਾ ਮਾੜਾ ਜਿਹਾ ਦੱਸ ਦਿਓ
1: ਵੀ ਨਾਲ ਲਿਖ ਦਿਓ
0: ਵੀ ਤੁਸੀਂ ਕੋਈ ਮਾਰਕੀਟਿੰਗ ਲਈ ਆ, ਤਾਂ ਫਿਰ ਮੈਂ ਉਹਨਾਂ ਨੂੰ ਨੰਬਰ ਤੁਹਾਡਾ ਪਾਸ ਕਰਦਾ, ਜੇ ਮੰਨ ਲਓ ਕੋਈ ਪ੍ਰੋਗਰਾਮ ਦੇ ਲਈ ਆ, ਕੋਈ ਕਮਿਊਨਿਟੀ ਕੋਈ ਖਬਰ ਆ, ਅਤੇ ਫਿਰ ਮੈਂ ਉਸ ਪਾਸੇ ਨੂੰ ਉੱਧਰਲੇ ਪਾਸੇ ਨੂੰ ਮੈਂ ਭੇਜਾਂ, ਅਤੇ ਉੱਦਾਂ ਤਾਂ ਜਿੰਨੇ ਚਿਰ ਮੈਂ ਪ੍ਰੋਗਰਾਮ ਕਰਕੇ ਉੱਠਣਾ ਵਾ, ਮੈਂ ਮਤਲਬ 80% ਤਾਂ ਮੈਨੂੰ ਉੱਦਾਂ ਚੇਤਾ ਭੁੱਲ ਜਾਂਦਾ, ਅਤੇ ਉਹਦੇ 'ਚ ਫਿਰ ਸਾਨੂੰ ਮੈਨੂੰ ਵੀ ਉਹ ਰਹਿੰਦਾ ਵਾ ਵੀ ਮੈਂ ਤੁਹਾਨੂੰ ਕੁਛ ਰਿਪਲਾਈ ਨਹੀਂ ਕਰ ਪਾਇਆ, ਅਤੇ ਜੇ ਤੁਸੀਂ ਸੁਣ ਰਹੇ ਹੋ ਅਤੇ ਫਿਰ ਬੇਨਤੀ ਹੈ ਵੀ ਤੁਸੀਂ ਜਾਂ ਤਾਂ ਥੋੜ੍ਹਾ ਰੀਜ਼ਨ ਦੱਸ ਦਿਓ ਅਤੇ ਆਪਣਾ ਫੋਨ ਨੰਬਰ ਥੱਲੇ ਲਿਖ ਦਿਓ।
1: ਹਾਂਜੀ, ਉੱਦਾਂ ਵੀ ਜਦੋਂ ਤੁਸੀਂ ਮੈਸੇਜ ਰਿਪਲਾਈ ਕਰਦੇ ਹੋ ਨਾ, ਜੇ ਤੁਸੀਂ ਕਿਸੇ ਚੀਜ਼ ਦਾ ਆਂਸਰ ਦੇ ਰਹੇ ਹੋ ਜਾਂ ਕੁਛ ਕਰਦੇ ਹੋ, ਉਹ ਨਾਲ ਉਹਦਾ ਮਾੜਾ ਜਿਹਾ ਰੈਫਰੈਂਸ ਦੇ ਕਰੋ। ਜੇ ਖਾਲੀ ਆਂਸਰ ਕਈ ਵਾਰ ਭੇਜ ਦਿਓ ਤਾਂ ਉਹ ਮੈਸੇਜ ਇੰਨੇ ਆਏ ਹੁੰਦੇ ਨਾ, ਕਈ ਵਾਰੀ ਉਹ ਗੱਲ ਹੋਈ ਨੂੰ 10 ਮਿੰਟ ਹੋਇਆ ਕਹਿੰਦੇ, ਉਸ ਤੋਂ ਬਾਅਦ ਪੜਿਆ ਜਾਂਦਾ
0: ਜੀ, ਅਤੇ ਕੋਈ ਓਫੀਸ਼ੀਅਲ ਆ ਕੁਛ ਅਤੇ ਉਹ ਤੁਸੀਂ ਈਮੇਲ ਦੇ ਉੱਤੇ ਪਲੀਜ਼ ਭੇਜ ਦਿਓ info@haanji.com.au। ਇਹ ਤੁਹਾਨੂੰ ਸਾਡੀ ਵੈਬਸਾਈਟ ਤੋਂ ਵੀ ਜਾ ਕੇ ਲੱਭ ਜੂਗਾ, ਅਤੇ ਜੇਕਰ ਕੋਈ ਪੈਸੇ ਪੂਹੇ ਇਕੱਠੇ ਕਰਨ ਵਾਲਾ ਵਾ ਜਾਂ ਕਿਸੇ ਵੀ ਕਿਸਮ ਦਾ, ਤਾਂ ਸੋਰੀ ਉਹ ਮੈਂ ਨਹੀਂ ਕਰ ਪਾਊਂਗਾ, ਅਤੇ ਅੰਟਿਲ ਅਨਲੈਸ ਤੁਸੀਂ ਪ੍ਰੋਪਰ ਐਕਸਪਲੇਨ ਕਰੋ ਵੀ ਕਾਹਦੇ ਲਈ ਆ, ਐਡੀ ਕਾਹਦੇ ਲਈ ਜ਼ਰੂਰਤ ਆ ਕੀ ਆ, ਅਤੇ ਕਿਉਂਕਿ ਸਾਨੂੰ ਜਿੱਦਾਂ ਦੀ ਸਾਡੀ ਜੇਬ ਹੈ ਉੱਦਾਂ ਦੀ ਸਾਡੀ ਸੁਣਨ ਵਾਲਿਆਂ ਦੀ, ਸੋ ਪਹਿਲਾਂ ਤੁਸੀਂ ਐਕਸਪਲੇਨ ਕਰੋ ਵੀ ਕੀ ਆ ਕਿੱਦਾਂ, ਜੇ ਵਾਜਬ ਲੱਗੂ ਜਿਹੜੀ ਕੋ ਆਪਾਂ ਹੁਣ ਅੱਗੇ ਟੀਮ ਦੀ ਜ਼ਿੰਮੇਵਾਰੀ ਲਾਈ ਹੈ, ਕਿਉਂਕਿ ਇੰਨਾ ਸਮਾਂ ਜਿਹੜਾ ਨਹੀਂ ਸਾਡੇ ਕੋਲ ਨਿਕਲ ਪਾਉਂਦਾ, ਅਤੇ ਕੁਛ ਇੱਕ ਸਿਆਣੇ ਸੁਲਝੇ ਬੰਦਿਆਂ ਦੀ ਜ਼ਿੰਮੇਵਾਰੀ ਲਈ, ਉਹਨਾਂ ਤੱਕ ਤੁਹਾਡਾ ਆਪਾਂ ਮੈਸੇਜ ਪਹੁੰਚਾ ਦਾਂਗੇ, ਜੇ ਉਹ ਵਾਜਬ ਸਮਝਣਗੇ ਕਹਿਣਗੇ ਤਾਂ ਆਪਾਂ ਜ਼ਰੂਰ ਉਹ ਅੱਗੇ ਰੱਖ ਦਾਂਗੇ ਸਰੋਤਿਆਂ ਦੇ। ਇਹ ਨਹੀਂ ਆ ਵੀ ਆਪਾਂ ਕੋਈ ਕਰਨਾ ਹੀ ਨਹੀਂ ਆ, ਪਰ ਹਾਂ ਜਾਣਨਾ ਜ਼ਰੂਰ ਆ ਵੀ ਕਿਉਂ ਐਡੀ ਕਾਹਦੀ ਜ਼ਰੂਰਤ ਆ ਕੀ ਆ ਅਤੇ ਕਿਉਂ ਆ। ਸੋ ਜੇ ਕੋਈ ਕਮਰਸ਼ੀਅਲ ਐਂਗਲ ਆ ਤਾਂ ਫਿਰ ਪਲੀਜ਼ ਸਾਨੂੰ ਤੁਸੀਂ ਨਾ ਇਸ ਚੀਜ਼ ਦੇ ਲਈ ਕਹੋ, ਅਤੇ ਇੰਨੇ ਕੁ ਬੇਨਤੀਆਂ ਪ੍ਰਵਾਨ ਮੁੱਕ ਦੀ ਗੱਲ ਕਿ ਤੁਸੀਂ ਸਾਨੂੰ ਥੋੜ੍ਹੀ ਜਿਹੀ ਡਿਟੇਲ ਭੇਜੋ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਤਾਂ ਹੁਣ ਵਾਪਸੀ ਕਰਦੇ ਹਾਂ, ਅਤੇ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਆ ਕੇ ਮੇਲੇ ਦੀਆਂ ਗੱਲਾਂ ਬਾਤਾਂ ਹੋਣਗੀਆਂ, ਅਤੇ ਉਸ ਤੋਂ ਬਲਹਿਦਾ ਕੁਛ ਇੱਕ ਗੱਲਾਂ ਬਾਤਾਂ ਜਿਨ੍ਹਾਂ ਦੇ ਵਿੱਚ ਕਿ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਇਸ ਟਾਈਮ ਦੇ ਉੱਤੇ ਬੈਨ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੂੰ, ਬੱਚਿਆਂ ਨੂੰ, ਸੋ ਉਹਦਾ ਕੀ ਅਸਰ ਪਿਆ ਵਾ, ਕਿਹੜੇ ਪਾਸੇ ਨੂੰ ਗੱਲਬਾਤ ਗਈ, ਖਬਰਾਂ 'ਚ ਵੀ ਆਪਾਂ ਥੋੜ੍ਹੀ ਮੋਟੀ ਤੁਹਾਡੇ ਨਾਲ ਸਾਂਝ ਪਾਈ, ਅਤੇ ਥੋੜ੍ਹੀ ਡਿਟੇਲ ਦੇ ਵਿੱਚ ਹੁਣ ਆਪਾਂ ਤੁਹਾਡੇ ਨਾਲ ਪਾ ਲਾਂਗੇ ਕੀ ਕਹਿ ਰਹੀ ਹੈ ਰਿਪੋਰਟ, ਕਿਹੜੇ ਪਾਸੇ ਨੂੰ ਆਪਾਂ ਲੈ ਕੇ ਜਾ ਰਹੇ ਹਾਂ ਅਤੇ ਕਿਹੜੇ ਪਾਸੇ ਨੂੰ ਗਿਆ, ਅਤੇ ਇਸ ਤੋਂ ਇਲਾਵਾ ਕੋਲਜ਼ ਅਤੇ ਵੂਲਵਰਥ ਦਾ ਕੀ ਇੰਨੇ ਦਿਨੀ ਚੱਲ ਰਿਹਾ ਇੱਕ, ਉਹ ਵੀ ਰਿਪੋਰਟ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕਿ ਵਾਕਈ ਸਾਨੂੰ ਇਹ ਡਿਸਕਾਊਂਟ ਦੇ ਰਹੇ ਨੇ ਜਾਂ ਦੇ ਰਹੇ ਨੇ ਜਾਂ ਕੀ ਦੇ ਰਹੇ ਨੇ, ਅਤੇ ਹੁਣ ਇਸ ਟਾਈਮ ਦੇ ਉੱਤੇ ਕੀ ਰਿਪੋਰਟ ਕੀ ਫਾਈਂਡਿੰਗ ਹੁਣ ਤੱਕ ਸਾਹਮਣੇ ਆਈਆਂ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਆਉਂਦੇ ਹਾਂ ਰੇਡੀਓ ਹਾਂਜੀ 1674 AM।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiya Shera te mudiya vi kede haalatan ch.
5: Starring Parmesh Verma, Sonal Chauhan, Yogra Singh, Manav Vij ate hor vi ugge kalakar.
6: Main utthon vi mud ke jithon koi nahi mud ke hunda.
3: Written and directed by Fabio Sandhu, produced by Anmol Sahni.
5: Hun vekhna na bhullyo 15 mai ton tuhade nedle cinema ghar vich Shera.
7: ਸੋਨਾ ਚਾਹੀਦਾ,
8: ਭਰੋਸਾ ਚਾਹੀਦਾ,
7: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
10: ready set go Chadston Ford, Dandenong Road te tuhanu udik reya hai Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options vi available। aao te apni navi Ford da test drive karo, business fleet lai gal karo vehicle experts Tim Forbes ya Cory Nal। radio hanji de hawale nal pao 3 saal di free service। Chadston Ford, ready set Ford।
11: Kitchen da style dal lagda, bathroom vanity simple jya, hun tension khatam karo, aa gaya ZJ Stone Mason, tade ghar nu banaye ekdam classy। Assi banaune ha designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal। Hun na sirf ghar par tuhadi personality vi shine karegi stone de style nal। Call karo 0410-045-555 ya aaj hi visit karo 104 Collins Road, Melton।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au।

0: ਰੇਡੀਓ ਹਾਂਜੀ 1674 ਮੇਲਾ ਤੂੰ ਵੇਖ ਮਟਿਆਰੇ ਨਹੀਂ ਮੇਲਾ ਤੈਨੂੰ ਵੇਖਦਾ ਅਤੇ ਤੈਨੂੰ ਪਤਾ ਹੀ ਨਹੀਂ ਆ ਮੇਲਾ ਤੈਨੂੰ ਵੇਖਦਾ ਸੋ ਅੱਜ ਗੱਲਾਂ ਬਾਤਾਂ ਸਾਡੀਆਂ ਮੇਲੇ 'ਤੇ ਚੱਲ ਰਹੀਆਂ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਅਤੇ ਹੁਣ ਕੁਛ ਇੱਕ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਅਤੇ ਨਾਲ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਇਸ ਟਾਈਮ ਦੇ ਉੱਤੇ ਟ੍ਰੈਂਡਿੰਗ ਹੈ ਸਾਰਾ ਕੁਛ ਤਾਂ ਆਪਾਂ ਨਹੀਂ ਦੱਸ ਸਕਦੇ ਪਰ ਹਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਆਪਾਂ ਤਰਦੀਆਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ ਅਤੇ ਉਸ ਸੰਬੰਧ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਹੋਵੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਤਰਦੀ ਗੱਲਬਾਤ ਵੀ ਆਹ ਅੱਜ ਕੱਲ੍ਹ ਕਾਫੀ ਚੱਲ ਰਿਹਾ ਅਤੇ ਉਹ ਤੁਸੀਂ ਵੀ ਸਾਂਝਾ ਕਰ ਸਕਦੇ ਹੋ ਮੇਰੇ ਨਾਲ ਨੇ ਹਰਮੀਤ ਧੂਰ
1: ਹਾਂਜੀ ਇੱਕ ਵਾਰੀ ਸਾਰਿਆਂ ਦਾ ਸਵਾਗਤ ਹੈ ਜੀ ਔਰ ਆਪਾਂ ਮੇਲੇ ਦੀ ਗੱਲ ਤੋਂ ਪਹਿਲਾਂ ਜਿੱਦਾਂ ਹੀ ਰਵਜੋਤ ਭਾਈ ਦੱਸ ਕੇ ਗਏ ਆ ਵੀ ਕੁਛ ਕੀ ਕੁਛ ਵਾਪਰਿਆ ਜਾਂ ਕੋਈ ਇਹੋ ਜਿਹੀ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਲਈਏ ਕਿਉਂਕਿ ਫਿਰ ਜਦੋਂ ਅਸੀਂ ਗੱਲਾਂ 'ਚ ਸ਼ੁਰੂ ਹੋ ਗਿਆ ਅਤੇ ਫਿਰ ਗੱਲਾਂ ਉਹ ਮੇਲਾ ਜਿਹੜਾ ਵੱਡਾ ਮੇਲਾ ਉੱਡੀ ਵੱਡੀਆਂ ਸਾਡੀਆਂ ਗੱਲਾਂ ਹੋ ਜਾਣੀਆਂ ਨੇ ਮੁੜ ਕੇ ਚੀਜ਼ਾਂ ਮਿਸ ਹੋ ਜਾਂਦੀਆਂ ਸਾਡੇ ਕੋਲ
0: ਹਾਂ ਬਿਲਕੁਲ ਬਿਲਕੁਲ ਮੁੜ ਕੇ ਫਿਰ ਬਾਕੀ ਫਿਰ ਭੱਜ ਭੱਜ ਕੇ ਮਗਰ ਗੱਡੀ ਫੜਨੀ ਪੈਂਦੀ ਹੈ ਅੱਛਾ ਸੋਸ਼ਲ ਮੀਡੀਆ ਦੇ ਉੱਤੇ ਇਸ ਭੈਣ ਜੀ ਆਫਿਸ 'ਚੋਂ ਨਾ ਇੱਕ ਵਾਰੀ ਆਪਾਂ ਤੁਹਾਨੂੰ ਲੈਂਦੇ ਹਾਂ ਆਪਾਂ ਥੋੜ੍ਹੇ ਸਮੇਂ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਜੀ ਇਸ ਟਾਈਮ ਦੇ ਉੱਤੇ ਵੈਸੇ ਤਾਂ ਬਹੁਤ ਕੁਛ ਚੱਲ ਰਿਹਾ ਕਾਫੀ ਕੁਛ ਚੱਲ ਰਿਹਾ ਲੋਕਲ ਲੈਵਲ ਦੇ ਉੱਤੇ ਵੇਖੀਏ ਅਤੇ ਸਰਤਾਜ ਚੱਲ ਰਿਹਾ ਸਰਤਾਜ ਸਾਹਿਬ ਦਾ ਸ਼ੋਅ ਚੱਲ ਰਿਹਾ ਵਾ ਅਤੇ ਜੇਕਰ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਵੇਖੀਏ ਤਾਂ ਇਸ ਟਾਈਮ ਦੇ ਉੱਤੇ ਐਲਨ ਮਸਕ ਚੱਲ ਰਿਹਾ ਐਲਨ ਮਸਕ ਜਿਹੜਾ ਸਮੇਂ ਦਰ ਸਮੇਂ ਆਪਣੀਆਂ ਕਿਸੇ ਨਾ ਕਿਸੇ ਗੱਲ ਕਰਕੇ ਜਾਂ ਫਿਰ ਐਲਨ ਮਸਕ ਹੋ ਗਿਆ ਟਰੰਪ ਹੋ ਗਿਆ ਆਪਣੇ ਕਿਸੇ ਨਾ ਪੁੱਠੇ ਸਿੱਧੇ ਬਿਆਨ ਕਰਕੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਆ ਸੋ ਉਸੇ ਹੀ ਚੀਜ਼ ਨੂੰ ਲੈ ਕੇ ਇਸ ਹਫ਼ਤੇ ਐਲਨ ਮਸਕ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਵਜ੍ਹਾ ਇਹ ਆ ਕਿ ਉਹਨੇ ਇੰਸਟਾਗ੍ਰਾਮ ਦੇ ਉੱਤੇ ਟੀਕਾ ਟਿੱਪਣੀ ਕੀਤੀ ਹੈ ਹੁਣ ਐਲਨ ਮਸਕ ਉਹ ਆ ਜਿਹੜਾ ਟਵਿੱਟਰ ਦਾ ਯਾਨੀ ਕਿ ਹੁਣ ਐਕਸ ਨਾਂ ਰੱਖ ਦਿੱਤਾ ਉਹਦਾ ਮਾਲਕ ਆ ਅਤੇ ਉੱਧਰ ਦੂਸਰੇ ਪਾਸੇ ਜੇ ਆਪਾਂ ਕੰਪੀਟੀਟਰ ਕਹੀਏ ਤਾਂ ਉਹ ਫਿਰ ਮਾਰਕ ਜ਼ਕਰਬਰਗ ਆ ਜਿਹੜਾ ਕਿ ਇੰਸਟਾਗ੍ਰਾਮ ਫੇਸਬੁੱਕ ਮੈਟਾ ਦਾ ਮਾਲਕ ਆ ਅਤੇ ਐਲਨ ਮਸਕ ਨੇ ਯਾਨੀ ਕਿ ਐਕਸ ਦੇ ਮਾਲਕ ਨੇ ਕਮੈਂਟ ਕੀਤਾ ਵਾ ਇੰਸਟਾਗ੍ਰਾਮ ਦੇ ਉੱਤੇ ਉਹਦਾ ਇਹ ਕਹਿਣਾ ਵੀ ਜਿਹੜਾ ਇੰਸਟਾਗ੍ਰਾਮ ਜਿਹੜੇ ਵਰਤਦੇ ਆ ਨਾ ਉਹ ਮਤਲਬ ਜੇ ਆਪਾਂ ਮਤਲਬ ਸ਼ੁੱਧ ਪੰਜਾਬੀ 'ਚ ਕਹੀਏ ਤਾਂ ਉਹਦਾ ਕਹਿਣਾ ਵੀ ਇਹ ਜਨਾਨੀ ਵਾਲਾ ਪਲੈਟਫਾਰਮ ਹੈ
1: ਓਕੇ
0: ਕੁੜੀਆਂ ਵਾਲਾ ਪਲੈਟਫਾਰਮ ਹੈ ਇਹ ਚਾਹੇ ਕਿ ਕਿਆ ਉਹਨੇ ਮਜ਼ਾਕ ਦੇ ਵਿੱਚ ਹੀ ਆ ਪਰ ਇਸ ਚੀਜ਼ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚੇ ਚੱਲ ਰਹੇ ਨੇ
1: ਉਹਨੇ ਕਿਤੇ ਇੰਸਟਾਗ੍ਰਾਮ 'ਤੇ ਔਨਲਾਈਨ ਸੂਟ ਵੇਚਦੇ ਵੇਖੇ ਕਿਤੇ
0: ਨਹੀਂ ਇੱਕ ਆਪਾਂ ਅੱਗੇ ਵੀ ਕਈ ਵਾਰ ਵੇਖਿਆ ਇਹਨਾਂ ਦਾ ਨਾ ਆਦਤ ਆ ਉਹ ਮਸਕਰੀ ਜੀ ਕਰਨ ਦੀ ਅਤੇ ਮਤਲਬ ਚੁਭਵੀਂ ਗੱਲ ਕਰਨ ਦੀ ਸੋ ਟ੍ਰੋਲਿੰਗ ਦੀ ਇੱਕ ਲੰਮੀ ਹਿਸਟਰੀ ਹੈ ਇਸ ਬੰਦੇ ਦੀ ਸੋ ਵੱਖਰੀ ਗੱਲ ਹੈ ਵੀ ਉਹਨੇ ਪੈਸਾ ਵੀ ਖੂਬ ਕਮਾਇਆ ਵਾ ਅਤੇ ਉਹਦੀਆਂ ਕਈ ਸਕੀਮਾਂ ਜਿਹੜੀਆਂ ਦੁਨੀਆਂ 'ਚ ਧਮਾਲ ਪਾ ਗਈਆਂ ਅਤੇ ਹੁਣ ਚਾਈਨਾ ਨੇ ਇੰਨੀ ਕੁ ਜ਼ਿਆਦਾ ਇੱਕਦਮ ਧਮਾਲ ਪਾਤੀ ਆ ਵੀ ਐਲਨ ਮਸਕ ਦੀ ਹੁਣ ਕੋਈ ਵੀ ਖਬਰ ਜਿਹੜੀ ਆ ਉਹ ਜਾਂ ਫਿਰ ਇੱਦਾਂ ਕਹਿ ਲਈਏ ਵੀ ਜਦੋਂ ਤੋਂ ਇਲੈਕਸ਼ਨ ਹੋ ਗਈ ਆ
1: ਜਦੋਂ ਟਰੰਪ ਦੇ ਨਾਲ ਜੁੜਿਆ ਥੋੜ੍ਹਾ ਜਿਹਾ ਫਰਕ ਪਿਆ
0: ਉਸ ਤੋਂ ਬਾਅਦ 'ਚ ਮਤਲਬ ਕੋਈ ਖਾਸ ਉੱਦਾਂ ਦੀ ਉਪਲਬਧੀ ਨਹੀਂ ਸੁਣੀ ਅੱਗੇ ਕੁਛ ਨਾ ਕੁਛ ਸੁਣਦੇ ਰਹੀਦਾ ਸੀ ਵੀ ਆਹ ਰਾਕਟ ਇਹਦਾ ਇੱਧਰ ਨੂੰ ਚੱਲ ਗਿਆ ਆਹ ਇਹਨੇ ਇੱਧਰ ਫਲਾਣੀ ਸੈਟੇਲਾਈਟ ਲਾ ਤੀ ਆਹ ਹੁਣ ਨਿਆਣੇ ਜਿਹੜੇ ਟੈਸਟ ਟਿਊਬਾਂ 'ਚ ਪਾਉਣ ਵਾਲਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰਾ ਕੁਛ ਪਰ ਹੁਣ ਰੀਸੈਂਟਲੀ ਜੇ ਵੇਖਿਆ ਜਾਵੇ ਤਾਂ ਜਦੋਂ ਮੈਨੂੰ ਲੱਗਦਾ ਜਦੋਂ ਤੂਰ ਸਾਹਿਬ ਆਪਾਂ ਕੁਛ ਵੀ ਜਦੋਂ ਸਾਨੂੰ ਇੱਦਾਂ ਦੀ ਆਦਤ ਪੈ ਜੇ ਨਾ ਇੱਕ ਵੀ ਸਾਡੇ ਚਰਚੇ ਹੁੰਦੇ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅਤੇ ਜਦੋਂ ਸਾਡੇ ਕੋਲ ਕੁਛ ਨਾ ਰਹੇ ਇਹ ਕਹਿਣ ਦੇ ਲਈ ਜਾਂ ਆਪਣੀ ਚਰਚਾ ਕਰਵਾਉਣ ਲਈ ਫਿਰ ਉਹ ਬੰਦੇ ਨੂੰ ਸ਼ਾਇਦ ਕਾਹਲ਼ ਵੀ ਮੱਚਦੀ ਹੋਊਗੀ ਨਾ ਵੀ ਮੈਂ ਕੁਛ ਨਾ ਕੁਛ ਹੁਣ ਚੁਣਚਣੀ ਛੇੜਾਂ
1: ਕੁਛ ਮਤਲਬ ਕੋਈ ਨਾ ਕੋਈ ਪੰਗਾ ਜਿਹਾ ਲਈਏ ਕੁਛ ਨਾ ਕੁਛ ਛੇੜ ਕੇ ਵੇਖੀਏ
0: ਹਾਂ ਤਾਂ ਮੈਨੂੰ ਤਾਂ ਇੱਦਾਂ ਦਾ ਹੀ ਇਹ ਪੰਗਾ ਲੱਗਦਾ
1: ਖਾਮ ਖਾਈ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਆਟਾ ਗੁੰਨਦੀ ਹਲਦੀ ਕਿਉਂ
0: ਹਾਂ ਰੋਟੀ ਖਾਂਦੇ ਦੀ ਦਾੜੀ ਘੁਲਦੀ ਹੈ ਸੋ ਇਹ ਉੱਦਾਂ ਦੀ ਇੱਕ ਚੀਜ਼ ਹੈ ਸੋ ਖੈਰ ਇਹਨਾਂ ਦਾ ਇਹ ਜਿਹੜਾ ਹੁਣ ਇਹ ਵੈਸੇ ਮੈਂ ਦੂਸਰੇ ਪੱਖ ਤੋਂ ਜੇ ਵੇਖੀਏ ਅਤੇ ਕਈ ਚੀਜ਼ਾਂ ਹੋਈਆਂ ਅਤੇ ਉੱਥੇ ਰਹਿ ਜਾਣ 'ਤੇ ਚੰਗੀ ਗੱਲ ਹੈ ਅਤੇ ਜਦੋਂ ਆਪਾਂ ਉਹਨਾਂ ਨੂੰ ਹਵਾ ਦਿੰਦੇ ਹਾਂ ਉਹਨਾਂ ਚੀਜ਼ਾਂ ਦੇ ਉੱਤੇ ਫਿਰ ਉਹ ਵੇਖੋ ਹੁਣ ਕਿਹੜੀ ਕਿਹੜੀ ਤਰ੍ਹਾਂ ਦੀਆਂ ਚਰਚਾ ਹੋਣ ਲੱਗ ਪਈਆਂ ਵੀ ਇਹ ਜੈਂਡਰ ਦੇ ਆਧਾਰ ਦੇ ਉੱਤੇ ਨਹੀਂ ਗੱਲ ਕਰਨੀ ਚਾਹੀਦੀ ਸੀ ਵੀ ਡਿਜੀਟਲ ਪਲੈਟਫਾਰਮਾਂ ਦੇ ਉੱਤੇ ਕਿਹੜੇ ਜੈਂਡਰ ਹੁੰਦੇ ਆ ਕੀ ਕੁੜੀਆਂ ਲਈ ਕੀ ਮੁੰਡਿਆਂ ਲਈ ਹੁਣ ਮੰਨ ਲਓ ਇੱਕ ਬਿਜ਼ਨਸਮੈਨ ਆ ਮਤਲਬ ਚਰਚਾ ਇਹ ਵੀ ਆ ਵੀ ਇੱਕ ਮੰਨ ਲਓ ਬਿਜ਼ਨਸਮੈਨ ਆ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਅਤੇ ਉਹ ਆਪਣਾ ਬਿਜ਼ਨਸ ਆ ਕੇ ਅਤੇ ਇੰਸਟਾ ਦੇ ਉੱਤੇ ਮੰਨ ਲਓ ਪ੍ਰਮੋਟ ਕਰ ਰਿਹਾ ਅਤੇ ਉਹਦੇ ਨਾਲ ਕੀ ਫਰਕ ਪੈਂਦਾ ਉਹਦਾ ਜੈਂਡਰ ਕੀ ਆ
1: ਉਹ ਤਾਂ ਇੱਕ ਪਲੇਟਫਾਰਮ ਮਿਲਿਆ ਹਰ ਬੰਦਾ ਉਹਨੂੰ ਯੂਜ਼ ਕਰਦਾ ਆਪਣੇ ਹਿਸਾਬ ਦੇ ਨਾਲ ਅਤੇ ਜਸਨ ਮੈਟਰ ਹੁਣ ਮੰਨ ਲਓ ਜੇ ਉਹਨੇ ਇੰਸਟਾਗ੍ਰਾਮ ਖੋਲਿਆ ਉਹਨੂੰ ਪਹਿਲੀਆਂ ਪੋਸਟਾਂ ਜਿਹੜੀਆਂ 10 ਆਈਆਂ ਸਾਰੀਆਂ ਲੇਡੀਜ਼ ਦੀਆਂ ਆਈਆਂ ਤਾਂ ਉਹਨੇ ਕਹਿ ਦਿੱਤਾ ਹੋਵੇ ਵੀ ਇਹ ਤਾਂ ਯਾਰ ਲੇਡੀਜ਼ ਦਾ ਸਾਰਾ
0: ਨਹੀਂ ਉਹਦੀ ਉਹ ਸੈਂਸ ਨਹੀਂ ਆ ਵੀ ਉਹਨੂੰ ਲੇਡੀਜ਼ ਦਿਖੀਆਂ ਮਤਲਬ ਉਹਦੀ ਕਹਿਣ ਦਾ ਜੋ ਰਵੱਈਆ ਨਾ ਜਾਂ ਜਿੰਨਾ ਕੁ ਮੈਂ ਵੇਖਿਆ ਵਾ ਉਹਦਾ ਕਹਿਣ ਦਾ ਰਵੱਈਆ ਆ ਆਪਾਂ ਕਹਿ ਨਹੀਂ ਦਿੰਦੇ ਵੀ ਆ ਹੁਣ ਕਈ ਬੰਦਿਆਂ ਨੂੰ ਵੀ ਆਪਾਂ ਕਹਿ ਦਿੰਦੇ ਤੂੰ ਵੀ ਜਨਾਨੀਆਂ ਵਾਂਗੂ ਰੋਈ ਜਾਣਾ ਆਪਣੇ ਐਵੇਂ ਬਣੀਆਂ ਨੇ ਨਾ ਗੱਲਾਂ ਆਪਣੇ ਸਮਾਜ ਦੇ ਵਿੱਚ,
1: ਗੱਲਾਂ ਬਣੀਆਂ ਨੇ, ਇਹਦੇ ਨਾਲ ਕੋਈ ਤਾਲੁਕ ਨਹੀਂ ਹੈ ਕਹਿੰਦੇ
0: ਬੀਬੀ। ਮਤਲਬ ਟੌਂਟ, ਇੱਕ ਟੌਂਟਿੰਗ ਕਰਨੀ ਹੈ ਅਗਲੇ ਨੂੰ, ਜਿੱਦਾਂ ਅਗਲੇ ਨੂੰ ਚਿੜਾਉਣਾ, ਟ੍ਰੋਲਿੰਗ ਇਹੋ ਹੀ ਆ ਨਾ,
1: ਉਹੀ ਹੋਈ ਟ੍ਰੋਲਿੰਗ ਕਰਨਾ,
0: ਹਾਂ ਵੀ ਐਵੇਂ ਨਜਾਇਜ਼ ਹੀ ਅਗਲੇ ਨੂੰ ਮਤਲਬ ਟੀਜ਼ ਕਰੀ ਜਾਣਾ। ਸੋ ਉਹ ਇਹ ਉਦਾਂ ਦੀ ਇੱਕ
1: ਟੀਜ਼ ਕੀਤੀ ਮਿੱਠੀ ਜੀ,

0: ਕਿ ਵੱਡਾ ਇੱਕ ਹੰਗਾਮਾ ਚੱਲ ਰਿਹਾ, ਮੀਮਸ ਬਣ ਰਹੇ ਨੇ ਜਿਹੜੇ ਯੂਜ਼ਰ ਨੇ ਉਹਨਾਂ ਦਾ, ਮਤਲਬ ਇਸ ਟਾਈਮ ਦੇ ਉੱਤੇ ਪੁਰਾਣੀਆਂ ਵੀ ਉਹਦੀਆਂ ਵੀਡੀਓ ਵੂਡੀਓ ਕੱਢ ਕੇ ਅਤੇ ਉਹ ਇਹ ਕਹਿ ਰਹੇ ਨੇ ਵੀ ਇਹਦੇ ਟ੍ਰੋਲਿੰਗ ਦੀ ਆਦਤ ਹੈ ਇਹਦੀ, ਅਤੇ ਇਸ ਕਰਕੇ ਉਸੇ ਦੇ ਵਿੱਚੋਂ ਹੀ ਇੱਕ ਫੇਰ ਨਿਕਲੀ ਗੱਲ। ਹੁਣ ਤਰ੍ਹਾਂ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਇਸ ਟਾਈਮ ਦੇ ਉੱਤੇ, ਠੀਕ ਹੈ, ਟਿੱਪਣੀਆਂ ਚੱਲ ਰਹੀਆਂ। ਬਹੁਤੇ ਲੋਕ ਜਿਨ੍ਹਾਂ ਦਾ ਇਹ ਕਹਿਣਾ ਵਾ ਕਿ ਇੱਕ ਰੂੜੀਵਾਦੀ ਸੋਚ ਹੈ ਇਹਦੀ, ਸਟੀਰੀਓਟਾਈਪਿੰਗ ਨੂੰ ਇਹ ਆਲਵੇਜ਼ ਹਵਾ ਦਿੰਦਾ ਮਾਡਰਨ ਸਮਾਜ ਦੇ ਵਿੱਚ, ਜਿੱਥੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਆ, ਆਪਣੇ ਆਪ ਨੂੰ ਇਹ ਤਰੱਕੀ ਦਾ ਦਾਅਵਾ ਕਰਦੇ ਨੇ, ਉੱਥੇ ਹਾਲੇ ਵੀ ਇਹਨਾਂ ਦੇ ਵਿੱਚੋਂ ਮਰਦ ਪ੍ਰਧਾਨ ਸੋਚ ਇਹਨਾਂ ਦੇ ਵਿੱਚੋਂ ਗਈ ਨਹੀਂ ਆ। ਅਤੇ ਚਲੋ ਖੈਰ, ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਵੇਖ ਸਕਦੇ ਹੋ, ਪਰ ਇਹ ਇਸ ਟਾਈਮ ਦੇ ਉੱਤੇ ਚਰਚਾ ਚੱਲ ਰਹੀ ਆ। ਸੋ ਕੀ ਇਹਨਾਂ ਪਲੈਟਫਾਰਮਾਂ ਦੇ ਉੱਤੇ ਵਾਕਈ ਕੋਈ ਜੈਂਡਰ ਹੁੰਦਾ? ਵੈਸੇ ਮੈਂ ਇਹ ਸੋਚਦਾ ਹਾਂ ਵੀ ਜਿਵੇਂ ਮੰਨ ਲਓ ਬਹੁਤ ਸਾਰੇ ਅਕਾਊਂਟ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ 'ਤੇ, ਇੰਸਟਾ 'ਤੇ ਵੀ ਹੋਣਗੇ, ਹੁਣ ਬੰਦਿਆਂ ਨੇ ਵੀ ਜਨਾਨੀਆਂ ਨਾਂ ਲਿਖ ਕੇ ਬਣਾਏ ਹੁੰਦੇ ਜਨਾਨੀਆਂ ਵਾਲੇ, ਆਪਣੇ ਕਿੰਨਾ ਚੱਲਦਾ ਇਹ ਕੰਮ, ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਮਤਲਬ ਹੋ ਸਕਦਾ ਜ਼ਿਆਦਾ ਹੋਵੇ ਵੋਲਿਊਮ, ਕੋਈ ਪਤਾ ਨਹੀਂ।
1: ਮੈਨੂੰ ਤਾਂ ਆਸਾਂ ਨੇ ਵੀ ਇੱਕ ਪਾਸੇ ਜੰਗ ਲੱਗੀ, ਦੂਜੇ ਪਾਸੇ ਆ ਕਿਹੜਾ ਟੋਪੀ ਛੇੜਿਆ ਉਹਨੇ,
0: ਮਤਲਬ ਦੁਨੀਆਂ ਨੂੰ ਕਿਸੇ ਨਾ ਕਿਸੇ ਪਾਸੇ ਲਾ ਕੇ ਰੱਖਣਾਗੇ। ਚਲੋ ਸਾਡੀ ਵੀ ਇਹ ਕੋਸ਼ਿਸ਼ ਰਹਿੰਦੀ ਕਿ ਆਸ ਪਾਸ ਤੁਹਾਡੇ ਜੋ ਹੋ ਰਿਹਾ ਵਾਪਰ ਰਿਹਾ ਕੁਛ ਲਾਈਟ ਵੀ ਹੋਵੇ ਖਬਰਾਂ 'ਤੇ, ਚਲੋ ਆਪਾਂ ਪੜ੍ਹ ਹੀ ਲੈਂਦੇ ਹਾਂ ਜਾਂ ਪਹਿਲਾਂ ਪੜ੍ਹ ਹੀ ਦਿੱਤੀਆਂ। ਸੋ ਡਿਜੀਟਲ ਦੁਨੀਆਂ ਦੇ ਵਿੱਚ ਫਿਲਹਾਲ ਭਾਈ ਇਹ ਕੁਛ ਚੱਲ ਰਿਹਾ ਵਾ, ਇਹ ਇਸ ਮਹੀਨੇ ਇਹਨਾਂ ਦਾ ਬਿਆਨ ਜਿਹੜਾ, ਇਸੇ ਹਫ਼ਤੇ ਇਹਨਾਂ ਦਾ ਬਿਆਨ ਜਿਹੜਾ ਕਿ ਇਸ ਟਾਈਮ ਦੇ ਉੱਤੇ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ। ਚਲੋ ਖੈਰ, ਅਤੇ ਹੋਰ ਕੁਛ ਇੱਕ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰੀਏ, ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਫਿਰ ਮੇਲਾ ਯਾਦ ਕਰਵਾ ਦਿੰਦੇ ਹਾਂ ਕਿ ਅੱਜ ਆਪਾਂ ਮੇਲੇ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਅੰਮ੍ਰਿਤ ਭੈਣ ਜੀ ਆਏ ਸੀ ਸਾਡੇ ਨਾਲ, ਉਹਨਾਂ ਨੇ ਸ਼ਬਦ ਦੱਸਣੇ ਹੋਣੇ ਆ, ਪਹਿਲਾਂ ਆਪਾਂ ਇਹਨਾਂ ਨੂੰ ਵਿਹਲੇ ਕਰ ਦਈਏ, ਫਿਰ ਇਹਨਾਂ ਨੇ ਵੀ ਚਲੋ ਜੈਕਟਾਂ ਜੁਕਟਾਂ ਹਾਲੇ ਲੋਕ ਲਾਗੋ ਛਾਪਣ ਵਾਲੇ ਪਏ ਹੋਣੇ ਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
2: ਰਾਮ ਰਾਮ ਰੰਜੋਤ ਭਈਆ,
0: ਆਵਾਜ਼ ਹੀ ਉਸੇ ਹਿਸਾਬ ਨਾਲ ਕੱਢੀ ਆ, ਏਦਾਂ ਦੀ ਆਵਾਜ਼ ਸੁਣ ਕੇ ਅੰਦਰੋਂ ਹੀ ਕਹਿੰਦੇ ਹੁੰਦੇ ਆ ਬਾਅਦ ਚ ਆਈ।
1: ਇਹ ਨਾ ਤੁਸੀਂ ਉਹ ਗੱਲ ਕਰਤੀ, ਮੇਰਾ ਇੰਡੀਆ ਗਏ ਨਾ ਹੁਣ, ਅਤੇ ਮੇਰਾ ਬੇਟਾ ਨਾਨਕਿਆਂ 'ਤੇ ਸੀਗਾ, ਉਹਨੂੰ ਬੜਾ ਸ਼ੌਕ ਨਾਨਕਿਆਂ, ਹਰ ਜਿਵੇਂ ਸਾਨੂੰ ਹੀ ਹੁੰਦਾ ਨਿੱਕੇ ਹੁੰਦੇ ਨਾ, ਅਤੇ ਉਹ ਕੋਈ ਨਾ ਕੋਈ ਆ ਜਾਂਦਾ ਸੀ ਦਾਣੇ ਲੈਣ ਵਾਲਾ ਕੋਈ ਕਿੱਥੇ, ਅਤੇ ਮੇਰੇ ਮੰਮੀ ਜੀ ਸਾਡੇ ਉਹ ਕਿਸੇ ਨੂੰ ਟਾਲਦੇ ਨਹੀਂ ਸੀ ਜਿਹੜਾ ਵੀ ਦਾਣੇ ਦੇ ਕੇ ਤੋਰਨਾ, ਅਤੇ ਉਹ ਇੱਦਾਂ ਦਾਣੇ ਲੈਣਾ ਕੋਈ ਆਇਆ ਵੀ ਬੀਬੀ ਜੀ ਦਾਣੇ, ਅਤੇ ਉਹ ਕਿਤੇ ਮੱਝਾਂ ਵਾਲੇ ਪਾਸੇ ਫਿਰਦਾ, ਉੱਥੋਂ ਬੋਲੀ ਜਾਵੇ ਦੂਰੋਂ ਹੀ ਨਾ, ਕਹਿੰਦਾ ਉਹ ਇੱਥੇ ਕਾਇਆ ਨਹੀਂ ਕਰੇ ਕੋਈ, ਮੇਰੀ ਆਉਂਦੀਆਂ ਮੱਝਾਂ ਖੁੱਲੀਆਂ ਜਾਓ ਇੱਥੋਂ। ਨਾਨੀ ਉਹਦੀ ਬੜੀ ਸੁਣ ਕੇ ਖੁਸ਼ ਹੋਏ, ਵਾਹ ਇਹ ਜਵਾਬ,
0: ਜਿੰਨੇ ਦਾਣੇ ਉਹਨੇ ਜਾਣੇ।
1: ਹਾਂਜੀ
2: ਵੀਰ ਜੀ ਦਾ ਆਨੰਦ ਸਾਹਿਬ ਦਾਣੇ ਪਾ ਕੇ ਮੇਰਾ ਤਾਂ ਕੰਮ ਜਾ ਨਵੇੜਦਾ।
1: ਚਲ ਕੋਈ ਨਾ ਭਾਈ, ਕੇ ਗਰਤ ਕੁਛ ਤਾਂ ਮਿਲਿਆ, ਕਹਿੰਦਾ
2: ਨਹੀਂ
1: ਤੂੰ ਕੁਛ ਉਹ ਨੀ ਕਹਿੰਦੀ, ਉਹ ਕਹਾ ਡੈਡੀ ਬਾਹਰ ਕੁੱਤਾ ਆਇਆ ਨੂੰ ਕਹਿੰਦਾ ਰੋਟੀ ਪਾ ਦੇ, ਕਹਿੰਦਾ ਰੋਟੀ ਤਾਂ ਨੀ, ਕਹਿੰਦਾ ਫਿਰ ਡੰਡਾ ਲਈ ਖਾਲੀ ਨੀ ਜਾਣ ਦੇ, ਕੁਛ ਤਾਂ ਦੇ ਉਹਨੂੰ। ਹਾਂਜੀ ਭੈਣ ਜੀ, ਕਿਆ ਸੁਣਾਓਗੇ ਆਪ?
2: आज हम पहले वर्ड सुनाएंगे, फिर बाद में बात करेंगे
1: जी। सुनाओ जी वर्ड।
2: पहला वाला तो है
0: बाद में बतियाएंगे, बाद में बतियाएंगे,
2: बतियाएंगे थोड़ा होता है हरियाणवी में, तो बातें करे हुआ।
0: अच्छा ता डेव हुंदा ओके, ओ केदा हुंदा है फिर?
2: ये तो रंजोत का होवे,
0: ये मेरे लगदा
2: है तो रंजोत है, हम नहीं बतियांदे,
0: ये मेरे लगदा ये रखड़ा भैन जी दा ही शायद है।
2: हां
0: ये रखड़ा
1: भैन जी दा, ओ गैब ही हो गए हैं, ओ नहीं अजकल हरियाणा आ गए बेचड़ा,
0: आहो हरियाणा हावी हो गया अजकल। हां जी हां
1: जी जी,
2: पहला अक्षर हैगा सांझी।
1: हां जी
2: ਸਾਂਝੀ ਹੋਵੇ ਆਪਣੇ ਦੁਸਹਿਰੇ ਕੇ ਟਾਈਮ ਲਾਵਾਂ ਵੀਰ ਜੀ, ਆਪਣੇ ਘਰਾਂ ਮਾ ਲਾਵੇ ਦੀਵਾਰ ਪਰ ਗੋਬਰ ਸੇ ਲਾਵਾਂ, ਉਸਕੇ ਉੱਪਰ ਗਾਰੇ ਕੇ ਥੋੜੇ ਥੋੜੇ ਖਡੋਲੇ ਬਣੇ ਹੋਏ ਹੋਵਾਂ, ਮੂਰਤੀ ਬਣਾ ਜਿਸ ਨੂੰ ਸਵੇਰੇ ਸ਼ਾਮ ਆਪਾਂ ਪੂਜਾ ਮਤਲਬ ਰੋਟੀ ਖਿਲਾਵਾਂ ਨੌ ਦਿਨ, ਤੇ ਦਸਵੇਂ ਦਿਨ ਆਪਾਂ ਹੰਢਾ ਕੇ ਆਵਾਂ ਪਾਣੀ ਦੇ ਵਿੱਚ ਧਰਾ ਕੇ ਮਤਲਬ ਧਰਾ ਕੇ ਆਵਾਂ, ਉਸ ਨੂੰ ਕਹਾਂ ਸਾਂਝੀ। ਦੋ ਦੂਸਰਾ ਅੱਖਰ ਹੈਗਾ ਚੰਗੇਰ, ਉਹਦਾ ਰੋਟੀ ਦਾ ਛਾਬਾ ਜਿਹਦੇ ਵਿੱਚ ਰੋਟੀਆਂ ਰੱਖਦੇ ਆ
1: ਜੀ।
2: ਤੇ ਤੀਜਾ ਹੈਗਾ ਡੂਨਾ ਵਾਟਾ, ਡੂਨਾ ਵਾਟਾ ਆਪਾਂ ਕਹਿੰਦੇ ਗੁੰਗਾ ਵਾਟਾ ਜਿਹਨੂੰ ਮਤਲਬ ਚੁੱਪ ਚਾਪ ਜਾ ਬੈਠੇ ਰਹਿਣਾ,
1: ਸੁਣ
2: ਕਿ ਇਹਨੂੰ ਪੁੱਛੀ ਸੁਣ ਮਨੁੰਨ ਜਾ ਬੈਠੇ ਰਹਿਣਾ, ਪੁੱਛੀ ਜਾਣਾ ਤਾਂ ਵੀ ਕੁਛ ਜਵਾਬ ਨੀ ਦੇਣਾ ਉਹਨੂੰ।

0: ਕਹਿੰਦੇ ਡੁਨਾ ਵਾਟਾ
1: ਕੋਈ ਹੈ ਬੰਦਾ ਤੁਹਾਡੇ ਧਿਆਨ ਚ ਕੋਈ ਆਸ ਪਾਸ
2: ਇਹ ਜਦੋਂ ਘਰ ਵਾਲੀ ਪੁੱਛੇ ਨਾ ਘਰ ਵਾਲੀ
1: ਆ ਰਿਹਾ ਧਿਆਨ ਚ
2: ਤੁਹਾਡੇ ਤੇ ਕੁਛ ਪੁੱਛਣਾ ਹੈ ਬਸ ਉਦੋਂ
0: ਮਹਾਰਾਜ ਜੀਜਾ ਡੁਨਾ ਵਾਟਾ
1: ਆਪਕੀ ਭੈਣ ਕਿਤਨੀ ਕਰਮਾਂ ਵਾਲੀ ਹੈ
0: ਪਰ ਫੇਰ ਵੀ ਹਟੇ ਕੌਣ ਨੀ ਮਿੰਨੀ ਜੀ ਗੱਲ ਛੋੜ ਜੇ ਆ ਫੇਰ ਤੁਹਾਨੂੰ ਤਾਂ ਬਹੁਤ ਗੁੱਸਾ
1: ਗੱਲ ਤੇ ਬੜੀ ਫੁਰਦੀ ਉਹਨਾਂ ਨੂੰ
0: ਹਾਂ ਗੱਲ ਪੂਰਾ ਤਾਂ ਹੈ ਕਿ ਤਾਂ ਹੀ ਤਾਂ ਡੁੰਨਾ ਵਟਾ ਖਾ ਉਹਨੂੰ
2: ਜੈ ਸਾਰੀ ਗੱਲ ਤੈਨੂੰ ਫਿਰ ਬਤਿਆ ਕਰਾਂ
1: ਕਹਿੰਦਾ ਇੱਕ ਕਰੀ ਨਾ ਮੈਨੂੰ ਮਿਲ ਪੇ ਕਿਤੇ ਮੈਂ ਕਿਹਾ ਨਗਰ ਕੀਰਤਨ ਹੀ ਸ਼ਾਇਦ ਹੈ ਨਾ ਨਗਰ ਕੀਰਤਨ ਤੇ ਮਿਲ ਪੇ ਮੈਂ ਨੀ ਪਹਿਲਾਂ ਨੀ ਕਦੀ ਮੈਂ ਮਿਲਿਆ ਤੇ ਭੈਣ ਜੀ ਨਾ ਇਹ ਦੋਵੇਂ ਜਣੇ ਬੜੇ ਚਾਅ ਨਾਲ ਆਵਾਜ਼ ਮਾਰ ਕੇ ਕਹਿੰਦੀਆਂ ਸਤਿ ਸ਼੍ਰੀ ਅਕਾਲ ਭਾਜੀ ਇਹ ਨਾ ਮੇਰਾ ਉਰੇ ਆਇਓ ਇਹ ਮੇਰੇ ਹਸਬੈਂਡ ਆ ਤੇ ਉਹ ਕਹਿੰਦੇ ਭਾਜੀ ਇਹ ਨਾ ਕਮਲੀ ਜੀ ਔਰਤ ਜਿਹਨੂੰ ਮਰਜ਼ੀ ਆਵਾਜ਼ ਮਾਰ ਕੇ ਕਹਿ ਦਿੰਦੀ ਹੈ ਮੇਰਾ ਘਰ ਵਾਲਾ ਇਹਦੇ ਆਖੇ ਨਾ ਲੱਗਾ ਬੜੀ ਜਿੰਦਾ ਦਿਲ ਪਰਸਨੈਲਿਟੀ ਹੋ ਗਈ
0: ਮਿੰਨਾ ਮਿੰਨਾ ਡੁੰਨਾ ਵਟਾ ਕਹਿਣਾ ਤਾਂ
2: ਆ ਵੀ ਨੀ ਰਜੋਤ ਭਾਈ ਨੇ ਪਹਿਲੀ ਵਾਰ ਮਿਲਣਾ ਹੀ ਭਾਵੇਂ ਜਿਹਨੂੰ ਮਰਜ਼ੀ ਮਿਲਵਾ ਦੇਣਾ ਮਾਲੀ ਲੜਾ
1: ਮੈਂ ਨੀ ਭਾਜੀ ਇਹਦਾ ਘਰ ਹਾਂਜੀ
0: ਕੂੜਾ ਵਟਾ ਸ਼ਾਇਦ ਵਿੱਚ ਆਉਂਦਾ ਕਿ ਜਿਹੜੀ ਡੈਥ ਦੇ ਬਾਅਦ ਆਪਾਂ ਰੋਟੀ ਕਰਦੇ ਹਾਂ ਉਹਨੂੰ ਕਹਿ ਦਿੰਦੇ ਹਾਂ
1: ਜੀ
0: ਤੇ ਮੁਕਾਨ ਹੁੰਦਾ ਆਪਣੀ ਜਿਹੜੀ ਮੁਕਾਨ ਹੈ ਕਿ ਮਕਾਨ ਹੈਗਾ ਮੁਕਾਨ ਜਿਹੜੀ ਆਪਾਂ ਡੈਥ ਦੇ ਬਾਅਦ ਜਿਹੜੇ ਜਾਂਦੇ ਆ ਜਿੱਦਾਂ ਕਈ ਵਾਰ ਆਪਣੇ ਆਉਂਦੇ ਨਾ ਮਕਾਨ ਤਾਂ ਮਤਲਬ ਅਫਸੋਸ ਕਰਨ ਜਾਂਦੇ ਉਹਨੂੰ ਕਹਿ ਦਿੰਦੇ
1: ਇੱਕ ਤਾਂ ਮਕਾਨ ਹੁੰਦੀ ਆ ਉਹ ਨਾਣੇ ਨਾ ਨਹੀਂ ਦੀ ਅੱਛਾ ਚਲੋ ਬਾਅਦ ਚ ਵੇਨੇ ਅੱਛਾ
2: ਜੀ
0: ਫੇਰ ਅਗਲਾ ਵਰਡ ਕੀ ਆ ਸੀ ਯੱਕੜ ਵੱਡਾ
1: ਯੱਕੜ ਵੱਡਾ
0: ਫਜ਼ੂਲ ਦੀ ਫਜ਼ੂਲ ਮਾਮਲੇ ਚੋ ਕਰ ਜਾਣਾ ਫਲ ਮਤਲਬ ਆਲਤੂ ਫਾਲਤੂ ਜੀ ਗੱਲਾਂ ਕਰਨ ਵਾਲਾ ਕਹਿ ਦਿੰਦੇ
2: ਜੀ
0: ਤੇ ਲਾਸਟ ਸੀ ਕਵਲ ਕੁੱਟਣਾ
2: ਕਮਲ ਕੁੱਟਣਾ
0: ਜੋ ਮੈਂ ਕੁੱਟ ਰਹੀ ਹਾਂ
2: ਇਹ ਤਾਂ ਸ਼ੁਕਰ ਕਰੋ ਤੁਸੀਂ ਆਪਣੇ ਤੇ ਲੈ ਗਏ ਮਰਦ ਨੂੰ ਲਗਾ ਮਰ ਪਛੋੜੋਗੇ ਭਾਈ ਤਾਂ ਕੁੱਟ ਰਹੇ ਸਵੇਰ ਕੇ ਬੈਠੇ ਆ
0: ਦਰਅਸਲ ਭਾਈ ਮੈਨੂੰ ਹਰਿਆਣਵੀ ਚੰਗੀ ਤਰ੍ਹਾਂ ਨਹੀਂ ਆਵੇ ਤਾਂ ਮੈਂ ਪਹਿਲੀ ਵਾਰ ਤਾਂ ਮੈਂ ਮਾਫੀ ਮੰਗ ਲੂੰ ਕਈ ਵਾਰ ਕਈ
2: ਪੰਜਾਬੀ
0: ਕਈ ਲੋਕ ਸੋਚ ਲਏ ਮੈਨੂੰ ਮੈਂ ਤਾਂ ਬਾਵਲੀ ਜੀ ਹੂੰ ਪਤਾ ਨੀ ਕੀ ਕੁਛ ਬੋਲ ਜੂ ਹਰਿਆਣਵੀ ਕੀ ਲੱਸੀ ਕਰ ਜੂ ਮੈਂ
1: ਮੇਰੇ ਮੁਝੇ ਤੋਂ ਲਗੇ ਆਪ ਪੰਜਾਬੀ ਸੇ ਹਰਿਆਣਵੀ ਜ਼ਿਆਦਾ ਬਿਹਤਰ ਬੋਲੇ ਸੇ
0: ਦਰਅਸਲ ਹਮ ਬਾਰਡਰ ਮਾ ਪੈ ਜਾ ਹਮਾਨੂੰ ਪੰਜਾਬੀ ਵੀ ਐਸੀ ਸੀ ਆਵਾ ਹਰਿਆਣਵੀ ਵੀ ਐਸੀ ਸੀ ਆਵਾ ਜਹਾਨ ਲੈਣ ਲਗਾ ਵਹੀ ਲਾ ਦਿਆ ਤੇ ਟੋਪਿਕ ਤੇ ਆਉਂਦੀ ਹੈ ਮੇਲੇ ਚ ਅਸੀਂ ਵੀਰ ਜੀ ਸਾਡੇ ਇੱਥੇ ਭਰਦਾ ਹੈ ਆਪਣਾ ਇੱਕ ਤਾਂ ਕਪੂਰੀ ਦਾ ਮੇਲਾ ਭਰਦਾ
2: ਜੀ ਜੀ ਜੀ ਕਪੂਰੀ ਦਾ
0: ਮੇਲਾ ਹੋ ਜਾਂਦਾ ਹੈ ਕਿ ਆਪਣੇ ਆਪਣੇ ਨਾ ਮਾਤਾ ਦਾ ਮੰਦੇ ਉਹ ਹੁੰਦੇ ਆ ਜਿੱਦਾਂ ਆਪਣੇ ਜਿਹੜੇ ਹੁੰਦੇ ਨੀ ਫੋੜੇ ਫੁਨਸੀਆਂ ਉਹਦੇ ਕਰਕੇ ਭਰਦੀ ਆ ਕਪੂਰੀ ਦਾ ਮੇਲਾ ਉਹਦੇ ਮੱਥੇ ਟਿਕਦੇ ਨੇ ਤੇ ਮਤਲਬ ਬਾਹਰ ਦੁਕਾਨਾਂ ਹਾਂ ਕਪੂਰੀ ਦੇ ਮੇਲਾ ਵਾ ਸਾਡੇ ਫੇਮਸ ਹੈ ਤੇ ਸਰਹੰਦ ਦੀ ਸਭਾ ਦੇਖੀ ਹੈ ਸਰਹੰਦ ਦੀ ਸਭਾ ਚ ਉੱਦਾਂ ਤਾਂ ਸਭਾ ਹੁੰਦੀ ਹੈ ਬਾਹਰ ਮਤਲਬ ਉਹਨੂੰ ਮੇਲਾ ਵੀ ਲੋਕੀ ਕਹਿ ਦਿੰਦੇ ਕਿ ਜਿੱਦਾਂ ਬਾਹਰ ਦੁਕਾਨਾਂ ਵਗੈਰਾ ਕਾਫੀ ਲੱਗੀ ਹੁੰਦੀਆਂ ਪਹਿਲਾਂ ਹੁੰਦੀ ਸੀ ਦੁਕਾਨਾਂ ਚ ਮਤਲਬ ਜਿੱਦਾਂ ਹੁਣ ਪੱਖੀਆਂ ਹੋ ਗਈਆਂ ਜਾਂ ਫਿਰ ਆਪਣੇ ਲੱਕੜ ਦੇ ਤਵੇ ਆਪਣਾ ਇਹ ਚੌਕਲੇ ਵੇਲਣੇ ਏਦਾਂ ਦੀ ਚੀਜ਼ਾਂ ਜਾਂ ਫਿਰ ਆਪਣੀ ਕੁੜੀਆਂ ਵਾਸਤੇ ਆਪਣਾ ਆਪਣਾ ਨੇਲ ਪੇਂਟ ਹੋ ਗਈ ਚੂੜੀਆਂ ਹੋ ਗਈਆਂ ਇਹ ਚੀਜ਼ਾਂ ਬਹੁਤ ਹੁੰਦੀ ਪਰਾਂਦੀਆਂ ਪਰੂੰਦੀਆਂ ਹੁਣ ਉਹ ਚੀਜ਼ਾਂ ਘੱਟ ਗਈਆਂ ਨੇ ਕਾਫੀ
1: ਤੰਬੂ ਚ ਬੈਠੇ ਹੋਣ ਵਾਲਾ ਤੰਬੂ ਚ ਟੈਸਟ ਲੈ ਕੇ ਬੈਠੀਆਂ ਹੋਣ ਵਾਲਾ ਦੋ ਜਣੀਆਂ
2: ਜਿੰਨੀ ਮੇਲੇ ਦੀ ਧੂੜ ਉੱਡਣੀ ਉਹ ਚੱਲ ਕਿਤੇ ਸਾਫ ਕਰ ਦੇ
0: ਤੇ ਵੀਰ ਜੀ ਮੇਲਿਆਂ ਚ ਮੈਨੂੰ ਲੱਗਦਾ ਹੁਣ ਉਹ ਟਰਾਲੀਆਂ ਟਰੂਲੀਆਂ ਵੀ ਘਟੀਆਂ ਨੇ ਤਾਂ ਹਰੇਕ ਪਿੰਡ ਚ ਸਭਾ ਵਗੈਰਾ ਭਰਦੀ ਸੀ ਤੇ ਮਤਲਬ ਲੱਗਦਾ 20-25 ਟਰਾਲੀਆਂ ਈਜ਼ੀਲੀ ਜਾਂਦੀ ਸੀ
2: ਉਸ ਵਾ ਪਤਾ ਕਿਆ ਵੇ ਜੀ ਗੋਮਾ ਅਨਾਉਂਸਮੈਂਟ ਕਰ ਦਿੰਦੇ ਗੁਰਦੁਆਰੇ ਮੈਂ ਵੀ
0: ਫਲਾਣੇ ਕੀ ਟਰਾਲੀ ਜਾ ਰਹੀ ਹੈ, ਜਿਹਨੇ ਜਿਹਨੇ ਜਾਣਾ ਇਸ ਟਾਈਮ ਨਿਕਲੇਗੀ ਟਰਾਲੀਆਂ ਲੈਣ ਮੈਂ ਚੱਲ ਜਾਂਦੀ
2: ਹਾਂ, ਆਪਣੇ ਲੈ ਕੇ ਨਿਕਲ ਜਾ ਸਾਰੇ।
0: ਖਾਲੀ ਪੇਟ ਜਾਏਗਾ ਤੇ ਕੀ ਪਤਾ ਰਾਸਤੇ ਮੈਂ ਕਹੀ ਨਾ ਕਹੀ ਤੇ ਸਭ ਨੇ ਮਤਲਬ ਲਾਏ ਵੀ ਹੋਣੇ ਹੋਏਗਾ ਤੇ ਸਾਡਾ ਸਬੀਲਾ ਸ਼ਬੀਲਾ ਕੁਛ ਨਾ ਕੁਛ ਵਹਾਂ ਤੇ ਖਾਂਦੇ ਜਾਣਾ, ਫਿਰ ਇੰਨਾ ਹੋ ਜਾਏਗਾ ਤਾਂ ਲਫਾਫੇ ਗੈਲ ਲੈ ਕੇ ਜਾਇਆ ਕਰ, ਤੇ ਜੇ ਆਲਤੂ ਫਾਲਤੂ ਸਮਾਨ ਬਚ ਗਿਆ ਲਫਾਫੇ ਕੇ ਵਿੱਚ ਪਾਇਆ ਘਰੇ ਆ ਕੇ ਫਿਰ ਖਾਇਆ,
1: ਜਿਹੜਾ
0: ਸੁੱਕ ਰੁੱਕ ਮਿਲੇ ਕਰਤਾ।
1: ਨਹੀਂ ਉਦੋਂ ਇਹ ਹੁੰਦਾ ਸੀ ਨਾ ਵੀ ਆਪਾਂ ਉਸੇ ਲਫਾਫੇ ਚ ਚੌਲ ਪਾ ਲੈਣੇ, ਉਸੇ ਚੀਜ਼ ਵਿੱਚ ਹੀ ਖੀਰ ਪਾ ਲੈਣੀ, ਦਾਲ ਲੱਭੀ ਉਹ ਵੀ ਵਿੱਚ ਹੀ, ਲੱਡੂ ਲੱਭਿਆ ਉਹ ਵੀ ਵਿੱਚ ਹੀ ਸੁੱਟ ਲਿਆ।
2: ਰਿਸ਼ਤੇਦਾਰ ਮਨ ਉਸ ਤਰ੍ਹਾਂ ਤਿਆਰ ਹੈ ਨਾ ਕਿਹਾ ਰਸਤੇ ਮੈਂ ਲੰਗਰ ਲੈਂਦਾ ਹੀ ਆਪਣੇ ਲਈ ਵੀ ਖਾ ਲਈ ਮੇਰੇ ਵੀ ਲਈ।
0: ਫਿਰ ਤਾਂ ਸਟੀਲ ਕੇ ਡੋਲੂ ਲੈ ਕੇ ਜਾਇਆ ਕਰਦੇ ਆਪਾਂ ਨਾਲ, ਕੋਈ ਚੀਜ਼ ਰੁੱਲ ਨਾ ਜਾਏ ਡੋਲੂਆਂ ਕੇ ਵਿੱਚ ਪਾ ਲੈਣੀ ਤਰੀ ਵਾਲੀ ਚੀਜ਼ਾਂ ਕੀ ਡੁੱਲ ਨਾ ਜਾਏ ਇੱਧਰ ਉੱਧਰ।
1: ਥੈਂਕ ਯੂ ਭੈਣ ਜੀ, ਥੈਂਕ ਯੂ, ਤੁਸੀਂ ਤੁਸੀਂ ਪਹੁੰਚੇ ਪੂਰੇ ਮੇਲੇ ਚ, ਥੈਂਕ ਯੂ ਥੈਂਕ ਯੂ
0: ਥੈਂਕ ਯੂ।
1: ਹੁਣ ਤਾਂ ਮੈਂ ਕਈ ਵਾਰੀ ਤੂਰ ਸਾਹਿਬ ਸੋਚਦਾ ਹੁੰਦਾ ਵੀ ਜੇ ਹੁਣ ਟਰਾਲੀਆਂ 'ਚ ਆਪਣੇ 'ਚੋਂ ਬਹੁਤਿਆਂ ਨੂੰ ਟਰਾਲੀ 'ਚ ਜੇ ਹੁਣ ਜਾਣਾ ਪਵੇ ਅਤੇ ਬਾਅਦ 'ਚ ਆ ਕੇ ਘਰ ਕੋਈ ਕਵੇ ਮੇਰੀ ਐਲਟੂ ਲੱਗੀ, ਕੋਈ ਕਵੇ ਮੇਰੀ ਫਲਾਣੀ ਹੋ ਲੱਗੀ, ਕੋਈ ਹੁਣ ਤਾਂ ਮੈਨੂੰ ਲੱਗਦਾ ਵੀ ਆਪਾਂ ਲੱਕ ਲੁੱਕ ਹਿਲਾ ਕੇ ਘਰ ਵਾਪਸ ਆਵਾਂਗੇ ਜਿੱਦਾਂ ਦੇ ਸਾਡੇ ਸਰੀਰ ਹੋ ਗਏ।
2: ਟਰਾਲੀ 'ਚ ਬਹਿਣ ਦਾ ਵੀ ਇੱਕ ਭਾਜੀ ਇੱਕ ਟੈਕਨੀਕ ਹੁੰਦੀ ਸੀ ਵੀ ਤੁਸੀਂ ਬਹਿਣਾ ਕਿੱਥੇ,
1: ਹਲਾਰੇ ਦੇ ਨਾਲ ਆਪਣੇ ਆਪ ਨੂੰ ਹਿਲਾਉਣਾ
2: ਕਿੱਥੇ ਕੁ ਬਹਿਣਾ ਵੀ ਜਿੱਥੇ ਝਟਕੇ ਘੱਟ ਪੈਂਦੇ ਹੋਣ, ਅਤੇ ਚਲਾਉਣ ਵਾਲੇ 'ਤੇ ਡਿਪੈਂਡ ਕਰਦੇ ਚਲਾ ਕੌਣ ਰਿਹਾ।
1: ਹਾਂ
2: ਇਹ ਨਹੀਂ ਵੀ ਹੁਣ ਉੱਥੇ ਤਾਂ ਰੇਸਾਂ ਲਾ ਲਾ ਪੈਂਦੇ ਹੁੰਦੇ ਨੇ, ਸਾਰੇ ਤਾਂ ਯੰਗ ਡਰਾਈਵਰ ਬੈਠੇ ਵੀ ਭਜਾਈ ਚਲੋ ਜਦੋਂ ਪਿੱਛੇ ਪਵੇ, ਜੋ ਕਿਸੇ ਨੇ ਦਾਲ ਹੱਥ 'ਚ ਫੜੀ ਹੋਵੇ ਦਾਲ ਕਿਸੇ ਦੀ ਅਤੇ ਝੋਲੀ ਕਿਸੇ 'ਚ ਪੈਂਦੀ ਹੋਵੇ। ਮੇਰੇ ਨਾਲ ਇੱਕ ਗੱਲ ਚੇਤੇ ਆ ਗਈ, ਅਸੀਂ ਸਭਾ 'ਤੇ ਜਦੋਂ ਪਹਿਲੀ ਵਾਰ ਗਏ ਨਾ,
1: ਸੋਰੀ ਸੋਰੀ ਮੈਂ ਕਹਿਣ ਲੱਗਾ ਮੈਂ ਮਾੜੀ ਉਦੋਂ ਹੁੰਦੀ ਹੁੰਦੀ ਸੀ ਜਦੋਂ ਵਾਪਸ ਆਉਣਾ ਹੋਵੇ ਕੋਈ ਟਰਾਲੀ ਤੱਪ ਜਾਂਦੀ ਸੀ। ਅੱਛਾ
2: ਹੁਣ ਅਸੀਂ ਗਏ ਤਾਂ ਵਾਇਆ ਟ੍ਰੇਨ 'ਤੇ ਸੀਗੇ ਅੰਬਾਲਿਓਂ ਜਿਹੜੀ ਜਾਂਦੀ ਨੰਗਲ ਡੈਮ ਨੂੰ ਟ੍ਰੇਨ, ਅਤੇ ਇੱਧਰੋਂ ਟ੍ਰੇਨ ਨੂੰ ਗਿਆ ਅਤੇ ਇੱਧਰ ਅਸੀਂ ਵਾਪਸੀ ਦੇ ਬੱਸ 'ਤੇ ਆਉਣਾ ਸੀ ਨਾ, ਅਤੇ ਉੱਥੇ ਲੰਗਰ ਇੰਨਾ ਜ਼ਿਆਦਾ ਲੱਗਦਾ ਹਰ ਤਰ੍ਹਾਂ ਦੀ ਵਰਾਇਟੀ, ਅਤੇ ਸਾਨੂੰ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਗਏ ਦੱਸਿਆ ਸੀ ਵੀ ਮੁੰਡਿਓ ਵੀ ਧਿਆਨ ਨਾਲ ਖਾਇਆ ਜੇ, ਵੀ ਇਹ ਨਹੀਂ ਵੀ ਹੁਣ ਜੇ ਇੰਨਾ ਕੁਛ ਮਿਲਦਾ ਪਿਆ ਤਾਂ ਤੁਸੀਂ ਖਾਧੀ ਜਾਓ, ਵੀ ਇਹ ਤਾਂ ਹਰ ਮੋੜ 'ਤੇ ਲੰਗਰ ਲੱਗਾ ਵੰਨ ਸੋਹਣਾ ਲੱਗਾ ਅਤੇ ਆਰਾਮ ਨਾਲ ਢਿੱਡ 'ਚ ਜਗ੍ਹਾ ਰੱਖ ਕੇ ਖਾਇਆ ਜੇ, ਅਤੇ ਉਹ ਅਸੀਂ ਉਹ ਖਾਂਦੇ ਰਹੇ ਹੁਣ ਸਾਡੇ ਜਦੋਂ ਅਸੀਂ 3 ਦਿਨ ਹੋ ਗਏ ਮੈਂ ਉੱਥੇ ਰਹਿ ਕੇ ਆਇਆ ਸਭਾ 'ਤੇ, ਅਤੇ ਬਹੁਤ ਬਹੁਤ ਕੁਛ ਖਾਧਾ, ਉਮਰ ਵੀ ਇਹੋ ਜਿਹੀ ਸੀ। ਜਦੋਂ ਵਾਪਸੀ 'ਤੇ ਆਉਣ ਲੱਗੇ ਨਾ ਤੁਹਾਨੂੰ ਬੱਸ 'ਤੇ, ਕਹਿੰਦੇ ਬੱਸ 'ਤੇ ਜਾਣਾ ਵੀ ਟ੍ਰੇਨ 'ਤੇ ਨਹੀਂ ਜਾਣਾ ਵੀ ਘਰ ਛੇਤੀ ਪਹੁੰਚਣਾ, ਬੱਸ 'ਤੇ ਚੱਲਦੇ ਹਾਂ, ਠੀਕ ਹੈ ਵੀ। ਅਤੇ ਸਾਡੇ ਪਿੰਡ ਦਾ ਮੁੰਡਾ ਸੀ ਉਹ ਜਦੋਂ ਆਪਾਂ ਬੱਸ ਦੀ ਪਹਿਲੀ ਖਿੜਕੀ ਹੁੰਦੀ ਆ ਫਰੰਟ ਵਾਲੀ ਖਿੜਕੀ ਹੈ ਉਹਦੇ 'ਚ ਜਿਹੜੀ ਦੇ ਖੱਬੇ ਸੱਜੇ ਹੱਥ ਵਾਲੀਆਂ ਸੀਟਾਂ ਸਾਰੀਆਂ 2 ਵਾਲੀ ਹੁੰਦੀਆਂ ਨੇ ਅਤੇ ਡਰਾਈਵਰ ਦੇ ਪਿਛਲੇ ਵਾਲੀ ਸੀਟਾਂ ਸਾਰੀਆਂ 3-3 ਵਾਲੀ ਹੁੰਦੀਆਂ ਨਾ, ਅਤੇ ਇੱਧਰ ਕੰਡਕਟਰ ਦੀ ਪਹਿਲੀ ਸੀਟ ਹੁੰਦੀ ਹੈ ਅਤੇ ਉਹਦੇ ਪਿੱਛੇ 2 ਵਾਲੀ ਸੀਟ ਹੁੰਦੀ ਹੈ ਨਾ, ਅਤੇ ਉਹ ਹਰਿਆਣੇ ਦੀ ਬੱਸ ਸੀਗੀ ਦਿੱਲੀ ਵਾਲਿਆਂ ਦੀ, ਅਤੇ ਉਹ ਡਰਾਈਵਰ ਕੰਡਕਟਰ ਜਿਹੜਾ ਉਹ ਬੈਠਾ ਦੇ ਆਪਣੀ ਸੀਟ ਦੇ ਉੱਤੇ ਅਤੇ ਲੱਤ ਜੀ ਬੋਨਟ 'ਤੇ ਰੱਖ ਕੇ ਨਾ, ਅਤੇ ਦੋਵੇਂ ਆਪਸ 'ਚ ਗੱਲਾਂ ਕਰਦੇ ਪਏ, ਅਤੇ ਜਿਹੜਾ ਸਾਡੇ ਪਿੰਡ ਵਾਲਾ ਮੁੰਡਾ ਸੀ ਉਹ ਖਿੜਕੀ ਦੇ ਨਾਲ ਹੀ ਬਹਿ ਗਿਆ, ਉਹਨੂੰ ਨਾ ਵੋਮਿਟਿੰਗ ਬੜੀ ਫੀਲ ਹੁੰਦੀ ਵੀ ਉਲਟੀ ਆ ਜਾਂਦੀ ਹੈ ਨਾ, ਅਤੇ ਮੈਂ ਬੈਠਾ ਸੀ ਡਰਾਈਵਰ ਦੇ ਪਿਛਲੇ ਪਾਸੇ, ਡਰਾਈਵਰ ਦੇ ਪਿਛਲੇ ਪਾਸੇ ਸੀਟ ਦੇ ਵਿਚਕਾਰ ਜਗ੍ਹਾ ਸੀ, ਉੱਥੇ ਕਿਸੇ ਨੇ ਉਹਦੇ ਬਿਸਤਰਾ ਜਾਂ ਕੋਈ ਸਮਾਨ ਇਹਦਾ ਰੱਖਿਆ ਸੀ, ਅਤੇ ਜਦੋਂ ਵੀ ਸਾਨੂੰ ਕਰ ਦਿੰਦਾ ਸੀ ਵੀ ਜਦੋਂ ਤੁਹਾਨੂੰ ਇਹੋ ਜਿਹਾ ਫੀਲ ਹੋਣਾ ਤਾਂ ਸੋ ਜਾਇਆ ਕਰੋ ਵੀ ਬੰਦਾ ਨਹੀਂ ਧਿਆਨ ਦਿੰਦਾ, ਅਸੀਂ ਸਾਰੇ ਨਾ ਬਸ ਪਏ ਸੀ, ਮਿਲ 3 ਦਿਨ ਹੋ ਗਏ ਥੱਕੇ ਪਏ ਨਾ, ਉਹ ਬੈਠਾ ਸੀ ਖਿੜਕੀ ਦੇ ਬਿਲਕੁਲ ਪਹਿਲੀ ਖਿੜਕੀ ਪੈਸੰਜਰ ਚੜ੍ਹਦੇ ਆ ਉਹਦੇ ਨਾਲ ਵਾਲੀ ਸੀਟ 'ਤੇ, ਉਹ ਜਦੋਂ ਬੈਠਾ ਨਾ ਤਾਂ ਸ਼ਾਬਦ ਆ ਗਈ, ਸ਼ਾਬਦ ਆ ਕੇ ਉਹਨੇ ਬੱਸ ਵਾਲੇ ਨੂੰ ਵੱਟ ਕੇ ਬ੍ਰੇਕ ਮਾਰਤੀ ਨਾ, ਉਹ ਸੁੱਤਾ ਹੀ ਪਿਆ ਸੀ, ਜਦੋਂ ਉਹਨੇ ਬ੍ਰੇਕ ਮਾਰੀ ਨਾ ਬੰਦਾ ਅੱਗੇ ਨੂੰ ਹੋਇਆ ਨਾ ਉਹਦਾ ਮੂੰਹ ਖੁੱਲ ਗਿਆ, ਕਹਿੰਦਾ ਵਾਹ ਬੋਨਟ ਤੱਕ ਉਹਨੇ ਉਹ ਮਾਰੇ
1: ਆ ਚੱਕ
2: ਆ ਚੱਕ, ਉਹ ਉਹਦੇ ਗਲ ਪੈ ਗਿਆ ਕੰਡਕਟਰ, ਉਹ ਉਹਦੇ ਗਲ ਪੈ ਗਿਆ, ਕਹਿੰਦਾ ਵਾ ਉੱਥੋਂ ਵਹਾਂ ਤੋਂ ਚੜਿਆ ਮੈਂ ਸੰਭਾਲ ਕੇ ਬੈਠਾ ਤਾ ਤੇਰੇ ਪਰ ਚਲਾਣੀ ਨਹੀਂ, ਕਹਿੰਦਾ ਬਸ ਥੱਲੇ ਤਾਰੀਆਂ, ਫਿਰ ਉਹਨੂੰ ਡੱਬਾ ਫੜਾਇਆ ਉਹਨੇ ਰੱਖਿਆ ਸੀ ਸਾਫ਼ ਕਰਿਆ ਸੀ ਪਾਣੀ ਵਾਲਾ, ਉਹ ਪਾਣੀ ਭਰ ਭਰ ਕੇ ਲਿਆ ਕੇ ਸਾਰੀ ਬੱਸ ਧੋ ਕੇ ਦਿੱਤੀ, ਕਹਿੰਦਾ ਹੁਣ ਤੈਨੂੰ ਛੱਡਾ ਕੇ ਸੀ ਕੰਡਕਟਰ ਦੇ ਦੁਆਲੇ ਉਹਦੇ ਪੈ ਕੇ, ਸਾਨੂੰ ਬਜ਼ੁਰਗ ਕਹਿੰਦੇ ਨੇ ਵੀ ਧਿਆਨ ਨਾਲ ਖਾਇਆ ਕਰੋ ਭਾਈ, ਖਾ ਕੇ ਨਿਕਲੇ ਵੀ ਖਾ ਲੋ
1: ਇੱਕਦਮ ਖਾ ਕੇ ਤੇ ਬਹਿ ਜਾਓ ਵਿੱਚ। ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ। ਹਾਂਜੀ
3: ਰਾਮ ਰਾਮ ਤੁਹਾਨੂੰ ਭਾਈ,
2: ਰਾਮ ਰਾਮ ਜੀ ਰਾਮ ਰਾਮ।
1: ਕੀ ਗੱਲ, ਗਲਾ ਗੋਲਾ ਖਰਾਬ ਲੱਗ
3: ਰਿਹਾ ਸੀ?
2: ਬੜੀਆ, ਤੁਹਾਨੂੰ ਸੁਣਾਓ ਤੁਹਾਨੂੰ ਕੈਸੇ ਆ?
3: ਸਭ ਬੜੀਆ ਸੇ,
1: ਇਨਕਾ ਥੋੜੀ
2: ਸਹਿਜ
1: ਤੁਹਾਡਾ
2: ਕਿਤੇ ਜ਼ਿਆਦਾ ਸਹਿਜ
1: ਅੱਛਾ ਸੂ ਉਹਨਾਂ ਦਾ ਨਾ
2: ਜਿਹੜੀ ਅੰਬਾਲਾ ਅੰਬਾਲੇ ਵਾਲੀ ਬੈਲਟ ਸਾਰੀ ਇਧਰ ਵਾਲੀ ਇਹ ਨਾਲ ਪੁਆਧੀ ਤੇ ਰੈਣੀ ਮਿਕਸ ਹੋ ਜਾਂਦੀ ਹੈ ਇਹ ਸਾਰ ਵਾਲੇ ਪਾਸੇ ਪਰ ਚਲ ਜਾਂਦਾ ਵੀ ਕਿਤੇ ਜਾ ਰਿਹਾ ਸਹਿ ਤੋਕਾ ਤੇ ਜਿਹੜੇ ਇਧਰ ਵਾਲੇ ਆਪਣੇ ਅੰਬਾਲੇ ਵਾਲੇ ਉਹ ਤੋਂ ਕਹਾਂ ਸੀ ਜਾ ਰਿਹਾ ਇਹ ਵਿੱਚ ਪੁਆਧੀ ਮਿਕਸ ਹੁੰਦੀ ਹੈ ਤੋਂ ਕਹਾਂ ਸੀ ਜਾ ਰਿਹਾ
3: ਜਿਹੜੇ
2: ਇਧਰ ਵਾਲੇ ਆਪਣੇ ਅੰਬਾਲੇ ਵਾਲੇ ਉਹ ਤੋਂ ਕਹਾਂ ਸੀ ਜਾ ਰਿਹਾ ਇਹ ਵਿੱਚ ਪੁਆਧੀ ਮਿਕਸ ਹੁੰਦੀ ਹੈ ਤੋਂ ਕਹਾਂ ਸੀ ਜਾ ਰਿਹਾ
3: ਸਿਡਨੀ ਤਾਂ ਬੋਲਦੇ ਆ ਲੇਕਿਨ ਹੁਣੀ ਤੂੰ ਜੀ ਕਹਿ ਰਹੇ ਸੀ ਨਾ ਕਿ ਤੁਹਾਡੇ ਫਰੈਂਡ ਸੀਗੇ ਕਿ ਉਹ ਪਤਾ ਨੀ ਹਾਂ ਪਤਾ ਨੀ ਕਿਆ ਸੀ ਉਹ ਕਿਆ ਕਰਨ ਦੀ ਪਈ ਹੈ ਉਹ ਪਤਾ ਨੀ ਨੋਟ ਨੋਟ ਵਾਲੇ ਵਾਲੇ ਕਮਾਉਣ ਲੱਗਦੀ ਹੈ
2: ਪਤਾ ਨੀ ਲੱਗਦਾ ਨਾ
3: ਹਾਂਜੀ ਹਾਂਜੀ ਵਧੀਆ ਤੇ ਬਾਕੀ ਮੈਂ ਮੇਲੇ ਤੇ ਦੱਸਣਾ ਸੀਗਾ ਜਿੱਦਾਂ ਅਸੀਂ ਤਾਂ ਸ਼ਹਿਰ ਚ ਰਹਿੰਦੇ ਨਾ ਤੇ ਸਾਨੂੰ ਮਤਲਬ ਜ਼ਿਆਦਾ ਮੇਲੇ ਤੇ ਬੱਚੇ ਨੂੰ ਮਤਲਬ ਲੈ ਕੇ ਜਾਂਦੀ ਨੀ ਪਰਮਿਸ਼ਨ ਨੀ ਹੁੰਦੀ ਸੀ ਪਰ ਫਿਰ ਵੀ ਨਾ ਜਨਮ ਅਸ਼ਟਮੀ ਦਾ ਜਦੋਂ ਹੁੰਦਾ ਸੀ ਨਾ ਉਹਦੀ ਬੜੀ ਸਾਨੂੰ ਹੁੰਦੀ ਸੀਗੀ ਉੱਥੇ ਜਿਹੜੇ ਛੋਟੇ ਛੋਟੇ ਟੋਇਜ਼ ਮਿਲਦੇ ਸੀ ਨਾ ਛੋਟਾ ਫਰਿੱਜ ਕੂਲਰ ਹਨਾ ਏਦਾਂ ਦੀ ਚੀਜ਼ਾਂ ਸਾਨੂੰ ਹੁੰਦੀਆਂ ਸੀ ਉਹਨਾਂ ਨੂੰ ਲੈ ਲੈ ਕੇ ਹੀ ਸੋਨਾ ਨਾਲ ਹਨਾ ਤੇ ਹੁਣ ਮੇਰੀ ਬੇਟੀ ਵੀ ਹੁਣ ਏਦਾਂ ਕਰਦੀ ਹੈ ਉਹਨੂੰ ਕੋਈ ਚੀਜ਼ ਮਿਲਦੀ ਹੈ ਨਾ ਨਵੀਂ ਤੇ ਉਹ ਆਪਣੇ ਨਾਲ ਹੀ ਲੈ ਕੇ ਸੌਂਦੀ ਹੈ ਤਾਂ ਉਹਨੂੰ ਦੇਖ ਕੇ ਬੜਾ ਬਚਪਨ ਜਿਹਾ ਨਾ ਯਾਦ ਆਉਂਦਾ ਹੈ ਤੇ ਇੱਕ ਸਾਡੀ ਨਾ ਮੈਂ ਸੰਗਰੂਰ ਤੋਂ ਤੇ ਥੋੜਾ 10-15 ਕਿਲੋਮੀਟਰ ਦੂਰੀ ਤੇ ਹੈਗਾ ਮਸਤਵਾਨਾ ਸਾਹਿਬ ਜੀ ਦਾ ਮੇਲਾ ਭਰਦਾ
2: ਉੱਥੇ
3: ਮੇਰੇ ਨਾ ਨਾਨਾ ਜੀ ਹਾਂ ਮੇਰੇ ਨਾਨਾ ਜੀ ਪਿੰਡ ਤੇ ਉਹਨਾਂ ਨੇ ਦੁਕਾਨ ਕੀਤੀ ਹੋਈ ਸੀਗੀ ਆਪਣੀ ਨਾ ਚੰਗਾਲ ਪਿੰਡ ਨਾ ਤੇ ਉਹ ਨਾ ਹਮੇਸ਼ਾ ਉਸ ਮੇਲੇ ਤੇ ਨਾ ਆਪਣੀ ਦੁਕਾਨ ਲਗਾਉਂਦੇ ਹੁੰਦੇ ਸੀਗੇ ਤੇ ਅਸੀਂ ਕਹਿਣਾ ਬਾਬਾ ਜੀ ਨੇ ਬਾਬੇ ਨੇ ਅੱਜ ਉੱਥੇ ਹੱਟੀ ਲਗਾਉਣਗੇ ਉੱਥੇ ਆਪਣੀ ਨਾ ਤੇ ਉਹਨਾਂ ਨੇ ਬਣਾਉਣਾ ਪਕੌੜੇ ਵਗੈਰਾ ਜਾਂ ਕੁਛ ਜੋ ਵੀ ਸੀਗਾ ਤੇ ਉੱਥੇ ਸਾਨੂੰ ਜਾਣ ਦੀ ਬੜੀ ਪਰਮਿਸ਼ਨ ਹੁੰਦੀ ਸੀ ਕਿਉਂਕਿ ਸਾਡੇ ਘਰ ਦੇ ਹਨਾ ਮੇਰੇ ਨਾਨਾ ਜੀ ਸੀਗੇ ਉਦੋਂ ਦੀ ਸਾਨੂੰ ਮਨਾ ਕੀਤਾ ਜਾਂਦਾ ਸੀਗਾ ਤੇ ਉੱਥੇ ਜਿਹੜਾ ਲੰਗਰ ਸੀ ਨਾ ਉਹ ਹਰ 10 ਮਿੰਟ ਦੇ ਮਤਲਬ 5 ਕਦਮ ਤੇ ਲਗਾ ਲਓ ਮੱਕੀ ਦੀ ਰੋਟੀ ਚਾਵਲ ਹਰ ਇੱਕ ਚੀਜ਼ ਇੰਨਾ ਲੰਗਰ ਮਤਲਬ ਭਰਦਾ ਨਾ ਉਹ ਤੇ ਉੱਥੋਂ ਦੇ ਜਿਹੜੇ ਖਿਡੌਣੇ ਨਾ ਜਿਹੜੇ ਮਿਲਣੇ ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਪਰਟੀਕੁਲਰ ਉਹ ਮੇਲਿਆਂ ਤੇ ਹੀ ਮਿਲਦੇ ਆ ਉਹ ਆਪਾਂ ਨੂੰ ਆਲੇ ਦੁਆਲੇ ਕਿਤੇ ਦਿਖਦੇ ਹੀ ਨਹੀਂ ਸੀ ਦੁਕਾਨਾਂ ਤੇ ਮਤਲਬ ਉਹ ਚੀਜ਼ਾਂ ਦੀ ਬੜੀ ਤਾਂਘ ਵੀ ਹਾਈ ਉੱਥੇ ਜਾਵਾਂਗੇ ਅਸੀਂ ਦੇਖਾਂਗੇ ਨਾ ਇਹ ਚੀਜ਼ਾਂ ਅਤੇ ਜਿਹੜੇ ਪੰਗੂੜੇ ਵਗੈਰਾ ਲੱਗਣੇ ਉਹਨਾਂ ਚੀਜ਼ਾਂ ਦੀ ਇੰਨੀ ਜ਼ਿਆਦਾ ਮਤਲਬ ਦੇਖਣਾ ਅੱਛਾ ਮੈਨੂੰ ਡਰ ਲੱਗਦਾ ਸੀ ਮੈਂ ਦੇਖ ਕੇ ਬੜਾ ਇੰਜੋਏ ਕਰਦੀ ਸੀ ਮੈਨੂੰ ਏਦਾਂ ਹੁੰਦਾ ਸੀਗਾ ਕਿ ਜਿਹੜੇ ਜਿਹੜੇ ਲੋਕ ਉੱਪਰ ਘੁੰਮ ਰਿਹਾ ਮੈਂ ਦੇਖਦੀ ਰਹਿੰਦੀ ਸੀ ਹੁਣ ਕਿਹੜੇ ਕਿੰਨੇ ਗਾਹ ਪਾਇਆ ਹੁਣ ਕਿੰਨੇ ਉਲਟੀ ਕਰ ਦੇਣੀ ਆ ਮੈਨੂੰ ਦੂਰੋਂ ਹੀ ਡਰਦੀ ਹੁੰਦੀ ਸੀ ਭਾਈ ਕੋਈ ਏਦਾਂ ਦਾ ਨਾ ਮਤਲਬ ਉਹ ਹੋ ਜਾਵੇ ਤੇ ਇਹ ਚੀਜ਼ਾਂ ਨੂੰ ਮਤਲਬ ਬੜਾ ਇੰਜੋਏ ਕਰਨਾ ਤੇ ਇੱਕ ਜਿਹੜਾ ਤੁਸੀਂ ਵਰਡਸ ਬੋਲਦੇ ਸੀ ਵੈਸੇ ਤਾਂ ਅਮਰੀਤ ਦੀਦੀ ਦੱਸ ਗਏ ਸਾਰੇ ਨਾ ਤੇ ਮੈਂ ਨਾ ਜਿਹੜਾ ਵਰਡ ਬੋਲ ਰਹੀ ਸੀ ਨਾ ਘੁੰਨ ਵੱਟਾ ਬਣੀ ਮੈਂ ਆਪਣੇ ਬ੍ਰਦਰ ਤੇ ਬੜਾ ਯੂਜ ਕਰਦੀ ਸੀ ਉਹ ਐਕਚੁਲੀ ਸਾਡੇ ਦੋਨਾਂ ਚ ਬੜਾ ਡਿਫਰੈਂਸ ਹੈ ਮੈਂ ਜ਼ਿਆਦਾ ਬੋਲਦੀ ਹਾਂ ਉਹ ਘੱਟ ਬੋਲਦਾ ਮੈਂ ਉਹਨੂੰ ਹਮੇਸ਼ਾ ਇਹੀ ਕਹਿਣਾ ਦੇਖੀ ਕਿਵੇਂ ਘੁੰਨ ਵੱਟਾ ਜਿਹਾ ਬਣੀ ਵੱਡਾ ਬੋਲ ਕੁਛ ਬਸ ਘੁੰਨ ਵੱਟਾ ਹੀ ਬਣਿਆ ਰਹਿੰਦਾ
2: ਘੁੰਨ
3: ਵੱਟਾ ਵੀ ਹਾਂਜੀ ਹਾਂ
1: ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆਪਾਂ ਤੇ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਐਮ ਗਾਣਾ ਸਰ ਸਰਬਜੀ ਚੀਮਾ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਮੇਲੇ ਦਾ, ਇਸ ਕਰਕੇ ਕਿਉਂਕਿ ਮੇਲੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ. ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਨੇ ਇਸ ਟਾਈਮ, ਅਤੇ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਸ਼ੋਅ ਕਰਨੇ ਨੇ. ਅਤੇ ਤੁਹਾਡੇ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਅਤੇ ਇਹਨਾਂ ਦਾ ਸ਼ੋਅ ਵੇਖ ਸਕਦੇ ਹੋ. ਕਦੋਂ ਅਤੇ ਕਿੱਦਾਂ ਇਹ ਸਮਾਚਾਰ ਤੁਹਾਡੇ ਨਾਲ ਆਪਾਂ ਨਾਲ ਦੀ ਨਾਲ ਸਾਂਝੇ ਕਰਦੇ ਰਹਾਂਗੇ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ, ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਾ ਕੇ, ਜਾਂ ਫਿਰ ਇਹਨਾਂ ਦੇ ਪੇਜ ਦੇ ਉੱਤੇ ਜਾ ਕੇ ਤੁਸੀਂ ਲਗਾਤਾਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ. ਅਤੇ ਹੋਰ ਵਧੇਰੇ ਗੱਲਾਂ ਬਾਤਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ, ਗਾਣਿਆਂ ਦੇ ਨਾਲ, ਲੇਖਣੀ ਦੇ ਨਾਲ ਸੰਬੰਧਿਤ, ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੁਛ ਗੱਲਾਂ ਬਾਤਾਂ ਸਾਡੀ ਪੋਡਕਾਸਟ ਦੇ ਵਿੱਚ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ. ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ, ਮੇਰੇ ਨਾਲ ਨੇ ਹਰਮੀਤ ਧੂਰ.
1: ਹਾਂਜੀ ਹਾਂਜੀ ਹਾਂਜੀ. ਮੇਲੇ ਦੀ ਭਾਜੀ ਇੱਕ ਹੋਰ ਵੀ ਖਾਸੀਅਤ ਹੁੰਦੀ ਸੀ, ਜਦੋਂ ਆਪਾਂ ਕਣਕਾਂ ਕੁਣਕਾਂ ਵੱਢ ਗਏ ਉਦੋਂ ਮੇਲੇ ਲੱਗਦੇ ਹੁੰਦੇ ਸੀ, ਇੱਕ ਆਪਣੀ ਬੋਲੀ ਹੁੰਦੀ ਸੀ ਤੂੜੀ ਤੰਦ
0: ਹਾੜੀ ਵਿੱਚ ਵੱਟ ਕੇ, ਲੰਬੜਾ ਤੇ ਸਾਹਾਂ ਦਾ
1: ਸਾਬ, ਸਾਹਾਂ ਦਾ ਹਿਸਾਬ ਕੱਢ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ. ਉਦੋਂ ਉਹਦਾ ਇਹ ਚਾਹ ਹੁੰਦਾ ਸੀ ਨਾ ਵੀ ਕਿਉਂਕਿ ਵੇਚਿਆ ਵੱਟਿਆ ਦੇ ਪੈਸੇ ਆਏ ਨੇ, ਵੇਲ ਵੀ ਆ, ਤੇ ਹੁਣ ਪੈਸੇ ਲੈ ਕੇ ਮੇਲੇ ਜਾਣਾ, ਕਿਉਂਕਿ ਉਦੋਂ ਟਾਵੇਂ ਟਾਵੇਂ ਮੇਲੇ ਲੱਗਦੇ ਸੀ ਤੇ ਚੀਜ਼ਾਂ ਜਿਹੜੀਆਂ ਮੇਲਿਆਂ ਚ ਹੀ ਬਾਏ ਕੀਤੀ ਜਾਂਦੀਆਂ ਸੀਗੀਆਂ,
0: ਜਚਾਉਣਾ ਵੀ ਆ.
1: ਹਾਂ, ਤੇ ਇਸ ਬੋਲੀ ਚ ਤਾਂ ਬਥੇਰਾ ਭੰਗੜਾ ਪੈਂਦਾ ਰਹਿਣਾ.
0: ਹੁਣ ਆਪਾਂ ਜਚਾਉਂਦੇ ਹਾਂ ਜਾ ਕੇ ਪ੍ਰੋਗਰਾਮਾਂ 'ਚ, ਮੈਚਾਂ 'ਚ,
1: ਹੈ
0: ਨਾ, ਆਡੀਟੋਰੀਅਮਸ ਦੇ ਵਿੱਚ, ਸਟੇਡੀਅਮਸ ਦੇ ਵਿੱਚ.
1: ਹਾਂ, ਤੇ ਕਿੱਥੇ ਮੇਰੀ ਗੱਡੀ ਪਾਰਕ ਖਲੋਤੀ, ਮੇਰੀ ਗੱਡੀ ਨੂੰ ਸਪੈਸ਼ਲ ਵੇਖਿਆ ਜਾਵੇ ਵੀ ਮੇਰੇ ਕੋਲ ਟੌਪ ਦੀ ਗੱਡੀ ਹੈ.
0: ਹਾਂ, ਉਦੋਂ ਕੋਈ ਰੇੜਾ ਹੋਊਗਾ, ਚਲੋ ਕਿਸੇ ਕੋਲ ਘੋੜਾ ਹੋਊਗਾ, ਥੋੜ੍ਹੀ ਹੋਊਗੀ.
1: ਉਦੋਂ ਤੁਸੀਂ ਰੇੜਾ ਵੀ ਵਧੀਆ ਵਿਖਾਉਂਦੇ ਸੀ, ਤੁਹਾਡੇ ਕੋਲ ਕਿਹੜਾ ਵਧੀਆ ਨਸਲ ਦਾ ਬਲਦ ਆ, ਅਤੇ ਟਰੈਕਟਰ ਆ, ਉਹ ਬੰਦੇ ਲੈ ਕੇ ਆਉਂਦੇ ਸੀ ਵਿਖਾਉਣ ਵਾਸਤੇ ਵੀ ਸਾਡੇ ਕੋਲ.
0: ਸਾਈਕਲ ਵੀ ਇੱਕ ਸਮੇਂ ਕਹਿੰਦੇ ਵੀ ਬੜੇ ਟੌਰ ਨਾਲ ਲੈ ਕੇ ਜਾਂਦੇ,
1: ਚਾਦਰੇ ਅਤੇ ਮੋਰਨੀ ਪਾਈ ਵੀ ਬੜੀ ਸੋਹਣੀ ਵਿਖਾਉਂਦੇ ਸੀ ਵੀ ਯੈਸ ਵੀ ਸੋਹਣੇ ਕੱਪੜੇ ਪਾਇਆ ਅਤੇ ਮੇਰੇ ਚਾਦਰ, ਮੇਰਾ ਕੱਪੜਾ ਕਿੱਡਾ ਸੋਹਣਾ. ਪੱਗਾਂ ਸੋਹਣੀਆਂ ਬਣ ਕੇ ਆਉਂਦੇ, ਤੁਰਲੇ ਵਾਲੀ ਪੱਗਾਂ ਬਣ ਕੇ ਆਉਂਦੇ ਸੀ, ਸੋਹਣੀ ਸੋਹਣੀਆਂ.
0: ਇੱਕ ਇੱਕ ਮੇਲਿਆਂ 'ਚ ਟੈਟੂ ਵੀ ਬਣਾ ਕੇ ਦਿੰਦੇ ਹੁੰਦੇ ਸੀ ਨਾ, ਉਹ ਕਈ ਵਾਰ ਗਲਤ ਬਣ ਜਾਂਦਾ ਫਿਰ ਉਹਨਾਂ ਨੂੰ ਪੋਕੜੇ ਵਿਚਾਰੇ ਇੱਡੇ ਪ੍ਰੈਕਟਿਸ ਵਾਲੇ ਹੁੰਦੇ.
1: ਉਦੋਂ ਤਾਂ ਮੰਨਦੇ ਰਹੇ ਸੀ ਮੋਰਨੀ, ਸਾਡੇ ਕਜ਼ਨ ਦੇ ਬਣਿਆ ਸ਼ੇਰ ਉਹਨੇ ਬਣਵਾਇਆ ਮੋਢੇ ਦੇ ਉੱਤੇ, ਪਰ ਸ਼ੇਰ ਲੱਗਦਾ ਹੀ ਨਹੀਂ. ਅੱਜ ਦੇ ਟਾਈਮ ਨਾਲ ਡੈਡੀ ਦੀ ਵੇਖਿਆ ਜਾਵੇ ਤਾਂ ਕਿੰਨਾ ਜ਼ਮੀਨ ਸਮਾਨ ਦਾ ਫਰਕ ਹੈ ਭਾਜੀ.
0: ਨਹੀਂ, ਉਹ ਫਿਕਸ ਹੀ ਹੁੰਦਾ ਸੀ ਨਾ, ਜਾਂ ਮੋਰਨੀ ਜਾਂ ਸ਼ੇਰ, ਇੱਦਾਂ ਦਾ ਹੀ ਕੁਛ.
1: ਉਹਨੇ ਤਾਂ ਫਿਕਸ ਬਣਾਈ ਜਾਣਾ,
0: ਫਲਾਣੇ ਨੇ ਪੱਟ ਤੇ ਮੋਰਨੀ ਪਵਾਈ.
1: ਮਤਲਬ ਉਦੋਂ ਕੋਈ ਹੈਲਥ ਸੇਫਟੀ ਰੀਜ਼ਨ ਵੀ ਕੋਈ ਚੀਜ਼ ਨਹੀਂ ਸੀ ਨਾ, ਇੱਕੋ ਉਹਦੀ ਮਸ਼ੀਨ ਹੁੰਦੀ ਸੀ, ਉਹਦੇ ਨਾਲ ਹੀ ਜਿਹੜਾ ਵੀ ਆਇਆ ਕਿ ਉਹਨੇ ਕਾਲੀ ਸ਼ਾਹੀ ਜੀ ਨਾਲ ਬਣਾਈ ਜਾਣਾ, ਤਾਂ ਮੈਂ ਬਣਾਈ ਆ ਬਸ.
0: ਮਸ਼ੀਨ ਵੀ ਇੱਦਾਂ ਦੀ ਸੀ ਜਿੱਦਾਂ ਪੱਥਰ ਤੇ ਲਿਖਣ ਵਾਲੀ ਹੁੰਦੀ,
1: ਪੱਥਰ ਜਿਹੜੀ ਪੰਡ ਵਿੱਚ ਨਾ ਲਿਖੀ ਦਿੰਦਾ.
0: ਮੈਨੂੰ ਲੱਗਦਾ ਉਹ ਹੀ ਵਰਤ ਲੈਂਦੇ ਇੱਧਰ ਵੀ.
1: ਇਹ ਉਦੋਂ ਪਹਿਲਾਂ ਪਿੰਡ ਪਿੰਡ ਕਲੀ ਕਰਨ ਆਉਂਦੇ ਹੁੰਦੇ ਸੀ ਭਾਂਡੇ ਕਲੀਆਂ ਵਾਲੇ, ਨਾ ਉਦੋਂ ਸਪੈਸ਼ਲ ਉੱਥੇ ਲਾ ਲੈਣਾ ਵੀ ਆਪਣੇ ਲੋਕਾਂ ਨੂੰ ਵੀ ਉੱਥੇ ਆਹ ਵੀ ਆਇਆ ਹੋਊਗਾ, ਉੱਥੇ ਆਹ ਵੀ ਆਇਆ, ਆਹ ਵੀ ਲੈ ਚਲੋ, ਆਹ ਵੀ ਕਰਕੇ ਆਵਾਂਗੇ, ਆਹ ਵੀ ਦੇ ਕੇ ਆਵਾਂਗੇ,
0: ਆਹ ਵੀ ਕਰਵਾ ਲਿਆਵਾਂਗੇ,
1: ਇਹ ਵੀ ਕਰਵਾ ਲਿਆਵਾਂਗੇ ਨਾਲ ਨਾਲ ਕਾਲੀ. ਪਹਿਲਾਂ ਤਾਂ ਭਾਂਡੇ ਆਪਣੇ ਕੱਚੇ ਹੁੰਦੇ ਸੀ ਨਾ, ਜਦੋਂ ਨਵੇਂ ਭਾਂਡੇ ਸਟੀਲ ਦੇ ਪਿੱਤਲ ਦੇ ਜਦੋਂ ਵਧੀਆ ਲੋਕ ਲੈਣ ਲੱਗ ਗਏ ਉਦੋਂ ਮਹਿੰਗੇ ਮਿਲਦੇ ਸੀ ਕਈ ਵਾਰੀ, ਅਤੇ ਫਿਰ ਉਦੋਂ ਨਾਲ ਖਾਣਾ ਵੀ ਇੱਕ ਬੜੀ ਵਧੀਆ ਉਹਨੂੰ ਲੱਗਦਾ ਸੀ, ਨਾਲ ਖਾ ਕੇ ਲਿਆਂਦਾ ਫਲਾਣੇ ਸਿੰਘ ਦਾ ਨਾਂ ਲਿਖਿਆ ਵੀ ਸਾਡੇ ਬਾਪੂ ਦਾ ਨਾਂ ਲਿਖਿਆ ਉਹਦੇ 'ਤੇ.
0: ਵੱਡੀ ਗੱਲ ਹੁੰਦੀ ਸੀ ਵੀ ਹੁਣ ਸਾਡਾ ਗੁਆਚੂ ਨਹੀਂ,
1: ਆਹੋ ਗੁੰਮ ਨਹੀਂ ਹੋਇਆ ਹੋਣਾ,
0: ਅਗਲੇ ਉਹਦੇ ਅਗਲੇ ਸਣੇ ਨਾਂ ਲਿਖੇ ਦੇ ਵੀ ਚੱਕ ਕਾਚੂ ਕਰ ਦਿੰਦੇ. ਅੱਛਾ, ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੂਲਵਰਥ 'ਤੇ ਵੀ ਚੱਲ ਰਹੀ ਹੈ ਇੱਕ ਖਬਰ, ਅਸਲ 'ਚ ਦੋ ਚੱਲ ਰਹੀਆਂ, ਕੋਲਜ ਵੂਲਵਰਥ ਦੀ ਅਤੇ ਇੱਕ ਇਕੱਲੇ ਵੂਲਵਰਥ ਦੀ. ਇੱਕ ਤਾਂ ਕਹਿੰਦੇ ਨੇ ਵੀ ਇਹਨਾਂ ਦੇ ਸਲਾਦ ਦੇ ਵਿੱਚੋਂ ਡੱਡੂ ਨਿਕਲਿਆ, ਇਹ ਖਬਰ ਚਰਚਾ ਦੇ ਵਿੱਚ ਚੱਲ ਰਹੀ ਹੈ.
1: ਡੱਡੂ
0: ਨਿਕਲਿਆ ਤੇ ਉਹ ਮੈਨੂੰ ਨਾ ਆਪਣੀ ਚੇਤੇ ਆ ਜਾਂਦੀ, ਜਿਹੜੀ ਮੈਂ ਵੀ ਇੱਕ ਵਾਰੀ ਦਹੀਂ ਲੈ ਕੇ ਗਿਆ ਇਹਨਾਂ ਕੋਲ, ਤੇ ਉਹ ਉਹਦਾ ਡੱਡੂ ਨਿਕਲਿਆ ਤੇ ਉਹ ਕਹਿੰਦੇ ਵੀ ਹਾਂ ਜੇ ਉਹ ਗਾਹਕ ਚਾਹੇ ਤੇ ਸਾਡੇ ਕੋਲ ਆ ਕੇ ਰੀਫੰਡ ਲੈ ਸਕਦਾ.
1: ਅੱਗੋਂ ਕਹਿੰਦੇ ਭਾਈ ਸਾਹਿਬ ਪੈਸੇ ਤਾਂ ਅਸੀਂ ਉਹਦੇ ਹੀ ਲਏ ਆ ਲੈਟਰਸ ਦੇ, ਡੱਡੂ ਤਾਂ ਲਏ ਨਹੀਂ.
0: ਉਹਨੇ ਉਹ ਕਹਿੰਦੇ ਕੁਦਰਤੀ ਖੇਤੀ ਹੈ, ਵੇਖੋ ਉਹਨੇ ਵੂਲਵਰਥ ਵਾਲਿਆਂ ਨੇ ਸਪਸ਼ਟੀਕਰਨ ਦਿੱਤਾ, ਉਹ ਕਹਿੰਦੇ ਵੇਖੋ ਕੁਦਰਤੀ ਖੇਤੀ ਹੈ, ਸਬਜ਼ੀਆਂ ਸਲਾਦ ਜਦੋਂ ਆਪਾਂ ਖੇਤਾਂ 'ਚੋਂ ਸਿੱਧੇ ਲਿਆਉਂਦੇ ਹਾਂ ਅਤੇ ਉਹ ਧੋਂਦਿਆਂ ਧਾਂਦੇ ਕਈ ਵਾਰ ਕੋਈ ਬਰੀਕੀ ਦੇ ਵਿੱਚ ਕੋਈ ਮਸ਼ੀਨਾਂ ਦੇ ਨਾਲ ਪੈਕਿੰਗ ਕਰਦੇ ਆ, ਹਾਂ, ਅਤੇ ਉਹ ਡੱਡੂ ਕਿਤੇ ਵਿੱਚ ਰਹਿ ਵੀ ਗਿਆ, ਅਤੇ ਉਹਦੇ 'ਚ ਕੀ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ, ਅਤੇ ਜੇ ਉਹ ਚਾਹੁੰਦਾ ਵਾ ਗਾਹਕ ਤਾਂ ਉਹ ਆ ਕੇ ਆਪਣੇ ਪੈਸੇ ਲੈ ਜੇ.
1: ਜਿਹੜਾ ਖਾਂਦਾ ਉਹਨੂੰ ਤਾਂ ਮਜ਼ੇ ਲੱਗ ਗਏ, ਲੈ ਅਲਾ ਇਹ ਤਾਂ ਬੈਠੇ ਨਾਲ ਮਿਲ ਗਿਆ.
0: ਡਿਪੈਂਡ ਕਰਦਾ ਨਾ ਹੁਣ ਜਿਹੜਾ
1: ਲਿਆ
0: ਕਿ ਡੱਡੂ ਵਾਲੇ ਨੂੰ ਆ ਜਾਂ ਕਿਹਨੂੰ ਮਿਲਿਆ,
1: ਐਕਸਚੇਂਜ ਕਰ ਲਓ ਭਾਅ ਜੀ ਤੁਸੀਂ ਮੇਰੇ ਲੈ ਜਾਓ, ਮੈਨੂੰ ਆਪਣੀ ਦੇ ਦਿਓ.
0: ਪਰ ਉਹ ਮਤਲਬ ਆ ਮੈਂ ਕਮੈਂਟ ਵੇਖਣ ਡਿਆ ਵਾ, ਉਹ ਬੈਸਟ ਆ ਸਾਰਿਆਂ ਦਾ. ਉਹ ਇੱਕ ਜਣੇ ਨੇ ਬੜਾ ਵਧੀਆ ਲਿਖਿਆ, ਕਹਿੰਦਾ ਵੀ ਵੀਰ ਜਿੰਦਾ ਡੱਡੂ ਨਿਕਲਿਆ ਤੈਨੂੰ ਖੁਸ਼ ਹੋਣਾ ਚਾਹੀਦਾ, ਇਹਦਾ ਮਤਲਬ ਤੈਨੂੰ ਫਰੈਸ਼ ਸਾਲਿਦ ਮਿਲਿਆ. ਅੱਛਾ ਟਿਕਟੋਕ ਇਹੋ ਜਿਹੇ ਕੰਮਾਂ ਦੇ ਲਈ ਬਹੁਤ ਵਧੀਆ ਹੈ ਨਾ, ਟਿਕਟੋਕ ਤੇ ਪੂਰੀ ਗੇਮਾਂ ਗੇਮੀ ਹੁੰਦੀ ਹੈ ਪੂਰਾ। ਚਲੋ ਖੈਰ, ਇਹ ਆ ਕਿ ਜਦੋਂ ਆਪਾਂ ਕੋਈ ਵੀ ਸਲਾਦ ਲਿਆਉਂਦੇ ਹਾਂ ਨਾ, ਤੇ ਭਾਵੇਂ ਉਹ ਚੰਗਾ ਵੀ ਹੋਵੇ, ਸਾਫ਼ ਵੀ ਹੋਵੇ, ਫਰੈਸ਼ ਵੀ ਹੋਵੇ, ਤੇ ਇਹ ਨਾ ਪੈਕਟਾਂ ਦੇ ਥੱਲੇ ਲਿਖਿਆ ਵੀ ਹੁੰਦਾ ਤੇ ਸੁਝਾਇਆ ਵੀ ਜਾਂਦਾ, ਜਦੋਂ ਆਪਾਂ ਰੈਸਟੋਰੈਂਟਾਂ 'ਚ ਵੀ ਕੰਮ ਕਰਦੇ ਹਾਂ ਤਾਂ ਉੱਥੇ ਵੀ ਇਹ ਚੀਜ਼ ਪੱਕੀ ਹੁੰਦੀ ਸੀ ਵੀ ਕਿਸੇ ਵੇਲੇ ਨਾ ਵੀ ਕੁਛ ਡੱਡੂ ਨਿਕਲੇ ਅਤੇ ਰੇਤ ਰੂਤ ਜੀ ਨਿਕਲ ਆਉਂਦੀ ਆ। ਸੋ ਉਹਦੇ 'ਚ ਇੱਕ ਪੱਕਾ ਹੀ ਹੁੰਦਾ ਵਾ ਵੀ ਤੁਸੀਂ ਭਾਵੇਂ ਬਾਜ਼ਾਰੋਂ ਹੀ ਲਿਆਂਦਾ, ਪਹਿਲਾਂ ਆਪਣੇ ਸਾਫ਼ ਪਾਣੀ 'ਚ ਠੰਡੇ ਪਾਣੀ 'ਚ ਉਹਨੂੰ ਚੰਗੀ ਤਰ੍ਹਾਂ ਧੋ ਅਤੇ ਫਿਰ ਉਹਨੂੰ ਵਰਤੋ,
1: ਫਿਰ ਵਰਤ ਲਓ।
0: ਅਤੇ ਜੇ ਤੁਸੀਂ ਸਿੱਧਾ ਹੀ ਤੁਸੀਂ ਖਾਣਾ ਵਾ ਤਾਂ ਫਿਰ ਉਹਦੇ 'ਚ ਹੋ ਸਕਦਾ ਅਗਲੇ ਨੇ ਕਿਤੇ ਗੰਦੇ ਪਾਣੀ 'ਚ ਵੀ ਧੋਤਾ
1: ਹੋਵੇ। ਉਹ ਚੀਜ਼ ਚੇਤੇ ਆ ਕਿ ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ, ਇੱਕ ਵਾਰੀ ਉਹ ਇੱਕ ਵਾਰੀ ਸ਼ਾਮ ਨੂੰ ਬੰਦਾ ਘਰੇ ਉਹਨੂੰ ਬੜੀ ਭੁੱਖ ਲੱਗੀ ਅਤੇ ਉਹ ਖਾਣ ਨੂੰ ਕੁਛ ਨਹੀਂ ਪਿਆ, ਅਮਰੂਦ ਪਿਆ ਸੀ ਅਤੇ ਉਹਨੇ ਅਮਰੂਦ ਕੱਟਿਆ ਤੁਸੀਂ ਕੀੜਾ ਨਿਕਲ ਆਇਆ, ਉਹਨੇ ਸਾਈਡ 'ਤੇ ਰੱਖਤਾ, ਦੂਜਾ ਕੱਟਿਆ ਦੂਜੇ 'ਚ ਵੀ ਕੀੜਾ, ਤੀਜਾ ਕੱਟਿਆ ਤੀਜੇ 'ਚ ਵੀ ਕੀੜਾ, ਬੜੀ ਭੁੱਖ ਲੱਗੀ, ਚੌਥਾ ਅਮਰੂਦ ਲਾਈਟ ਬੰਦ ਕਰਕੇ ਖਾ ਗਿਆ।
0: ਦਿਮਾਗ ਖਰਾਬ ਹੈ। ਪਰ ਇਹ ਵੀ ਹੋਣੀ ਚੋਚਲੇ ਬਣੇ ਆ ਵੀ ਚੋਂ ਕੀੜਾ ਨਿਕਲਾਇਆ। ਹੁਣ ਆਪਾਂ ਨੂੰ ਯਾਦ ਹੀ ਹੋਊਗਾ ਅਸੀਂ ਜਦੋਂ ਪਿੰਡਾਂ 'ਚ ਹੁਣ ਅਮਰੂਦ ਸੀ ਤੇ ਆਮ ਹੀ ਕਾਣੇ ਪੈ ਜਾਂਦੇ ਸੀ, ਉਹਨਾਂ ਕੇ ਸਲਾਹ ਕੇ ਮੂੰਹ ਨਾ ਹੀ ਲਾ ਕੇ ਸੁੱਟ ਦੀਦਾ। ਅਤੇ ਹੁਣ ਹੀ ਜ਼ਿਆਦਾ ਆਪਾਂ ਲੱਗੇ ਕਰਨ, ਸਬਜ਼ੀਆਂ ਸੁਬਜ਼ੀਆਂ ਜਿਹ 'ਚ ਵੀ ਕੋਈ ਮੰਨ ਲਓ ਪੈ ਜਾਣੇ ਉਹ ਕੱਟ ਕੇ ਤੇ ਲਾ ਕੇ ਸਾਈਡ ਤੇ,
1: ਈਵਨ ਮਟਰ ਕੱਢਦੇ ਨਿਕਲਾ ਨਿਕਲਿਆ ਹੁੰਦੇ ਸੀਗੇ, ਸੁੰਡੀਆਂ ਜਿਹੜੀਆਂ ਐਂ ਕਰਕੇ ਤੁਰਦੀ ਸੀ ਕੱਟੀ, ਪਹਿਲਾਂ ਯੂ ਬਣ ਜਾਂਦਾ ਫਿਰ ਸੀ ਫਿਰ ਲੰਮੀ ਲੈਣ ਬਣ ਜਾਂਦੀ
0: ਯੂ ਸੀ। ਬੜੀ ਪੜ੍ਹੀ ਲਿਖੀ ਜੀ ਸੁੰਡੀ ਸੁੰਡੀ ਮਟਰਾਂ 'ਚੋਂ ਨਿਕਲ,
1: ਉਹਨੂੰ ਸਾਈਡ 'ਤੇ ਕਰਕੇ ਸੁੱਟਦੇ ਤੇ ਵਿਚਾਰ ਨਿਕਲ ਗਈ, ਨੋਰਮਲ ਹੁੰਦੀ ਹੈ ਚੀਜ਼।
0: ਚਲੋ ਆਪਾਂ ਕਾਲਰ ਲੈ ਲਈਏ ਅਤੇ ਫਿਰ ਆਪਾਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੀ ਵਧੀਆ, ਆਪਾਂ ਮੇਲੇ 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਗੱਲਾਂ ਬਾਤਾਂ ਵਿੱਚ ਵੂਲਵਰਥ ਦੀਆਂ ਆ ਗਈਆਂ, ਗੱਲਾਂ ਬਾਤਾਂ ਵਿੱਚ ਐਲਨ ਮਸਕ ਦੀਆਂ ਆ ਗਈਆਂ ਅਤੇ ਸੱਤ ਸ਼ਬਦ ਸਾਡੇ ਨਾਲ ਦੇ ਨਾਲ ਚੱਲ ਰਹੇ ਨੇ, ਉਹ ਵੇਖਦੇ ਹਾਂ ਤੁਸੀਂ ਕਾਹਤੇ ਕਰਨੀ ਗੱਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਅਤੇ ਬਾਕੀ ਤਾਂ ਅੱਗੇ ਬੇਨਤੀ ਆ ਵੀ ਤੁਸੀਂ ਸਾਡੇ ਨਾਲ ਦੋ ਕਾਲਰ ਨੇ, ਇੱਕ ਆਪਣਾ ਪਲੀਜ਼ ਤੁਸੀਂ ਮਿਊਟ ਦੇ ਉੱਤੇ ਕਰ ਲਓ। ਭੈਣ ਜੀ ਤੁਸੀਂ ਆਉਂਦੇ ਰਹੋ।
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੋਗੀ, ਸਤਿ ਸ਼੍ਰੀ ਅਕਾਲ ਸੁਵੀਰ ਜੀ,
1: ਸਤਿ ਸ਼੍ਰੀ ਅਕਾਲ,
2: ਹੋਰ ਕੀ ਹਾਲ ਚਾਲ ਜੀ?
0: ਜੀ ਠੀਕ ਠਾਕ, ਬਹੁਤ ਵਧੀਆ, ਤੁਸੀਂ ਦੱਸੋ?
2: ਠੀਕ ਠਾਕ ਜੀ, ਠੀਕ ਠਾਕ ਜੀ। ਟੌਪਿਕ ਤੁਹਾਡਾ ਬਹੁਤ ਸੋਹਣਾ ਜੇ ਮੇਲੇ ਦਾ, ਤੁਸੀਂ ਫੇਰ ਵਾਪਸ ਪਿੰਡ ਵੱਲ ਨੂੰ ਲੈ ਜਾਂਦੇ।
0: ਤੁਹਾਡੇ ਪਿੰਡ ਲੱਗਦਾ ਸੀ ਮੇਲਾ
2: ਜਾਂ ਲੱਗ ਗਿਆ ਬੰਨੇ? ਨਹੀਂ ਹਾਦੀ, ਸਾਡੇ ਪਿੰਡ ਹੀ ਲੱਗਦਾ, ਜਿੱਦਾਂ ਮਤਲਬ ਅਗਸਤ ਦੇ ਮਹੀਨੇ ਦੇ ਵਿੱਚ ਨੇੜੇ ਤੇੜੇ, ਸਤੰਬਰ ਇਹ ਵਾਲੇ ਮਹੀਨੇ 'ਚ ਉੱਥੇ ਭਾਈ ਮਨ ਸਾਹਿਬ ਜੀ ਦਾ ਗੁਰਦੁਆਰਾ ਹੈ
0: ਜੀ,
2: ਤੇ ਉਹਦੇ ਉੱਥੇ ਹਰ ਸਾਲ ਮੇਲਾ ਲੱਗਦਾ ਹੈ। ਤੇ ਉੱਥੋਂ ਜਿੱਦਾਂ ਉਹ ਮੇਲੇ ਤੇ ਉਹ ਪੁਰਾਣੇ ਟਾਈਮ ਦੇ ਜਿਹੜੇ ਆਪਾਂ ਨੂੰ ਜਿੰਨਾ ਕੁ ਮੈਨੂੰ ਯਾਦ ਆ, ਉਦੋਂ ਜਿੱਦਾਂ ਸਾਡੇ ਪ੍ਰਾਹੁਣੇ ਬੜੇ ਆਉਂਦੇ ਹੁੰਦੇ ਸੀ ਮੇਲੇ ਤੇ, ਤੇ ਉਹ ਉਦੋਂ ਸਾਡੇ ਘਰ ਵਿੱਚ ਇੱਕ ਅਲੱਗ ਜਿਹੀ ਰੌਣਕ ਹੋ ਜਾਂਦੀ ਹੁੰਦੀ ਸੀਗੀ ਕਿ ਇੰਨੇ ਪ੍ਰਾਹੁਣਿਆਂ ਨੇ ਆਉਣਾ ਤੁਹਾਡੇ ਘਰਾਂ 'ਚ, ਤੇ ਉਹ ਪਹਿਲਾਂ ਹੀ ਮੇਲੇ ਦਾ ਮਾਹੌਲ ਜਿਹਾ ਘਰ 'ਚ ਹੀ ਹੋ ਜਾਂਦਾ ਹੁੰਦਾ ਸੀ, ਸਫਾਈਆਂ ਕਰਨੀਆਂ, ਮੇਲਾ ਆ ਗਿਆ ਵੀ ਸਾਰੇ ਉੱਤੋਂ ਵੱਡੇ ਵੱਡੇ ਮੰਮੀ ਹੋਣਾਂ ਦੇ ਜਿਹੜੇ ਭਾਂਡੇ ਹੁੰਦੇ ਹੁੰਦੇ ਸੀ ਜਿਹੜੇ ਪਿੱਤਲ ਪੁੱਤਲ ਦੇ ਨਾ, ਉਹ ਲਾ ਲਾ ਕੇ ਤੋਂ ਸਾਰੇ ਧੋਣੇ, ਸਾਰਾ ਕੁਛ ਕਰਨਾ ਕਿ ਪ੍ਰਾਹੁਣਿਆਂ ਨੇ ਆਉਣਾ। ਤੇ ਇੱਕ ਹੋਰ ਸੀਗਾ ਹੁੰਦਾ ਸੀਗਾ ਕਿ ਜਿੰਨੇ ਵੀ ਆਉਂਦੇ ਹੁੰਦੇ ਸੀਗੇ ਉਹ ਮੇਲਿਆਂ ਦੇ ਵਿੱਚ, ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜੇ ਆ ਕਬੱਡੀ ਵਗੈਰਾ ਖੇਡਦੇ ਆ, ਦੂਰੋਂ ਦੂਰੋਂ ਲੋਕੀ ਆਉਂਦੇ ਹੁੰਦੇ ਸੀ, ਉਹ ਸਾਡੇ ਘਰ ਦੇ ਵਿੱਚ ਇਵੇਂ ਸੀਗਾ ਕਿ ਉਹ ਜਿੱਦਾਂ ਮਤਲਬ ਕਿ ਬਿਲਕੁਲ ਸਾਨੂੰ ਵੱਡੇ ਗੇਟ ਵਾਲੇ ਕਹਿੰਦੇ ਵੈਸੇ ਉਹ, ਤਾਂ ਉਹਨਾਂ ਨੇ ਸਾਡੇ ਏਦਾਂ ਹੁੰਦਾ ਕਿ ਉਹ ਸਾਰੇ ਆ ਕੇ ਸਾਡੇ ਘਰੇ ਰਹਿੰਦੇ ਹੁੰਦੇ ਸੀ, ਸਾਰੇ ਅਨਨੋਨ ਸੀਗੇ, ਪਰ ਉਹਨਾਂ ਨੇ ਜਿੱਦਾਂ ਨਾ ਮਤਲਬ ਕਿ ਰਾਤ ਨੂੰ ਸੌਂਦੇ ਸਾਡੇ ਘਰ ਹੀ ਹੁੰਦੇ ਹੁੰਦੇ ਸੀ ਜਿੰਨੇ ਵੀ ਸਾਰਿਆਂ ਨੇ ਆਉਣਾ ਦੂਰੋਂ ਦੂਰੋਂ,
1: ਬਾਹਰ ਤੁਹਾਡੀ ਬੈਠਕ ਜੀ ਬਣੀ ਹੋਣੀ ਜਾਂ ਉਹਦੇ ਚ ਸਵਾਦ ਆ।
2: ਹਾਂਜੀ ਇੱਥੇ ਹਾਂਜੀ ਹਾਂਜੀ, ਉਹ ਕਿੰਨੇ ਮੰਜੇ ਮਤਲਬ ਕਿ ਏਦਾਂ ਹੀ ਲਾਈਨ ਸਿਰ ਹੀ ਲਾ ਦੇਣੇ, ਤੇ ਉਹਨਾਂ ਨੇ ਸਾਰਿਆਂ ਨੇ ਆ ਕੇ ਉੱਥੇ ਸੌਂ ਕੇ ਜਿੱਦਾਂ ਦੋ ਤਿੰਨ ਦਿਨ, ਇੱਕ ਦੋ ਦਿਨ ਪਹਿਲਾਂ ਆ ਜਾਣਾ, ਫਿਰ ਵੀ ਉਹਨਾਂ ਨੇ ਇੱਕ ਦੋ ਦਿਨ ਬਾਅਦ ਚ ਰਹਿਣਾ, ਤੇ ਕੋਈ ਜਾਣ ਪਛਾਣ ਦੇ ਨਹੀਂ ਹੁੰਦੇ ਸੀ, ਪਰ ਏਦਾਂ ਹੀ ਮਤਲਬ ਰੈਂਡਮ ਲੋਕੀ ਸਾਡੇ ਆ ਕੇ ਏਦਾਂ ਰਹਿੰਦੇ ਹੁੰਦੇ ਸੀਗੇ। ਤੇ ਫਿਰ ਉਹ ਇਹ ਹੁੰਦਾ ਸੀਗਾ, ਇੱਕ ਸਭ ਤੋਂ ਵਧੀਆ ਮੇਲੇ ਦੀ ਇਹ ਰੌਣਕ ਹੁੰਦੀ ਹੁੰਦੀ ਸੀਗੀ ਕਿ ਤੁਹਾਨੂੰ ਜਦੋਂ ਪ੍ਰਾਹੁਣੇ ਵੀ ਆਏ ਤੁਸੀਂ, ਤੁਹਾਨੂੰ ਸਾਰਿਆਂ ਨੇ ਪੈਸੇ ਦੇਣੇ ਮੇਲੇ ਤੇ ਫੈਸ਼ਨ ਵਾਸਤੇ, ਤੇ ਉਦੋਂ ਪੰਜ ਪੰਜ ਰੁਪਏ ਵੀ ਬੜੀ ਵੱਡੀ ਚੀਜ਼ ਹੁੰਦੀ ਸੀ, ਉਹਨਾਂ ਨੇ ਪੰਜ ਪੰਜ ਵੀ ਦੇਣੇ, ਦਸ ਦਸ ਰੁਪਏ ਦੇਣੇ, ਤੇ ਸਪੈਸ਼ਲੀ ਕੋਈ ਗੱਲ ਮਤਲਬ ਉਹਨਾਂ ਨੇ ਮਿਸ਼ਾ ਮੇਲੇ ਤੇ ਲੈ ਕੇ ਜਾਣਾ ਤੇ ਉੱਥੋਂ ਚੂੜੀਆਂ ਚੜਾ ਲਈ,
0: ਹਨਾ
2: ਇਹੀ ਜਦੋਂ ਉਹਨਾਂ ਨੇ ਪੈਸੇ ਦੇਣੇ ਤੇ ਇਹੀ ਇੱਕੋ ਚੀਜ਼ ਕਹਿਣੀ ਨਾ, ਤੂੰ ਉੱਥੋਂ ਚੂੜੀਆਂ ਚੜਾ ਲਈ। ਤੇ ਫਿਰ ਉਹ ਉੱਥੇ ਜਾਣਾ, ਫਿਰ ਇੱਕ ਮੇਲਿਆਂ ਦੇ ਵਿੱਚ ਮਤਲਬ ਕਿ ਏਦਾਂ ਉਹ ਚੀਜ਼ਾਂ ਹੁਣ ਨਹੀਂ ਰਹੀਆਂ ਹੈਗੀਆਂ, ਫਿਰ ਜਦੋਂ ਵਾਪਸੀ ਕਰਨੀ ਮੇਲੇ ਤੋਂ ਉਦੋਂ ਉੱਥੋਂ ਇਹ ਵਾਲੀਆਂ ਚੀਜ਼ਾਂ ਜ਼ਰੂਰ ਲੈ ਕੇ ਆਉਣੀਆਂ, ਜਲੇਬੀਆਂ ਵਗੈਰਾ ਹਨਾ ਘਰੇ, ਫਿਰ ਜ਼ਰੂਰ ਮੇਲਿਆਂ ਦੇ ਵਿੱਚ ਉੱਥੇ ਸਭ ਕੁਛ ਲੰਗਰ 'ਚ ਮਿਲਦਾ ਹੁੰਦਾ ਸੀਗਾ, ਪਰ ਉਹ ਫਿਰ ਵੀ ਉੱਥੋਂ ਚੀਜ਼ ਉਹ ਵਾਪਸ ਲੈ ਕੇ ਆਉਣੀ ਆ ਕਿ ਘਰੋਂ ਹੀ ਪਹਿਲਾਂ ਸੋਚ ਵਿਚਾਰ ਕਰਕੇ ਜਾਣਾ ਸਾਰਿਆਂ ਨੇ, ਮੈਂ ਜਲਦੀ ਤਾਂ ਮੰਮੀ ਨੇ ਜਾਣਾ, ਤੁਸੀਂ ਮੈਂ ਅੱਜ ਇਹ ਲੈ ਕੇ ਆਊਂਗੀ, ਤੁਸੀਂ ਉੱਥੇ ਖਿੰਡ ਗਿਆ ਜਾਂ ਕੁਛ ਵੀ ਹੋ ਗਿਆ ਤੇ ਤੁਸੀਂ ਆਹ ਚੀਜ਼ ਲੈ ਆਇਓ। ਤੇ ਉਹ ਵਾਲਾ ਟਾਈਮ ਹੋਣ ਤੇ ਜਿੱਦਾਂ ਤੁਸੀਂ ਕਿਹਾ ਕਿ ਇੰਟਰਨਲ ਮੇਲੇ ਹੋ ਗਏ, ਸਾਰਾ ਕੁਛ ਹੋ ਗਿਆ, ਹੁਣ ਤਾਂ ਹੈ ਹੀ ਨੀ ਇਹੋ ਜਿਹੀਆਂ ਚੀਜ਼ਾਂ ਕੁਛ ਵੀ। ਤੇ ਮੇਲਿਆਂ ਦੇ ਵਿੱਚ ਜਿੱਦਾਂ ਝੂਟੇ ਲੈਣੇ, ਛੋਟੇ ਛੋਟੇ ਝੂਟੇ ਹੋਣੇ ਤੁਹਾਡੇ, ਜਿੱਦਾਂ ਮਤਲਬ ਕਿ ਸਾਰੇ ਰਿਸ਼ਤੇਦਾਰਾਂ ਦੇ ਇਕੱਠਿਆਂ ਤੁਸੀਂ ਜਾਣਾ, ਉਹ ਚੀਜ਼ਾਂ ਮੇਲਿਆਂ ਦੀਆਂ ਨਹੀਂ ਰਹੀਆਂ ਹੈਗੀਆਂ। ਹੁਣ ਤਾਂ ਬਿਲਕੁਲ ਹੀ ਜਿੱਦਾਂ ਕਹਿ ਲਓ ਕਿ ਜ਼ਿਆਦਾ ਆ ਡਿਜੀਟਲ ਜਿਹਾ ਹੋ ਗਿਆ ਕੰਮ ਮੇਲੇ ਵੀ, ਤੇ ਉਹ ਪਹਿਲਾਂ ਤਾਂ ਨਹੀਂ ਸੀ। ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਗਵਾਚ ਜਾਂਦੇ ਸੀ, ਨਹੀਂ ਲੱਭਦੇ ਸੀ, ਇੱਕ ਤੁਸੀਂ ਪੱਕੀ ਚੀਜ਼ ਰੱਖੀ ਹੁੰਦੀ ਸੀ। ਸਾਡਾ ਤਾਂ ਫਿਰ ਇੱਕੋ ਹੀ ਹੁੰਦਾ ਕਿ ਪਿੰਡ ਨੇੜੇ ਸੀਗਾ, ਫਿਰ ਉਹ ਜਵਾਕ ਸਾਰੇ ਘਰ ਨੂੰ ਚੱਲ ਜਾਂਦੇ ਹੁੰਦੇ ਸੀਗੇ ਕਿ ਜੇ ਕੋਈ ਗਵਾਚ ਗਿਆ ਤਾਂ ਕੁਛ ਨੀ,
0: ਗਵਾਚ ਗਿਆ ਤਾਂ ਘਰੇ ਆ ਜਾਓ,
2: ਸਾਰੇ ਘਰੇ ਹੀ ਆ ਜਾਓ। ਇੱਕ ਜਣਾ ਜ਼ਰੂਰ ਘਰ ਚ ਬੈਠਾ ਹੁੰਦਾ ਸੀਗਾ ਕਿ ਤੁਸੀਂ ਘਰ ਆ ਜਾਇਓ, ਤੇ ਜਾਂ ਫਿਰ ਕਿ ਪਿੰਡ ਚ ਤੁਹਾਨੂੰ ਇੰਨਾ ਕੁ ਜਾਣਦੇ ਹੁੰਦੇ ਸਾਰੇ ਜਾਣੇ, ਤੇ ਫਿਰ ਤੁਸੀਂ ਸਾਰੇ ਜਾਣ ਪਛਾਣ ਦੇ ਆਲੇ ਜਿਹੇ ਹੁੰਦੇ ਹੁੰਦੇ ਸੀਗੇ, ਜਾਂ ਫਿਰ ਦੂਰੋਂ ਸ਼ਹਿਰਾਂ ਦੇ ਕੋਲੋਂ ਤੁਹਾਡੀਆਂ ਸਹੇਲੀਆਂ ਭੈਣਾਂ ਨੇ ਆਉਣਾ ਤੁਹਾਨੂੰ ਉੱਥੇ ਮੇਲੇ ਚ ਮਿਲਣਾ, ਉਹ ਤੁਹਾਡਾ ਮੇਲ ਗੇੜ ਵੀ ਜਿਹੜਾ ਹੁੰਦਾ ਸੀ ਉਹ ਵੀ ਬੜਾ ਵਧੀਆ ਹੋ ਜਾਂਦਾ ਹੁੰਦਾ ਸੀਗਾ। ਤੇ ਦੱਸਣਾ ਪਹਿਲਾਂ ਹੀ ਆਸੇ ਆਪਣੇ ਨਾਲ ਦੀਆਂ ਸਹੇਲੀਆਂ ਨੂੰ, ਸਾਡੇ ਪਿੰਡ ਮੇਲਾ ਤੁਸੀਂ ਆਇਓ, ਉਹ ਬੜਾ ਵਧੀਆ ਟਾਈਮ ਸੀਗਾ।
0: ਇੱਕ ਤੀਆਂ ਤੋਂ ਬਲੈਦਾ, ਸੌਣ ਤੋਂ ਬਲੈਦਾ ਵੀ ਜਿਹੜੇ ਸਾਡੇ ਪਿੰਡ ਵਾਲੇ ਮੇਲੇ ਆ ਉਹਨਾਂ ਦੇ ਵਿੱਚ ਇਹ ਹੁੰਦਾ ਸੀ ਕਿ ਕੁੜੀਆਂ ਦੇ ਲਈ ਪੇਕੇ ਆਉਣ ਦਾ ਵੀ ਇੱਕ ਆਰ ਬਹਾਨਾ ਇੱਕ ਹੋ ਜਾਂਦਾ
1: ਸੀ, ਹੋ ਜਾਂਦਾ ਸੀ ਪੇਕਿਆਂ ਦੇ ਮੇਲੇ ਨਾਲ।
2: ਹਾਂਜੀ ਹਾਂਜੀ, ਭੂਆ ਹੋਣਾ ਨੇ ਆਣਾ, ਸਾਰੀਆਂ ਨੇ ਆਣਾ, ਫਿਰ ਮੰਮੀ ਹੋਣਾ ਉਹਨਾਂ ਨੂੰ ਸਾਰਿਆਂ ਨੂੰ ਜਿੱਦਾਂ ਹੱਥ ਚ ਹੌਲੀ ਹੌਲੀ ਜਾਣੀ ਪੈਸੇ ਫੜਾ ਦੇਣੇ, ਹਨਾ। ਹੈ ਤਾਂ ਕੁਛ ਵੀ ਨੀ ਕਿ ਤੁਸੀਂ ਉੱਥੇ ਜਾ ਕੇ ਕੀ ਖਰੀਦਣਾ ਨਾ ਜਾਂ ਕੁਛ ਵੀ, ਪਰ ਇੱਕ ਉਹ ਡਿਫਰੈਂਟ ਜਿਹਾ।
1: ਅਸੀਂ ਛੋਟੇ ਜਦੋਂ ਹੁੰਦੇ ਸੀ ਨਾ, ਤੁਹਾਡੇ ਨਾਲ ਦੇ ਪਿੰਡਾਂ ਦੇ ਮੁੰਡੇ ਚਲੋ ਸਕੂਲ ਪੜ੍ਹਨ ਤਾਂ ਆਉਂਦੇ ਸੀ, ਪਰ ਉਦੋਂ ਸਪੈਸ਼ਲੀ ਤੁਹਾਡੇ ਘਰੇ ਆਉਂਦੇ ਸਾਰੇ ਜਣੇ। ਮੈਂ ਚਾਵਾਂ ਨਾਲ ਲੈ ਜਾਣਾ ਘਰੇ ਵੀ, ਚੱਲ ਚੱਲੀ ਸਾਡੇ ਘਰ ਚੱਲਦੇ ਹੋਣੇ ਸੀ ਨਾ, ਉਹ ਉਹਨਾਂ ਨੂੰ ਵੱਖਰਾ ਚਾਰਜ, ਸਾਨੂੰ ਵੱਖਰਾ ਚੱਲਦਾ ਯਾਰ ਮੇਰੇ ਯਾਦ ਦੋਸਤ ਮੇਰੇ ਘਰੇ ਆਊਗਾ, ਨਾਲ ਦੇ ਪਿੰਡਾਂ ਕਦੀ ਨਹੀਂ, ਉਦੋਂ ਤਾਂ ਸਿਰਫ ਸਕੂਲ ਵਾਸਤੇ ਮਸਾਂ ਆਉਂਦੇ ਹੁੰਦੇ ਸੀ, ਅਤੇ ਉਦੋਂ ਮੇਲਿਆ ਕਰਕੇ ਉਹਨਾਂ ਨੇ ਆਉਣਾ ਸਾਰਿਆਂ ਨੇ ਘਰੇ ਲੈ ਜਾਣਾ ਉਹਨਾਂ ਨੂੰ, ਵਿਆਹ ਤਾਂ ਘਰੇ ਚੱਲਦਾ ਵੀ ਨਾ, ਘਰੇ ਬਹਿ ਕੇ ਕੁਛ ਖਾ ਪੀਵਾ ਕੇ ਜੋ ਮਰਜ਼ੀ ਹੈ। ਜਿੱਦਾਂ ਪਾਤੀ ਟਾਈਪ ਬਣਿਆ ਸਵੀਟ ਹੁੰਦੀ ਹੈ ਚੀਜ਼, ਤੇ ਉਹ ਮੈਨੂੰ ਇੱਦਾਂ ਬਣਾ ਕੇ ਉਹਨਾਂ ਨੇ ਨਾ ਇੱਦਾਂ ਹੀ ਮੰਜੇ ਦੇ ਜਾਂ ਚਿਣ ਕੇ ਰੱਖੀ ਹੁੰਦੀਆਂ ਸੀ, ਕੋਈ ਡਜ਼ਨ ਮੈਟਰ ਕੋਈ ਮਿੱਟੀ ਪਵੇ ਜਾਂ ਕੁਛ ਪਵੇ, ਪਰ ਲੋਕੀ ਖਾ ਲੈਂਦੇ ਸੀ, ਖਾਂਦੇ ਸੀ ਉਸ ਚੀਜ਼ ਨੂੰ ਕਰਕੇ। ਮੇਲੇ 'ਚ ਜਿਵੇਂ ਗੁੜ, ਕਈਆਂ ਨੇ, ਕਈਆਂ ਦਾ ਕਲਾੜੀ ਨੇੜੇ ਹੁੰਦੀ ਸੀਗੀ ਉਹਨਾਂ ਦੀ, ਉਹਨਾਂ ਨੇ ਸਪੈਸ਼ਲ ਉਦੋਂ ਆਈਟਮਾਂ ਬਣਾ ਦੇਣੀ ਵੀ ਚੱਲ ਮੇਲਾ ਲੱਗਣਾ ਵਾ, ਗੁੜ ਦੀ ਸਪੈਸ਼ਲ ਬਣਾ ਕੇ ਆਈਟਮ ਲੈ ਕੇ ਆਉਣੀ, ਤੇ ਉਹ ਸਾਰਾ ਐਵੇਂ ਨੰਗਾ ਹੀ ਪਿਆ ਹੁੰਦਾ ਸੀ, ਕੋਈ ਟੱਕਿਆ ਨਹੀਂ ਹੁੰਦਾ ਕੋਈ ਚੀਜ਼ ਦੇ ਕਰਕੇ, ਤਾਂ ਵੀ ਲੋਕਾਂ ਨੇ ਖਾਈ ਜਾਣਾ ਉਹ। ਅੱਜ ਮੈਂ ਜਾਂ ਤਾਂ ਚੀਜ਼ਾਂ, ਉਦੋਂ ਚੀਜ਼ਾਂ ਵੀ ਵਧੀਆ
0: ਕੁਆਲਿਟੀ ਬਣਦੀਆਂ ਸੀਗੀਆਂ। ਗੁੜ ਛੱਡੋ, ਸਾਡੇ ਹਰ ਇੱਕ ਬੱਸ ਅੱਡੇ 'ਤੇ ਖਜੂਰਾਂ ਨੰਗੀਆਂ ਪਈਆਂ ਹੁੰਦੀਆਂ,
1: ਉਹਦੇ ਪਾਣੀ
0: ਉਹਦੇ ਉਹਦੇ ਕਿਰਕ ਜੀ ਆਉਂਦੀ ਵੀ ਮੋਣੋ ਕਰਕੇ ਪੁੱਛ ਕਰਕੇ ਫਿਰ ਖਾ ਜਾਣੀ,
1: ਇਹ ਤਾਂ ਹੋ ਗਿਆ ਕੁਦਰਤ ਦੀ ਫਲ ਹੋ ਗਿਆ ਨਾ।
0: ਘੱਟਾ ਛੱਡੋ, ਮੱਖੀਆਂ ਪਰੇ ਕਰਕੇ ਵੇਖਣਾ ਪੈਂਦਾ ਹੁੰਦਾ ਸੀ ਅਸੀਂ ਥੱਲੇ ਖਜੂਰਾਂ, ਜਾਂ ਫਿਰ ਉਹ ਜਿਹੜੇ ਜਿੱਦਾਂ ਜਿਹੜੇ ਅੰਗੂਰਾਂ ਦੀ ਰੇਹੜੀ, ਅੰਗੂਰਾਂ ਦੀ ਰੇਹੜੀ 'ਤੇ ਕੀ ਬਣਦਾ ਹੁੰਦਾ ਹੈ ਉਹ, ਪਰ ਦੂਜੀਆਂ ਮੱਖੀਆਂ ਹੁੰਦੀਆਂ ਸੀ
1: ਡੂਮਣੇ ਵਾਲੀਆਂ ਹੁੰਦੀਆਂ, ਉਹ 'ਚ ਵੀ ਖਾ ਜਾਣਾ, ਉਹ ਕਿਹੜਾ ਪਰਵਾਹ ਕਰਦੇ ਹੁੰਦੇ ਸੀ। ਪਰ ਮਤਲਬ ਮੈਂ ਜਿਹੜੀ ਚੀਜ਼ਾਂ ਬਣਾਈ ਦੀਆਂ ਉਹਦੀ ਗੱਲ ਕਰਦਾ ਵੀ, ਉਦੋਂ ਕੋਈ ਮਿਲਾਵਟ ਨਹੀਂ ਹੁੰਦੀ ਸੀ, ਵੀ ਤੁਹਾਨੂੰ ਹਜ਼ਮ ਵੀ ਹੋ ਜਾਂਦੀ, ਚਲੋ ਮਿੱਟੀ ਪੈ ਵੀ ਮਾੜੀ ਮਿੱਟੀ, ਫਿਰ ਚੀਜ਼ ਤਾਂ ਅਸਲੀ ਸੀ ਨਾ, ਉਹ ਤਾਂ ਚੀਜ਼ ਵੀ ਮਾੜੀ ਪਈ, ਉੱਤੋਂ ਮਿੱਟੀ ਹੋਰ ਪੈ ਜਾਣੀ, ਖਾਧੀ ਉਹਦੇ ਕੋਲ ਜਾਣੀ ਨਹੀਂ।
0: ਨਹੀਂ, ਇਹਦਾ ਮਤਲਬ ਇਹ ਵੀ ਆ ਵੀ ਵੇਖੋ, ਮੱਖੀਆਂ ਮੁੱਖੀਆਂ ਵੀ ਉਨਾ ਮਾੜਾ ਅਸਰ ਨਹੀਂ ਕਰਦੀਆਂ ਜਿੰਨਾ ਮਾੜਾ ਖਾਣਾ ਅਸਰ ਕਰਦਾ।
1: ਹਾਂ
0: ਹਾਂ, ਕਿੰਨਾ ਜ਼ਿਆਦਾ ਆਪਾਂ ਮੇਲੇ ਦੇ ਵਿੱਚ ਪਹਿਲੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਉਹ ਜਲੇਬੀ ਜਲੂਬੀਆਂ ਕੱਢਣ ਦੇ, ਉੱਦਾਂ ਹੀ ਮੱਖੀਆਂ ਮੁੱਖੀਆਂ ਉੱਤੇ ਤੁਰੇ ਫਿਰਦੇ ਆ, ਕਿਹਨੂੰ ਵੀ ਇਤਰਾਜ਼ ਹੁੰਦਾ ਸੀ, ਠੀਕ ਆ ਮਿੱਠਾ ਵਾ ਤਾਂ ਮੱਖੀਆਂ ਆਉਣੀਆਂ ਹੀ ਆ। ਉਹ ਜਿੱਦਾਂ ਉਹ ਇੱਕ ਟਿਕਟੋਕ ਜੀ ਨਹੀਂ, ਉਹ ਕਹਿੰਦਾ ਉਹ ਆਪਣਾ ਮਿੱਠੇ ਭਾਅ ਖਰਬੂਜੇ ਮਿੱਠੇ ਆ, ਹੁਣ ਤੈਨੂੰ ਵੀ ਲੱਗਦਾ ਨਾ ਮੱਖੀਆਂ ਉੱਤੇ ਚਾਹ ਨੂੰ ਬੈਠੀਆਂ ਵਾਲਾ, ਉਹ ਚਲੋ ਗਾਲਾਂ ਕੱਢਦੇ ਪਰ ਉਹ ਵੀ ਕੱਲੇ ਮੱਖੀਆਂ ਦਾ, ਹੋਰ ਤੈਨੂੰ ਵੀ ਲੱਗਦਾ ਹੋਣਾ ਚਾਹ ਨੂੰ ਬੀਠੀਆਂ
1: ਮਿੱਠੇ ਹੋਣੇ, ਇਹ ਚੀਜ਼ਾਂ ਬੜੀਆਂ ਉਦੋਂ ਤਿਆਰ ਰੱਖੀ ਦੀਆਂ, ਖਾਣ ਪੀਣ ਦਾ ਵੀ, ਖਾਣ ਪੀਣ ਵੀ ਉਹਦੇ ਨਾਲ ਹੁਣ ਇਹ ਚੀਜ਼ਾਂ ਪਹਿਲਾਂ ਹਰ ਥਾਂ ਲੰਗਰ ਹੁੰਦੇ, ਹੁਣ ਘੱਟ ਗਿਆ। ਜੋ
0: ਸਪੈਸ਼ਲ ਯਾਰ ਲੰਗਰ ਤੋਂ ਮੈਨੂੰ ਚੇਤਾ ਆ ਗਿਆ, ਰਿਚਰਡ ਜੀ ਹੋਲਡ 'ਤੇ ਸੀ। ਹੈਲੋ ਰਿਚਰਡ ਜੀ, ਤੁਸੀਂ
1: ਇਹ ਤੁਸੀਂ
0: ਲਾਸਟ ਕਾਲਰ ਹੋ ਗਏ,
1: ਤੁਸੀਂ ਮੋਮੋਸ ਦੇ ਅਟੈਕ ਕੀਤੇ ਰਸਤੇ, ਰਿਚਰਡ ਜੀ ਦੇਖ ਲਓ। ਥਾਰੀ ਬਾਤਾਂ ਛੇੜ ਲਈ,
0: ਠੰਡ ਠੁੰਡ ਕਿੱਥੇ ਲੱਗਣ ਡੀ ਹੈ,
1: ਥਾਰੀ ਬਾਤਾਂ ਕਰ ਰਹੇ ਹੈ, ਇਹਨੂੰ ਕਹਿ ਰਹੇ ਵੀ ਭੂਖ ਲੱਗੀ ਤੇ ਯਾਦ ਆ ਗਿਆ ਰਿਚਰਡ ਜੀ ਹੋਲਡ ਪਰ ਫੜੇ, ਦੇਖ ਲਓ ਆਪ ਕੇ 100-100 ਮੋਮੋਸ ਯਾਦ ਰੱਖੇ ਨਾ।
3: ਨਹੀਂ ਮੇਰਾ ਹਰਿਆਣਾ ਸੇ ਤਾਂ ਵੋ ਹੈ ਲਗਾਓ,
0: ਤੁਹਾਡਾ ਕਿੱਥੇ ਨਹੀਂ ਆ।
3: ਨਹੀਂ ਤੋ ਮੈਂ ਦਿੱਲੀ ਬਾਕਸਿੰਗ ਟੀਮ ਦਾ ਕੈਪਟਨ ਤਾਂ, ਮੇਰੇ ਸਭ ਬਾਕਸਰ ਹਰਿਆਣਾ ਸੇ, ਐਂਡ ਮਤਲਬ ਘੀ ਜੋ ਭਰ ਕੇ ਆਉਂਦਾ ਥਾ ਮੇਰੇ ਘਰ, ਐਂਡ ਐਵਰੀਥਿੰਗ ਐਂਡ ਦ ਲਵ ਐਂਡ ਉਨਕੀ ਬਾਤੇ,
1: रिचर्ड जी आपकी मतलब, एक चीज बड़ी फेमस होगी, लोग देश प्रेमी होते हैं, डेरा प्रेमी होते हैं, आप तो

0: Mucbur y mío. जी सर,
1: और क्या कहते, मेरा वो वोमेन भी हरियाणा के स्थित था, राजेश चौटाला।
0: अच्छा जी।
1: तो पिछले हफ्ते आप लोग वो शोर एंड शोर की बात कर रहे थे एक्सेंट के बाद, तो मैं अपने चौटाला को जब भी जाता था गर्लफ्रेंड को मिलने, तो बोलता था कि आई एम गोइंग टू सीपी और आई एम गोइंग टू डेफ कॉल और आई एम गोइंग टू जीके, मतलब उसको एब्रिविएशन में बोलता था ताकि बाकियों को समझ ना आए। तो एक दिन वो आके मुझे बोलते है कि सर मैं आरटी जा रहा हूँ और एक घंटे बाद आऊंगा। मैंने कहा आरटी क्या होता है? कहते रेलवे स्टेशन। तो स्टेशन किसको बोलते हैं? स्टेशन।
0: स्टेशन। स्टेशन में गाड़ी खड़ी भाई।
1: तो और बचपन में हमारे वहाँ मेला नहीं होता था, बट जेमिनी सर्कस वाज अ बिग अट्रैक्शन फॉर अस एज किड्स।
0: हाँ, सर्कस भी आदि दिसी पिंडा शहर में।
1: एंड वहाँ ओल्ड दिल्ली में लगता था, एंड रामलीला ग्राउंड में रामलीला लगता था, और वहाँ एक टिन से बना हुआ बोट मिलता था, मोटर बोट विच हैड टू पाइप्स वेयर यू पुट वाटर इन इट, एंड उसके नीचे आप बोट के अंदर एक कैंडल जलाते थे।
0: हाँ, वो
1: और कैंडल उस पानी को गर्म करके स्टीम करके इट यूज्ड टू मेक इट रन लाइक अ मोटर बोट।
0: जी जी जी जी जी। हाँ, वो भी होती थी। यस यस यस।
1: तो वो मेरा फेवरेट था टॉय, अभी भी मिलता है, बट इट्स लाइक $50 ईच ऑन ईबे।
2: ओके।
1: तो
2: अभी भी लेते हो?
1: मैं अपने बच्चों को सब कुछ दिखाया जो मैंने बचपन ही किया। आई हैव शोड देम एवरीथिंग दैट आई डिड, एंड आई यूज्ड टू लव टॉयज। हमारे वुडन टॉयज हमारे सब पंजाब से आते थे, पर वो लोग टांगा में लेके आते थे। वी डिड नॉट हैव शॉप्स दैट टाइम। तो टांगा में वो लोग चावल लाते थे, टॉयज लाते थे, व्हाटएवर दे वुड मेक हैंडीक्राफ्ट। तो फिर उससे मुझे चस्का लगा, क्योंकि मेरा डैड का फर्नीचर का बिजनेस था। आई स्टार्टेड मेकिंग वुडन टॉय जस्ट एज फन। तो एवरी क्रिसमस में क्रॉस बना के कलरफुल क्रॉसेस देता था अपने कजन वगैरह को या रिलेटिव को ड्यूरिंग क्रिसमस, विच ऑल केम फ्रॉम पंजाब, बिकॉज पंजाब में वुडन कारीगर हम बहुत सारे थे हमारे, एंड देयर स्किल्स विद वुडन टॉयज वाज एक्सीलेंट।
2: नहीं, बढ़िया, नाले टूटते भजते भी नहीं, टाइम काट जाते। थैंक यू रिचर्ड जी।
1: ओके जी, सत श्री अकाल जी ते राम राम।
2: सत श्री अकाल जी, राम राम।
0: राम राम भाई जी।
2: एक चीज ते वेखो रिचर्ड जी दी गल तो एक चीज ते क्लीयर आ कि शहरां दे मेले नहीं, मेले पिंडां वालिआं दे। पिंड वाले पिंडां दे विच ज़्यादा मेले इंजॉय करते, शहरां वालिआं नूं शायद उदों भी मेले की उन्ना नहीं फतूर, क्योंकि उत्थे होर बहुत एंटरटेनमेंट दे सोर्स ही,
0: क्योंकि जिहड़ियां शॉप्स लगदियां उह तां भाजी शहर च ऑलरेडी है ही ने,
2: ऑलरेडी हैगियां ही। पर हुण अज दे समें दे विच आपां इस चीज़ नूं कंपेयर करके वेख सकदे हां भी हुण एक तरह दे अहीं वी शहरी आ, इस करके अहीं शायद इंजॉय नहीं करदे मेले, जां फिर आपां उह पुराणापन लब्भण दी कोशिश करदे हां, उह वी तां क्योंकि साडियां उह शायद यादां दे विच पिआ वा किते ना किते, ते अहीं उह लब्भण दी कोशिश करदे हां भी उह जलेबियां उह पकौड़े लब्भण मेले तों, उह भंग वाले पकौड़े, चलो ते हुण कित्थों लब्भणे आ, उत्थे जा के लब्भे
0: करदे जी,
2: मिठे चौल ते उह सारा कुछ। सो शहरां दे विच जिहड़ा उहदा बदलिया रूप आ, उह फिर जिहदी आपां वार वार गल कर रहे हां भी इनडोर चल गया, स्टेडियम्स दे विच चल गया सारा कुछ, वड्डे वड्डे कॉन्सर्ट हो गए, हुण मेलियां दे विच जिहड़ा सिंगर ही पहलियां दे विच, हुण आपां जे मर के ही आ कि मेरे तो नहीं ध्यान च भी कभी आप सुनिया हो फलाना ऑडिटोरियम च फलाना सिंगर आ रहा। सिंगर हमेशा मेलिया च खाड़े ही लाते होंगे ही, सिंगर खाड़िया करके ही जाने जाते ही।
0: जी जी।
2: है ना, तो ये हूँ उदों कित शहर होगा आई डोंट नो, पर हूँ वो एक नॉर्मल अज के समय का फनोमेना वा भी अंदर बह के आप करना जो करना आप नहीं, बाहर बहुते सिंगर जोड़े हूँ अखाड़िया च गाँव भी नहीं पसंद करते, गाँव हट गए, जब कह लो भी वह गा नहीं सकते, वह एक वक्री गायकी आ, उत्थे वक्रा जोर लगता,
0: बड़ा जोर लगता,
2: उत्थे इन्ना तामा जामा नहीं हो सकता जिन्ना उत्थे अंदर लगता वा, इन्ना फ्लैशी एक जड़ा आप कह दें कि एक औरा बनता वा उत्थे।
0: तो मेले च अपने आप नूं कॉन्सेंट्रेट गाना होंदा ना, तुसीं डिस्ट्रैक्ट बड़े होंदे आ मेले दे विच, खास करके कोई किवें गड्डियां ते बैठा, कोई किथे बैठा, किवें दा कोई रौला पा दे, उहदी इक अपनी बड़ी खूबसूरती जी रहिंदी हुंदी आ जिहड़ा अखाड़े च गाउंदा। और अखाड़े च वाकई उह कहिंदे सी वी कोई कोई सिंगर हुंदा सी जिहड़ा पूरे हिक दे जो ना गाउंदा वी, और साज नूं है कि सी हरमोनियम सी उहनां कोल, इक घड़ा हुंदा सी ते इक ढोलकी हुंदी सी, ਤਿੰਨ ਚਾਰ ਚੀਜ਼ਾਂ ਹੁੰਦੀਆਂ ਸੀ, ਬਾਕੀ ਤਾਂ ਸਾਰਾ ਤੇ ਜਦ ਉਦੋਂ ਸਪੀਕਰ ਵੀ ਦੂਜੇ ਹੁੰਦੇ ਸੀ ਨਾ,
2: ਤੁੰਬੀ ਹੋ ਗਈ,
0: ਲੰਮੇ ਜਿਹੜੇ ਸਪੀਕਰ ਦੂਜੇ ਹੁੰਦੇ ਸੀ ਉਹਨਾਂ 'ਚ ਵੇਲੇ ਉਹਨਾਂ ਨੇ
2: ਪੋਪੂ
0: ਸਪੀਕਰ ਹੁੰਦੇ ਸੀ
2: ਉਹਨਾਂ 'ਚ,
0: ਉਹਨਾਂ 'ਚ ਇਹਨਾਂ ਨੇ ਪੂਰਾ ਮੇਰੇ ਤੱਕ ਪੂਰਾ ਨਜ਼ਾਰਾ ਬੰਨ ਦਿੰਦੇ ਸੀ।
2: ਸਮੇਂ ਸਮੇਂ ਦੀ ਗੱਲ ਹੈ, ਸਮੇਂ ਸਮੇਂ ਸਾਰੀਆਂ ਚੀਜ਼ਾਂ ਆਪਣਾ ਰੂਪ ਰੰਗ ਬਦਲਦੀਆਂ ਨੇ ਉਸੇ ਤਰੀਕੇ ਦੇ ਨਾਲ। ਮੇਲੇ ਨੇ ਵੀ ਆਪਣਾ ਰੂਪ ਰੰਗ ਬਦਲਿਆ, ਹੁਣ ਮੇਲਿਆਂ ਦੇ ਵਿੱਚ ਹੁੰਦੇ ਨੇ ਪਰ ਉਹ ਵਾਲਾ ਸ਼ਾਇਦ ਰਸ ਬਹੁਤ ਘੱਟ ਥਾਈਂ 'ਤੇ ਰਹਿ ਗਿਆ ਵਾ, ਵੀ ਉੱਦਾਂ ਦੀਆਂ ਛਿੰਝਾਂ, ਉੱਦਾਂ ਦੀਆਂ ਕਬੱਡੀਆਂ, ਉੱਦਾਂ ਦੇ ਗਾਇਕ, ਉੱਦਾਂ ਦੇ ਅਖਾੜੇ, ਉੱਦਾਂ ਦੀਆਂ ਦੁਕਾਨਾਂ ਕਿਤੇ ਉਸ ਹਿਸਾਬ ਦੇ ਨਾਲ ਕਿਤੇ ਲੱਗਦੀਆਂ ਹੁਣ, ਕਿਉਂਕਿ ਪਹਿਲੀਆਂ ਦੇ ਵਿੱਚ ਸ਼ਾਇਦ ਇੱਕ ਫਰਕ ਇਹ ਵੀ ਸੀ ਨਾ ਵੀ ਜਗ੍ਹਾ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਪਿੰਡ ਦੇ ਵਿੱਚ ਖੁੱਲ੍ਹੀ ਪਈ ਸੀ, ਪੰਚਾਇਤੀ ਥਾਂ ਸੀ ਜਾਂ ਸ਼ਾਮਲਾਟ ਸੀ ਜਾਂ ਜੇ ਕੇ ਬਾਬੇ ਦੀ ਜਗ੍ਹਾ ਸੀ ਅਤੇ ਉਹ ਪੱਕੀ ਛੱਡੀ,
0: ਗਲੀਆਂ ਤੋਂ ਸ਼ੁਰੂ ਹੋ ਜਾਂਦਾ ਸੀ।
2: ਹਾਂ, ਅਤੇ ਹੁਣ ਛੱਡਦਾ ਕੌਣ ਹੈ ਜਗ੍ਹਾ, ਹੁਣ ਚੱਪਾ ਥਾਂ ਨਹੀਂ ਲੋਕਾਂ ਨੇ ਛੱਡੀ,
0: ਗਲੀਆਂ 'ਚ ਸ਼ੁਰੂ ਹੋ ਜਾਂਦਾ ਕੰਮ ਸਾਰਾ ਉੱਥੇ। ਅਤੇ ਮੇਲੇ ਦੀ ਜੇ ਆਪਾਂ ਇੱਥੇ ਕਰੀਏ, ਆਪਾਂ ਇੱਕ ਮਾਰਕੀ ਦੇ ਦਿੰਦੇ ਉਹਨਾਂ ਵੀ ਤੁਹਾਡੀ ਹੈ ਸਾਡੀ, ਸਾਨੂੰ ਇੱਕ ਤਾਂ ਦੁਕਾਨਾਂ ਦਾ ਨਹੀਂ ਪਤਾ ਲੱਗਦਾ ਵੀ, ਕਿਉਂਕਿ ਸਾਰੀ ਮਾਰਕੀ ਇੱਕੋ ਵਰਗੀ, ਤੁਸੀਂ ਦੂਰੋਂ ਵੇਖੋਗੇ ਤੁਹਾਨੂੰ ਇੱਕੋ ਫਲੈਟ 'ਚ ਹੀ ਲੱਗਣੀ ਹੈ। ਉੱਥੇ ਰੰਗ ਬਿਰੰਗੀ ਚੀਜ਼ ਆ, ਜਿਹਦੇ ਕੋਲ ਜ਼ਿਆਦਾ ਸਮਾਨ ਉਹਨੇ ਵੱਡੀ ਦੁਕਾਨ ਲਾਈ,
2: ਆਪਣੀ ਚਾਦਰ ਤਾਨਣੀ ਹੁੰਦੀ,
0: ਛੋਟੀ ਵੱਡੀ ਛੋਟੀ ਵੱਡੀ, ਬੰਦੇ ਨੂੰ ਐਕਸਾਈਟਮੈਂਟ ਰਹਿੰਦੀ ਸੀ ਵੀ ਕਿੱਥੇ ਕੀ ਫਿਰਦਾ ਨਾ। ਅਤੇ ਫਿਰ ਇੱਕ ਚੀਜ਼ ਹੋਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਮੇਲੇ 'ਚ ਚੋਰੀ ਚੀਜ਼ਾਂ ਬੜੀ ਚੱਕੀ ਦੀਆਂ ਸੀ ਨਾ,
2: ਉਹ ਇੱਥੇ ਨਹੀਂ ਮਿਲਦੇ, ਆਰੇ ਲਾ ਕੇ,
0: ਆਰੇ ਲਾ ਕੇ
2: ਉਹ ਕਰਨ ਵਾਲੇ ਇੱਥੇ ਵੀ ਕਿਹੜੀ ਘੱਟ ਕਰਦੇ, ਪਰ ਇਹ ਵੀ ਹੁਣ ਉਹ ਰੁਝਾਨ ਵੈਸੇ ਉਹ ਬਿਰਤੀ ਆ, ਉਹ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਪਾਰਟ ਆਫ ਮੇਲਾ ਵਾ।
0: ਹਾਂ, ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਸਾਡੀਆਂ ਚੀਜ਼ਾਂ ਨਿਕਲ ਜਾਣੀਆਂ, ਜੇ ਜੋ ਇੱਥੋਂ ਨਿਕਲ ਆਉਂਦੇ ਜਵਾਕ ਚੱਕ ਲੈਂਦੇ ਕੋਈ ਚੱਕਰ ਨੂੰ, ਪਤਾ ਹੁੰਦਾ ਵੀ ਕੀ ਕਰਦੇ ਫਿਰਦੇ ਆ। ਲੇਕਿਨ ਹੁਣ ਥੋੜ੍ਹਾ ਜਿਹਾ ਹੁਣ ਸਾਰਾ ਸਮਾਨ ਪਿੱਛੇ ਲਾ ਦਿੰਦੇ ਨੇ ਵੀ ਤੂੰ ਇੱਥੋਂ ਦੱਸ ਦੇ, ਡੰਡੇ ਦੇ ਨਾਲ ਤੂੰ ਲਾ ਕੇ ਦੇਣਗੇ, ਲੈ ਫੜ ਫੜ ਪੈਸੇ ਤੇ ਲੈ,
2: ਪਹਿਲਾਂ ਪੈਸੇ ਦੇ ਦੇ
0: ਅਤੇ ਜਵਾਕ ਰੋਂਦੇ ਹੁੰਦੇ, ਜਵਾਕਾਂ ਨੂੰ ਕਿੰਨੀਆਂ ਕੁ ਚੀਜ਼ਾਂ ਲੈ ਕੇ ਦਈਏ ਉੱਥੇ ਨਾ, ਮਤਲਬ ਸਾਰੀਆਂ ਟੋਏ ਹੁਣ ਆ ਗਈ ਉਹਨਾਂ ਕੋਲ, ਉਹ ਤੋਂ ਵਧੀਆ ਟੋਏ ਘਰੇ ਪਏ ਹੁੰਦੇ ਆ, ਅਤੇ ਉਹ ਕੋਈ ਇੱਕ ਹੁੰਦਾ ਵੀ ਕੋਈ ਨਵੀਂ ਕਾਰ ਗੱਡੀ ਹੋਵੇ ਟੋਏ ਦੀ ਜਾਂ ਕੋਈ ਚੀਜ਼ ਕੀ ਹੋਵੇ ਉਸ 'ਤੇ ਅਟਰੈਕਟ ਨਹੀਂ ਹੁੰਦੇ ਉਹਨਾਂ ਨੂੰ, ਬਸ ਮਾੜੀ ਜਿਹੀ ਇੱਕ ਉਹ, ਅੱਜ ਕੱਲ੍ਹ ਤਾਂ ਸਾਰੇ ਚਾਈਨੀਜ਼ ਟੋਏ ਮਿਲਦੇ ਪਏ ਨੇ ਬੰਦੂਕਾਂ 'ਚੋਂ ਲਾਈਟਾਂ ਨਿਕਲਣਗੀਆਂ, ਉਹ ਚੰਗਾ ਵਾਲਾ ਜਵਾਕ 12 ਸਾਲ ਦਾ ਵੀ ਹੋਏਗਾ ਵੀ ਕਹੇਗਾ ਮੈਂ ਤਾਂ ਆਹ ਲੈਣਾ।
2: ਇਹਨਾਂ ਦਾ ਇੱਕ ਹੋਰ ਫਰਕ ਹੈ, ਅੱਜ ਕੱਲ੍ਹ ਜਿਹੜੇ ਖਿਡੌਣੇ ਨੇ ਨਾ ਉਹ ਹਰ ਇੱਕ ਦੁਕਾਨ ਦੇ ਉੱਤੇ ਲਗਭਗ ਸਿਮਲਰ ਨੇ, ਪਹਿਲੀਆਂ 'ਚ ਹੁੰਦਾ ਵੀ ਇੱਕ ਵੇਰੀਏਸ਼ਨ ਸੀ ਵੀ ਇੱਕ ਕੋ ਕੁਛ ਹੋ ਰਿਹਾ ਦੂਸਰਾ ਹੋ ਰਿਹਾ, ਕਿਉਂਕਿ ਜਿਹਦੇ ਜਿਹਦੇ ਆਪ ਬਣਾਉਣਾ ਉਹਦੇ ਬਣਾਉਣ 'ਚ ਫਰਕ, ਉਹਦੇ ਸਪਲਾਇਰ 'ਚ ਫਰਕ, ਕੁਛ ਕੁ ਚੀਜ਼ਾਂ ਤਾਂ ਕਾਮਨ ਰਹਿਣੀਆਂ ਰਹਿਣੀਆਂ ਪਰ ਬਾਕੀ ਸਾਰੀਆਂ ਚੀਜ਼ਾਂ ਵੱਖਰੀਆਂ। ਹੁਣ ਮੈਂ ਵੇਖਣਾ ਹਰ ਇੱਕ ਕੋਲ ਸੇਮ ਹੀ ਤਰ੍ਹਾਂ ਦਾ ਸਮਾਨ ਪਿਆ ਹੁੰਦਾ,
0: ਦੁਕਾਨ ਤਾਂ ਸਾਰੇ ਬੰਦ ਪਈ ਨਾ, ਮਤਲਬ ਜੋ ਤੁਸੀਂ ਮੰਗੋਗੇ ਦਿਖਾਉਣੇ ਆ ਦੁਕਾਨ 'ਚ, ਇੱਥੇ ਸਾਰੇ ਉਹਨਾਂ ਨੇ ਓਪਨ ਰੱਖੇ, ਜਵਾਕ ਦਾ ਕੋਈ ਭਰੋਸਾ ਨਹੀਂ ਕਿੱਥੇ ਖਾਲੇ, ਉਹਨਾਂ ਨੇ ਇਹ ਧਿਆਨ ਰੱਖਣਾ ਵੀ ਇਹ ਜਵਾਕ ਇਸ ਚੀਜ਼ ਤੋਂ ਜ਼ਿਆਦਾ ਵੇਹ ਰਿਹਾ ਅਤੇ ਇਹਦੇ ਪੈਸੇ ਜ਼ਿਆਦਾ ਵਧਾਈ ਜਾਓ, ਪੰਜਾਬ ਜਿਹਾ ਵਧਾਈ ਜਾਓ,
2: ਇਹ ਵਧਾ ਦੇਣੇ। ਪਹਿਲੀਆਂ 'ਚ ਤਾਂ ਨਾ ਇਹ ਬੜੀ ਹੈਰਾਨੀ ਹੁੰਦੀ ਸੀ ਵੇਖ ਕੇ ਵੀ ਇਹ ਪਕਾਨੇ ਦਾ ਸੇਬ ਜਿਹਾ ਕਿੱਦਾਂ ਬਣਾ ਦਿੰਦੇ ਆ,
0: ਵਿੱਚ ਉਹਨਾਂ ਨੇ ਨਾ ਸਰੋਂ ਦਾਣੇ ਪਾ ਦੇਣੇ ਛਣ ਛਣ ਕਰਦੇ,
2: ਅੱਧਾ ਅੱਧਾ ਪਾਉਣਾ ਪਾਉਣਾ ਘੰਟਾ ਨਾ ਬਹਾਨੇ ਜੇ ਨਾ ਉੱਥੇ ਖਲੋਤੇ ਰਹਿਣਾ ਵੀ ਜਦੋਂ ਬਣਾਉਂਗਾ ਉਦੋਂ ਵੇਖਾਂਗੇ ਭਲਾ ਕੀ ਕਰ।
0: ਅਸੀਂ ਬਾਰਗਨਿੰਗ ਬੜੀ ਵਧੀਆ ਕਰਦੀ ਬੀਬੀਆਂ ਆਪਣੀਆਂ ਨਾ, ਪਰ ਰੁਪਈਆ ਉਹਨੇ 100 ਮੰਗਿਆ ਦੇ ਕੇ ਉਹਨੂੰ 10 ਹੋਣੇ,
2: ਉਦੋਂ ਇਹ ਸੀ ਨਾ ਵੀ
0: ਉਹਨੂੰ ਉਹਦੀ ਚੀਜ਼ ਉਹਨੂੰ ਜਾ ਆਵੇ ਭਾਈ ਕੀ ਗੱਲਾਂ ਕਰਨਾ, ਐਵੇਂ ਨਹੀਂ ਮਿਲਦੀ, ਤੈਨੂੰ ਬੜਾ ਪਤਾ ਇਹਨੇ ਦੀ ਚੀਜ਼ ਥੋੜ੍ਹੀ ਹੁੰਦੀ ਆ, ਇਹਨੇ ਦੀ ਮਿਲਦੀ, ਇਹਨੇ ਪੈਸੇ ਦੇਣੇ,
2: ਐਵੇਂ ਨਿਆਣੇ ਦੇ ਹੱਥੋਂ ਖੋ ਕੇ ਫਿਰ ਉਹਦੇ ਅੱਗੇ ਸੁੱਟ ਦੇਣਾ, ਹਲ ਫੜਾ ਫੜਾ ਚੁੱਕ, ਉਹਨੇ ਵਿਚਾਰੇ ਫਿਰ ਟੱਕ ਟੁੱਕੀ ਮਾਰ ਕੇ ਕਹਿਣਾ ਨਹੀਂ ਭੈਣ ਜੀ ਹਲੋ ਕੋਈ ਨਹੀਂ ਚੱਲ ਇੰਨੇ ਦੇ, ਫਿਰ ਨਿਆਣੇ ਨੂੰ ਫੜਾ ਦੇਣਾ ਨਾ ਨਿਆਣੇ, ਫਿਰ ਸਾਡਾ ਮਨ ਜਿਹਾ ਮੰਨ ਲਓ ਵੀ ਨਿਆਣੇ ਦਾ ਬਣ ਡਿਆ ਵਾ ਵੀ ਹੈ ਨਾ ਵੀ ਚੱਲ ਮਿਲ ਗਈ ਮਿਲ ਗਈ ਮਿਲ ਗਈ, ਉਹਨੇ ਚੱਲ ਸੌਦਾ ਵਿਗੜਿਆ ਉਹਨੇ ਫਿਰ ਖੋ ਕੇ ਸੁੱਟ ਦੇ,
0: ਨਹੀਂ ਚਾਹੀਦੀ ਸਾਨੂੰ,
2: ਆ ਚੱਕ ਇੱਦਾਂ ਫਕਰ ਅੱਗੋਂ ਲੈ ਲਾਂਗੇ ਬਸ, ਚੱਲ ਵੀ ਅੱਗੋਂ ਲੈ ਲਾਂਗੇ
0: ਅੱਗੋਂ ਅੱਗੋਂ ਕਰਦੇ ਮੇਲੇ ਤੋਂ ਬਾਹਰ ਹੋ ਜਾਣਾ। ਅੱਛਾ ਔਖਾ ਕਿਹਨੂੰ ਹੁੰਦਾ ਸੀ, ਮੇਲਾ ਬਹੁਤ ਭਰਿਆ ਹੋਵੇ ਨਾ ਪੂਰਾ ਅਤੇ ਜਵਾਕ ਉਹਦਾ ਸੋ ਜਾਏ ਗੋਦੀ ਚੁੱਕ ਕੇ ਖੜਨਾ ਪਵੇ ਉਹਨੂੰ, ਉਦੋਂ ਕਿਹੜਾ ਪ੍ਰੈਮ ਹੁੰਦੀ ਸੀ,
2: ਨਹੀਂ ਉਦੋਂ ਮਜ਼ਬੂਤ ਹੀ ਚੁੱਕ ਚੱਕ ਲੈਂਦੇ ਸੀ ਉਦੋਂ ਤੇ, ਹੈ ਨਾ ਉਦੋਂ ਤੇ ਇੱਕ ਛੱਡੋ ਦੋ ਦੋ ਵੀ ਚੁੱਕ ਲੈਂਦੇ।
0: ਉਦੋਂ ਤਾਂ ਮੈਂ ਸਾਡੇ ਪਿੰਡ ਦੀ ਗੱਲ ਹੈ, ਸਾਡੇ ਤਾਂ ਪਿੰਡ ਨਾਲ ਦੇ ਘਰ ਉਹ ਕਹਿ ਦਿੰਦੇ ਵੀ ਬਈ ਬੱਚਾ ਸੋ ਗਿਆ ਇਹਨੂੰ ਉੱਥੇ ਪਾ ਦੇਗਾ, ਇੱਥੇ ਪਾ ਦੇ ਕੋਈ ਚੱਕਰ ਨਹੀਂ,
2: ਭਰੋਸਾ ਵੀ
0: ਤੁਸੀਂ ਜਾਓ, ਭਰੋਸਾ ਇੱਕ ਹੁੰਦਾ ਸੀ
2: ਦੂਸਰੇ ਨਾਲ ਚਲੇ ਜਾਣਾ, ਇੱਕ ਦੂਸਰੇ ਨੂੰ ਬੱਚਾ ਚੁਕਾ ਦੇਣਾ ਬਹਿ ਜਾਣਾ, ਭਲੇ ਨਹੀਂ ਵੀ ਉਦੋਂ ਨਹੀਂ ਸੀ ਕੋਈ ਗਲਤ ਹੁੰਦਾ ਪਰ ਇਹ ਵੀ ਫਿਰ ਵੀ ਭਰੋਸਾ ਹੈਗਾ, ਹੁਣ ਉਦੋਂ ਮਤਲਬ ਵੱਧ ਲੋਕਾਂ 'ਤੇ ਭਰੋਸਾ ਹੈ, ਮਤਲਬ ਜੇ ਅੱਜ ਮੰਨ ਲਓ ਅੱਜ ਆਪਾਂ ਦੋਵਾਂ 'ਤੇ ਕਰਦੇ ਹਾਂ ਉਦੋਂ ਆਪਾਂ ਦਹਾਂ 'ਤੇ ਕਰਦੇ ਹਾਂ,
0: ਰਿਸਪੋਂਸੀਬਿਲਟੀ ਵੀ ਸਾਡੇ ਪਿੰਡ ਕੋਈ ਬਾਹਰੋਂ ਆਇਆ ਵੀ ਚੰਗੀ ਕੋਈ ਚੀਜ਼ ਸਿੱਖ ਕੇ ਜਾਵੇ ਜਾਂ ਚੰਗਾ ਵੇਖ ਕੇ ਜਾਵੇ ਵੀ ਅਸੀਂ ਸਾਰੇ ਚੰਗੇ ਬੰਦੇ ਹਾਂ, ਬਾਹਰੋਂ ਕੋਈ ਜਿਵੇਂ ਭੈਣ ਜੀ ਦੱਸ ਕੇ ਗਿਆ ਵੀ ਸਾਡੇ ਘਰ ਆ ਕੇ ਠਹਿਰਦੇ ਸੀ ਸਾਰੇ, ਉਹ ਚੀਜ਼ਾਂ ਦਾ ਵਿਸ਼ਵਾਸ ਹੁੰਦਾ ਸੀ, ਪਰ ਉਹ ਵੀ ਚੀਜ਼ਾਂ ਘੱਟ ਗਈਆਂ ਹੁਣ ਇੱਥੇ,
2: ਉਸ ਉੱਤੇ ਸਿੱਧੀ ਸੀ ਨਾ ਇੱਕ ਵਿਸ਼ਵਾਸ ਉਹ, ਅਤੇ ਕੁਛ ਕੁ ਆਪਾਂ ਧਿਆਨ ਮਾਰ ਲੈਂਦੇ ਮੈਸੇਜਾਂ ਵੱਲ ਨੂੰ, ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਕਿ ਜਮਨਾ ਨਗਰ ਸਾਈਡ ਕਹਿੰਦੇ ਕਪਾਲ ਮੋਚਨ ਮੇਲਾ ਹੈ ਬਿਗੈਸਟ ਇਨ ਏਰੀਆ, 10-12 ਗੁੱਡ ਹੈ। ਅਤੇ ਸ਼ਾਨੂ ਜੀ ਕਹਿੰਦੇ ਕਿ ਜਦੋਂ ਨੀਤੂ ਜੀ ਗੱਲ ਕਰਦੇ ਸੀ ਤਾਂ ਉਦੋਂ ਐਪਲੀਕੇਸ਼ਨ ਫਸ ਗਈ ਸੀ। ਓਕੇ ਜੀ, ਥੈਂਕ ਯੂ। ਅਤੇ ਥੈਂਕ ਯੂ ਜੀ ਕੰਡਿਆਂ ਵਾਲੇ ਨੂੰ, ਕਹਿੰਦੇ ਕਿ ਸਾਡੇ ਵੱਲ ਪਹਿਲੂ ਆਖਦੇ ਸਨ ਅਤੇ ਪ੍ਰੋਗਰਾਮ ਗੋਇੰਗ ਗੁੱਡ। ਜਿਹੜਾ ਉਹ ਕੰਡਿਆਂ ਜੇ ਵਾਲੇ ਦੀ ਆਪਾਂ ਗੱਲ ਕਰਦੇ, ਕਹਿੰਦੇ ਪਹਿਲੂ ਕਹਿੰਦੇ ਸਾਡੇ ਵੱਲ ਹੈ।
0: ਓਕੇ,
2: ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਨੇ ਕਿ ਕੁਝ ਇੱਦਾਂ ਸੀ ਕੱਲ੍ਹ ਦਾ ਡਿਨਰ। ਓਕੇ ਮਨਿੰਦਰ ਸੱਪ ਜੀ ਕਹਿੰਦੇ ਨੇ ਛੋਲਿਆਂ ਦੀ ਦਾਲ ਕੱਦੂ ਪਾ ਕੇ ਅਤੇ ਮੱਕੀ ਦੀ ਰੋਟੀ ਤਵੇ 'ਤੇ ਲਾ ਕੇ ਚੁੱਲ੍ਹੇ 'ਤੇ। ਵਾਹ, ਇਹਨਾਂ ਨੇ ਤਾਂ ਮਤਲਬ ਦੇਸੀ ਆਪਣਾ ਚੁੱਲ੍ਹਾ ਇਹ ਘਰੇ ਬਣਾਇਆ ਜੇ ਆਪਣਾ ਮਨਿੰਦਰ ਜੀ, ਬੜਾ ਵਧੀਆ ਇਹਨਾਂ ਨੇ ਮੋਰ ਮਾਰ ਪਾ ਕੇ ਜਿੱਦਾਂ ਚੌਂਕੇ ਜਿਹੇ ਟਾਈਪ ਬਣਾਇਆ ਘਰ।
0: ਕੀ ਬਾਤ ਹੈ,
2: ਵਾਹ, ਫੋਟੋਆਂ ਭੇਜੀਆਂ ਇਹਨਾਂ ਨੇ,
0: ਉੱਥੇ ਭਾਵੇਂ ਢਾਇਆ ਹੁਣ
2: ਕਮਾਲ ਹੀ ਕਰ
0: ਛੱਡੀਏ ਨਾ, ਵਧੀਆ ਲੱਗਦੀ ਹੈ ਨਾ ਇੱਥੇ,
2: ਸੋਹਣਾ ਲੱਗਦਾ
0: ਸਾਰਾ। ਤਾਂ ਸਾਨੂੰ ਦੂਜੀਆਂ ਚੀਜ਼ਾਂ ਬਣੀਆਂ, ਜੇ ਮਤਲਬ ਇੱਕ ਦੇਸੀ ਚੀਜ਼ ਵੇਖਣ ਨੂੰ ਮਿਲ ਜਾਏ ਕਿਤੇ ਤਾਂ ਬੜਾ ਅੱਛਾ ਯਾਰ, ਕਮਾਲ ਆ,
2: ਵਧੀਆ, ਬਹੁਤ ਸੋਹਣਾ ਬਣਾਇਆ ਇਹਨਾਂ ਨੇ। ਅਤੇ ਥੈਂਕ ਯੂ ਬਲਜੀਤ ਜੀ, ਕਹਿੰਦੇ ਬਹੁਤ ਦਿਲਚਸਪ ਗੱਲਬਾਤ ਜੀ। ਅਤੇ ਸਾਡੇ ਲਾਗੇ ਕਹਿੰਦੇ ਘਰਿਆਲੇ ਵਾਲਾ ਮੇਲਾ, ਸਰਹਾਲੀ ਸਾਹਿਬ ਵਾਲਾ ਮੇਲਾ ਬਹੁਤ ਮਸ਼ਹੂਰ ਹੋਇਆ ਕਰਦੇ ਸੀ ਅਤੇ ਬਹੁਤ ਪ੍ਰਾਹੁਣੇ ਆਉਂਦੇ ਹੁੰਦੇ ਸੀ, ਵਧੀਆ ਦਿਨ ਵਧੀਆ ਲੰਘੇ ਸਭ ਦਾ, ਧੰਨਵਾਦ, ਮਿਹਰਬਾਨੀ। ਅਤੇ ਪ੍ਰੋਗਰਾਮ ਐਂਡ ਟੋਪਿਕ ਕਹਿੰਦੇ ਨੇ ਕਿ ਵਧੀਆ ਚੱਲ ਰਿਹਾ, ਥੈਂਕ ਯੂ ਗੁਰਜਿੰਦਰ ਜੀ, ਬਹੁਤ ਮਿਹਰਬਾਨੀ। ਸੋਨੂ ਚਾਹਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਟੀਮ, ਹਾਂਜੀ ਅਤੇ ਭਾਜੀ ਆਹ ਖਰਬੂਜੇ ਵਾਲੀ ਵੀਡੀਓ ਮੈਂ ਵੀ ਵੇਖੀ ਕੱਲ੍ਹ। ਅੱਛਾ, ਰਿਚਰਡ ਜੀ ਨੇ ਕਹਿੰਦੇ ਚੰਨੀ ਦਾ ਵੀ ਕਹਿੰਦੇ ਨੇ ਵੀ ਪਿੱਛੇ ਛੱਡਤਾ, ਹਾਂ ਠੀਕ ਆ ਨਹੀਂ ਉਹ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਿਸੇ ਦਾ ਸੁਭਾਅ ਗਰਮ ਅਤੇ ਕਿਸੇ ਦਾ ਠੰਡਾ ਹੁੰਦਾ, ਕੋਈ ਮਾੜਾ ਅਤੇ ਕੋਈ ਦਿਲ ਦਾ ਬੜਾ ਚੰਗਾ ਹੁੰਦਾ, ਕਈ ਔਕੜਾਂ ਭਰੀ ਜ਼ਿੰਦਗੀ ਵੀ ਲੰਘਾ ਲੈਂਦੇ ਹੱਸ ਹੱਸ ਕੇ, ਅਤੇ ਕਈ ਸਭ ਕੁਛ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਕੱਢਦੇ ਨੇ ਘੁੱਟ ਘੁੱਟ ਕੇ, ਕਈ ਬੈਠੇ ਰਹਿ ਜਾਂਦੇ ਨੇ ਘਰਾਂ ਵਿੱਚ ਸਿਰ ਸੁੱਟ ਕੇ, ਅਤੇ ਘੁੰਮਣ ਵਰਗੇ ਮੇਲਾ ਲੈ ਜਾਂਦੇ ਪੂਰਾ ਲੁੱਟ ਕੇ। ਧੰਨਵਾਦ ਘੁੰਮਣ ਸਾਹਿਬ,
0: ਘੁੰਮਣ ਸਾਹਿਬ ਬਹੁਤ ਵਧੀਆ।
2: ਜਸਪ੍ਰੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ, ਸਾਡੇ ਪਿੰਡ ਲੱਗਦਾ ਮੇਲਾ ਦੁਸ਼ਹਿਰੇ ਤੋਂ ਅਗਲੇ ਦਿਨ ਹੁੰਦਾ, ਅਤੇ ਬਾਬਾ ਜਹਰ ਬਲੀ ਮੇਲਾ ਅਸੀਂ ਹਮੇਸ਼ਾ ਜਾਂਦੇ ਸੀ ਅਤੇ ਹੁਣ ਵੀ ਲੱਗਦਾ। ਸਾਡੇ ਵੀ ਦੁਸਹਿਰੇ ਵਾਲੇ ਦਿਨ ਲੱਗਦਾ ਹੁੰਦਾ ਸੀ ਸਾਡੇ ਵੀ। ਅਤੇ ਥੈਂਕ ਯੂ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਹਾਂਜੀ ਮਿਹਰਬਾਨੀ ਜੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਜੇ ਤੁਸੀਂ ਜੇ ਸੁਣ ਰਹੇ ਹੋ ਤਾਂ ਮੈਨੂੰ ਦੱਸਿਓ ਵੀ ਇਹ ਜਿਹੜੀ ਤੁਸੀਂ ਭੇਜੀ ਆ ਕੁਛ ਖਾਸ ਵਜ੍ਹਾ ਕਰਕੇ ਜਾਂ ਵੈਸੇ ਹੀ ਤੁਸੀਂ ਸਾਂਝੀ ਕੀਤੀ ਹੈ, ਜਿਹਦੇ ਬਾਰੇ ਕੁਛ ਹੋਰ ਅਪਡੇਟ ਇਸ ਨਿਊਜ਼ ਬਾਰੇ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਇਹਦੇ ਉੱਤੇ ਤੁਸੀਂ ਮੈਸੇਜ ਕਰ ਦਿਓ, ਤੁਸੀਂ ਜੇ ਸੁਣ ਰਹੇ ਹੋ ਇਸ ਟਾਈਮ ਦੇ ਉੱਤੇ। ਅਤੇ ਧੰਨਵਾਦ, ਗੱਲਾਂ ਬਾਤਾਂ ਸਾਡੀਆਂ ਮੇਲੇ ਦੇ ਬਾਰੇ ਚੱਲ ਰਹੀਆਂ ਸੀ, ਗਾਹਕਾਂ ਦੇ ਬਾਰੇ ਚੱਲ ਰਹੀਆਂ ਸੀ, ਅਤੇ ਵਿੱਚ ਬੋਲ ਵਰਤ ਦੀਆਂ ਚੱਲੀਆਂ ਸੀ, ਅਤੇ ਉਹਦੇ ਨਾਲ ਰਿਲੇਟਿਡ ਵੇਖੋ ਹੋਰ ਅਪਡੇਟ ਸੀ ਜਿਹੜੀਆਂ ਕੋਲਸ ਹਾਲੇ ਬੋਲ ਵਰਤ ਦਾ ਜਿਹੜਾ ਵਾ ਉਹ ਤਾਂ ਅਪਡੇਟ ਹੋਣਾ, ਹਾਲੇ ਖੁੱਲ੍ਹਣਾ ਵਾ ਕੇਸ। ਇੱਕ ਨਾ ਫੈਡਰਲ ਕੋਰਟ ਦੇ ਵਿੱਚ ਕੋਲਸ ਦਾ ਕੇਸ ਗਿਆ ਸੀ, ਇੱਕ ਉਹ ਕੇਸ ਸੀ ਵੀ ਇਹਨਾਂ ਨੇ ਗਾਹਕਾਂ ਦੇ ਨਾਲ ਧੋਖਾਧੜੀ ਕੀਤੀ ਹੈ, ਗਾਹਕਾਂ ਨੂੰ ਗੁੰਮਰਾਹ ਕੀਤਾ, ਜਿਹੜੀਆਂ ਸੇਲਾਂ ਲਾਈਆਂ ਉਹ ਸਹੀ ਨਹੀਂ ਲਾਈਆਂ। ਅਦਾਲਤ ਨੇ ਹੁਣ ਕਾਫੀ ਹੱਦ ਤੱਕ ਕਈ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਵੇਖਿਆ ਵੀ ਉਹ ਸਹੀ ਨਿਕਲੀਆਂ। ਆਪਣੀ ਜਿਹੜੀ ਇਹਨਾਂ ਦੀ ਡਾਊਨ ਨਾਂ ਦੀ ਇੱਕ ਮੁਹਿੰਮ ਇਹਨਾਂ ਨੇ ਚਲਾਈ ਸੀ, ਸਾਰੀਆਂ ਚੀਜ਼ਾਂ ਕਿ ਆਪਾਂ ਡਿਸਕਾਊਂਟ ਦੇ ਉੱਤੇ ਦੇਵਾਂਗੇ, ਪਰ ਬਾਅਦ ਵਿੱਚ ਜਿਹੜੀ ਕੰਪਲੇਂਟ ਕੀਤੀ ਗਈ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ੂਮਰ ਕਮਿਸ਼ਨ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਲੈ ਕੇ ਗਏ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਪਹਿਲਾਂ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ, ਉਸ ਤੋਂ ਬਾਅਦ ਫਿਰ ਉਹਨਾਂ ਦੇ ਉੱਤੇ ਡਾਊਨ ਸੇਲ ਲਾ ਕੇ ਅਤੇ ਫਿਰ ਸ਼ੋਅ ਕੀਤਾ ਗਿਆ ਕਿ ਇਹ ਹੁਣ ਡਾਊਨ ਆ ਗਈਆਂ ਜੋ ਕਿ ਅਸਲ ਦੇ ਵਿੱਚ ਮਹਿੰਗੀਆਂ ਨਹੀਂ। ਇਹ ਕੁੱਲ ਮਿਲਾ ਕੇ 245 ਦੇ ਕਰੀਬ ਆਈਟਮਾਂ ਸੀ ਜਿਹੜੀਆਂ ਘੱਟੋ ਘੱਟ 15% ਪਹਿਲਾਂ ਮਹਿੰਗੀਆਂ ਕੀਤੀਆਂ ਗਈਆਂ ਅਤੇ ਫਿਰ ਉਸ ਤੋਂ ਬਾਅਦ ਡਾਊਨ ਪ੍ਰਮੋਸ਼ਨ ਸੇਲ ਲਾ ਕੇ ਤੁਹਾਨੂੰ ਸਸਤਾ ਕਰਕੇ ਜੋ ਕਿ ਆਮ ਕਰਦੇ ਨੇ। ਹੁਣ ਅਸਲੀਅਤ ਇਹ ਸੀ ਕਿ ਸੇਲ ਦੇ ਦਰਮਿਆਨ ਜਿਹੜੀਆਂ ਡਿਸਕਾਊਂਟ ਵਾਲੀ ਰੱਖੀ ਗਈ ਕੀਮਤ ਹੀ ਉਹ ਸਿਰਫ ਅਸਲ ਦੇ ਵਿੱਚ ਕੀਮਤ ਵਧਾਉਣ ਤੋਂ ਪਹਿਲਾਂ ਵਾਲੀ ਆਮ ਕੀਮਤ ਦੇ ਬਰਾਬਰ ਹੀ ਫਿਰ ਲੈ ਆਉਂਦੀ ਗਈ, ਯਾਨੀ ਕਿ 15 ਕੁ ਫਿਰ ਉਹ 'ਚੋਂ ਘਟਾ ਦਿੱਤਾ ਗਿਆ ਅਤੇ ਜਾਂ ਫਿਰ ਉਸ ਤੋਂ ਜ਼ਿਆਦਾ ਹੀ ਥੱਲੇ ਨਹੀਂ ਆਈ ਕਦੀ ਵੀ। ਸੋ ਅਦਾਲਤ ਦੇ ਵਿੱਚ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਹਾ ਗਿਆ ਕਿ ਡਿਸਕਾਊਂਟ ਸਿਰਫ ਇੱਕ ਵਿਖਾਵਾ ਸੀ, ਇੱਕ ਅਲੂਜ਼ਨ ਕ੍ਰੀਏਟ ਕੀਤਾ ਗਿਆ ਅਤੇ ਹੁਣ ਆਸਟ੍ਰੇਲੀਅਨ ਕੰਜ਼ੂਮਰ ਲਾਅ ਦੀ ਇਹਨੂੰ ਉਲੰਘਣਾ ਮੰਨਿਆ ਗਿਆ। ਸੋ ਹੁਣ ਅਦਾਲਤ ਦੇ ਵਿੱਚ ਜਿਹੜੀਆਂ 245 ਇਹ ਆਈਟਮਾਂ ਨੇ ਉਹਨਾਂ ਦੇ ਜਿਹੜੇ ਸੈਂਪਲ ਨੇ ਡਾਊਨ ਟਿਕਟਾਂ ਦੇ ਜਾਂ ਪ੍ਰਮੋਸ਼ਨ ਉਹਨਾਂ ਸਾਰਿਆਂ ਦੀ ਜਾਂਚ ਕਰ ਲਈ ਗਈ ਆ ਅਤੇ ਫੈਡਰਲ ਕੋਰਟ ਦੇ ਵਿੱਚ 14 ਚੋਂ 13 ਮਾਮਲਿਆਂ ਦੇ ਵਿੱਚ ਕੋਲਸ ਦੇ ਗਾਹਕਾਂ ਨੂੰ ਸਿੱਧੇ ਤੌਰ ਦੇ ਉੱਤੇ ਗੁੰਮਰਾਹ ਕਰਨ ਦਾ ਸਾਬਤ ਹੋ ਚੁੱਕਾ ਇਸ ਟਾਈਮ। ਸੋ ਹੁਣ ਪੈਨਲਟੀ ਕੀ ਹੋਊਗੀ ਇਹਦਾ ਫੈਸਲਾ ਹਾਲੇ ਅਦਾਲਤ ਨੇ ਬਾਅਦ ਵਿੱਚ ਕਰਨਾ, ਪਰ ਫਿਲਹਾਲ ਇਹ ਸਾਬਤ ਹੋ ਚੁੱਕਾ। ਹੁਣ ਇਸ ਮਾਮਲੇ ਦੇ ਵਿੱਚ ਵੂਲਵਰਥ ਨੂੰ ਵੀ ਬਾਹਰ ਨਹੀਂ ਧਰਿਆ ਜਾ ਸਕਦਾ। ਫਿਲਹਾਲ ਇਹ ਜ਼ਰੂਰ ਕਿਹਾ ਜਾ ਰਿਹਾ ACCC ਵੱਲੋਂ ਕਿ ਇੱਦਾਂ ਦਾ ਹੀ ਵਰਤਾਰਾ ਜਿਹੜਾ ਵੂਲਵਰਥ ਨੇ ਵੀ ਕੀਤਾ ਵਾ, ਉਹਨਾਂ ਦੇ ਖਿਲਾਫ਼ ਵੀ ਜਿਹੜਾ ਫੈਡਰਲ ਕੋਰਟ ਦੇ ਵਿੱਚ ਦਰਜ ਕੀਤਾ ਵਾ ਕੇਸ। ਅਦਾਲਤ ਇਹ ਮਾਮਲਾ ਪਹਿਲਾਂ ਸੁਲਝਾ ਲਏ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਰਿਜ਼ਰਵ ਰੱਖਿਆ ਗਿਆ ਵਾ। ਉਹ ਤੋਂ ਬਾਅਦ ਫਿਰ ਵੂਲਵਰਥ ਦੀ ਵਾਰੀ, ਹਾਲੇ ਕੋਈ ਫਿਲਹਾਲ ਵੂਲਵਰਥ ਦੇ ਉੱਤੇ ਟਿੱਪਣੀ ਨਹੀਂ ਕੀਤੀ। ਸੋ ਇਹ ਜੂਨ 2010 ਦੀ ਗੱਲ ਆ ਜਦੋਂ ਡਾਊਨਟਾਊਨ ਪ੍ਰੋਗਰਾਮ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ, ਇੱਦਾਂ ਦਾ ਪ੍ਰਚਾਰ ਕੀਤਾ ਗਿਆ ਸੀ ਗਾਹਕਾਂ ਨੂੰ ਰੋਜ਼ਾਨਾ ਜਿਹੜੇ ਜਿੱਥੇ ਖਰਚੇ ਘਟਾਉਣ ਦੇ ਲਈ ਕਿਹਾ ਜਾ ਰਿਹਾ ਉੱਥੇ ਇਹੋ ਜਿਹੀਆਂ ਵੱਡੀਆਂ ਸੁਪਰ ਮਾਰਕੀਟਾਂ ਸੁਪਰ ਚੇਨਸ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਸਾਡੇ ਨਾਲ ਡਿਸਕਾਊਂਟ ਦੇ ਨਾਂ ਦੇ ਉੱਤੇ ਸਾਨੂੰ ਕੀ ਪਰੋਸਦੀਆਂ ਨੇ, ਜਿੱਥੇ ਕਿ ਸਾਡਾ ਭਰੋਸਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਮੇਲੇ ਦੀ ਗੱਲ ਕਰ ਰਹੇ ਹਾਂ ਵੀ ਸਾਡਾ ਭਰੋਸਾ ਲੋਕਾਂ 'ਤੇ। ਸੋ ਇਕੱਲਾ ਭਰੋਸਾ ਲੋਕਾਂ 'ਤੇ ਨਹੀਂ, ਆਪਾਂ ਵੇਖਦੇ ਹਾਂ ਵੀ ਹਰ ਇੱਕ ਚੀਜ਼ ਦੇ ਉੱਤੇ ਹੀ ਹੁਣ
0: ਭਰੋਸੇ ਸਾਡੇ ਲੋਕ ਪਹਿਲਾਂ ਵੀਡੀਓ ਪਾਈਆਂ ਸੀ ਇਸ ਚੀਜ਼ ਦੇ ਉੱਤੇ ਵੀ ਜਿਹੜੀ ਉਹਨਾਂ ਨੇ ਯੈਲੋ ਮਾਰਕਿੰਗ ਸਟੀਕਰ ਲਾਇਆ ਹੁੰਦਾ ਉੱਤੇ ਰੇਟ ਜ਼ਿਆਦਾ ਹੁੰਦਾ, ਥੱਲੇ ਫਿਰ ਘੱਟ ਲਿਖਿਆ ਹੁੰਦਾ।
2: ਉਹ ਆਮ ਲੋਕ ਰੌਲਾ ਪਾਈ ਜਾਂਦੇ ਸੀ, ਪਰ ਇਹ ਆ ਵੀ ਜਦੋਂ ਕੁਛ ਇੱਕ ਲੋਕ ਨੇ ਜਿਹੜੇ ਫਿਰ ਉਹਨੂੰ ਗਾਂਹ ਤੱਕ ਲੈ ਜਾਂਦੇ। ਮੈਂ ਮਾਫ਼ੀ ਚਾਹੁੰਦਾ ਫਰਵਰੀ 2022 ਅਤੇ ਮਈ 2023 ਦੇ ਵਿਚਕਾਰ ਇਹ ਹੇਰਾਫੇਰੀ ਹੋਈ ਆ। ਕੋਲਜ ਦੇ ਜਿਹੜੇ 245 ਦੇ ਕਰੀਬ ਪ੍ਰੋਡਕਟ ਆ ਉਹਨਾਂ ਦੇ ਨਾਲ ਸੰਬੰਧਿਤ, ਜਿਹਦੇ ਵਿੱਚ ਕਿ ਸਾਰਾ ਕੁਛ ਹੀ ਲਗਭਗ ਖਾਣ ਪੀਣ ਦੀਆਂ ਘਰੇਲੂ ਨਿੱਜੀ ਵਸਤਾਂ ਅਤੇ ਸਾਰਾ ਕੁਛ ਹੀ ਆ ਜਾਂਦਾ ਸੀ। ਕਾਫ਼ੀ ਲੰਮੀ ਇੱਕ ਲਿਸਟ ਆ। ਸੋ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਹੁਣ ਇਹ ਸਭ ਤੋਂ ਵੱਡੀ ਸੁਪਰ ਮਾਰਕੀਟ ਚੇਨਾਂ ਦੇ ਵਿੱਚੋਂ ਇੱਕ, ਜਿਹਦੇ ਕਿ ਆਸਟ੍ਰੇਲੀਆ 'ਚ ਜੇ ਮੈਂ ਗਲਤ ਨਹੀਂ ਹਾਂ ਤਾਂ 850 ਦੇ ਕਰੀਬ ਸਟੋਰ ਨੇ, ਅਤੇ ਇਹਨਾਂ ਸਾਰਿਆਂ ਦੇ ਵਿੱਚ ਜੇਕਰ ਆਪਾਂ ਥੋੜ੍ਹਾ ਥੋੜ੍ਹਾ ਵੀ ਇਹ 15% ਵੀ ਆਪਾਂ ਲਾ ਲਈਏ ਤਾਂ ਕਿੱਥੇ ਕੰਮ ਜਾਂਦਾ। ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਆਉਣ ਵਾਲੇ ਸਮੇਂ 'ਚ ਐਕਸ਼ਨ ਇਹਨਾਂ ਦੇ ਉੱਤੇ ਕੀ ਲਿਆ ਜਾਂਦਾ। ਅਤੇ ਮਤਲਬ ਇੱਥੋਂ ਇੱਕ ਚੀਜ਼ ਆਪਾਂ ਹੋਰ ਵੇਖਦੇ ਹਾਂ ਕਿ ਕਈ ਚੀਜ਼ਾਂ ਜਿਹੜੀਆਂ ਸਾਨੂੰ ਆਸ ਪਾਸ ਗਲਤ ਲੱਗਦੀਆਂ ਨੇ ਆਪਾਂ ਉਹਨਾਂ 'ਤੇ ਆਵਾਜ਼ ਉਠਾ ਸਕਦੇ ਹੁੰਦੇ, ਪਰ ਆਪਾਂ ਬਹੁਤੀ ਵਾਰੀ ਨਹੀਂ ਪਰਵਾਹ ਮਾਰਦੇ, ਪਰ ਕਈ ਜਿਹੜੇ ਠਾਉਣ ਵਾਲੇ ਨੇ ਉਹ ਫਿਰ ਚੰਗੀ ਤਰ੍ਹਾਂ ਠਾਉਂਦੇ। ਅਤੇ ਇਹ ਉੱਦਾਂ ਦੀ ਇੱਕ ਗੱਲ ਹੈ, ਪਰ ਇਹ ਵੀ ਇੱਕ ਸੱਚ ਆ ਵੀ ਇੱਦਾਂ ਦੀਆਂ ਬਥੇਰੀਆਂ ਆਪਾਂ ਸੁਣੀਆਂ, ਪਰ ਕਦੀ ਇਹ ਨਹੀਂ ਵੇਖਿਆ ਵੀ ਕੋਈ ਵੱਡੀ ਕੋਈ ਕਾਰਵਾਈ ਕੋਈ ਮਤਲਬ ਲੋਕਾਂ ਦੇ ਪੱਲੇ ਕੁਛ ਪਿਆ ਹੋਵੇ।
0: ਉਹਨੂੰ ਲੋਕੀ ਆਪਣਾ ਟਾਈਮ ਸੇਵ ਕਰ ਜਾਂਦੇ ਵੀ ਛੱਡ ਪਰਾ ਚੱਲ ਇੱਥੋਂ ਨਹੀਂ ਲੈਂਦੇ ਆ ਨਹੀਂ ਕਰਦੇ, ਪਰ ਕਈ ਲੋਕੀ ਬੜਾ ਇਸ ਚੀਜ਼ ਪਾਸੇ ਜਾਂਦੇ ਗੌਰ ਕਰਦੇ ਆ,
2: ਕਈ ਵਿਹਲੇ ਹੁੰਦੇ ਨਾ ਉਹ ਇਸੇ ਕੰਮ, ਕਿਉਂਕਿ ਆਪਾਂ ਆਪਣੇ ਆਪ ਨੂੰ ਤੂਰ ਸਾਹਿਬ ਅੰਗੇਜ ਹੀ ਇੰਨਾ ਕੁ ਕੀਤਾ ਨਾ ਵੀ ਸਾਡੇ ਕੋਲ ਤਾਂ ਆਪਣੇ ਘਰਾਂ ਦੇ ਕੰਮ ਕਰਨ ਦਾ ਟਾਈਮ ਨਹੀਂ ਆ, ਬੰਦਾ ਸੋਚਦਾ ਯਾਰ ਆਹ ਕਿੱਥੋਂ ਕਰਾਂਗਾ।
0: ਅਗਲਾ ਕਹਿੰਦਾ ਜੇ ਤੈਨੂੰ ਮਹਿੰਗੀ ਲੱਗਦੀ ਨਾ ਲਾ ਤੂੰ ਹੋਰ ਵੇਖ ਲਾ,
2: ਹਾਂ
0: ਵੀ ਛੱਡੋ ਪਰ ਆਪਾਂ। ਕਈ ਲੋਕ ਇਸੇ ਚੀਜ਼ ਵੇਖਦੇ ਵੀ ਇਹ ਕਰਦੇ ਕੀ ਪਏ ਨੇ, ਇਹਨਾਂ ਨੇ ਲਾਇਆ ਕੀ ਹੋਇਆ ਆ, ਪਰ ਉਹ ਨਿਗਾਹ 'ਚ ਨਹੀਂ ਆਉਂਦੇ, ਪਰ ਨਿਗਾਹ 'ਚ ਲੈ ਆਉਂਦਾ ਉਹਨਾਂ ਨੂੰ ਵੀ ਆ ਦੇਖੋ ਇਹ ਇੱਦਾਂ ਕਰਦੇ ਪਏ। ਔਰ ਚੀਜ਼ਾਂ ਪਹਿਲਾਂ ਵੀ ਅਸੀਂ ਵੇਖੀਆਂ ਨੇ ਕੋਰਸ 'ਤੇ ਵੂਲਵਰਥ ਕਰਦੇ ਰਹੇ ਆ, ਜਦੋਂ ਯੈਲੋ ਸਟੀਕਰ ਹਟਾ ਕੇ ਵੇਖੀ ਤਾਂ ਥੱਲੇ ਉਹਦੇ ਨਾਲ ਘੱਟ ਰੇਟ ਹੁੰਦਾ ਸੀਗਾ, ਕੋਈ ਫਰਕ ਵੀ ਨਹੀਂ, ਕਈ ਵਾਰ ਕੋਈ ਫਰਕ ਨਹੀਂ ਹੁੰਦਾ, ਸੇਮ ਥੱਲੇ ਉਹੀ ਉਹੀ ਹੋਏ। ਸਾਡੀ ਸਾਈਕੀ ਨੂੰ ਪੜ੍ਹਦੇ ਸੀ ਵੀ ਜੇ ਮੈਂ ਯੈਲੋ ਸਟੀਕਰ ਲਾਇਆ ਸਪੈਸ਼ਲ ਵੀ ਡਾਊਨ ਕੀਤਾ ਹੋਇਆ ਪ੍ਰਾਈਸ ਵੀ ਯਾਰ ਸੇਲ 'ਤੇ ਲੱਗਾ ਚੱਕ ਲਓ, ਉਹ ਇਕੱਲੀ ਇਕੱਲੀ ਚੀਜ਼ ਤਾਂ ਕੋਈ ਵੇਖਦਾ ਵੀ ਨਹੀਂ, ਟਾਈਮ ਕਿਹਦੇ ਟਾਈਮ ਕਿਹਦੇ ਹੁੰਦਾ। ਮੋਸਟ ਆਫ ਟਾਈਮ ਆਪਾਂ ਕਿੰਨਾ ਕੁ ਸੈਟਰਡੇ ਸੰਡੇ ਜਾ ਕੇ ਗਰੋਸਰੀ ਲੈਣ ਜਾਈਦਾ, ਆਉਣ ਲੱਗੇ ਮੈਸੇਜ ਆਉਂਦਾ ਵੀ ਕਾਰ ਨਹੀਂ ਕਰੇ ਸਮਾਨ ਲਈ ਆਇਆ ਜੀ, ਮਤਲਬ ਭੱਜ ਕੇ ਜਾਂਦਾ ਜਿਹੜੀ ਚੀਜ਼ ਪਈ ਚਲਾ ਵੀ ਚੱਕ ਲੈ ਲੈ ਕੇ ਆ ਜਾਓ, ਠੀਕ ਹੈ
2: ਬਿਲਕੁਲ।
0: ਚਲੋ ਜੇ ਇਕੱਠਾ ਕਰਕੇ ਜਾਵਾਂਗੇ ਤਾਂ 200 ਦੀ ਟਰਾਲੀ ਭਰ ਜਾਣੀ ਆ, ਵਿੱਚੋਂ 'ਚ ਭਾਵੇਂ 50-50 ਕਰਕੇ ਚਾਰ ਵਾਰੀ ਜਾਏ ਤਾਂ ਵੀ 200 ਹੋ ਜਾਣਾ ਜੀ,
2: ਉਹ ਨਾਲ ਤੇਲ ਵੱਖਰਾ
0: ਤੇਲ ਵੱਖਰਾ।
2: ਚਲੋ ਖੈਰ ਉਹ ਤੇਲ ਬੰਦਾ ਡੈਨ 'ਚ ਪਵਾ ਲੇ, ਚੜੇਲ 'ਚ ਪਵਾ ਲੈ ਨਾ। ਚਲੋ ਤੁਸੀਂ ਆਪਣਾ ਸ਼ਬਦਾਂ
0: ਦੇ ਵਿੱਚ ਭਾਜੀ ਆ, ਜਿੱਦਾਂ ਭਾਜੀ ਨੇ ਗੱਲ ਕੀਤੀ ਸੀ ਸਾਂਝੀ ਸਾਂਝੀ, ਉਹ ਨਵਰਾਤਰਿਆਂ ਦੇ ਲਾਗੇ ਆ ਦੁਸ਼ਹਿ ਜਦੋਂ ਦਿਵਾਲੀ ਦੇ ਲਾਗੇ ਤਾਂ ਅੱਗੇ ਗੋਏ ਦੀ ਬਣਾਉਂਦੇ ਆ ਬੜੀ ਮੂਰਤੀਆਂ ਜੀਆਂ ਕੰਧ ਦੇ ਉੱਤੇ, ਉਹਦੀ ਪੂਜਾ ਕਰਦੇ ਆ ਅਤੇ ਫਿਰ ਐਂਡ ਆਫ ਦਾ ਡੇ ਉਹਨਾਂ ਨੂੰ ਉੱਪਰ ਪਾਣੀ 'ਚ ਤਾਰ ਕੇ ਆਉਂਦੇ ਆ। ਅਤੇ ਉਸ ਤੋਂ ਬਾਅਦ ਅਗਲਾ ਸੀ ਚੰਗੇਰ, ਇੱਕ ਹੁੰਦਾ ਚਿੱਕੂ ਕਹਿੰਦੇ ਚੰਗੇਰ ਛਾਬਾ,
2: ਇੱਕ ਕਹਿ ਦਿੰਦੇ ਤੂੰ ਛਿੱਕੂ ਲੈਣਾ,
0: ਛਿੱਕੂ ਲੈਣਾ ਉਹ ਵੀ ਹੁੰਦਾ,
2: ਛਿੱਕੂ ਛੋਟਾ ਹੁੰਦਾ
0: ਛੋਟਾ ਹੁੰਦਾ ਵਾ। ਚੰਗੇਰ ਹੁੰਦੀ ਇੱਕ ਪਰਾਤ ਜਿਹਦੀ ਉਹ ਕਾਨਿਆਂ ਦੀ ਬਣੀ ਹੁੰਦੀ ਆ,
2: ਪਰਾਤ ਦੇ ਆਕਾਰ ਦੀ
0: ਕਾਰ ਦੀ, ਹਾਂ
2: ਮਤਲਬ ਜਦੋਂ ਵੱਡੇ ਟੱਬਰ ਸੀ
0: ਵੱਡੇ ਟੱਬਰ
2: ਸੀ ਬੰਦੇ ਲੱਗੇ ਹੁੰਦੇ ਸੀ ਬਾਹਰ ਬੋਰ ਹਨਾ, ਪਹਿਲੀਆਂ ਚੰਗੇਰ 'ਚ ਹੀ ਰੋਟੀਆਂ
0: ਰੱਖ, ਚੰਗੇਰ 'ਚ ਰੋਟੀ ਰੱਖ,
2: ਹੁਣ ਚੰਗੇਰ 'ਚ ਰੱਖਣ ਜੋਗੀਆਂ ਹੁੰਦੀਆਂ ਨਹੀਂ, ਹੁਣ ਛਿੱਕੂ 'ਚ ਆ ਜਾਂਦੀਆਂ।
0: ਹੁਣ ਇੱਕ ਚੀਜ਼ ਹੋਰ ਫਰਕ ਪੈ ਗਿਆ, ਪਹਿਲਾਂ ਰੋਟੀ ਜਿੰਨੀਆਂ ਬਣਾਉਂਦੇ ਕਦੀ ਵੀ ਕੋਈ ਮਾਪ ਤੋੜ ਕੇ ਨਹੀਂ ਬਣਾਉਂਦਾ ਸੀ ਵੀ ਜੇ 2 ਬਚ ਗਈਆਂ 3 ਖੁੱਲੀਆਂ ਬਚ ਗਈਆਂ, ਕਿਉਂਕਿ ਪਤਾ ਕੋਈ ਵੀ ਆ ਗਿਆ ਜਾਂ ਬਾਅਦ 'ਚੋਂ ਖਾਣੀ ਪੈਂਦੀਆਂ। ਹੁਣ ਪਹਿਲਾਂ ਪੁੱਛਦੇ ਤੂੰ ਕਿੰਨੀਆਂ ਖਾਏਗਾ, ਤੂੰ ਕਿੰਨੀਆਂ ਖਾਏਗਾ,
2: ਨਹੀਂ ਪਹਿਲੀਆਂ ਦੇ ਵਿੱਚ ਇਸ ਚੀਜ਼ ਨੂੰ ਗਲਤ ਮੰਨਿਆ ਜਾਂਦਾ ਸੀ ਵੀ ਖਬਰਦਾਰ ਜੇ ਕਿਸੇ ਨੂੰ ਪੁੱਛਿਆ ਪੁੱਛ ਕੇ ਨਹੀਂ ਬਣਾਉਣੀ,
0: ਪੁੱਛ ਕੇ ਨਹੀਂ,
2: ਵੱਧ ਜਾਣਗੀਆਂ ਤਾਂ ਕੋਈ ਨਹੀਂ ਮੱਝਾਂ ਨੂੰ ਪਤਾ।

0: ਵਰਤਦੇ ਸੀ, ਜਦੋਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਤਾਂ ਅਗਲਾ ਬੰਦਾ ਤੁਹਾਡੀ ਕਿਸੇ ਵੀ ਗੱਲ ਦਾ ਰਿਸਪੋਂਸ ਨਹੀਂ ਦਿੰਦਾ, ਕੋਈ ਸੁਣ ਹੋ ਕੇ ਬਹਿ ਜਾਂਦਾ, ਡੋਨਵੱਟਾ ਬਣ ਜਾਂਦਾ।
1: ਮਤਲਬ ਸਭ ਕੁਛ ਜਾਣਦਿਆਂ ਸੁਣਦਿਆਂ ਵੀ ਬਸ ਸੁਣ ਹੀ ਨਹੀਂ ਰਿਹਾ, ਸੁਣ ਵੀ ਸਭ ਕੁਛ ਰਿਹਾ।
0: ਜਿਵੇਂ ਆਮ ਤੌਰ 'ਤੇ ਘਰ ਵਾਲੇ ਤੋਂ ਹੋ ਜਾਂਦਾ, ਜਦੋਂ ਘਰ ਵਾਲੇ ਖੇਤ ਚੜ੍ਹਨਾ ਗੱਲ ਕਰਨੀ ਕੋਈ, ਉਦੋਂ ਬੰਦਾ ਡੋਨਵੱਟਾ ਹੋਇਆ ਕੋਈ ਜਵਾਬ ਦੇਣਾ ਹੀ ਨਹੀਂ,
1: ਜੇ ਜਵਾਬ ਦਿੱਤਾ ਤਾਂ
0: ਮੇਰਾ ਨਹੀਂ, ਡੋਨਵੱਟਾ 'ਚ ਮੇਰੇ ਹੀ ਪੱਲੇ ਪੈਣਾ। ਫਿਰ ਆਉਂਦਾ ਕੌੜਾ ਵੱਟਾ। ਕੌੜਾ ਵੱਟਾ ਜਿਹੜੀ ਉਹ ਮਰਗ ਤੋਂ ਸੰਸਕਾਰ ਤੋਂ ਬਾਅਦ ਸਾਰਾ ਟੱਬਰ ਬਹਿੰਦੇ ਰੋਟੀ ਖਾਂਦੇ ਨਾ, ਇਹਦੇ ਵਿੱਚ ਭਾਅ ਜੀ ਇੱਕ ਬੜੀ ਵਧੀਆ, ਹੁਣ ਟਾਈਮ ਬਦਲਦਾ ਪਿਆ, ਪਹਿਲਾਂ ਨਾ ਕੌੜਾ ਵੱਟਾ ਜਿਹੜਾ ਤਿਆਰ ਕਰਦੇ ਸੀ ਨਾ, ਸਾਰਾ ਸ਼ਰੀਕਾ ਤਿਆਰ ਕਰਦਾ ਸੀ, ਜਿਹੜੇ ਆਏ ਹੁੰਦੇ ਸੀ ਬਾਹਰੋਂ ਸ਼ਰੀਕਾ, ਵੀ ਸਾਰਿਆਂ ਨੇ ਬਾਹਰੋਂ ਆਉਣਾ, ਅਫਸੋਸ ਆਉਣਾ, ਅਤੇ ਉਹ ਰੋਟੀਆਂ ਆਪ ਉੱਠ ਨਾਲੇ ਅਫਸੋਸ ਕਰ ਦਿੰਦੀ ਬੀਬੀਆਂ, ਉੱਥੋਂ ਉੱਠ ਕੇ ਵਾਰੀ ਵਾਰੀ ਜਾ ਕੇ ਉਹਨਾਂ ਨੇ ਰੋਟੀ ਬਣਾ ਦੇਣੀ ਵੀ ਸਾਰੇ ਬਾਹਰੋਂ ਆਏ ਨੇ, ਇੱਕ ਦਾਲ ਹੁੰਦੀ ਸੀ ਅਤੇ ਇੱਕ ਰੋਟੀਆਂ, ਬਸ ਆਹ ਦੋ ਚੀਜ਼ਾਂ ਨਾਲ ਕਰਦਾ ਸੀਗਾ। ਲੇਕਿਨ ਅਸੀਂ ਮੈਂ ਆਪਣੇ ਇਲਾਕੇ 'ਚ ਵੇਖਿਆ ਹੁਣ ਇਹਨਾਂ, ਹੁਣ ਜਿਹੜਾ ਕੋਈ ਰੋਣ ਆਇਆ, ਇੱਕ ਪਹਿਲੀ ਗੱਲ ਤਾਂ ਉਸ ਹਮਦਰਦੀ ਨਾਲ ਤਾਂ ਹੁੰਦਾ ਵੀ ਨਹੀਂ ਪਿਆ, ਅਤੇ ਉੱਥੇ ਬੈਠੇ ਆ, ਅਤੇ ਉਹਨਾਂ ਨੇ ਬਾਹਰ ਢਾਬੇ ਵਾਲੇ ਨੂੰ ਕਹਿਤਾ ਯਾਰ ਇੰਨੇ ਬੰਦੇ ਆਏ ਰੋਟੀਆਂ ਬਣਾ ਕੇ ਭੇਜ ਦਿਓ, ਵੀ ਬਣਾ ਦਿਓ, ਉਹ ਬਣਿਆ ਬਣਾਇਆ ਆ ਗਿਆ, ਉੱਥੇ ਕਰ ਦਿੱਤਾ ਉਹਨਾਂ ਨੇ, ਉਹ ਉਹ ਕੌੜੇ ਵੱਟੇ ਦੀ ਰੋਟੀ, ਉਹ ਛੇ ਵੀ ਬਦਲ ਗਈ, ਉਹਦਾ ਪ੍ਰੋਸੈਸ ਹੀ ਬਦਲ ਦਿੱਤਾ ਫੜ ਕੇ ਉਹਨਾਂ ਨੇ ਨਾ, ਉਹ ਕੌੜਾ ਵੱਟਾ ਹੈ। ਮਕਾਨ ਹੋ ਗਿਆ ਵੀ ਅਸੀਂ ਅਫਸੋਸ 'ਤੇ ਜਾਣਾ, ਇੱਕ ਹੁੰਦਾ ਮੋੜਵੀ ਮਕਾਨ, ਤੁਸੀਂ ਉਹ ਵੀ ਸੁਣਿਆ ਨਾ, ਮੋੜਵੀ ਮਕਾਨ ਵੀ ਜਦੋਂ ਅਸੀਂ ਜਿੱਦਾਂ ਨਾਨਕਿਆਂ ਦੇ ਉੱਤੇ, ਜਦੋਂ ਮਦਰ ਮਾਂ ਜਨਾਨੀ ਪੂਰੀ ਜਾਂਦੀ, ਉਹਦੇ ਪੇਕਿਆਂ ਪਾਸੇ ਜਾਂਦਾ, ਫਿਰ ਸਾਰਾ ਸਾਰੇ ਇਕੱਠੇ ਹੋ ਕੇ ਅਤੇ ਪੇਕਿਆਂ 'ਤੇ ਜਾਂਦੇ ਆ ਮੋੜਵੀ ਮਕਾਨ ਵਾਸਤੇ। ਅਤੇ ਇੱਕ ਲਫ਼ਜ਼ ਸੀਗਾ ਯੱਕੜ ਵੱਢਣਾ, ਗੱਪਾਂ ਮਾਰਨੀਆਂ, ਜਿਹੜੇ ਬਹੁਤ ਸਾਰੀਆਂ ਗੱਪਾਂ ਮਾਰੀਆਂ ਵੀ ਜਾਵੇ, ਯੱਕੜ ਵੱਢੀ ਜਾਂਦਾ, ਇਹੋ ਜਿਹਾ ਕੁਛ ਨਹੀਂ ਹੁੰਦਾ, ਕੋਈ ਵੀ ਗੱਪ ਮਾਰਨੀ ਵਟੈਵਰ। ਅਤੇ ਕਮਲ ਕੁੱਟਣਾ, ਬੇਕੂਫੀ ਵਾਲੀ ਗੱਲਾਂ ਕਰਨੀਆਂ, ਵੀ ਜਿਹਦਾ ਕੋਈ ਸਿਰ ਪੈਰ ਨਹੀਂ, ਵੀ ਯਾਰ ਕੁਛ ਵੀ ਗੱਲ ਕਹਿ ਸਕਦਾ, ਜਿੱਦਾਂ ਉਹ ਫੈਂਜੀ ਕਹਿ ਹੀ ਗਏ ਸੀਗੇ ਨਾ। ਅਤੇ ਮੈਂ ਜੀ ਤੁਹਾਨੂੰ ਪਹਿਲਾਂ ਕਿਹਾ, ਮੈਂ ਮੇਰੇ ਦਿਮਾਗ 'ਚ ਰਿਹਾ ਵੀ ਕਮਲ ਕੁੱਟਣਾ ਵੀ ਖੁਰੇ ਕਿਸੇ ਮੁੰਡੇ ਦਾ ਨਾਂ ਕਮਲ ਨੂੰ ਕੁੱਟਦੇ, ਮੈਂ ਉਹਨੂੰ ਕਿਉਂ ਕੁੱਟਦੇ ਹੁੰਦੇ ਯਾਰ, ਕਹਿੰਦੇ ਨਹੀਂ ਯਾਰ ਕਮਲ ਕੁੱਟਣਾ
1: ਕਮਲਾ,
0: ਕੰਬਲ ਕੁੱਟ ਵੀ ਬੜੀ ਕਹਿੰਦੇ ਹੁੰਦੇ ਸੀ,
1: ਕੰਬਲ ਕੁੱਟ,
0: ਕੰਬਲ ਕੁੱਟ ਕਰਨੀ ਨਾ, ਇਹ ਛੋਟੇ ਛੋਟੇ ਵਾਜੀ ਪਹਿਲਾਂ ਕਹਿੰਦੇ ਯਾਰ ਉਹਦੀ ਬੜੀ ਕੰਬਲ ਕੁੱਟ ਕੀਤੀ ਨਾ, ਪਤਾ ਲੱਗ ਗਿਆ ਵੀ ਜਿੱਦਾਂ ਹੁਣ ਸਾਡੇ ਪੁਰਾਣੇ ਗੱਲ ਸੁਣਾਉਂਦੇ ਸਕੂਲਾਂ ਦੇ ਵਿੱਚ ਨਾ, ਟਾਟ ਤਾਂ ਬਾਅਦ 'ਚੋਂ ਹੈ, ਪਹਿਲਾਂ ਦਰੀਆਂ ਹੁੰਦੀਆਂ ਸੀਗੀਆਂ, ਅਤੇ ਸੋਰੀ ਟੂ ਸੇ ਨਾ ਇਹ ਉਹਨੂੰ ਉੱਦਾਂ ਨਾ ਗੱਲ ਲਿਆ ਜੀ, ਪਰ ਸ਼ਰਾਰਤੀ ਜਵਾਕ ਬੜੇ ਹੁੰਦੇ ਸੀ ਨਾ, ਅਤੇ ਉਹ ਕੋਈ ਜਵਾਕ ਸੀ, ਉਹਨੇ ਕੋਈ ਸ਼ਰਾਰਤਾਂ ਕਰਨੀਆਂ, ਉਹਨਾਂ ਨੇ ਸਕੀਮ ਬਣਾਈ ਆ ਜਿਹਨੂੰ ਕੁੱਟਣਾ, ਅਤੇ ਉਹ ਜਿੱਦਾਂ ਹੀ ਉਹ ਸਕੂਲ 'ਚ ਅੰਦਰ ਕਮਰੇ 'ਚ ਵੜਿਆ, ਉਹਨਾਂ ਨੇ ਦਰੀ ਪਾ ਕੇ ਨਾ, ਅਤੇ ਰੱਜ ਕੇ ਕੁੱਟਿਆ, ਉਹਨੂੰ ਇਹ ਨਹੀਂ ਪਤਾ ਕੁੱਟਦਾ ਕੌਣ,
1: ਇਹ ਨਹੀਂ ਪਤਾ ਲੱਗਦਾ
0: ਇਹ ਜਿਹੜਾ ਕਿਸੇ ਦੇ ਹੱਥ 'ਚ ਕੰਬਲ ਕੁੱਟ ਕੀਤੀ, ਉਹਦੀ ਪਤਾ ਨਹੀਂ ਕਿਹੜਾ ਮਾਰਗ 'ਚ ਪੈਣਾ। ਅਤੇ ਇਹ ਸਾਡੇ ਜੇ ਅਸੀਂ ਵਰਤਦੇ ਰਹਾਂਗੇ ਤਾਂ ਯਾਦ ਵੀ ਰਹਿਣਗੇ ਕੋਈ ਚੀਜ਼ਾਂ, ਜੇ ਹੁਣ ਵਰਤਣੇ ਛੱਡਤੇ ਤਾਂ ਕੋਈ ਚੀਜ਼ਾਂ ਨਿਕਲਗੀਆਂ ਦਿਮਾਗ 'ਚੋਂ ਵੀ ਕਿਹਨੂੰ ਕੀ ਕਹਿਣਾ ਹੁੰਦਾ।
1: ਨਹੀਂ ਆਪਾਂ ਜਦੋਂ ਇੱਦਾਂ ਡਿਸਕਸ ਕਰਦੇ ਰਹੀਏ ਫਿਰ ਤਾਂ ਉਹ ਚੀਜ਼ਾਂ ਜ਼ਰੂਰ ਚੇਤੇ ਆ ਜਾਂਦੀਆਂ।
0: ਬਿਲਕੁਲ,
1: ਖੈਰ ਸਾਡਾ ਮਕਸਦ ਵੀ ਇਹੋ ਹੀ, ਕਿੰਨੀਆਂ ਕਿੰਨੀਆਂ ਚੀਜ਼ਾਂ ਸਾਡੇ ਯਾਦ ਰਹਿਣ। ਅਤੇ ਨੀਰਾ ਜੀ ਕਹਿੰਦੇ ਨੇ ਕਿ ਫਾਲਗੂ ਮੇਲਾ, ਅਤੇ ਭਾਅ ਜੀ ਕਹਿੰਦੇ ਕਿ ਆਲਵੇਜ਼ ਬਿੱਲ ਚੈੱਕ ਕਰਨਾ ਚਾਹੀਦਾ ਵਾ ਚੈੱਕਆਊਟ ਦੇ ਉੱਤੇ, ਅਤੇ ਨੋ ਏ ਡੇਜ਼ ਬਿੱਲ ਦੇ ਵਿੱਚ ਪ੍ਰਾਈਜ਼ ਵੀ ਕਰੈਕਟ ਨਹੀਂ ਹੁੰਦਾ। ਉਹ ਫਿਰ ਉਹ ਅਗਲੇ ਕਹਿੰਦੇ ਚਲੋ ਮਸ਼ੀਨ ਦੀ ਗਲਤੀ ਆ
0: ਜੀ, ਅਤੇ
1: ਕਹਿੰਦੇ ਕਿ ਮਟਰ ਪਨੀਰ ਬਣ ਰਿਹਾ ਵੀਰ ਜੀ ਅੱਜ, ਨਾਈਸ ਪ੍ਰੋਗਰਾਮ, ਥੈਂਕ ਯੂ ਬਲਜੀਤ ਜੀ, ਬਹੁਤ ਮਿਹਰਬਾਨੀ ਤੁਹਾਡੀ ਸਾਂਝ ਪਾਉਣ ਦੇ ਲਈ। ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ, ਆਪਾਂ ਇਜਾਜ਼ਤ ਲੈਂਦੇ, ਚੜ੍ਹਦੀ ਕਲਾ 'ਚ ਰਹੋ, ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ। ਅਤੇ
0: ਕਿਹਾ ਸੁਣਿਆ, ਮਾਫ਼ ਜੀ, ਗੱਲਾਂ ਬਾਤਾਂ ਕਰਦੇ ਬਥੇਰੇ ਅਲਫਾਜ਼ ਜਿਹੜੇ ਇੱਧਰ ਉੱਧਰ ਹੋ ਜਾਂਦੇ ਆ, ਪਰ ਆਪਾਂ ਸਾਰੇ ਇੱਕ ਫੈਮਿਲੀ ਦੇ ਹਾਂ, ਇਸ ਕਰਕੇ ਇੰਜੋਏ ਕਰੋ ਗੱਲਬਾਤ ਨੂੰ, ਇੰਜੋਏ ਕਰਿਆ ਕਰੋ, ਭਾਵ ਸਮਝਾਇਆ ਕਰੋ, ਕਿਸੇ ਨੂੰ ਕਹਿਣ ਦਾ ਕੋਈ ਮਤਲਬ ਨਹੀਂ ਹੁੰਦਾ, ਬਸ ਆਪਾਂ ਸਾਰੇ ਬੈਠੇ ਹਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹਾਂ, ਅਤੇ ਜਿੰਨਾ ਕੁ ਤੁਹਾਨੂੰ ਯਾਦ ਹੈ ਤੁਸੀਂ ਸਾਨੂੰ ਦੱਸ ਦਿਆ ਕਰੋ, ਜਿੰਨਾ ਕੁ ਸਾਨੂੰ ਯਾਦ ਅਸੀਂ ਤੁਹਾਨੂੰ ਦੱਸ ਦਿੱਤਾ, ਬਸ ਇਸ ਤਰ੍ਹਾਂ ਭਾਈ ਸਾਹਿਬ ਟਾਈਮ ਪਾਸ ਕਰਨਾ ਹੈ।
1: ਬਸ ਜੀ, ਅਤੇ ਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ,
0: ਸੁਣਦੇ ਰਹੋ
1: ਰੇਡੀਓ
0: ਹਾਂਜੀ 1674 AM।

0: ਸਾਡੇ ਨਾਲ ਬੰਦੇ ਖਰੇ
1: ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
3: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
4: ਹਮਾਰੀ
5: ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
4: ਲੈਜੈਂਡਰੀ ਲਵ ਸਟੋਰੀ
6: ਫ੍ਰੋਮ ਦ ਮੇਕਰਸ ਆਫ ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ ਧਰਮਾ ਪ੍ਰੋਡਕਸ਼ਨਸ ਪ੍ਰੈਜ਼ੈਂਟਸ ਚਾਂਦ ਮੇਰਾ ਦਿਲ। ਵਾਚ ਅਨਨਿਆ ਪਾਂਡੇ ਐਂਡ ਲਕਸ਼ਯ ਇਨ ਚਾਂਦ ਮੇਰਾ ਦਿਲ ਕਮਿੰਗ ਟੂ ਸਿਨੇਮਾਜ਼ ਔਨ ਮੇ 22nd।
7: ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੇਡੀ ਸੈਟ।
8: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਦੇ ਉੱਤੇ ਝਾਤ ਮਾਰਨ ਦਾ। ਆਓ ਵੇਖਦੇ ਹਾਂ ਭਾਰਤ ਤੋਂ ਕੀ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ। ਪ੍ਰੀਤਮ ਰੁਪਾਲ ਜੀ ਨੇ, ਅੱਜ 19 ਤਰੀਕ ਹੈ ਮਈ ਦਾ ਮਹੀਨਾ, ਅਤੇ ਜਾਣਦੇ ਹਾਂ ਕੀ ਖਾਸ ਖਬਰਾਂ ਨੇ ਅੱਜ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
9: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਵੀਡੀ ਸਤੀਸ਼ਨ ਨੇ ਕੇਰਲਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। UDF ਦੇ 20 ਮੰਤਰੀਆਂ ਨੇ ਵੀ ਕੱਲ ਹੀ ਜਿਹੜੀ ਹੈ ਸਹੁੰ ਚੁੱਕੀ ਹੈ, ਤੇ ਇਸ ਦੀ ਮੁੱਖ ਭਾਈਵਾਲ ਪਾਰਟੀ ਕਾਂਗਰਸ ਦੀ IUML ਦੇ 5 ਮੰਤਰੀ ਲੈ ਗਏ ਨੇ। ਉਧਰ ਸੁਪਰੀਮ ਕੋਰਟ ਨੇ ਆਪਣੇ ਹੀ ਇੱਕ ਫੈਸਲੇ ਉੱਪਰ ਉਂਗਲ ਉਠਾਈ ਹੈ। ਖਾਲਦ ਤੇ ਸਰਜੀਲ ਦੇ ਨੂੰ ਜ਼ਮਾਨਤ ਨਾ ਦੇਣ ਦੇ ਮਾਮਲੇ ਤੇ ਟਿੱਪਣੀ ਕੀਤੀ ਹੈ। ਡਬਲ ਬੈਂਚ ਨੇ ਸੈਯਦ ਅੰਦਰਾਬੀ ਨੂੰ ਜਿਹੜੀ ਹੈ ਜ਼ਮਾਨਤ ਦਿੰਦੇ ਹੋਇਆਂ ਇਹ ਟਿੱਪਣੀ ਕੀਤੀ ਹੈ ਕਿ ਜ਼ਮਾਨਤ ਇੱਕ ਨਿਯਮ ਹੈ ਤੇ ਜੇਲ੍ਹ ਅਪਵਾਦ ਹੈ। ਉਧਰ ਨੀਟ ਕੇਸ ਵਿੱਚ ਲਾਤੂਰ ਤੋਂ ਇੱਕ ਕੋਚਿੰਗ ਸੈਂਟਰ ਦੇ ਮੁਖੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਨੂੰ ਨੀਟ ਟੈਸਟ ਤੋਂ ਜਿਹੜਾ ਹੈਗਾ 10 ਦਿਨ ਪਹਿਲਾਂ ਪ੍ਰਸ਼ਨ ਪੱਤਰ ਮਿਲਣ ਦਾ ਦਾਅਵਾ ਕੀਤਾ ਜਾਂਚ ਏਜੰਸੀ ਨੇ। ਤੇ ਪੰਜਾਬ ਚ ਮਿਉਂਸਪਲ ਚੋਣਾਂ ਲਈ ਕਾਗਜ਼ਾਂ ਦੀ ਪੜਤਾਲ ਕੱਲ ਮੁਕੰਮਲ ਹੋ ਚੁੱਕੀ ਹੈ। 26 ਮਈ ਨੂੰ 8 ਕਾਰਪੋਰੇਸ਼ਨਾਂ, 75 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਜਿਹੜੀਆਂ ਹੈਗੀਆਂ ਵੋਟਾਂ ਪੈਣੀਆਂ ਨੇ। ਉਧਰ ਇੱਕ ਵੱਖਰੀ ਖਬਰ, ਲਹਿੰਦੇ ਪੰਜਾਬ ਨੇ ਲਾਹੌਰ ਦੀਆਂ ਗਲੀਆਂ ਤੇ ਮੁਹੱਲਿਆਂ ਦੇ ਪੁਰਾਣੇ ਨਾਂ ਬਹਾਲ ਕੀਤੇ ਨੇ। ਉਧਰਲੇ ਪੰਜਾਬ ਦੀ ਜਿਹੜੀ ਹੈ ਮਰੀਅਮ ਨਵਾਜ਼ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ। ਇਹ ਖਾਸ ਖਬਰਾਂ ਨੇ ਹਾਂਜੀ
8: ਜੀ, ਸ਼ੁਕਰੀਆ। ਜਿੱਥੇ ਆਪਾਂ ਇੱਕ ਪਾਸੇ ਵੇਖਦੇ ਹਾਂ ਵੀ ਇੱਥੇ ਪੁਰਾਣੇ ਸਾਰੇ ਨਾਂ ਬਦਲੇ ਜਾ ਰਹੇ ਨੇ, ਉੱਥੇ ਦੂਸਰੇ ਪਾਸੇ ਪੁਰਾਣੇ ਨਾਂ ਬਹਾਲ ਕਰਨ ਦੀ ਮਰਿਆਦਾ ਤੁਸੀਂ ਦੱਸਿਆ ਕਿ ਇਸ ਟਾਈਮ ਦੇ ਉੱਤੇ ਨਿਭਾਈ ਜਾ ਰਹੀ ਹੈ। ਬੜੀ ਵਾਰ ਆਪਾਂ ਇਹਦੇ ਉੱਤੇ ਚਰਚਾ ਕੀਤੀ ਹੈ, ਜਦੋਂ ਵੀ ਕੋਈ ਨਾਂ ਚੇਂਜ ਹੁੰਦਾ ਵਾ ਤਾਂ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ। ਵੈਸੇ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਕੀ ਅਹਿਮੀਅਤ ਕੀ ਹੈ ਇਸ ਚੀਜ਼ ਦੀ, ਹੁਣ ਤੱਕ ਜਿੰਨੇ ਵੀ ਨਾਂ ਬਦਲੇ ਕੀ ਉਹਨਾਂ ਤੋਂ ਕੋਈ ਖੱਟੀ ਕਮਾਈ ਹੋਈ ਇੱਧਰਲੇ ਪਾਸੇ? ਪਰ ਹੁਣ ਜੇ ਪਾਕਿਸਤਾਨੀ ਪੰਜਾਬ ਦੇ ਵਿੱਚ ਮਰੀਅਮ ਨਵਾਜ਼ ਪੁਰਾਣੇ ਨਾਂ ਜੇ ਬਹਾਲ ਕਰ ਰਹੇ ਨੇ ਤਾਂ ਉਹਦੀ ਉਸ ਚੀਜ਼ ਦੀ ਕੀ ਅਹਿਮੀਅਤ, ਕੀ ਫਾਇਦੇ ਨੁਕਸਾਨ?
9: ਨਹੀਂ ਦੇਖੋ, ਨੁਕਸਾਨ ਤਾਂ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਨਹੀਂ ਹੁੰਦਾ, ਤੇ ਫਾਇਦਾ ਇੱਕ ਇਹ ਹੁੰਦਾ ਹੈ ਕਿ ਜੇ ਜਿਹੜੇ ਜਿਹੜੇ ਪੁਰਾਣੇ ਜੇ ਨਾਂ ਨੇ ਜੇ ਉਹ ਨਾਂ ਚੱਲਦੇ ਰਹਿਣ ਤਾਂ ਤੁਹਾਡਾ ਇੱਕ ਵਿਰਸਾ ਤੇ ਇਤਿਹਾਸ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈਗਾ ਉਹ ਅੱਗੇ ਤੱਕ ਚੱਲਦਾ ਰਹਿੰਦਾ ਨਵੀਆਂ ਪੀੜ੍ਹੀਆਂ ਤੱਕ। ਜਦੋਂ ਅਸੀਂ ਨਾਂ ਬਦਲ ਦਿੰਦੇ ਹਾਂ ਤਾਂ ਸਾਡੀ ਇੱਕ ਡੈਲੀਬਰੇਟ ਜਿਹੜੀ ਹੈ ਡੈਲੀਬਰੇਟਲੀ ਜਿਹੜੀ ਹੈ ਇਹ ਇੱਕ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵਿਰਸੇ ਨੂੰ ਜਾਂ ਉਸ ਇਤਿਹਾਸ ਨੂੰ ਖਤਮ ਕਰਕੇ ਉਹਦੀ ਥਾਂ ਤੇ ਨਵੀਆਂ ਜਿਹੜੀਆਂ ਚੀਜ਼ਾਂ ਜਾਂ ਨਵਾਂ ਕੁਛ ਜਿਹੜਾ ਉਹ ਲਿਆਉਣਾ ਚਾਹੁੰਦੇ ਹਾਂ। ਤੇ ਇਹ ਜਿਹੜਾ ਵਰਤਾਰਾ ਹੈ ਨਾਂ ਬਦਲਣ ਵਾਲਾ ਕੋਈ ਨਵਾਂ ਨਹੀਂ ਹੈ ਤੇ ਇਹ ਕਾਫੀ ਜਿਹੜਾ ਹੈ ਲੰਬੇ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ ਸਰਕਾਰਾਂ ਆਪਣੇ ਬਲ ਦੇ ਜਿਹੜੇ ਹੈਗਾ ਜ਼ੋਰ ਨਾਲ ਆਪਣੇ ਇਹ ਨਾਂ ਬਦਲਣ ਦੇ ਇਹ ਫੈਸਲੇ ਲੈ ਲੈਂਦੀਆਂ ਨੇ ਤੇ ਕਈ ਵਾਰੀ ਕਈ ਵੱਡੇ ਫੈਸਲੇ ਜਿਹੜੇ ਹੈਗੇ ਆ ਉਹ ਯੂਨੀਅਨ ਲੈਵਲ ਤੇ ਕੇਂਦਰ ਸਰਕਾਰ ਦੇ ਪੱਧਰ ਤੇ ਲਏ ਜਾਂਦੇ ਆ ਕਈ ਵਾਰੀ ਰਾਜ ਸਰਕਾਰ ਦੇ ਪੱਧਰ ਤੇ ਲਏ ਜਾਂਦੇ ਤੇ ਕਈ ਵਾਰੀ ਜਿਹੜੀਆਂ ਮਿਊਂਸੀਪਲ ਸੰਸਥਾਵਾਂ ਨੇ ਉਹਨਾਂ ਦੇ ਪੱਧਰ ਤੇ ਜਿਹੜੇ ਫੈਸਲੇ ਲਏ ਜਾਂਦੇ ਤੇ ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਆ ਉਹ ਸਿਆਸੀ ਜਿਹੜੀ ਆ ਖੇਡ ਆ ਉਹ ਜ਼ਰੂਰ ਕੰਮ ਕਰਦੀ ਹੁੰਦੀ ਆ। ਤੇ ਇਹ ਹੁਣ ਬਿਲਕੁਲ ਇੱਕ ਨਵੀਂ ਖਬਰ ਜਿਹੜੀ ਹੈ ਇਹ ਆਈ ਹੈ ਕਿ ਜਿਹੜਾ ਲਹਿੰਦਾ ਪੰਜਾਬ ਆ ਉਧਰਲਾ ਪੰਜਾਬ ਜਿੱਥੇ ਨਵਾਜ਼ ਸ਼ਰੀਫ ਦੀ ਬੇਟੀ ਅੱਜ ਕੱਲ ਮੁੱਖ ਮੰਤਰੀ ਹੈ ਤੇ ਉੱਥੋਂ ਦੇ ਜਿਹਨੂੰ ਵਜ਼ੀਰ ਆਲਾ ਕਹਿੰਦੇ ਆ ਉਹ ਤੇ ਉਹ ਮਰੀਅਮ ਜਿਹੜੀ ਹੈਗੀ ਸ਼ਰੀਫ ਤੇ ਉਹ ਉਹਨਾਂ ਦੀ ਸਰਕਾਰ ਨੇ ਹੁਣ ਇਹ ਜਿਹੜਾ ਹੈਗਾ ਇਹ ਫੈਸਲਾ ਲਿਆ। ਵੈਸੇ ਤਾਂ ਕਈ ਦਿਨਾਂ ਤੋਂ ਬੜੀਆਂ ਚੰਗੀਆਂ ਇਹ ਖਬਰਾਂ ਆ ਰਹੀਆਂ ਨੇ ਲਗਾਤਾਰ ਕਿ ਹੁਣ ਸ਼ਾਇਦ ਦੁਬਾਰਾ ਸੋਚਿਆ ਜਾ ਰਿਹਾ ਹੈ ਕਿ ਜਿਹੜਾ ਅਟਾਰੀ ਵਾਹਗਾ ਜਿਹੜੀ ਸਰਹੱਦ ਦੇ ਰਾਹੀਂ ਮੁੜ ਵਪਾਰ ਖੋਲਿਆ ਜਾਵੇ ਤੇ ਇੱਥੋਂ ਤੱਕ ਕਿ ਇੱਧਰ ਭਾਰਤ ਵਾਲੇ ਪਾਸੇ ਵੀ ਜਿਹੜੇ RSS ਦੇ ਬਹੁਤ ਸੀਨੀਅਰ ਲੀਡਰ ਨੇ ਮਿਸਟਰ ਹੋਸਬਲੇ ਤੇ ਉਹਦੀ ਵੀ ਜਿਹੜੀ ਹੈ ਇੱਕ ਬਿਆਨ ਆਇਆ ਸੀਗਾ ਕਿ ਪਾਕਿਸਤਾਨ ਕੋਈ ਇਹ ਨਹੀਂ ਕਿ ਪਰਮਾਨੈਂਟ ਕੋਈ ਸਾਡਾ ਇੱਦਾਂ ਦੁਸ਼ਮਣ ਹੈ ਤੇ ਜਿਹੜਾ ਹੈਗਾ ਸਾਡਾ ਉਹਦਾ ਸੱਭਿਆਚਾਰ ਮਿਲਦਾ ਉਹ ਏਦਾਂ ਦੀਆਂ ਟਿੱਪਣੀਆਂ ਕੀਤੀਆਂ ਤੇ ਉਦੋਂ ਬਾਅਦ ਜਿਹੜਾ ਹੈਗਾ ਤੇ ਨਰਵਣੇ ਦਾ ਵੀ ਜਿਹੜਾ ਸੀ ਇੱਕ ਬਿਆਨ ਆਇਆ ਸੀ ਸਾਡੇ ਜਿਹੜੇ ਫੌਜ ਦੇ ਮੁਖੀ ਰਹੇ ਪਹਿਲਾਂ ਤੇ ਕਿ ਜਿਹੜਾ ਹੈਗਾ ਇਹ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ। ਸੋ ਇਹ ਹੁਣ ਉਹਦੇ ਉਸਦੀ ਕੜੀ ਦੇ ਵਿੱਚ ਆਪਾਂ ਵੇਖੀਏ ਉਸ ਤੋਂ ਵੀ ਅੱਗੇ ਜਾ ਕੇ ਜਿਹੜੇ ਪੁਰਾਣੇ ਨਾਂ ਬਹਾਲ ਕਰਨੇ ਤੇ ਇਹ ਵੀ ਜਿਹੜੀ ਹੈਗੀ ਇੱਕ ਪੋਜ਼ਿਟਿਵ ਜਿਹੜਾ ਸਟੈਪ ਹੈ ਜਾਂ ਉਹ ਜਿਹੜੀ ਆਪਾਂ ਕਹਿ ਦਈਏ ਕਿ ਪਹਿਲਕਦਮੀ ਜਿਹੜੀ ਕੀਤੀ ਹੈ ਉੱਥੋਂ ਦੀ ਸਰਕਾਰ ਨੇ। ਤੇ ਉਂਝ ਤਾਂ ਵੈਸੇ ਜਦੋਂ ਆਪਾਂ ਦੇਖਦੇ ਹਾਂ ਸਾਡੇ ਜਦੋਂ ਸਾਡੇ ਦੇਸ਼ ਦੇ ਵਿੱਚ ਇੱਧਰ ਵੀ ਜਦੋਂ BJP ਦੀ ਅਗਵਾਈ ਵਾਲੀ ਜਿਹੜੀ ਸਰਕਾਰ ਇੱਥੇ ਬਣੀ ਕੇਂਦਰ ਦੇ ਵਿੱਚ ਖਾਸ ਕਰਕੇ ਜਦੋਂ 2014 ਦੇ ਵਿੱਚ ਬਣੀ ਉਦੋਂ ਬਾਅਦ ਇਹਨਾਂ ਨੇ ਵੀ ਜਿਹੜੇ ਕਾਫੀ ਨਾਂ ਤਬਦੀਲ ਕੀਤੇ ਤੇ ਜਿਵੇਂ ਜਿਹੜਾ ਹੈਗਾ ਪ੍ਰਯਾਗਰਾਜ ਜਿਹੜਾ ਸੀ ਉਹ ਨਾਂ ਜਿਹੜਾ ਹੈ ਉਹ ਰੱਖਿਆ ਗਿਆ ਬਦਲ ਕੇ ਤੇ ਦਿੱਲੀ ਦੇ ਵਿੱਚ ਕਈ ਨਾਂ ਬਦਲੇ ਗਏ। ਏਦਾਂ ਹੀ ਗੁੜਗਾਓਂ ਦਾ ਜਿਹੜਾ ਨਾਂ ਸੀਗਾ ਉਹ ਬਦਲ ਕੇ ਉਹਨੂੰ ਗੁਰੂਗ੍ਰਾਮ ਬਣਾ ਦਿੱਤਾ ਗਿਆ ਹਾਲਾਂਕਿ ਉਹਦਾ ਕਿਤੇ ਨੇੜੇ ਤੇੜੇ ਦਾ ਵਾਹ ਵਾਸਤਾ ਵੀ ਜਿਹੜਾ ਇਹਦੇ ਨਾਲ ਨਹੀਂ ਸੀ ਤੇ ਕਈ ਥਾਂ ਤੇ ਇਹ ਹੁੰਦੀ ਹੈ ਕਿ ਉੱਥੋਂ ਦੀ ਲੋਕਲ ਡਿਮਾਂਡ ਹੁੰਦੀ ਹੈ ਜਿਵੇਂ ਬਰਤਾਨਵੀ ਹਕੂਮਤ ਵੇਲੇ ਉਹਨਾਂ ਨੂੰ ਉਹਦਾ ਉਚਾਰਨ ਜਿਹੜਾ ਸਹੀ ਨਹੀਂ ਸੀ ਆਉਂਦਾ ਉਹਨਾਂ ਨੇ ਆਪਣੇ ਉਚਾਰਨ ਦੇ ਮੁਤਾਬਕ ਅੰਗਰੇਜ਼ੀ ਦੇ ਵਿੱਚ ਉਹ ਨਾਂ ਲਿਖ ਲਏ ਤੇ ਜਿਵੇਂ ਆਪਾਂ ਮੁੰਬਈ ਦੀ ਉਦਾਹਰਨ ਦੇ ਸਕਦੇ ਹਾਂ ਉਹ ਬੰਬੇ ਕਹਿੰਦੇ ਸੀਗੇ ਜਿਹਨੂੰ ਅਸੀਂ ਬੰਬਈ ਬਣਾ ਲਿਆ ਸੀ ਸਧਾਰਨ ਸ਼ਬਦਾਂ ਦੇ ਵਿੱਚ ਤੇ ਪਰ ਮਰਾਠੀ ਭਾਸ਼ਾ ਦੇ ਵਿੱਚ ਉਹ ਮੁੰਬਈ ਸੀ ਤੇ ਲਗਾਤਾਰ ਉਹ ਮੰਗ ਕਰਦੇ ਰਹੇ ਸੀ। ਇਸ ਤਰ੍ਹਾਂ ਮਦਰਾਸ ਦਾ ਜਿਹੜਾ ਨਾਂ ਚੇਨਈ ਕੀਤਾ ਗਿਆ ਤੇ ਤਮਿਲ ਭਾਸ਼ਾ ਦੇ ਵਿੱਚ ਜਾਂ ਉਹਦਾ ਮੁੱਢਲਾ ਨਾਂ ਸੀ। ਇਸ ਤਰ੍ਹਾਂ ਦੀ ਕਈ ਵਾਰੀ ਗੱਲ ਹੁੰਦੀ ਹੈ ਜਿੱਥੇ ਕੋਈ ਉਹ ਬਦਲਣ ਤੇ ਇਤਰਾਜ਼ ਵੀ ਨਹੀਂ ਹੁੰਦਾ ਭਾਈ, ਪਰ ਕਈ ਵਾਰੀ ਜਿਹੜੀ ਗੱਲ ਹੈ ਤੇ ਉਹ ਇਹ ਹੁੰਦੀ ਹੈ ਕਿ ਉਹ ਡੈਲੀਬਰੇਟਲੀ ਜਾਣ ਬੁੱਝ ਕੇ ਬਦਲੇ ਜਾਂਦੇ ਆ ਕਿ ਜਿਹੜਾ ਹੈ ਇਹ ਆਹ ਪ੍ਰਭਾਵ ਦੇ ਰਹੀ ਹੈ। ਜਿਵੇਂ ਦਿੱਲੀ ਦੀਆਂ ਸੜਕਾਂ ਦੇ ਨਾਂ ਜਿਹੜੇ ਆ ਉਹ ਬਦਲੇ ਗਏ ਤੇ ਜੇ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਨਾਂ ਜਿਹੜੇ ਨਵੀਂ ਦਿੱਲੀ ਚ ਆਪਾਂ ਦੇਖਦੇ ਹਾਂ ਕਰਜ਼ਨ ਰੋਡ ਦਾ ਨਾਂ ਬਦਲ ਕੇ ਕਸਤੂਰਬਾ ਗਾਂਧੀ ਮਾਰਗ ਰੱਖਿਆ ਗਿਆ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਸੜਕਾਂ ਦੇ ਜਿਹੜੇ ਸੀ ਇਹ ਤਾਂ ਪੁਰਾਣੀ ਗੱਲ ਹੈ ਕਸਤੂਰਬਾ ਗਾਂਧੀ ਮਾਰਗ ਵਾਲੀ ਤਾਂ ਉਹ ਤਾਂ ਕਾਂਗਰਸ ਦੀ ਸਰਕਾਰ ਸੀ ਤੇ ਜਿਹੜੇ ਜਦੋਂ BJP ਸਰਕਾਰ ਬਣੀ ਇਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਜਿਹੜੇ ਆ ਉਹ ਨਾਂ ਜਿਹੜੇ ਆ ਉਹ ਬਦਲੇ ਤੇ ਜੋ ਲਗਾਤਾਰ ਜਿਹੜਾ ਹੈਗਾ ਇਹ ਸਿਲਸਿਲਾ ਜਿਹੜਾ ਚੱਲਿਆ ਆ ਰਿਹਾ ਸੀਗਾ। ਹੁਣ ਉੱਧਰ ਵੀ ਜਦੋਂ 1947 ਦੀ ਤਕਸੀਮ ਤੋਂ ਬਾਅਦ ਜਦੋਂ ਉੱਧਰ ਕੱਟੜ ਪੰਥੀ ਸਰਕਾਰਾਂ ਬਣੀਆਂ ਜਾਂ ਆਪਾਂ ਕਹਿ ਸਕਦੇ ਹਾਂ ਕਿਉਂਕਿ ਪਾਕਿਸਤਾਨ ਤਾਂ ਐਲਾਨੀਆ ਤੌਰ ਤੇ ਇੱਕ ਜਿਹੜਾ ਹੈ ਇਸਲਾਮਿਕ ਜਿਹੜੀ ਹੈਗੀ ਆ ਉਹ ਸਟੇਟ ਆ ਜਾਂ ਆਪਾਂ ਕਹਿ ਲਈਏ ਕਿ ਇੱਕ ਜਿਹੜਾ ਹੈਗਾ ਮਜ਼ਹਬ ਮੁਖੀ ਜਿਹੜਾ ਹੈਗਾ ਉਹ ਸੂਬਾ ਹੈਗਾ ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਬਕਾਇਦਾ ਲਿਖਿਆ ਕਿ ਇਹਨੇ ਸ਼ਰ੍ਹਾਂ ਦੇ ਮੁਤਾਬਕ ਜਿਹੜਾ ਹੈਗਾ ਉਹ ਚੱਲਣਾ। ਤੇ ਉੱਥੇ ਵੀ ਕਾਫੀ ਜਿਹੜੇ ਸੀ ਨਾਂ ਬਦਲੇ ਗਏ, ਖਾਸ ਕਰਕੇ ਜਿਹੜੇ ਕੋਈ ਹਿੰਦੂ ਛੇੜ ਵਾਲੇ ਸੀ ਜਾਂ ਕੁਛ ਉੱਧਰ ਵੀ ਅੰਗਰੇਜ਼ਾਂ ਦੇ ਨਾਂ ਤੇ ਸੀ ਉਹ ਸੀ, ਜਾਂ ਕੁਛ ਜਿਹੜੇ ਸੀਗੇ ਸਿੱਖ ਵਿਅਕਤੀਆਂ ਦੇ ਨਾਂ ਤੇ ਸੀ। ਤੇ ਹਾਲਾਂਕਿ ਉੱਥੋਂ ਦੀ ਜਿਹੜੀ ਸਿਵਲ ਸੁਸਾਇਟੀ ਹੈ ਉਹ ਜ਼ਿਆਦਾ ਮੈਂ ਸਮਝਦਾ ਕਿ ਜਾਗਰੂਕ ਹੈ ਜਾਂ ਜ਼ਿਆਦਾ ਐਕਟਿਵ ਹੈ। ਜਦੋਂ ਵੀ ਉੱਥੇ ਜਿਹੜਾ ਸੀਗਾ ਉਹ ਕਈ ਏਦਾਂ ਦੇ ਨਾਂ ਜਿੱਦਾਂ ਇਹ ਜਿਹੜੀ ਸੀਗੀ ਦਿਆਲ ਸਿੰਘ ਲਾਇਬ੍ਰੇਰੀ ਸੀ ਉਹਦਾ ਵੀ ਨਾਂ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਉੱਥੋਂ ਦੇ ਜਿਹੜੇ ਲੋਕਾਂ ਨੇ ਉਹ ਨਹੀਂ ਬਦਲਣ ਦਿੱਤਾ ਦਿਆਲ ਸਿੰਘ ਲਾਇਬ੍ਰੇਰੀ, ਦਿਆਲ ਸਿੰਘ ਜਿਹੜਾ ਚੌਕ ਹੈ, ਕਿਉਂਕਿ ਜਿੱਥੋਂ ਪਹਿਲਾਂ ਸਭ ਤੋਂ ਪਹਿਲਾਂ ਟ੍ਰਿਬਿਊਨ ਛਪਦੀ ਸੀ ਇਹਦੇ ਬਾਨੀ ਸੀ ਦਿਆਲ ਸਿੰਘ ਮਜੀਠੀਆ, ਉਹਨਾਂ ਦੇ ਨਾਂ ਤੇ ਜਿਹੜੀ ਸੀ ਉਹ ਇਹ ਬਣੀ ਹੋਈ ਸੀ। ਤੇ ਇਸ ਤਰ੍ਹਾਂ ਜਿਹੜਾ ਸ਼ਾਦਮਾਨ ਚੌਕ ਹੈ ਜਿੱਥੇ ਉਹ ਜਗ੍ਹਾ ਜਿੱਥੇ ਹੁਣ ਜਿੱਥੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਜਿਹੜੀ ਸੀ ਫਾਂਸੀ ਦਿੱਤੀ ਗਈ ਸੀ ਉਦੋਂ ਉੱਥੇ ਜੇਲ੍ਹ ਸੀਗੀ, ਤੇ ਉਹ ਬਾਅਦ ਦੇ ਵਿੱਚ ਉਹ ਢਾ ਕੇ ਉਹ ਜਗ੍ਹਾ ਇੱਕ ਚੌਕ ਬਣ ਗਿਆ ਤੇ ਉਹਦਾ ਨਾਂ ਸ਼ਾਦਮਾਨ ਰੱਖਿਆ। ਉਹਦੇ ਜਿਹੜਾ ਹੈਗਾ ਖਿਲਾਫ਼ ਵੀ ਲਗਾਤਾਰ ਉੱਥੇ ਮੂਵਮੈਂਟ ਚੱਲੀ ਕਿ ਇਹਦਾ ਨਾਂ ਭਗਤ ਸਿੰਘ ਚੌਕ ਜਿਹੜਾ ਉਹ ਰੱਖਿਆ ਜਾਵੇ। ਇਸ ਤਰ੍ਹਾਂ ਦੀ ਜਿਹੜੀ ਉੱਥੇ ਲਗਾਤਾਰ ਇਹ ਚੱਲਦੀ ਆ ਰਹੀ ਸੀ, ਪਰ ਹੁਣ ਸਰਕਾਰ ਨੇ ਸਰਕਾਰੀ ਤੌਰ ਤੇ ਫੈਸਲਾ ਲੈ ਲਿਆ। ਅੱਜ ਅਖਬਾਰਾਂ ਦੇ ਵਿੱਚ ਜਿੱਦਾਂ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ ਕਿ ਹੁਣ ਦੁਬਾਰਾ ਫੇਰ ਜਿੱਦਾਂ ਜਿਹੜਾ ਸੀਗਾ ਇਸਲਾਮਪੁਰੇ ਨੂੰ ਜਿਹੜਾ ਹੈਗਾ ਉਹ ਹੁਣ ਫੇਰ ਕ੍ਰਿਸ਼ਨਾ ਨਗਰ, ਪਹਿਲਾਂ ਕਿਸੇ ਵੇਲੇ ਉਹਦਾ ਨਾਂ ਸੀ, ਦੁਬਾਰਾ ਫੇਰ ਹੁਣ ਉਹਦਾ ਨਾਂ ਕ੍ਰਿਸ਼ਨਾ ਨਗਰ, ਵੱਡੇ ਵੱਡੇ ਜਿਹੜੇ ਆ ਉਹ ਬੋਰਡ ਲਾਏ ਜਾ ਰਹੇ ਨੇ, ਪਹਿਲੇ ਜਿਹੜੇ ਨੇ ਉਹ ਜਿਹੜੇ ਚੇਂਜ ਕੀ ਕਰ ਦਿੱਤੇ ਗਏ ਸੀ ਉਹ ਬਦਲਾਏ ਜਿਹੜੇ ਜਾ ਰਹੇ ਨੇ। ਬਹੁਤ ਵੱਡੀ ਜਿਹੜੀ ਫਹਿਰਿਸਤ ਉਹਨਾਂ ਨੇ ਜਿਹੜੀ ਦਿੱਤੀ ਹੈ ਤੇ ਜਿਹਦੇ ਵਿੱਚ ਹੁਣ ਦੁਬਾਰਾ ਫੇਰ ਉਹ ਨਾਂ ਦੁਬਾਰੇ ਆਉਣਗੇ, ਜਿਵੇਂ ਕੁਇਨਸ ਰੋਡ ਹੈ, ਡੇਵਿਸ ਰੋਡ ਹੈ ਜਾਂ ਲਾਰੈਂਸ ਰੋਡ ਹੈ, ਤੇ ਇਸ ਤਰ੍ਹਾਂ ਹੀ ਜਿਹੜੇ ਹੈ ਕ੍ਰਿਸ਼ਨਾ ਨਗਰ ਹੈ, ਸੰਤ ਨਗਰ ਹੈ, ਧਰਮਪੁਰਾ, ਤੇ ਇੱਦਾਂ ਦੇ ਬਹੁਤ ਸਾਰੇ ਨਾਂ ਨੇ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਪੁਰਾਣੇ ਅਖਾੜੇ ਸੀ ਇੱਥੇ ਪਹਿਲਵਾਨਾਂ ਦੇ, ਤੇ ਉਹ ਅਖਾੜੇ ਵੀ ਅਸੀਂ ਜਿਹੜੇ ਉਹ ਬਹਾਲ ਕਰਾਂਗੇ, ਜਿੱਥੇ ਸਾਡੇ ਜੁਆਇੰਟ ਪੰਜਾਬ ਵੇਲੇ ਗਾਮੇ ਭਲਵਾਨ ਵਰਗੇ ਜਿਹੜੇ ਉੱਥੇ ਕੁਸ਼ਤੀਆਂ ਲੜਦੇ ਰਹੇ ਹੈ, ਤੇ ਏਦਾਂ ਦੀਆਂ ਗੱਲਾਂ। ਮੈਨੂੰ ਲੱਗਦਾ ਕਿ ਇਹ ਇੱਕ ਬੜਾ ਪੋਜ਼ਿਟਿਵ ਜਿਹੜਾ ਹੈਗਾ ਸਟੈਪ ਹੈ, ਇਹਦੇ ਨਾਲ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਨਾ ਪੀਪਲ ਟੂ ਪੀਪਲ ਜਿਹੜਾ ਹੈਗਾ ਕੰਟੈਕਟ, ਉਹਦੇ ਚ ਬੜਾ ਫਾਇਦਾ ਮਿਲਦਾ, ਆਮ ਲੋਕਾਂ ਦੇ ਵਿੱਚ ਬੜੀ ਜਿਹੜੀ ਸਤਿਕਾਰ ਬਣਦਾ, ਇੱਕ ਦੂਜੇ ਦੇਸ਼ ਦੇ ਲੋਕਾਂ ਦੇ ਪ੍ਰਤੀ ਪਿਆਰ ਮੋਹ ਜਿਹੜਾ ਹੈਗਾ ਉਹ ਪੈਦਾ ਹੁੰਦਾ। ਤੇ ਜਦਕਿ ਜਦੋਂ ਅਸੀਂ ਜੰਗ ਲੜਦੇ ਹਾਂ, ਜਦੋਂ ਲੜਾਈਆਂ ਲੱਗਦੀਆਂ ਨੇ, ਉਦੋਂ ਉਹ ਨਫ਼ਰਤ ਪੈਦਾ ਹੁੰਦੀ ਹੈ, ਕਿਉਂਕਿ ਲੜਾਈਆਂ ਦੇ ਦੌਰਾਨ ਤੁਹਾਡਾ, ਕਿਉਂਕਿ ਫਿਰ ਨੇਸ਼ਨ ਫਸਟ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਅੰਦਰ, ਜਿਹੜੀ ਉਹ ਰਾਸ਼ਟਰਵਾਦ ਦੀ ਜਾਂ ਉਹ ਭਾਵਨਾ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ, ਉਹਦੇ ਕਰਕੇ ਫਿਰ ਸਾਨੂੰ ਉਹ ਸਾਰਾ ਦੇਸ਼, ਸਾਰਾ ਰਾਸ਼ਟਰ, ਉੱਥੇ ਲੋਕ ਵੀ ਦੁਸ਼ਮਣ ਲੱਗਣ ਲੱਗ ਜਾਂਦੇ ਆ, ਉਸ ਤਰ੍ਹਾਂ ਦੀ ਇੱਕ ਨਫ਼ਰਤ ਪੈਦਾ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਇਹ ਬੜਾ ਹੀ ਜਿਹੜਾ ਹੈਗਾ ਇੱਕ ਪੋਜ਼ਿਟਿਵ ਇਹ ਸਟੈਪ ਹੈ ਜਿਹੜਾ ਇਸ ਪਾਸੇ ਨੂੰ ਜਿਹੜਾ ਚੁੱਕਿਆ ਗਿਆ। ਤੇ ਹਾਲਾਂਕਿ ਸਮੇਂ ਸਮੇਂ ਜਿਹੜੀਆਂ ਹੈ ਇੱਦਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਜਦੋਂ ਕਰਤਾਰਪੁਰ ਲਾਂਘੇ ਦੀ ਜਦੋਂ ਗੱਲ ਚੱਲੀ ਤੇ ਉਦੋਂ ਵੀ ਬੜਾ ਇੱਕ ਇਹ ਆਇਆ ਸੀ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਚੰਗਾ ਜਿਹੜਾ ਚੰਗਾ ਅਹਿਸਾਸ ਹੋਣਾ ਜਾਂ ਸੁੱਖ ਦਾ ਇੱਕ ਸਾਹ ਜਿਹਾ ਹੋਣਾ ਕਿ ਹਾਂ ਹੁਣ ਲੋਕ ਆ ਜਾ ਸਕਣਗੇ, ਖਾਸ ਕਰਕੇ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਪਹਿਲੀ ਪਾਤਸ਼ਾਹੀ ਜੋਤੀ ਜੋਤ ਸਮਾਏ, ਤੇ ਉਹਨਾਂ ਉਹ ਲੰਬਾ ਸਮਾਂ ਉੱਥੇ ਰਹੇ ਜਿੱਥੇ ਉਹਨਾਂ ਨੇ ਆਪਣੀ ਮਿਹਨਤ ਕੀਤੀ, ਖੇਤੀ ਵੀ ਕੀਤੀ, ਤੇ ਉਹ ਸਾਡੇ ਦਰਸ਼ਨਾਂ ਤੋਂ ਵਾਂਝਾ ਰਹਿੰਦਾ ਸੀ ਲੋਕਾਂ ਦੇ, ਤੇ ਉਹਦੇ ਵਾਸਤੇ ਜਦੋਂ ਉਹ ਕੋਸ਼ਿਸ਼ਾਂ ਹੋਈਆਂ ਤੇ ਉਹਦਾ ਵੀ ਲੋਕਾਂ ਨੇ ਵੈਲਕਮ ਕੀਤਾ। ਉਹ ਅਲੱਗ ਗੱਲ ਹੈ ਕਿ ਬਾਅਦ ਦੇ ਵਿੱਚ ਹੋਰ ਗੱਲਾਂ ਕਰਕੇ ਜਿਹਦੇ ਚ ਪੋਲੀਟੀਕਲ ਗੱਲਾਂ ਜਾਂ ਜਿਹਦੇ ਚ ਟੈਰਰਿਜ਼ਮ ਹੋਰ ਬਹੁਤ ਕੁਛ ਸ਼ਾਮਿਲ ਹੋ ਜਾਂਦਾ, ਜਿਸ ਕਰਕੇ ਉਹ ਬੰਦ ਪਿਆ ਹੈਗਾ। ਤੇ ਪਰ ਇਹ ਹੁਣ ਜਿਹੜਾ ਨਵਾਂ ਫੈਸਲਾ ਲਿਆ ਤੇ ਇਹਦੇ ਨਾਲ ਮੈਂ ਸਮਝਦਾ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਚਲੋ ਦੋਹਾਂ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਦੁਆਲੇ ਪੱਧਰ ਤੇ ਤਾਂ ਇਹ ਹੈ ਹੀ ਹੈ, ਤੇ ਉੱਥੇ ਵੀ ਜਿਹੜਾ ਇੱਕ ਚੰਗਾ ਜਿਹੜਾ ਪੋਜ਼ਿਟਿਵ ਮੈਸੇਜ ਆਏਗਾ।
8: ਜੀ ਬਿਲਕੁਲ, ਇਹ ਆਪਾਂ ਵੇਖ ਰਹੇ ਹਾਂ ਕਿ ਕਈ ਵਾਰ ਭਾਰਤ ਦੇ ਵਿੱਚ ਤਾਂ ਚਲੋ ਜ਼ਿਆਦਾ, ਪਰ ਦੁਨੀਆ ਭਰ ਦੇ ਵਿੱਚੋਂ ਹੀ ਇੱਦਾਂ ਦੇ ਜਿਹੜੇ ਰੁਝਾਨ ਆਪਾਂ ਵੇਖੇ ਨੇ ਨਾਂ ਬਦਲਣ ਦੇ, ਜਿਹਦੇ ਵਿੱਚ ਕਿ ਹੋਲੈਂਡ ਤੋਂ ਵੀ ਨੀਦਰਲੈਂਡ ਕੀਤਾ ਗਿਆ ਸੀ, ਉੱਧਰ ਤੁਰਕੀ ਤੋਂ ਪਿੱਛੇ ਜੇ ਤੁਰਕੀਏ ਕਰ ਦਿੱਤਾ ਗਿਆ, ਥਾਈਲੈਂਡ ਦਾ ਵੀ ਨਾਂ ਬਦਲਿਆ ਗਿਆ ਸੀ। ਸੋ ਇਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਖਰਚਾ ਵੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਆਉਂਦਾ ਵਾ, ਚਾਹੇ ਤੁਸੀਂ ਪਹਿਲਾਂ ਫਿਰ ਬਦਲ ਕੇ ਰੱਖਣਾ ਵਾ ਜਾਂ ਫਿਰ ਹੁਣ ਬਦਲਣਾ ਵਾ ਪੁਰਾਣੇ 'ਤੇ ਜਾਣ ਦੇ ਲਈ। ਸੋ ਉਹਦੇ 'ਚ ਖਰਚਾ ਸਾਰੇ ਬੋਰਡ ਸਾਰੇ ਰਿਕਾਰਡ ਚੇਂਜ ਕਰਨਾ, ਪਰ ਇੱਕ ਚੀਜ਼ ਤਾਂ ਜ਼ਰੂਰ ਕਈ ਵਾਰੀ ਇਤਿਹਾਸ ਦੇ ਵਿੱਚ ਜਦੋਂ ਨਾਂ ਬਦਲੇ ਹੁੰਦੇ ਆ ਤਾਂ ਫਿਰ ਉਹ ਭੁਲੇਖੇ ਵੀ ਬੜੇ ਪੈਂਦੇ ਆ ਵੀ ਉਹ ਚੀਜ਼ ਸ਼ਾਇਦ ਕਿਸੇ ਹੋਰ ਰੈਫਰੈਂਸ 'ਚ ਗੱਲ ਹੋ ਰਹੀ ਆ, ਕਿਸੇ ਹੋਰ ਸ਼ਹਿਰ ਦੀ ਹੋਰ ਵਿਅਕਤੀ ਦੀ ਗੱਲ ਹੋ ਰਹੀ ਆ। ਇਹਦੇ ਵਿੱਚ ਨਾਂ ਜੇ ਉਹੀ ਚੱਲਦੇ ਰਹਿਣ ਤਾਂ ਫਿਰ ਐਟਲੀਸਟ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਵਾ ਉਹ ਕਈ ਵਾਰੀ ਨਹੀਂ ਸਾਨੂੰ 605 ਦੇ ਵਿੱਚ ਨਹੀਂ ਪਾਉਂਦੀਆਂ।
9: ਨਹੀਂ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿਉਂਕਿ ਸਾਡੇ ਨਾਂ ਇੰਨਾ ਅੰਦਰ ਸਾਡੇ ਤੱਕ ਉਹ ਦਿਮਾਗ ਚੜੇ ਹੁੰਦੇ ਆ। ਜਿਵੇਂ ਹੁਣ ਇਲਾਹਾਬਾਦ ਹੈ, ਇਲਾਹਾਬਾਦ ਦਾ ਨਾਂ ਇਹਨਾਂ ਨੇ ਬਦਲ ਕੇ ਪ੍ਰਯਾਗਰਾਜ ਰੱਖਤਾ, ਹਾਲਾਂਕਿ ਜਿਹੜਾ ਪ੍ਰਯਾਗਰਾਜ ਦਾ ਉਹ ਸ਼ਹਿਰ ਦੇ ਨਾਲ ਕੋਈ ਲੈਣਾ ਦੇਣਾ ਨੀ, ਤੇ ਪ੍ਰਯਾਗਰਾਜ ਤਾਂ ਸਿਰਫ ਜਿੱਥੇ ਸੰਗਮ ਹੈਗਾ ਜਿਹੜਾ ਹੈਗਾ ਗੰਗਾ ਤੇ ਜਮੁਨਾ ਦਾ, ਤੇ ਇਹ ਕਿਹਾ ਜਾਂਦਾ ਕਿ ਸਰਸਵਤੀ ਇੱਥੇ ਵਿਲਪਤ ਰੂਪ ਦੇ ਵਿੱਚ ਜਿਹੜੀ ਇੱਥੇ ਮਿਲ ਰਹੀ ਹੈ, ਤੇ ਉਹ ਉਸ ਕਰਕੇ ਪ੍ਰਯਾਗਰਾਜ ਸੀਗਾ ਉਹ ਜਗ੍ਹਾ ਦਾ ਨਾਂ। ਤੇ ਉੱਥੋਂ ਫਿਰ ਬਦਲਣ ਵਾਲਾ ਹੈ, ਉਹ ਇੱਕ ਪੋਲੀਟੀਕਲ ਮੂਵ ਹੁੰਦੀ ਹੈ ਜਾਂ ਉਹਦੇ ਪਿੱਛੇ ਕਿਸੇ ਨੂੰ ਇੱਕ ਖਾਸ ਫਿਰਕੇ ਨੂੰ ਖੁਸ਼ ਕਰਨ ਦੀ ਗੱਲ ਹੁੰਦੀ ਹੈ, ਤੇ ਪਰ ਹਿਸਟੋਰੀਕਲੀ ਜਾਂ ਕਲਚਰਲੀ ਜਿਹੜਾ ਹੈਗਾ ਇਹਦਾ ਬਹੁਤ ਫਿਰ ਨੁਕਸਾਨ ਹੁੰਦਾ ਜਿਹੜਾ ਹੈ। ਰੋਪੜ ਚੱਲਦਾ ਸਾਰੇ ਰੋਪੜ ਹੀ ਕਹਿੰਦੇ ਆ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਜਿੰਨਾ ਚਿਰ ਤੁਹਾਡਾ ਲੋਕ ਮਨ ਹੈ ਜਿਹੜਾ ਜਾਂ ਲੋਕ ਨੀ ਉਹਨੂੰ ਅਪਰੂਵਲ ਦਿੰਦੇ ਤਾਂ ਕਾਗਜ਼ ਜਿਹੜਾ ਹੈ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਠੀਕ ਹੈ ਕਿਸੇ ਖਾਸ ਫਿਰਕੇ ਨੂੰ ਤੁਸੀਂ ਖੁਸ਼ ਕਰ ਲਿਆ ਜਾਂ ਖਾਸ ਵਰਗ ਨੂੰ ਖੁਸ਼ ਕਰ ਲਿਆ, ਜਿਹੜੀ ਆ ਉਹ ਅਲੱਗ ਗੱਲ ਜਿਹੜੀ ਹੁੰਦੀ ਹੈ
8: ਜੀ। ਬਿਲਕੁਲ, ਸੋ ਇੱਕ ਚਾਰ ਚੁਫੇਰੇ ਆਪਾਂ ਵੇਖ ਰਹੇ ਹਾਂ ਕਿ ਸਾਰਿਆਂ ਦੇ ਵੱਲੋਂ ਇਸ ਚੀਜ਼ ਦੀ ਸਰਾਹਨਾ ਕੀਤੀ ਜਾ ਰਹੀ ਆ। ਉੱਥੇ ਹਰ ਇੱਕ ਬੰਦਾ ਜਿਹੜਾ ਵਾ ਇਸ ਚੀਜ਼ ਦੇ ਉੱਤੇ ਆਪਾਂ ਵੇਖਦੇ ਹਾਂ ਕਿ ਕਾਫ਼ੀ ਖਫਾ ਵੀ ਨਜ਼ਰ ਆਉਂਦਾ ਜਦੋਂ ਪੁਰਾਣੀਆਂ ਕੋਈ ਇਤਿਹਾਸ ਹੁੰਦਾ, ਜਿੱਦਾਂ ਪਾਕਿਸਤਾਨ ਦੀ ਆਪਾਂ ਜ਼ਿਆਦਾਤਰ ਜੇ ਗੱਲ ਕਰੀਏ ਤਾਂ ਲੈਲਪੁਰ ਕਿੰਨੀ ਵਾਰ ਨਾਂ ਆਉਂਦਾ ਵਾ ਆਪਾਂ ਕਿੰਨੀਆਂ ਕਹਾਣੀਆਂ ਦੇ ਵਿੱਚ ਕਿੰਨੇ ਥਾਵਾਂ ਦੇ ਉੱਤੇ, ਪਰ ਉਸ ਤੋਂ ਬਾਅਦ ਜਦੋਂ ਉਹਦਾ ਨਾਂ ਬਦਲ ਕੇ ਫੈਸਲਾਬਾਦ ਕਰ ਦਿੱਤਾ ਗਿਆ ਤਾਂ ਹੁਣ ਬੜਿਆਂ ਨੂੰ ਇਸ ਚੀਜ਼ ਦਾ ਭੁਲੇਖਾ ਰਹਿੰਦਾ ਵਾ। ਆਪਾਂ ਨੂੰ ਵੀ ਪੜ੍ਹਨ ਦੇ ਸਮੇਂ ਬੜੀ ਵਾਰ ਉਹ ਚੀਜ਼ਾਂ ਰਹਿੰਦੀਆਂ ਸੀ। ਸੋ ਇਹ ਸਾਰੀਆਂ ਚੀਜ਼ਾਂ ਸਾਰੇ ਭੁਲੇਖੇ ਜਿਹੜੇ ਆ ਕਈ ਵਾਰ ਇਹ ਪੋਜ਼ਿਟਿਵ ਵੀ ਚੀਜ਼ ਕੰਮ ਕਰਦੀ ਹੈ। ਸੋ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਦੇ ਨਾਲ ਬਾਕੀ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਚਲੋ ਥਾਂ ਥਾਂ ਜਿਹਦੇ ਜਿਹਦੇ ਵੀ ਜਿੱਦੇ ਜਿੱਦੇ ਮਨ ਮੇਰ ਪੈਂਦੀ ਹੈ ਉਸ ਹਿਸਾਬ ਦੇ ਨਾਲ ਉਹਦੇ ਉਸਾਰੂ ਕੁਛ ਫੈਸਲੇ ਕਰੇ। ਇੱਧਰ ਜਿੱਦਾਂ ਆਪਾਂ ਹੁਣ ਸਿਆਸੀ ਆਪਣੇ ਪਾਸੇ ਦੀਆਂ ਖਬਰਾਂ ਵੱਲ ਆਈਏ ਤਾਂ ਨੀਟ ਕੇਸ ਦੇ ਵਿੱਚ ਗ੍ਰਿਫਤਾਰੀਆਂ ਹੋਈ ਜਾ ਰਹੀਆਂ ਨੇ, ਪਰ ਲੋਕਾਂ ਦਾ ਜਿਹੜਾ ਇਸ ਟਾਈਮ ਦੇ ਉੱਤੇ ਮੰਗ ਜਾਂ ਰੁਝਾਨ ਜਾਂ ਲੋਕਾਂ ਦਾ ਜਿਹੜਾ ਸਵਾਲ ਆ ਉਹ ਇਹ ਆ ਕਿ ਕੀ ਕੋਈ ਮੰਤਰੀਆਂ ਸੰਤਰੀਆਂ ਦੇ ਵਿੱਚੋਂ ਵੀ ਕੋਈ ਗ੍ਰਿਫਤਾਰੀਆਂ ਕੋਈ ਲੱਗਦਾ ਤੁਹਾਨੂੰ ਵੀ ਉਹਨਾਂ ਦੇ ਵਿੱਚੋਂ ਵੀ ਕੋਈ ਹੱਥ ਆ, ਕੋਈ ਉਹਨਾਂ ਦੇ ਵਿੱਚੋਂ ਵੀ ਕਿਸੇ ਨੇ ਕੋਈ ਅਸਤੀਫਾ ਦਿੱਤਾ ਹੋਵੇ ਜਾਂ ਪਹਿਲੀਆਂ ਕੇਸਾਂ 'ਚ ਜਾਂ ਹੁਣ ਜਾਂ ਫਿਰ ਇੱਥੋਂ ਹੀ ਉਹ ਫਿਰ ਗੁੰਗਲੂਆਂ ਤੋਂ ਮਿੱਟੀ ਝਾੜਨ ਤੱਕ ਹੀ ਆ।
9: ਦੇਖੋ ਜਿਹੜੀ ਇਹਦੇ ਤੇ ਇੱਕ ਲਗਾਤਾਰ ਜਿਹੜੀ ਗੱਲ ਚੱਲ ਰਹੀ ਹੈ ਉਹ ਜਿਹੜੇ ਕੇਂਦਰ ਦੇ ਸਿੱਖਿਆ ਮੰਤਰੀ ਨੇ ਧਰਮਿੰਦਰ ਪ੍ਰਧਾਨ, ਉਹਦੇ ਅਸਤੀਫੇ ਦੀ ਗੱਲ ਚੱਲ ਰਹੀ ਹੈ। ਕਾਂਗਰਸ ਵੀ ਕਰ ਚੁੱਕੀ ਹੈ, ਹੋਰ ਪਾਰਟੀਆਂ ਵੀ ਕਰ ਚੁੱਕੀਆਂ ਨੇ ਕਿ ਉਹਨੂੰ ਰਿਜ਼ਾਈਨ ਜਿਹੜਾ ਹੈ ਉਹ ਕਰਨਾ ਚਾਹੀਦਾ, ਉਹਦੇ ਤੋਂ ਹਟਣਾ ਚਾਹੀਦਾ। ਤੇ ਕਿਉਂਕਿ ਇਹ ਸਾਰਾ ਕੁਛ ਹੁਣ ਸੈਂਟਰ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਮਿਨਿਸਟਰੀ ਆ ਉਹਦੇ ਤਹਿਤ ਹੋ ਰਿਹਾ, ਜਿਹੜਾ ਨੀਟ ਹੈ ਉਹਨੂੰ ਵੀ ਉਹ ਕੰਡਕਟ ਕਰਦੀ ਹੈ ਸਾਰੀਆਂ ਗੱਲਾਂ। ਵੀ ਜੇ ਇਹਦੇ ਚ ਇੰਨਾ ਵੱਡਾ ਜਿਹੜਾ ਹੈਗਾ ਇਹ ਘਪਲਾ ਹੋ ਸਕਦਾ। ਹੁਣ ਜਿਹੜਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇੱਕ ਤੋਂ ਦੂਜੀ ਇਹ ਗ੍ਰਿਫਤਾਰੀ, ਹੁਣ ਤੱਕ 10 ਲੋਕ ਜਿਹੜੇ ਆ ਉਹਨਾਂ ਨੂੰ ਇਹ ਗ੍ਰਿਫਤਾਰ ਕਰ ਲਿਆ, ਤੇ ਬਾਕੀਆਂ ਦੀ ਪੁੱਛਗਿੱਛ ਜਿਹੜੀ ਹੈ ਪੜਤਾਲ ਉਹ ਜਾਰੀ ਹੈਗੀ ਨਾਲ ਹੀ। ਤੇ ਹੁਣ ਜਿਹੜਾ ਇੱਕ ਸੈਂਟਰ ਦਾ ਜਿਹੜਾ ਰੇਣੂ ਬਾਈ ਕਰੀਅਰ ਸੈਂਟਰ ਦਾ ਜਿਹੜਾ ਹੈਗਾ ਮੁਖੀ ਹੈ ਜਿਹਨੇ ਉਹ ਸੈਂਟਰ ਖੋਲਿਆ ਸੀ ਉੱਥੇ, ਤੇ ਸ਼ਿਵਰਾਜ ਰਘੁਨਾਥ ਉਹਨੂੰ ਜਿਹੜਾ ਹੈਗਾ ਐਤਵਾਰ ਨੂੰ ਵੈਸੇ ਕਾਬੂ ਕੀਤਾ ਸੀ ਤੇ ਕੱਲ ਉਹਦੀ ਬਕਾਇਦਾ ਜਿਹੜੀ ਆ ਉਹ ਗ੍ਰਿਫਤਾਰੀ ਪਾਈ ਗਈ ਹੈ। ਤੇ ਹੁਣ ਹੋਰ ਵੀ ਜਿਹੜੇ ਕਾਫੀ ਲੋਕਾਂ ਤੇ ਇਹਦੀ ਨਿਗਾਹ, ਤੇ ਇਹਦਾ ਮਤਲਬ ਇਹ ਹੈ ਕਿ ਇਹ ਮਾਮਲਾ ਕੋਈ ਇਹ ਤਾਂ ਹੈ ਨੀ ਕਿ ਪਹਿਲੀ ਵਾਰੀ ਹੋਇਆ, ਇਹਦਾ ਅਰਥ ਇਹ ਹੈ ਕਿ ਇਹ ਪਹਿਲਾਂ ਤੋਂ ਵੀ ਇਹ ਚੱਲਦਾ ਆ ਰਿਹਾ ਹੈ ਕਿਸੇ ਨਾ ਕਿਸੇ ਇਹ ਤਰੀਕੇ ਦੇ ਨਾਲ, ਜਾਂ ਪਹਿਲਾਂ ਬੰਦੇ ਫੜੇ ਨੀ ਜਾਂਦੇ ਜਾ ਰਹੇ। ਹੁਣ ਗੱਲ ਤਾਂ ਇਹ ਹੈ ਕਿ ਜਿੱਦਾਂ ਤੁਸੀਂ ਕਹਿ ਕੇ ਪੋਲੀਟੀਕਲ ਬੰਦਿਆਂ ਦਾ ਇਹ ਚ ਕਿਸ ਤੱਕ ਹੱਥ ਜਿਹੜਾ ਹੋ ਸਕਦਾ। ਹੁਣ ਕੁਦਰਤੀ ਗੱਲ ਹੈ ਕਿ ਜਿਹੜੀ ਹੈ ਸਿਆਸਤ ਦੀ ਜਾਂ ਪੋਲੀਟਿਕਸ ਦੀ ਸਰਪ੍ਰਸਤੀ ਤੋਂ ਬਿਨਾਂ ਤਾਂ ਇਹ ਸਾਰਾ ਕੁਛ ਚੱਲ ਨੀ ਸਕਦਾ, ਤੇ ਨਾ ਹੀ ਕਿਸੇ ਦੀ ਏਡੀ ਵੱਡੀ ਜਿਹੜੀ ਆ ਉਹ ਜ਼ਰੂਰਤ ਹੋ ਸਕਦੀ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਪੇਪਰ ਲੀਕ ਕਰਕੇ ਇਹ ਕਰੋ। ਗੱਲ ਜਿਹੜੀ ਹੈ ਉਹ ਹੁਣ ਪੁਣਛਾਣ

0: ਕਰਨ ਵਾਲੀ ਤਾਂ ਸਭ ਤੋਂ ਵੱਡੀ ਇਹ ਹੈ ਜੀ ਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਸੈਂਟਰ ਗਵਰਨਮੈਂਟ ਨੇ ਆਪਣੇ ਹੱਥ ਚੱਲੇ ਲਿਆ ਇਹ ਟੈਸਟ, ਉਦੋਂ ਬਾਅਦ ਕਿਹੜੇ ਕੋਚਿੰਗ ਸੈਂਟਰ ਦੇ ਕਿਹਦੇ ਜਿਹੜੇ ਹੈਗੇ ਆ ਵੱਧ ਤੋਂ ਵੱਧ ਜਿਹੜੇ ਬੰਦੇ ਇੱਧਰ ਆਏ ਨੇ, ਤਾਂ ਜਾਂ ਕਿਸ ਲੈਵਲ ਤੇ ਆਏ ਨੇ, ਉਹਨਾਂ ਦਾ ਰੈਂਕ ਕਿਸ ਲੈਵਲ ਦਾ ਰਿਹਾ, ਉਹ ਪੜਤਾਲ ਕਰਨ ਵਾਲੀ ਗੱਲ ਹੈ। ਉਸ ਪੜਤਾਲ ਨੂੰ ਹੁਣ ਜਿਹੜਾ ਹੈ CBI ਕਿਸ ਲੈਵਲ ਤੇ ਕਰ ਸਕਦੀ ਹੈ ਜਾਂ ਕਿਸੇ ਦੀ ਹੋਰ ਉਹਨਾਂ ਨੂੰ ਸਹਾਇਤਾ ਚਾਹੀਦੀ ਹੈ, ਇਹ ਇੱਕ ਜਿਹੜੀ ਵੱਡਾ ਇਹਦੇ ਚ ਸਵਾਲ ਹੈ। ਕਿਉਂਕਿ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਟੇਟ ਦੀਆਂ ਜਿਹੜੀਆਂ ਯੂਨੀਵਰਸਿਟੀਜ਼, ਖਾਸ ਕਰਕੇ ਮੈਡੀਕਲ ਯੂਨੀਵਰਸਿਟੀ, ਇਹ ਕੰਡਕਟ ਕਰਦੀਆਂ ਸੀ, ਤੇ ਉੱਥੇ ਵੀ ਜਿਹੜਾ ਸੀ ਕਦੇ ਇਸ ਰੂਪ ਚ ਸਾਹਮਣੇ ਨਹੀਂ ਆਇਆ। ਠੀਕ ਹੈ, ਦੋਸ਼ ਵਗੈਰਾ ਲੱਗਦੇ ਰਹੇ ਜਾਂ ਕਿਤੇ, ਇਹ ਨਹੀਂ ਸੀ ਆਇਆ ਕਿ ਏਡਾ ਵੱਡਾ ਜਿਹੜਾ ਘਪਲਾ ਜਾਂ ਇਸ ਪੱਧਰ ਤੇ ਪੇਪਰ ਹੀ ਪੂਰਾ ਬਾਹਰ ਦੇ ਦਿੱਤਾ ਜਾਵੇ, ਤੇ ਜਿਹੜੇ ਜਿਹਨਾਂ ਤੋਂ ਪੈਸੇ ਲਏ ਆ ਮੋਟੇ, ਉਹਨਾਂ ਦੇ ਬੱਚੇ ਜਿਹੜੇ ਉਹ ਪੇਪਰ ਅਟੈਂਪਟ ਕਰਕੇ, ਤੇ ਉਹ ਭਾਵੇਂ ਉਹਨਾਂ ਦਾ ਲੈਵਲ ਕੋਈ ਵੀ ਹੋਵੇ, IQ ਲੈਵਲ ਕੋਈ ਵੀ ਹੋਵੇ, ਇੰਟੈਲੀਜੈਂਸੀ ਵਾਲਾ ਜਿਹੜਾ ਲੈਵਲ ਆ ਉਹ ਕੋਈ ਵੀ ਹੋਵੇ, ਉਹ ਜਿਹੜੇ ਹੈਗੇ ਆ ਦਾਅਵੇਦਾਰ ਬਣ ਜਾਣਾ ਕੋਈ ਡਾਕਟਰ ਬਣਨ ਦੇ। ਸੋ ਇਹ ਤਾਂ ਇੱਕ ਤਰੀਕੇ ਦਾ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ, ਤੇ ਵੈਸੇ ਵੀ ਜਿਹੜਾ ਜਿਹਨੂੰ ਆਪਾਂ ਕਹਿੰਦੇ ਲਾ ਆਫ ਲੈਂਡ, ਤੇ ਉਹਦੇ ਵੀ ਜਿਹੜੀ ਗੱਲ ਇਹ ਉਲਟ ਹੈ। ਸੋ ਇਹ ਤਾਂ ਇੱਕ ਤਰੀਕੇ ਦਾ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ, ਤੇ ਵੈਸੇ ਵੀ ਜਿਹੜਾ ਜਿਹਨੂੰ ਆਪਾਂ ਕਹਿੰਦੇ ਲਾ ਆਫ ਲੈਂਡ, ਤੇ ਉਹਦੇ ਵੀ ਜਿਹੜੀ ਗੱਲ ਇਹ ਉਲਟ ਹੈ। ਤੇ ਉਸ ਪਾਸੇ ਗੱਲ ਵੀ ਜਿਹੜੀ ਆ ਗੱਲ ਤੁਰਨੀ ਚਾਹੀਦੀ ਹੈ। ਹਾਲਾਂਕਿ ਕੁਛ ਖੱਬੇ ਪੱਖੀ ਪਾਰਟੀਆਂ ਨੇ ਕੁਛ ਨੇ ਇਹ ਗੱਲ ਉਠਾਈ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਪ੍ਰੀਖਿਆਵਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੀ ਇਹ ਜਾਂਚ ਕੀਤੀ ਜਾਵੇ, ਕਿਉਂਕਿ ਜਿਹੜੇ ਕੋਚਿੰਗ ਸੈਂਟਰ ਨੇ ਇਹ ਬਹੁਤ ਵੱਡੇ, ਠੀਕ ਹੈ ਉਹ ਤਿਆਰੀ ਕਰਾਉਂਦੇ ਆ, ਟਿਊਸ਼ਨਾਂ ਦਿੰਦੇ ਆ, ਅਲੱਗ ਗੱਲ ਹੈ, ਪਰ ਉਹ ਫਿਰ ਜਦੋਂ ਰਿਜ਼ਲਟ ਆ ਜਾਂਦਾ ਉਦੋਂ ਬਾਅਦ ਉਹ ਤਸਵੀਰਾਂ ਜਿਹੜੀਆਂ ਨੇ ਉਹ ਨਸ਼ਰ ਕਰਦੇ ਆ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਫਰੰਟ ਪੇਜ ਤੇ ਭਰਿਆ ਪਿਆ ਹੁੰਦਾ, ਹੋਰ ਜਿਹੜੇ ਬੱਚੇ ਪਾਸ ਹੋਏ ਹੁੰਦੇ ਆ ਉਹਨਾਂ ਦੀਆਂ ਤਸਵੀਰਾਂ ਦੇ ਨਾਲ, ਠੀਕ ਹੈ ਉਹਨਾਂ ਦੇ ਪੇਰੈਂਟਸ ਖੁਸ਼ ਹੁੰਦੇ ਹੋਣਗੇ ਅਲੱਗ ਗੱਲ ਹੈ, ਤੇ ਪਰ ਉਹ ਉਹਨਾਂ ਦਾ ਜਿਹੜਾ ਹੈਗਾ ਉਹ ਫਿਰ ਦੱਸਦੇ ਆ ਕਿ ਸਾਡਾ ਆਹ ਰੈਂਕ ਇੰਨੇ ਰੈਂਕ ਨੇ ਜਿਹੜੇ, ਤੇ ਇਹ ਵੀ ਜਿਹੜਾ ਹੈ ਨਾਲ ਇੱਕ ਗੱਲ ਇਹਦੀ ਮੈਨੂੰ ਲੱਗਦਾ ਕਿ ਪੁਣਛਾਣ ਜਿਹੜੀ ਆ ਉਹ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਕਿ ਕਿਸ ਲੈਵਲ ਤੇ, ਕਿਉਂਕਿ ਤਾਂ ਕਿ ਉਹ ਅਟਰੈਕਟ ਕਰਦੇ ਆ ਕਿ ਉਹਨਾਂ ਕੋਲ ਹੋਰ ਸਟੂਡੈਂਟ ਹੋਣ, ਉਹਨਾਂ ਕੋਲ ਵੱਧ ਪੈਸਾ ਆਵੇ, ਤੇ ਫਿਰ ਉਹ ਜਿਹੜਾ ਪੈਸਾ ਹੈ ਮੋਟੀਆਂ ਫੀਸਾਂ ਜਿਹੜੀਆਂ ਪੇਰੈਂਟਸ ਲੱਖਾਂ ਰੁਪਇਆ ਦਿੰਦੇ ਆ ਬੱਚਿਆਂ ਨੂੰ ਟਿਊਸ਼ਨ ਦਾ, ਤੇ ਉਹ ਸਾਰਾ ਉਹ ਪੈਸਾ ਉਹਦੇ ਚੋਂ ਕਿੱਥੇ ਖਰਚ ਹੁੰਦਾ ਜਾਂ ਪੇਪਰ ਖਰੀਦਣ ਵਾਸਤੇ ਵੀ ਉਹ ਚੋਂ ਪੈਸਾ ਵਰਤਿਆ ਜਾਂਦਾ, ਇਹ ਸਾਰਾ ਕੁਛ ਹੁਣ ਮੇਰਾ ਖਿਆਲ ਹੈ ਇਹਦੀ ਜਿਹੜੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ। ਪਰ ਰੰਜੂ ਜੀ ਚੱਕਰ ਇਹ ਹੈ ਕਿ ਜਿਵੇਂ ਪਹਿਲਾਂ ਵੀ ਹੁੰਦਾ, ਭਾਵੇਂ CBI ਹੋਵੇ, ਭਾਵੇਂ ED ਹੋਵੇ, ਭਾਵੇਂ ਜਿਹੜੀਆਂ ਸਟੇਟ ਲੈਵਲ ਦੀਆਂ ਏਜੰਸੀਆਂ ਹੋਣ, ਉਹ ਜਿਹੜੀ ਪੁੱਛ ਪੜਤਾਲ ਹੈ ਉਹ ਇਸੇ ਲੈਵਲ ਤੱਕ ਜਿਹੜੀ ਆ ਉਹ ਰਹਿ ਜਾਂਦੀ ਹੈ, ਬਾਅਦ ਚ ਬੰਦੇ ਜ਼ਮਾਨਤ ਕਰਾ ਕੇ ਆ ਜਾਂਦੇ ਆ, ਬਾਅਦ ਚ ਮਾਮਲੇ ਚੱਲਦੇ ਰਹਿੰਦੇ ਆ, ਉਹ ਕਲੀਅਰ ਹੁੰਦਾ ਨਹੀਂ ਹੁੰਦਾ, ਫਿਰ ਹੌਲੀ ਹੌਲੀ ਬਰੀ ਹੋ ਜਾਂਦੇ ਆ, ਤੇ ਇੱਕ ਵਾਰੀ ਇਹ ਰੌਲਾ ਜਿਹਾ ਪੈ ਕੇ ਜਿਹੜੀ ਗੱਲ ਖਤਮ ਹੋ ਜਾਂਦੀ ਹੈ। ਪਰ ਅਜੇ ਤੱਕ ਵੀ ਜਿਹੜਾ ਹੈ ਇਹਨੂੰ ਅਸੀਂ ਫੂਲ ਪਰੂਫ ਨਹੀਂ ਬਣਾ ਸਕੇ ਕਿ ਇੱਕ ਵੀ ਜਿਹੜੀ ਹੈ ਮਾਸਾ ਵੀ ਜਿਹੜੀ ਇਹਦੇ ਚ ਕਿਤੇ ਇਹ ਨਹੀਂ ਕਿ ਲੀਕ ਹੋਣ ਵਾਲੀ ਗੱਲ, ਜਾਂ ਜਿਹੜੇ ਫਿਰ ਉਹ ਬੱਚੇ ਆ ਉਹ ਸਾਰੇ ਮੈਟ ਤੇ ਆਏ ਆ, ਇਹਦੇ ਨਾਲ ਫਿਰ ਇਹ ਵੀ ਡਿਸਕਰੇਜ ਹੁੰਦਾ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਆ, ਤੇ ਫਿਰ ਉਹ ਸੋਚਦੇ ਕਿ ਅਸੀਂ ਜ਼ਰੂਰ ਡਾਕਟਰ ਬਣਨਾ ਕਿਉਂਕਿ ਸਾਡਾ ਨੰਬਰ ਤਾਂ ਆਉਣਾ ਹੀ ਨਹੀਂ, ਤੇ ਅਸੀਂ ਕਿਸੇ ਹੋਰ ਪਾਸੇ ਜਾਈਏ। ਇਹੀ ਕਾਰਨ ਹੈ ਕਿ ਜਦੋਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਫਿਰ ਬੱਚੇ ਬਾਹਰ ਵੱਲ ਨੂੰ ਮੂੰਹ ਕਰਦੇ ਆ ਜਾਂ ਕਿਸੇ ਹੋਰ ਪਾਸੇ ਤੁਰਦੇ ਆ ਜਾਂ ਡਿਪਰੈਸ਼ਨ ਚ ਆਉਂਦੇ ਆ। ਸੋ ਮੇਰਾ ਖਿਆਲ ਹੈ ਕਿ ਇਹੋ ਜਿਹੇ ਮਾਮਲੇ ਤਾਂ ਜਿਹੜੀ ਹੈ ਬਹੁਤ ਹੀ ਜਿਹੜੀ ਹੈ ਵਿਆਪਕ ਜਿਹੜੀ ਹੈ ਐਕਸਟੈਂਸਿਵ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਿਹੜੀ ਜਾਂਚ ਹੈ।
1: ਜੀ ਬਿਲਕੁਲ, ਜਿਹੜੀ ਹਾਲੇ ਤੱਕ ਕੋਈ ਖਾਸ ਦਿਖ ਨਹੀਂ ਰਿਹਾ ਕੁਛ, ਲੋਕੀ ਹਾਲੇ ਤੱਕ ਐਟਲੀਸਟ ਲੋਕ ਤਾਂ ਸੈਟਿਸਫਾਈ ਨਹੀਂ ਗੇ ਉਹਨਾਂ ਬੱਚਿਆਂ ਦੇ ਨਾਲ, ਤਾਂ ਬਿਲਕੁਲ ਹੀ ਧੱਕਾ ਵਾ ਸਾਫ ਸਰਾਸਰ ਉਹਨਾਂ ਦੇ ਵੇਖ ਰਹੇ ਕਿ ਉਹਨਾਂ ਦੇ ਮਾਪੇ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ। ਇੱਧਰ ਸਤੀਸ਼ਨ ਨੇ ਕੇਰਲਾ ਦੇ ਹੁਣ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕ ਲਈ ਹੈ, ਕੋਈ ਫੇਰਬਦਲ ਆਪਾਂ ਵੇਖ ਪਾਵਾਂਗੇ ਇੱਥੋਂ ਦੀ ਸਿਆਸਤ ਦੇ ਵਿੱਚ ਜਾਂ ਫਿਰ ਦੇਸ਼ ਦੀ ਸਿਆਸਤ ਦੇ ਵਿੱਚ?
0: ਦੇਖੋ, ਉੱਥੇ ਕੇਰਲਾ ਦੇ ਵਿੱਚ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਰਹੀ ਹੈ, ਤੇ ਜਾਂ ਉੱਥੇ ਖੱਬੀ ਪੱਖੀ ਪਾਰਟੀਆਂ ਦੀ ਰਹੀ ਹੈ, ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਦੀ ਆਪਸੀ ਜਿਹੜੀ ਹੈ ਗੱਠਜੋੜ ਦੀ ਸਰਕਾਰ ਵੀ ਰਹੀ ਹੈ। ਤੇ ਹੁਣ ਕਿਉਂਕਿ ਪਿਛਲੇ 10 ਸਾਲਾਂ ਤੋਂ 2 ਸਾਲ ਜਿਹੜੇ ਸੀਗੇ ਪਲਾਨ ਲਗਾਤਾਰ ਉੱਥੇ ਖੱਬੇ ਪੱਖੀ ਪਾਰਟੀਆਂ ਦੀ ਜਿਹੜੀ ਉਹ ਸਰਕਾਰ ਰਹੀ ਹੈ, ਤੇ ਵਿਜਨ ਰਹੇ ਨੇ ਮੁੱਖ ਮੰਤਰੀ, ਤੇ ਹੁਣ ਕਾਂਗਰਸ ਜਿਹੜੀ ਹੈ ਕੁਛ ਕੇਰਲਾ ਵਾਸਤੇ ਨਵੀਆਂ ਜਿਹੜੇ ਸੀ ਗਰੰਟੀਆਂ ਕੁਛ ਨਵਾਂ ਜਿਹੜਾ ਲੈ ਕੇ ਆਏ ਸੀ ਕਿ ਆਹ ਸਰਕਾਰ ਆਹ ਨਹੀਂ ਕਰ ਸਕੀ, ਉਹ ਇਹ ਕਰਨਗੇ, ਏਦਾਂ ਏਦਾਂ ਦੀਆਂ ਕਾਫੀ ਜਿਹੜੀਆਂ ਇਹਦੇ ਚ ਗੱਲਾਂ ਸੀ। ਤੇ ਹੁਣ ਦੇਖੋ ਇਹਦੇ ਚ ਜਿਹੜਾ ਹੈ VD ਸਟੇਸ਼ਨ ਕੀ ਕਰਦੇ ਆ, ਹਾਲਾਂਕਿ ਹੁਣ ਵੀ ਖੈਰ UDF ਦੇ ਵਿੱਚ ਕੱਲੀ ਕਾਂਗਰਸ ਨਹੀਂ ਹੈ, ਨਾਲ ਉਹਦੇ ਜਿਵੇਂ ਹੋਰ ਪਾਰਟੀਆਂ ਵੀ ਨੇ, ਜਿਹਦੇ ਚ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਜਿਹੜੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ ਜਿਹੜੀ IUM,

0: ਜਿਹਦੇ 5 ਮੰਤਰੀ ਲਏ ਗਏ ਨੇ, ਤੇ ਉਹ ਕਿਸ ਲੈਵਲ ਤੱਕ ਜਿਹੜੀ ਹੈ ਇਸ ਆਪਣੀ ਅੱਗੋਂ ਸਰਕਾਰ ਨੂੰ ਜਾਂ ਕਿੱਦਾਂ ਜਿਹੜਾ ਚਲਾਉਂਦੇ ਆ। ਇੱਕ ਕੇਰਲ ਦੇ ਵਿੱਚ ਜਿਹੜਾ ਇੱਕ ਹੋਰ ਮਸਲਾ ਅਜੇ ਵੀ ਭਖਿਆ ਹੋਇਆ, ਸੁਪਰੀਮ ਕੋਰਟ ਚ ਕੇਸ ਹੈ, ਉਹ ਹੈ ਸਬਰੀਮਾਲਾ ਜਿਹੜਾ ਮੰਦਿਰ ਹੈ ਜਿਹਦੇ ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਤੇ ਹੁਣ ਇਹ ਸਰਕਾਰ ਕਿਸ ਲੈਵਲ ਤੇ ਉਸ ਕੇਸ ਨੂੰ ਅੱਗੇ ਕੰਟੈਸਟ ਕਰਦੀ ਹੈ ਜਾਂ ਨਹੀਂ ਕਰਦੀ ਜਾਂ ਪਿੱਛੇ ਹਟਦੀ ਹੈ, ਇਹ ਵੀ ਜਿਹੜਾ ਹੈਗਾ ਉਹਦੇ ਅੱਗੇ ਸਤੀਸ਼ਨ ਸਰਕਾਰ ਦੇ ਅੱਗੇ ਇਹ ਵੀ ਇੱਕ ਵੱਡਾ ਜਿਹੜਾ ਹੈਗਾ ਕੰਮ ਹੋਏਗਾ।
1: ਜੀ ਬਿਲਕੁਲ, ਚੈਲੇਂਜ ਤੇ ਕਾਫੀ ਰਹਿਣਗੇ, ਵੇਖਦੇ ਹਾਂ ਹੁਣ ਕਿਵੇਂ ਨਿਭਾਉਂਦੇ ਨੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ ਜੀ।
1: ਜੇ ਦੋਸਤੋ ਇਸ
2: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੇ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈਂ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈਂ।
2: ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੂੰ ਹੁਣ ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਭ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ ਬਈ, ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ, ਤੈਨੂੰ ਪਤਾ ਨਹੀਂ।
0: ਇਹ ਨਾ ਸੋਸ਼ਲ ਮੀਡੀਆ ਜਿਹੜਾ ਹੈ ਨਾ, ਇਹ ਬਹੁਤ ਬਦਤਮੀਜ਼ੀ ਵੀ ਕਰਦਾ
2: ਬਹੁਤ।
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ, ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ
2: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਆ।
2: ਪਤਾ ਉਹ ਭਾਪਾ ਜੀ ਬਣੇ ਕਿੱਦਾਂ? ਪਤਾ
0: ਕਿਹੜੇ?
2: 2003 ਦੀ ਗੱਲ ਆ,
0: 4 ਦੀ ਕਿ 3 ਦੀ?
2: 3 ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ ਤੇ ਗਿਆ ਹੋਇਆ।
0: ਅੱਛਾ,
2: ਹਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ ਆਪਸ 'ਚ, ਸਟੂਡੈਂਟ ਸੀ ਉਹ, ਉਹਨੂੰ ਮਿਲੀ ਨਹੀਂ ਉਹ ਸੋਸਾਇਟੀ ਦੇ ਅੰਦਰ, ਹਿੱਸਾ ਨਹੀਂ ਮਿਲਿਆ ਉਹਨੂੰ,
0: ਉਹ ਮੁੰਡੇ ਨੂੰ,
2: ਉਹ ਮੁੰਡੇ ਨੂੰ।
0: ਓਕੇ,
2: ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ, ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ।
2: ਹਾਂ, ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ, ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ 'ਚ ਗਿਆ।
0: ਅੱਛਾ,
2: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ। ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ। ਜਿੰਨੀ ਵੀ ਹਾਰਵਰਡ 'ਚ ਪੜ੍ਹਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ ਪੀਸੀ ਤੇ।
0: ਓਕੇ,
2: ਵੈਬਸਾਈਟ ਬਣਾਈ ਫੇਸ ਮੈਸ਼। ਫੇਸ ਮੈਸ਼ ਸਕਰੀਨ ਖੋਲੂਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟ੍ਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।
0: ਅੱਛਾ,
2: ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
0: ਓਕੇ,
2: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ, ਸੋਰੀ ਗਾਇਸ, ਪਰ ਇੱਕ ਜੋੜਾ
0: ਜੁੜਵਾ, ਆਪਾਂ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਹਾਂ ਦੋ ਜੁੜਵਾ ਭਰਾ,
2: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ।
0: ਅੱਛਾ, ਮੈਂ ਕਿਹਾ ਰੋਂਦੇ ਰਹਿੰਦੇ।
2: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ 'ਚ ਲੋਕ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ। ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
0: ਅੱਛਾ,
2: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ ਦ ਫੇਸਬੁੱਕ .com ਬਣਾਈ, ਮਾਰਕ ਜ਼ਕਰਬਰਗ।
0: ਅੱਛਾ,
2: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ। ਠੀਕ ਹੈ, ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ, ਅਨਓਫੀਸ਼ੀਅਲੀ ਇਹੀ ਗੱਲ ਆ। ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ ਫੇਸਬੁੱਕ .com।
0: ਅੱਛਾ, ਕੱਲੇ ਪਹਿਲਾਂ ਦਾ ਫੇਸਬੁੱਕ,
2: ਹਾਂ ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ।
0: ਜੇ ਕੋਈ ਸ਼ੁਰੂ 'ਚ ਪੈਸੇ ਲਏ,
2: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ। ਠੀਕ ਹੈ ਜੀ, ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹਨਾ 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ, ਅਤੇ ਜਦੋਂ ਇਨਵੈਸਟਰਸ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦਾ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ, ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ, ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ। ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰ ਉਹ ਸਾਰੇ ਸ਼ੇਅਰ ਗਏ।
0: ਓਕੇ,
2: ਬਹੁਤ ਤਗੜਾ ਲੋਸੂਟ ਹੋਇਆ
0: ਜੀ,
2: ਲਾਅ ਸੂਟ ਦੇ ਐਂਡ ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲਾਅ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲਾਅ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
0: ਅੱਛਾ
2: ਉਹਨਾਂ ਉਹ ਚਲਾਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਸ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
0: ਹੈਪੀ ਬਰਥਡੇ ਵੀ ਹੈਪੀ ਬਰਥਡੇ
2: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲੋਟ ਖਰੀਦੋ
0: ਚੱਲੀ ਨਹੀਂ ਵੈਸੇ ਉਹ ਚੀਜ਼
2: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੋਗ ਨੂੰ ਲੈ ਕੇ ਆਉਂਦਾ ਸਨੂਪ ਡੋਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ 1-2 ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲੋਟ ਖਰੀਦੋ $1 million ਚ ਵਰਚੁਅਲ ਪਲੋਟ ਵੀ
0: ਚੰਨ ਤੇ ਵੀ ਪਲੋਟ ਮਿਲੇ
2: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
0: ਉਂਗਲ ਮੇਰੇ ਵੱਲ ਨੂੰ ਕੀ ਕਰੀ
2: ਸੋਰੀ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਇਹ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆਂ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
0: ਹਾਂ ਪਰ ਇਹਦੇ 'ਚੋਂ ਕੁਛ ਇੱਕ ਚੀਜ਼ਾਂ ਇਸ ਸਾਰੀ ਸਟੋਰੀ 'ਚੋਂ ਸ਼ਾਇਦ ਬਾਕੀ ਵੀ ਓਬਜ਼ਰਵ ਕਰ ਰਹੇ ਹੋਣਗੇ ਅਤੇ ਮੈਂ ਆਪਾਂ ਚਾਹਵਾਂਗੇ ਕਿ ਤੁਸੀਂ ਇਸ ਸਟੋਰੀ 'ਚੋਂ ਕੀ ਓਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਕੀ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਸ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ 'ਚੋਂ ਕੀ ਕੱਢਿਆ ਅਤੇ ਉਸ ਲਿਹਾਜ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤਾਂ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਅਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਅਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ 'ਚੋਂ ਮੋਟਾ ਪੈਸਾ ਕਮਾਉਣ ਵਾਲਿਆਂ 'ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਅਤੇ ਉਹ ਵੀ ਆਪਣਾ ਨਹੀਂ
2: ਸਿਰਫ ਕੋਡਿੰਗ
0: ਹਾਂ ਸੋ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੱਢਦੇ ਹੋ ਇਹਦੇ ਵਿੱਚੋਂ ਅਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਹੈ ਵੀ ਇਹਦੀ ਤਨਖਾਹ ਹੀ $1 ਆ
2: ਉਹ ਕਿਉਂਕਿ ਉਹਦਾ ਮੇਨ ਹਿੱਸਾ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨਹੀਂ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਅਤੇ ਡਾਟਾ ਬਰੀਚ ਹੋਇਆ ਅਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
0: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
2: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ 1.5 ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ 1.5-2 ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ 1 ਹਫ਼ਤੇ ਬਾਅਦ ਰੀਲਸ ਲੈ ਕੇ ਆ ਜਾਂਦਾ
1: ਜੋ ਕਿ ਬੇਸਿਕਲੀ
0: ਟਿਕਟੌਕ ਤੋਂ ਚੱਕੀ ਹੋਈ ਚੀਜ਼ ਹੈ, ਸਭ ਤੋਂ ਵੱਧ ਫੇਮਸ ਹੈ,
1: ਸਭ ਤੋਂ ਵੱਧ ਇਹ ਹੈ ਕਿ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ।
0: ਹਾਂ, ਅਦਰਵਾਈਜ਼ ਕੋਈ ਏਡੀ ਗੱਲ ਨਹੀਂ ਹੈ। ਮੰਨ ਲਓ ਜੇ ਟਿਕਟੌਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ, ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ।
1: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ। ਤੁਸੀਂ ਕੋਈ ਅੰਗਰੇਜ਼ ਭਾਸ਼ਾ, ਚਲੋ ਥੋੜ੍ਹਾ ਡਿਫਰੈਂਟ ਹੁੰਦਾ, ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ, ਹੈ ਨਾ, ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ, ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜ਼ਰੂਰ ਕਰਦੇ ਆ, ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ, ਕੁਛ ਕਰਦੇ, ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ। ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ। ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ। ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ, ਅਤੇ ਹਰ ਕ੍ਰੀਏਟਰ ਦੀ ਥੋੜ੍ਹੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ।
0: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ।
1: ਉਹ ਇਸੇ ਕਰਕੇ ਨਹੀਂ ਆਇਆ, ਟਿਕਟੌਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ।
0: ਉੱਥੇ ਤਾਂ ਟਿਕਟੌਕ ਘੱਟ ਚਲਾਉਂਦੇ ਆ ਸਗੋਂ।
1: ਅੱਛਾ, ਘੱਟ ਚਲਾਉਂਦੇ ਆ।
0: ਹਾਂ, ਚਾਈਨਾ 'ਚ ਮੈਂ ਵੇਖਿਆ ਉੱਥੇ।
1: ਅੱਛਾ, ਕਿ ਵੀ
0: ਪੁੱਛਿਆ ਵੀ ਮੈਂ,
1: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ। ਚਾਈਨਾ ਦੇ ਅੰਦਰ ਉਹ ਟਿਕਟੌਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ। ਪਰ US ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ। ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ, ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ।
0: ਹਾਂ, ਅਤੇ ਉਹਨਾਂ ਨੇ ਚਾਈਨਾ ਨੇ ਪਿਛਲੇ ਦਿਨੀ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ।
1: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ।
0: ਨਹੀਂ, ਉਹ ਤਾਂ ਚਲੋ ਵੱਡੀ ਉਹ ਹੋ ਗਿਆ ਨਾ, ਉਹ ਤਾਂ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ। ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਵੋ ਉਹ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰ ਦਿਓ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
1: ਚਾਹੀਦਾ ਇਹ ਜ਼ਰੂਰੀ।
0: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ। ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ
1: ਨੇ। ਠੀਕ ਹੈ, ਬਿਲਕੁਲ ਸਹੀ ਗੱਲ,
0: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤਾਂ ਫਸ ਗਏ। ਸੋ ਇਹ ਤਾਂ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਇੰਡੀਆ ਜੇਕਰ ਰਹਿੰਦੀ ਟਿਕਟੌਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੌਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ, ਕਿਉਂਕਿ ਟਿਕਟੌਕ ਬਹੁਤ ਲੋਕ ਵਰਤਦੇ ਸੀ ਉੱਥੇ।
1: ਟਿਕਟੌਕ ਲੋਕ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਹਨਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ। ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ, ਸਭ ਕੁਛ ਹੈ। ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ ਕਿ ਜੇ ਟਿਕਟੌਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ, ਪਰ ਉਹੀ ਗੱਲ ਆ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਆ, ਤਾਂ ਉਹ ਮਨਵਾ ਲਈ। ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ।
0: ਦੇਖੋ, ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ, ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਿਣਾ ਕੇ ਵੇਚ ਦਿੰਦੇ ਹੋ। ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ, ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ।
1: ਠੀਕ ਗੱਲ ਹੈ, ਬਿਲਕੁਲ
0: ਗਲਤ, ਮਤਲਬ ਕਿੱਡੇ ਵੱਡੇ ਬਲੰਡਰ ਨੇ।
1: ਬਿਲਕੁਲ,
0: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ, WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ। ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ, TV ਦੇ ਉੱਤੇ ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ।
1: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਹੈ ਕਿ ਕੱਲ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ,
2: ਤੇ ਪਿੱਛੇ ਇਨਗਰੀਡੀਐਂਟ ਤਾਂ ਲਿਖੇ ਪਏ ਕੋਈ ਪੜ੍ਹਦਾ ਹੀ ਨਹੀਂ ਆ ਇੱਕ ਕ੍ਰੀਏਟਰ ਆ ਐਵਰੀਵਨ ਸ਼ੁੱਡ ਚੈੱਕ ਹਿਮ ਆਊਟ ਉਹਦਾ ਨਾਮ ਆ ਫੂਡ ਫਾਰਮਾ ਤੇ ਉਹ ਲੜਕਾ ਕੁਛ ਨਹੀਂ ਕਰਦਾ ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ ਤੇ ਉਹ ਬਾਅਦ ਚੋਂ ਜਿੱਤਿਆ ਉਹ ਕੁਛ ਨਹੀਂ ਕਰਦਾ ਉਹ ਸਿਰਫ ਤੁਹਾਨੂੰ ਇਨਗਰੀਡੀਐਂਟ ਪੜ੍ਹ ਕੇ ਦੱਸਦਾ
0: ਅੱਛਾ
2: ਕਿ ਬਈ ਜਿਸ ਸੋਫਟ ਡਰਿੰਕ ਆ ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ ਪਰ ਸੋਫਟ ਡਰਿੰਕ ਆ ਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ ਤੇ ਉੱਪਰੋਂ ਤੁਸੀਂ ਕਲਰ ਪਾ ਦਿਓ ਤੇ ਇਹ ਹੈ ਜੀ ਤੁਹਾਡੀ ਤੇ ਉਹ ਬਾਇਕਾਰਬੋਨੇਟ ਵਾਟਰ ਹੈ ਨਾ ਸੋਡਾ ਵਾਟਰ ਉਹ ਪਾ ਦਿਓ ਤੇ ਇਹ ਹੈ ਜੀ ਠੰਡਾ ਮਤਲਬ
0: ਬੁਲਬਲੇ ਬਣਾ ਤੁਹਾਡੇ
2: ਹਾਂ ਇਹ ਆ ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ ਹਨਾ ਤੇ ਉਹ ਵੀ ਇਹੀ ਨੇ ਦੇ ਆਰ ਆਲ ਸ਼ੂਗਰ ਨਥਿੰਗ ਐਲਸ ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੰਸਪੀਰੇਸੀ ਥਿਊਰੀ ਹੈ ਕਿ ਬੇਸਿਕਲੀ ਕੋਕੇਨ ਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ ਬਸ ਉਹ ਥੋੜ੍ਹੀ ਜਿਹੀ ਘੱਟ ਆ ਕਹਿ ਲਓ ਰੇਂਜ ਉਹਦੀ ਘੱਟ ਹੈ ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ ਤੇ ਸ਼ੂਗਰ 50 ਕਰਦੀ ਹੈ ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ ਤੇ ਉਸੇ ਲੈਵਲ ਦਾ ਬਾਅਦ ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਹੈ ਬਾਡੀ ਵਿੱਚੋਂ ਤੁਸੀਂ ਹੁਣ ਨਹੀਂ ਲੈ ਰਹੇ ਹੋ ਤੁਹਾਨੂੰ
0: ਹੁੰਦਾ ਕਿ
2: ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ
0: ਕਰਦਾ ਦੁਬਾਰਾ ਖਾਣ ਨੂੰ ਜੀ ਕਰਦਾ
2: ਐਗਜੈਕਟਲੀ ਸੇਮ ਹੈ ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਤੇ ਰਾਜੇ ਦੇ ਠਾਕੁਰ ਯਾਰ ਦੋਸਤ ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤਾਂ ਕਦੀ ਬੈਨ ਨਹੀਂ ਹੋ ਪਾਈ
0: ਨਹੀਂ ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ ਸਲੋ
2: ਹਾਂ
0: ਨਸ਼ਾ ਹੋ
2: ਗਿਆ ਹਾਂ ਸਲੋ ਪੋਇਜ਼ਨ
0: ਨਸ਼ਾ ਹੋ ਗਿਆ ਹਾਂ ਤੇ ਵੈਸੇ ਪਤਾ ਹੀ ਆ ਸਾਨੂੰ ਸਾਰਿਆਂ ਨੂੰ
2: ਹਾਂ ਪਤਾ ਸਭ ਨੂੰ ਹੀ ਆ ਪਰ
0: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ ਉਹ ਤੋਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ ਕਿਸੇ ਦੇ ਰਵੱਈਏ ਦੀ ਗੱਲ ਕਰੀਏ ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤੇ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਹੀ ਰਿਹਾ ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤੇ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ
2: ਸੋ
0: ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋ ਰਾਤ ਪਹੁੰਚ ਜਾਂਦੀਆਂ ਨੇ ਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ ਟੀ ਵੀ ਦਾ ਵੀ ਫਿਰ ਇਹੀ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ
2: ਹੁਣ ਆਪਾਂ ਪਾਰਟੀਸਪੈਂਟ ਹੋ ਗਏ ਨਾ ਪ੍ਰੋਪਰ ਦੂਸਰਾ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ ਹੁਣ ਹਰ ਕੋਈ ਇਨਫਲੂਐਂਸਰ ਆ ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ ਅਦਰਵਾਈਜ਼ ਚੱਲਣਾ ਨਹੀਂ ਛੋਟਾ ਜਿਹਾ ਇੱਕ ਅੰਕਲ ਹੈ ਨਾ ਯੂ ਐੱਸ ਦਾ ਡੇਟਾ ਸੀਗਾ ਇਹ ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ ਕਿ ਜਿਹੜੀ ਕ੍ਰੀਏਟਰ ਇਕੋਨਮੀ ਆ ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ ਠੀਕ ਹੈ ਉਹ ਫਿਲਹਾਲ ਵਰਲਡ ਦੇ ਅੰਦਰ ਕੁਛ 3 ਬਿਲੀਅਨ US ਡਾਲਰ ਦੀ ਹੈ ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਆ ਸੋ 2030 ਤੱਕ ਇਹ ਡਬਲ ਹੋ ਜਾਣੀ ਆ ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ ਅਤੇ ਆਮ ਤੌਰ 'ਤੇ ਹੀ ਹੈ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ
0: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ ਚਾਹੇ ਵੇਚ ਕੇ ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ ਆ ਠੀਕ ਆ ਸੋ ਆਪਾਂ ਦੂਰ ਕੀ ਜਾਣਾ ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਆ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦੋ ਹੁਣ, ਮਤਲਬ ਆਪਾਂ ਉਸ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨ ਦੇ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ, ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੀ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਘਰ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
2: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ ਪਹਿਲੇ, ਹੈ ਨਾ, ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
0: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
2: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਹੈ, ਉਹ
0: ਸੋਡਾ ਕਰ ਦਿੰਦੇ,
2: ਹਾਂ ਉਹ ਸੋਡਾ ਕਰ ਦਿੰਦੇ ਆ। ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹੈ ਨਾ, ਕਿ ਮਤਲਬ ਉਹ ਸਿੱਧੇ ਤੌਰ 'ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ, ਜਾਂ ਫਿਰ ਨਾ ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆ ਕਦੇ ਨਹੀਂ ਇੰਡੀਆ ਦੇ ਅੰਦਰ, ਆ ਬੜੀ ਪ੍ਰੋਬਲਮ
0: ਇਨਡਾਇਰੈਕਟਲੀ ਉਹ ਚੀਜ਼ਾਂ। ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤਾਂ ਉਹਦੀ ਥੋੜ੍ਹੀ ਕਿਸੇ ਨੇ ਮੰਨਣੀ ਆ।
2: ਅੱਛਾ ਦੇਖਿਆ, ਵੈਸੇ ਵਧੀਆ ਤਰੀਕਾ ਤਾਂ ਇਹ ਹੋਣਾ ਚਾਹੀਦਾ, ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ,
0: ਟਰਾਈ ਕਰ ਕੇ ਕੋਈ ਯਾਰ ਤੁਸੀਂ
2: ਬ੍ਰਾਂਡ ਹੀ ਇਹ ਵਧੀਆ,
0: ਉਹਦੀ ਥੋੜ੍ਹੀ ਕੋਈ ਮੰਨੂਗਾ ਨਾ, ਮੰਨੂਗਾ ਤੇ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹੈ ਨਾ, ਕੋਈ
2: ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
0: ਹਾਂ ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹੈ ਨਾ, ਨਹੀਂ ਥੋੜ੍ਹੀ ਹੋਵੇ ਕੋਈ।
2: ਬਿਲਕੁਲ ਸਹੀ ਗੱਲ ਹੈ,
0: ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
2: ਹਾਂ,
0: ਫਿਰ ਉਹ ਗੱਲ ਕਿਤੇ ਬਣਦੀ ਹੈ।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
4: ਉਹ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ, ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
5: ਅਰੇ ਬੋਲੋ ਪੱਪੂ ਦੇ ਪਾਪਾ,
6: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
7: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
8: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਰੈਡੀ ਸੈਟ ਗੋ ਚੈਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ।
11: ਮਾਹਿਰ ਬੈਠੇ ਨੇ, ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
12: ਜਾਂ 90-77-97-33
11: ਜਾਂ ਈਮੇਲ info@vyimmigration.com.au।
12: याद रखो 9077973।
13: वीवा इमिग्रेशन एंड एजुकेशन कंसल्टेंट,
12: हर कदम तुहाडे नाल।
14: बलजीत, व्याह वास्ते ज्वेलरी देखन तुन्ना ज्वेलर्स चलिए?
15: यार उना दा डेंडीनोंग वाला स्टोर ना बड़ा ही दूर है।
14: ओ हुन टेंशन नहीं, हुन डेंडीनोंग तो इलावा अपने इलाके सेंट एल्बन्स विच तुन्ना ज्वेलर्स स्टोर खुल गया। ओही भरोसा ते 30 साल तो वध वरियां दा एक्सपीरियंस। रेडीमेड गोल्ड, डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स, 99 मेन रोड वेस्ट, सेंट एल्बन्स अते 341 लॉन्सडेल स्ट्रीट, डेंडीनोंग। फॉर मोर इन्फो कॉल 0499-2535-45 ते।
16: वाओ, तेरी सब्जी दे खुशबू अते टेस्ट विच नहीं बल्कि ग्लास कंटेनर च पैक हुंदा है। तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
17: चलदी दा नाम गड्डी, आ ते सुनिया ही होना। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
18: ਓਪਿਟ ਹੋਮਸ, ਆਪਣੇ ਇਰਾਦਿਆਂ ਵਾਂਗ ਸਿਰਫ

ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: ਮੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 19 ਤਰੀਕ ਹੈ ਮਈ ਦਾ ਮਹੀਨਾ 2026, ਮੰਗਲਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ, ਸਾਰੇ ਹੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੰਗਲਵਾਰ ਖਬਰਨਾਮੇ ਦੀ, ਔਰ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ, ਜਿੱਥੇ ਅੱਜ ਦੀਆਂ ਕੁਝ ਖਬਰਾਂ, ਖਾਸ ਤੌਰ ਦੇ ਉੱਤੇ ਆਸਟ੍ਰੇਲੀਆ ਦੀਆਂ ਖਬਰਾਂ ਬੜੀਆਂ ਦਿਲਚਸਪ ਹੋਣਗੀਆਂ। ਇਸ ਬੁਲੇਟਿਨ ਦੇ ਆਖਰੀ ਮੱਧ ਦੇ ਵਿੱਚ ਜਾ ਕੇ ਅਸੀਂ ਜਿਹੜਾ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਵਾਂਗੇ। ਕੁਝ ਇੱਕ ਭਾਰਤ ਦੀਆਂ ਚੁਣਿੰਦਾ ਖਬਰਾਂ ਵੀ ਨੇ, ਪਰ ਭਾਰਤ ਦਾ ਵਿਸਤਾਰ ਖਬਰਾਂ ਦਾ ਜਿਹੜਾ ਬੁਲੇਟਿਨ ਹੈ ਉਹ ਅੱਗੇ ਚੱਲ ਕੇ ਦੁਪਹਿਰ ਵੇਲੇ ਤੁਹਾਡੇ ਨਾਲ ਸਾਂਝਾ ਕਰਾਂਗੇ ਲਾਈਵ, ਜਦੋਂ ਪ੍ਰੀਤਮ ਸਿੰਘ ਰੁਪਾਲ ਜੀ ਹੋਣਗੇ। ਆਓ ਇਸ ਵਕਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਉੱਤੇ ਝਾਤ ਮਾਰ ਲੈਂਦੇ ਹਾਂ, ਅਤੇ ਫਿਰ ਭਾਰਤ ਦੀਆਂ ਕੁਝ ਸੰਖੇਪ ਖਬਰਾਂ, ਅਤੇ ਫਿਰ ਆਸਟ੍ਰੇਲੀਆ ਦੀਆਂ ਨਿਊਜ਼। ਪਹਿਲੀ ਖਬਰ ਕੌਮਾਂਤਰੀ ਖਿੱਤੇ ਦੇ ਵਿੱਚੋਂ ਫਲਸਤੀਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ, ਜਿੱਥੇ ਫਲਸਤੀਨ ਹਮਾਇਤੀ ਐਕਟੀਵਿਸਟ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜ ਨੇ ਸਾਈਪ੍ਰਸ ਮੁਲਕ ਦੇ ਪੱਛਮੀ ਖੇਤਰ ਦੇ ਵਿੱਚ, ਇੱਕ ਕੌਮਾਂਤਰੀ ਜਲ ਖੇਤਰ ਦੇ ਵਿੱਚ ਗਜ਼ਾ ਦੀ ਮਦਦ ਦੇ ਲਈ ਜਾ ਰਹੀਆਂ 50 ਤੋਂ ਜ਼ਿਆਦਾ ਕਿਸ਼ਤੀਆਂ ਦੇ ਬੇੜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਗਲੋਬਲ ਸਮੂਦ ਫਲੋਟੀਲਾ ਯਾਨੀ GSF ਨੇ ਇਹ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀ ਫੌਜ ਨੇ ਉਹਨਾਂ ਦੀਆਂ ਕਿਸ਼ਤੀਆਂ ਦੇ ਉੱਤੇ ਚੜ੍ਹਾਈ ਕੀਤੀ ਹੈ। ਇਸ ਨੂੰ ਗੈਰ ਕਾਨੂੰਨੀ ਸਮੁੰਦਰੀ ਲੁੱਟ ਦੱਸਿਆ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ ਗਜ਼ਾ ਤੋਂ ਲਗਭਗ 250 ਨੌਟੀਕਲ ਮੀਲ ਦੀ ਦੂਰੀ ਦੇ ਉੱਤੇ ਹੋਈ ਹੈ, ਜਿੱਥੇ ਇਜ਼ਰਾਈਲ ਨੇ ਸਮੁੰਦਰੀ ਨਾਕਾਬੰਦੀ ਲਗਾ ਰੱਖੀ ਹੈ। ਸੰਗਠਨ ਦੀ ਇੱਕ ਵੀਡੀਓ ਸਟ੍ਰੀਮ ਦੇ ਵਿੱਚ ਹਥਿਆਰਬੰਦ ਕਮਾਂਡੋ ਕਈ ਕਿਸ਼ਤੀਆਂ 'ਚ ਚੜ੍ਹਦੇ ਦਿਖਾਈ ਦੇ ਰਹੇ ਨੇ। ਇਜ਼ਰਾਈਲ ਦੀ ਤਰਫ ਤੋਂ ਹਾਲੇ ਤੱਕ ਇਸ ਘਟਨਾ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ, ਕੋਈ ਕਾਊਂਟਰ ਬਿਆਨ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇਸ ਫਲੋਟੀਲਾ ਨੂੰ ਉਕਸਾਵੇ 'ਚ ਉਠਾਇਆ ਗਿਆ ਇੱਕ ਕਦਮ ਦੱਸਿਆ ਸੀ, ਅਤੇ ਕਿਹਾ ਸੀ ਕਿ ਇਸ ਦੇ ਵਿੱਚ ਤੁਰਕੀ ਦੇ ਦੋ ਹਿੰਸਕ ਸਮੂਹ ਵੀ ਸ਼ਾਮਲ ਨੇ। ਪਿਛਲੇ ਮਹੀਨੇ ਇਜ਼ਰਾਈਲੀ ਫੋਰਸਿਸ ਨੇ ਇਸੇ ਫਲੋਟੀਲਾ ਦੀਆਂ 22 ਕਿਸ਼ਤੀਆਂ ਨੂੰ ਗ੍ਰੀਸ ਦੇ ਕ੍ਰੀਟ ਦੇ ਕੋਲ ਰੋਕ ਲਿਆ ਸੀ। ਇਸ ਘਟਨਾ ਦੇ ਵਿੱਚ ਮੌਜੂਦ ਜਿਹੜੀਆਂ ਕਿਸ਼ਤੀਆਂ ਨੇ ਕੁੱਲ, ਉਹਨਾਂ ਦੇ ਉੱਤੇ 175 ਦੇ ਕਰੀਬ ਐਕਟੀਵਿਸਟਾਂ ਨੂੰ ਹਿਰਾਸਤ 'ਚ ਵੀ ਲੈ ਲਿਆ ਸੀ। ਕੌਮਾਂਤਰੀ ਪੱਧਰ ਦੇ ਉੱਤੇ ਵਿਆਪਕ ਆਲੋਚਨਾ ਤੋਂ ਬਾਅਦ ਇਹਨਾਂ ਦੇ ਵਿੱਚੋਂ 2 ਨੂੰ ਛੱਡ ਕੇ ਬਾਕੀ ਸਭ ਨੂੰ ਰਿਹਾ ਕਰ ਦਿੱਤਾ ਗਿਆ ਸੀ ਅਗਲੇ ਦਿਨ। ਪਰ ਇਜ਼ਰਾਈਲ ਨੇ ਹਾਲੇ ਵੀ ਇਸ ਫਲੋਟੀਲਾ ਦੇ ਉੱਤੇ ਆਪਣੀ ਨਿਗਾਹ ਛੱਡੀ ਨਹੀਂ ਹੈ। ਉਧਰ ਆਰਗਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ, ਜਿਹਨੂੰ OIC ਵੀ ਕਹਿ ਲਿਆ ਜਾਂਦਾ, ਦੁਨੀਆ ਭਰ ਦੇ ਮੁਸਲਿਮ ਮੁਲਕਾਂ ਦਾ ਇੱਕ ਗੁੱਟ, ਇਹਨਾਂ ਨੇ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਬਾਰਕਾ ਨਿਊਕਲੀਅਰ ਪਾਵਰ ਪਲਾਂਟ ਦੇ ਉੱਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। OIC ਦੇ ਮਹਾਸਕੱਤਰੇ ਦੀ ਤਰਫ ਤੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਨਾਗਰਿਕ ਸੰਸਥਾਵਾਂ ਅਤੇ ਅਹਿਮ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਕੌਮਾਂਤਰੀ ਕਾਨੂੰਨਾਂ ਦਾ ਖੁੱਲ੍ਹਾ ਉਲੰਘਣ ਹੈ। ਇਸ ਦੇ ਨਾਲ ਹੀ OIC ਨੇ UAE ਦੇ ਨਾਲ ਇੱਕਜੁੱਟਤਾ ਦਿਖਾਉਂਦਿਆਂ ਹੋਇਆਂ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਦੇ ਲਈ UAE ਦੇ ਤਰਫ ਤੋਂ ਚੁੱਕੇ ਗਏ ਕਦਮਾਂ ਦੀ ਹਮਾਇਤ ਕੀਤੀ। ਆਬੂਧਾਬੀ ਸਥਿਤ ਬਾਰਕਾ ਨਿਊਕਲੀਅਰ ਪਾਵਰ ਪਲਾਂਟ ਨੂੰ ਐਤਵਾਰ ਦੇ ਦਿਨ 17 ਮਈ ਦੇ ਦਿਨ ਨਿਸ਼ਾਨਾ ਬਣਾਇਆ ਗਿਆ ਸੀ ਡਰੋਨ ਹਮਲੇ ਦੀ ਵਜ੍ਹਾ ਦੇ ਚੱਲਦਿਆਂ। ਇਸ ਪਾਵਰ ਪਲਾਂਟ ਦੇ ਨੇੜੇ ਇੱਕ ਬਿਜਲੀ ਜਨਰੇਟਰ 'ਚ ਅੱਗ ਵੀ ਲੱਗ ਗਈ ਸੀ, ਜਿਸ 'ਤੇ ਕਾਬੂ ਪਾ ਲਿਆ ਗਿਆ। ਪਰ ਸੁਖਦ ਗੱਲ ਇਹ ਰਹੀ ਕਿ ਇਸ ਨਿਊਕਲੀਅਰ ਪਾਵਰ ਪਲਾਂਟ ਤੱਕ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਹ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਹਮਲਾ ਕਿਸ ਨੇ ਕੀਤਾ। ਭਾਰਤ ਨੇ ਵੀ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਏ ਜਾਣ ਦੇ ਲਈ UAE ਦੇ ਨਾਲ ਆਪਣੀ ਹਮਾਇਤ ਜਤਾਈ ਸੀ। ਪਰ ਭਾਰਤ ਇਸ ਵਕਤ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਮੱਧ ਪੂਰਬ ਦੇ ਹਾਲਾਤ ਨੇ, ਇੱਥੇ ਕਿੱਥੇ ਖੜਦਾ ਹੈ, ਇਸ ਨੂੰ ਇਸ ਖਬਰ ਦੇ ਸਾਈਡ ਦੇ ਵਿੱਚੋਂ ਅਗਲੀ ਖਬਰ ਜਿਹੜੀ ਦੱਸਣ ਲੱਗੇ ਹਾਂ ਸਾਈਡ 'ਚੋਂ ਤੁਸੀਂ ਸਮਝ ਸਕਦੇ ਹੋ। ਸਾਈਡ 'ਚੋਂ ਇਸ ਕਰਕੇ ਕਿਉਂਕਿ ਭਾਰਤ ਹਾਲੇ ਸਾਈਡ 'ਤੇ ਹੀ ਹੈ। ਇਸ ਵਕਤ ਪੂਰੀ ਦੁਨੀਆ ਦੀਆਂ ਨਿਗਾਹਾਂ ਅਮਰੀਕਾ, ਇਜ਼ਰਾਈਲ ਜਾਂ ਦੂਸਰੇ ਪਾਸੇ ਇੱਕ ਦੂਸਰਾ ਧੁਰਾ ਜਿਹੜਾ ਬਣਿਆ ਹੋਇਆ, ਰੂਸ ਅਤੇ ਚੀਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੀਨ ਦੀ ਯਾਤਰਾ ਤੋਂ ਫੌਰਨ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਮੰਗਲਵਾਰ ਦੇ ਦਿਨ ਚੀਨ ਦੇ 2 ਦਿਨਾਂ ਅਧਿਕਾਰਕ ਦੌਰੇ ਦੀ ਸ਼ੁਰੂਆਤ ਕਰ ਦੇਣੀ ਹੈ, ਯਾਨੀ ਅੱਜ ਤੋਂ ਸ਼ੁਰੂਆਤ ਹੋ ਜਾਏਗੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੀਤੇ ਸ਼ਨੀਵਾਰ ਇਸ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੱਤੀ ਸੀ ਕਿ ਸਟੇਟ ਵਿਜ਼ਿਟ ਚੀਨ ਦੇ ਰਾਸ਼ਟਰਪਤੀ ਦੇ ਸੱਦੇ ਦੇ ਉੱਤੇ ਹੋ ਰਹੀ ਹੈ। ਉਧਰ ਰੂਸੀ ਰਾਸ਼ਟਰਪਤੀ ਦਾ ਦਫ਼ਤਰ, ਜਿਹਨੂੰ ਕ੍ਰੈਮਲਿਨ ਕਹਿ ਲਿਆ ਜਾਂਦਾ ਹੈ, ਉਹਨਾਂ ਦੀ ਤਰਫ਼ ਤੋਂ ਪਹਿਲਾਂ ਹੀ ਜਾਰੀ ਇੱਕ ਬਿਆਨ ਦੇ ਵਿੱਚ ਪੁਤਿਨ ਦੇ ਚੀਨ ਦੌਰੇ ਦੀ ਪੁਸ਼ਟੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਟਰੰਪ ਨੇ 13 ਤੋਂ ਲੈ ਕੇ 15 ਮਈ ਤੱਕ ਚੀਨ ਦਾ ਅਧਿਕਾਰਕ ਦੌਰਾ ਕੀਤਾ ਸੀ। ਪੂਰੀ ਦੁਨੀਆ ਦੀਆਂ ਨਿਗਾਹਾਂ ਉਸ ਦੌਰੇ ਦੇ ਉੱਤੇ ਸੀ, ਕਿਉਂਕਿ ਕਰੀਬ ਇੱਕ ਦਹਾਕੇ ਦੇ ਵਿੱਚ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੀ ਇਹ ਪਹਿਲੀ ਚੀਨ ਯਾਤਰਾ ਸੀ। ਹਾਲਾਂਕਿ ਇਹ ਵੀ ਉਸ ਰਾਸ਼ਟਰਪਤੀ ਦੀ ਤਰਫ ਤੋਂ ਜਿਹੜੇ ਪਹਿਲਾਂ ਕੋਵਿਡ ਦੇ ਦਰਮਿਆਨ ਇਸ ਨੂੰ ਚਾਈਨਾ ਵਾਇਰਸ ਦੱਸਦੇ ਰਹੇ ਸੀ। ਹਾਲਾਂਕਿ ਇਸ ਯਾਤਰਾ ਦੇ ਵਿੱਚ ਟਰੰਪ ਨੇ ਅਮਰੀਕਾ ਦੀਆਂ ਸਿਖਰਲੀਆਂ ਟੈਕ ਕੰਪਨੀਆਂ ਦੇ ਸੀਈਓਜ਼ ਦੇ ਨਾਲ ਸ਼ਿਰਕਤ ਕੀਤੀ ਸੀ ਔਰ ਚੀਨ ਪਹੁੰਚੇ ਸੀ, ਪਰ ਯਾਤਰਾ ਖਤਮ ਹੋਣ ਤੋਂ ਬਾਅਦ ਵੀ ਕਿਸੇ ਵੀ ਵੱਡੀ ਡੀਲ ਦਾ ਕੋਈ ਐਲਾਨ ਤੱਕ ਨਹੀਂ ਸਾਹਮਣੇ ਆਇਆ, ਨਾ ਹੀ ਕਿਸੇ ਇੱਕ ਵੱਡੀ ਕੰਪਨੀ ਨੇ ਚੀਨ ਦੇ ਵਿੱਚ ਕੋਈ ਵੱਡੀ ਇਨਵੈਸਟਮੈਂਟ ਜਾਂ ਚੀਨ ਦੀ ਕੋਈ ਵੱਡੀ ਇਨਵੈਸਟਮੈਂਟ ਅਮਰੀਕਾ 'ਚ ਹੋਈ ਹੋਵੇ, ਐਸਾ ਵੀ ਕੋਈ ਐਲਾਨ ਨਹੀਂ ਆਇਆ। ਪਰ ਹੁਣ ਠੀਕ ਹੈ, ਇਸ ਤੋਂ 3 ਦਿਨ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬੀਜਿੰਗ ਜਦੋਂ ਪਹੁੰਚਣਗੇ, ਅੱਜ ਦੇ ਦਿਨ ਪਹੁੰਚਣਗੇ, ਤਾਂ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਇੱਕ ਵਾਰ ਫਿਰ ਤੋਂ ਚੀਨ ਦੇ ਵੱਲ ਹੋ ਜਾਣਗੀਆਂ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਦੱਸਿਆ ਗਿਆ ਕਿ ਦੋਹਾਂ ਰਾਸ਼ਟਰਪਤੀਆਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਲੈ ਕੇ ਚਰਚਾ ਹੋਣੀ ਹੈ ਔਰ ਦੁਨੀਆ ਭਰ ਦੇ ਕੌਮਾਂਤਰੀ ਮੁੱਦਿਆਂ ਦੇ ਉੱਤੇ ਵੀ ਚਰਚਾ ਹੋਣੀ ਹੈ। ਇਸ ਦਰਮਿਆਨ ਹੁਣ ਰੂਸ ਅਤੇ ਚੀਨ ਦੇ ਸੰਬੰਧ ਤਾਂ ਗਹਿਰੇ ਹੋਣਗੇ। ਰੂਸ ਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪੁਤਿਨ ਚੀਨ ਨੂੰ ਇੱਕ ਚੰਗਾ ਗੁਆਂਢੀ ਮੰਨਦੇ ਨੇ ਔਰ ਦੋਹਾਂ ਦੀ ਇੱਕ ਜਿਹੜੀ ਸਹਿਯੋਗ ਸੰਧੀ ਹੈ ਉਸ ਦੀ ਹਸਤਾਖਰ ਕਰਨ ਦੀ 25ਵੀਂ ਵਰੇਗੰਢ ਵੀ ਹੈ। ਇਹ ਸੰਧੀ 2001 ਦੇ ਵਿੱਚ ਮਾਸਕੋ 'ਚ ਉਸ ਸਮੇਂ ਹੋਈ ਸੀ ਜਦੋਂ ਚੀਨੀ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਅਤੇ ਪੁਤਿਨ ਦੇ ਦਰਮਿਆਨ ਮੁਲਾਕਾਤ ਹੋਈ ਸੀ। ਪੁਤਿਨ ਅਤੇ ਜ਼ੀ ਜਿਨਪਿੰਗ ਦੀ ਪਿਛਲੀ ਮੁਲਾਕਾਤ ਸਤੰਬਰ ਨੂੰ ਹੋਈ, ਫੌਜੀ ਪਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਬੀਜਿੰਗ ਵੀ ਗਏ ਸੀ। ਉਸ ਪਰੇਡ ਦੇ ਵਿੱਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੈਜ਼ਿਸ਼ਕਿਨ ਵੀ ਮੌਜੂਦ ਸੀ। ਇਸ ਵਕਤ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਚੀਨ ਦੁਨੀਆ ਦਾ ਇੱਕ ਐਸਾ ਧੁਰਾ ਬਣਦਾ ਜਾ ਰਿਹਾ ਹੈ ਜਿਹੜਾ ਕਿ ਪਾਵਰ ਬੈਲੈਂਸ ਕਰਦਾ, ਯਾਨੀ ਕਿ ਅਮਰੀਕਾ ਨੂੰ ਜਵਾਬ ਦੇ ਸਕਦਾ, ਕਿਉਂਕਿ ਪਿੱਛੇ ਜੇ ਚੀਨ ਦੇ ਵਿੱਚ ਦੌਰੇ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਨੇ ਤਾਈਵਾਨ ਨੂੰ ਲੈ ਕੇ ਕੋਈ ਵੀ ਐਸਾ ਬਿਆਨ ਨਹੀਂ ਦਿੱਤਾ ਜਿਸ ਦੇ ਨਾਲ ਚੀਨ ਨਾਰਾਜ਼ ਹੋਵੇ। ਉਲਟਾ ਚੀਨ ਨੇ ਅਜਿਹਾ ਜ਼ਰੂਰ ਕਹਿ ਦਿੱਤਾ ਕਿ ਉਹਨਾਂ ਨੂੰ ਪਸੰਦ ਆਏਗਾ ਕਿ ਜੇਕਰ ਅਮਰੀਕਾ ਤਾਈਵਾਨ ਮਸਲੇ ਦੇ ਉੱਤੇ ਆਪਣੀ ਜ਼ਿਆਦਾ ਦਖਲਅੰਦਾਜ਼ੀ ਨਾ ਕਰੇ। ਉਧਰ ਰੂਸ ਦੇ ਰਾਸ਼ਟਰਪਤੀ ਦੇ ਚੀਨ ਦੇ ਇਸ ਦੌਰੇ ਦੇ ਨਾਲ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਯੂਰਪੀ ਦੇਸ਼ਾਂ ਦੇ ਵਿੱਚ ਹੋਣ ਵਾਲੇ ਤੇਲ ਅਤੇ ਗੈਸ ਦੇ ਸਾਰੇ ਭਵਿੱਖ ਦੇ ਸੌਦੇ ਜਿਹੜੇ ਨੇ ਉਹ ਅਮਰੀਕੀ ਡਾਲਰ ਦੀ ਬਜਾਏ ਰਸ਼ੀਅਨ ਰੂਬਲ, ਜਿਹੜੀ ਕਿ ਉੱਥੋਂ ਦੀ ਕਰੰਸੀ ਹੈ, ਅਤੇ ਚਾਈਨੀਜ਼ ਯੁਆਨ ਦੇ ਵਿੱਚ ਕੀਤੇ ਜਾ ਸਕਦੇ ਨੇ। ਰੂਸ ਨੇ ਇਹ ਫੈਸਲਾ ਕੌਮਾਂਤਰੀ ਵਪਾਰ ਦਾ ਜਿਹੜਾ ਇੱਕ ਕ੍ਰਾਈਸਿਸ ਬਣਿਆ ਹੋਇਆ ਪੂਰੀ ਦੁਨੀਆ ਦੇ ਵਿੱਚ ਔਰ ਅਮਰੀਕੀ

0: ਡਾਲਰ ਦਾ ਇੱਕ ਦਬਦਬਾ ਬਣਿਆ ਹੋਇਆ ਉਸ ਨੂੰ ਚੁਣੌਤੀ ਦੇਣ ਦੇ ਲਈ ਇਹ ਕਦਮ ਲਿਆ ਹੈ। ਰੂਸ ਦਾ ਇਹ ਕਦਮ ਚੁੱਕਿਆ ਗਿਆ। ਰੂਸ ਨੇ ਅਧਿਕਾਰਕ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਹੈ ਕਿ ਯੂਰਪ ਦੇ ਨਾਲ ਤਾਂ ਤੇਲ ਅਤੇ ਗੈਸ ਦੇ ਸਾਰੇ ਅਗਲੇ ਸੌਦਿਆਂ ਦੀ ਕੀਮਤ ਰੂਸੀ ਰੂਬਲ 'ਚ ਕੀਤੀ ਜਾਵੇ ਜਾਂ ਫਿਰ ਚਾਈਨੀਜ਼ ਯੂਆਨ ਦੇ ਦਿੱਤਾ ਜਾਵੇ। ਰਣਨੀਤੀਕਾਰ ਇਸ ਨੂੰ ਸੀਨੋ ਰਸ਼ੀਆ ਊਰਜਾ ਮੁਦਰਾ ਯਾਨੀ ਕਿ ਰਸ਼ੀਅਨ ਐਨਰਜੀ ਕਰੰਸੀ ਪੀਵਟ ਵੀ ਕਹਿ ਲਿਆ ਜਾਂਦਾ ਉਸ ਦੇ ਰੂਪ ਦੇ ਵਿੱਚ ਦੇਖ ਰਹੇ ਨੇ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਰੂਸ ਦੀ ਤਰਫ ਤੋਂ ਅਮਰੀਕਾ ਨੂੰ ਡਰਾਇਆ ਜਾ ਰਿਹਾ ਹੋਵੇ ਕਿਉਂਕਿ ਅਮਰੀਕਾ ਦੀ ਕਰੰਸੀ ਯਾਨੀ ਕਿ ਡਾਲਰ ਇਸ ਵਕਤ ਅਮਰੀਕਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਰੂਸ ਅਤੇ ਚੀਨ ਰਲ ਕੇ ਉਸੇ ਹੱਡੀ ਦੇ ਉੱਤੇ ਸੱਟ ਮਾਰਨਾ ਚਾਹੁੰਦੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ 'ਚ ਕਿਹਾ ਕਿ ਭਾਰਤ ਮੱਧ ਪੂਰਬ ਅਤੇ ਯੂਕਰੇਨ ਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਹਰ ਕਿਸਮ ਦੀ ਸ਼ਾਂਤੀ ਦੀ ਕੋਸ਼ਿਸ਼ ਦੀ ਹਮਾਇਤ ਕਰਦਾ ਹੈ। ਉਹਨਾਂ ਕਿਹਾ ਕਿ ਫੌਜੀ ਸੰਘਰਸ਼ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਇਹ ਗੱਲ ਨਾਰਵੇ ਦੇ ਪ੍ਰਧਾਨ ਮੰਤਰੀ ਯੋਨਸ ਗਾਰ ਸਟੇਰੋ ਦੇ ਨਾਲ ਸਾਂਝੀ ਪ੍ਰੈਸ ਮੀਟ ਦੇ ਦਰਮਿਆਨ ਕਹੀ। ਉਹਨਾਂ ਕਿਹਾ ਕਿ ਅਸੀਂ ਇੱਕਜੁੱਟ ਕਿਸੇ ਵੀ ਸੰਘਰਸ਼ ਦਾ ਹੱਲ ਨਹੀਂ ਕੱਢ ਸਕਦੇ, ਬਸ ਗੱਲਬਾਤ ਦੇ ਨਾਲ ਹੱਲ ਕੱਢ ਸਕਦੇ ਹਾਂ। ਉਹਨਾਂ ਕਿਹਾ ਕਿ ਅਸੀਂ ਇਸ ਗੱਲ ਦੇ ਉੱਤੇ ਸਹਿਮਤ ਹਾਂ ਕਿ ਵਿਸ਼ਵ ਭਰ ਦੀਆਂ ਚੁਣੌਤੀਆਂ ਦੇ ਹੱਲ ਦੇ ਲਈ ਇੱਕ ਐਸੀ ਸੰਸਥਾ ਦੀ ਲੋੜ ਹੈ ਜਿਹੜੀ ਅੱਤਵਾਦ ਦੇ ਹਰ ਰੂਪ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਸਾਂਝੀ ਪ੍ਰਤੀਬੱਧਤਾ ਜ਼ਾਹਰ ਕਰੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ UAE, ਨੈਦਰਲੈਂਡਸ ਅਤੇ ਸਵੀਡਨ ਦੇ ਦੌਰੇ ਦੇ ਉੱਤੇ ਜਾ ਚੁੱਕੇ ਨੇ। ਨਾਰਵੇ ਤੋਂ ਬਾਅਦ ਹੁਣ ਉਹਨਾਂ ਦਾ ਇਟਲੀ ਦਾ ਦੌਰਾ ਸ਼ੁਰੂ ਹੋ ਜਾਣਾ। ਉੱਥੇ ਹੀ ਕੇਰਲ ਦੇ ਨਵੇਂ ਬਣੇ ਮੁੱਖ ਮੰਤਰੀ VD ਸਤੀਸ਼ਨ ਦੀ ਅਗਵਾਈ ਵਾਲੀ ਕੇਰਲ ਦੀ ਨਵੀਂ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਵੀ ਕੀਤੀ ਔਰ ਇਸ ਦੇ ਵਿੱਚ ਆਸ਼ਾ ਵਰਕਰਾਂ ਦੀ ਸੈਲਰੀ ਵਧਾਉਣ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ VD ਸਤੀਸ਼ਨ ਨੇ ਇਸ ਤੋਂ ਇਲਾਵਾ ਜਾਣਕਾਰੀ ਦਿੱਤੀ ਕਿ UDF ਸਰਕਾਰ ਨੇ ਆਪਣੇ ਵਾਅਦਿਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਸ਼ਾ ਵਰਕਰਾਂ ਦੇ ਭੱਤੇ ਦੇ ਵਿੱਚ 3,000 ਰੁਪਏ ਦਾ ਵਾਧਾ ਮਨਜ਼ੂਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗਾਂ ਦੇ ਕਲਿਆਣ ਦੇ ਲਈ ਅਲੱਗ ਅਲੱਗ ਮਹਿਕਮੇ ਬਣਾਏ ਗਏ ਨੇ। ਆਂਗਨਵਾੜੀ ਵਰਕਰਾਂ ਤੋਂ ਇਲਾਵਾ ਰਸੋਈ ਕਰਮਚਾਰੀਆਂ, ਪ੍ਰੀ ਪ੍ਰਾਇਮਰੀ ਟੀਚਰਸ ਅਤੇ ਇਹਨਾਂ ਸਾਰਿਆਂ ਦੀ ਜਿਹੜੀ ਤਨਖਾਹ ਨੇ ਉਹਨਾਂ ਦੇ ਵਿੱਚ ਬੇਸਿਕ ਤਨਖਾਹਾਂ 'ਚ ਵਾਧਾ ਕੀਤਾ ਗਿਆ। ਮਹਿਲਾਵਾਂ ਦੇ ਲਈ KSRTC ਯਾਨੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ 15 ਜੂਨ ਤੋਂ ਉਪਲਬਧ ਵੀ ਹੋ ਜਾਏਗੀ। ਦੱਸ ਦਈਏ VD ਸਟੇਸ਼ਨ ਨੇ ਕੱਲ੍ਹ ਦੇ ਦਿਨ ਹੀ ਮੁੱਖ ਮੰਤਰੀ ਦੇ ਵਜੋਂ ਸੌਂਹ ਵੀ ਚੁੱਕੀ ਸੀ। ਉੱਥੇ ਹੀ ਅਗਲੀ ਖਬਰ ਦੀ ਜੇਕਰ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਕੁਝ ਇੱਕ ਆਖਰੀ 2 ਖਬਰਾਂ ਵੀ ਸਾਂਝੀਆਂ ਕਰਦੇ ਚੱਲੀਏ। ਸੁਪਰੀਮ ਕੋਰਟ ਨੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਦੇ ਵਿੱਚ ਉਮਰ ਖਾਲਿਦ ਨੂੰ ਜ਼ਮਾਨਤ ਨਾ ਦੇਣ ਦੇ ਆਪਣੇ ਫੈਸਲੇ ਦੇ ਉੱਤੇ ਸਵਾਲ ਚੁੱਕੇ ਨੇ। ਲਾਈਵ ਲਾ ਵੈਬਸਾਈਟ ਦੇ ਮੁਤਾਬਕ ਕੋਰਟ ਨੇ ਸੋਮਵਾਰ ਦੇ ਦਿਨ ਕਿਹਾ ਕਿ ਫੈਸਲਾ 2021 ਦੇ ਵਿੱਚ 3 ਜੱਜਾਂ ਦੀ ਬੈਂਚ ਦੀ ਯੂਨੀਅਨ ਆਫ ਇੰਡੀਆ ਬਨਾਮ KA ਨਜੀਬ ਫੈਸਲੇ ਦੇ ਠੀਕ ਢੰਗ ਦੇ ਨਾਲ ਪਾਲਣ ਨਾ ਕਰਨ ਦੇ ਚੱਲਦਿਆਂ ਲਿਆ ਗਿਆ। ਇਸ ਫੈਸਲੇ ਦੇ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੇਸ ਦੀ ਸੁਣਵਾਈ ਬਹੁਤ ਲੰਮੀ ਖਿੱਚ ਜਾਵੇ ਤਾਂ ਗੈਰ ਕਾਨੂੰਨੀ ਗਤੀਵਿਧੀ ਯਾਨੀ ਗੈਰ ਕਾਨੂੰਨੀ ਰੋਕਥਾਮ ਨਿਯਮ ਜਿਹਨੂੰ UAPA ਵੀ ਕਹਿ ਲਿਆ ਜਾਂਦਾ ਉਸ ਦੇ ਵਿੱਚ ਜ਼ਮਾਨਤ ਦਿੱਤੀ ਜਾ ਸਕਦੀ ਹੈ। ਜਸਟਿਸ BV ਨਾਗਰਤਨਾ ਅਤੇ ਜਸਟਿਸ ਉਜਵਲ ਬੁਆਨ ਦੀ ਬੈਂਚ ਨੇ ਇਹ ਗੱਲਾਂ ਉਸ ਸਮੇਂ ਕਹੀਆਂ ਨੇ ਜਦੋਂ ਸੈਯਦ ਇਫਤਖਾਰ ਅੰਦਾਰਬੀ ਦੀ ਜ਼ਮਾਨਤ ਮਨਜ਼ੂਰ ਹੋ ਚੁੱਕੀ ਹੈ। ਅੰਦਾਰਬੀ ਦੀ 6 ਸਾਲ ਤੋਂ ਜਿਹੜੀ ਜੇਲ੍ਹ ਦੀ ਸਜ਼ਾ ਚੱਲ ਰਹੀ ਹੈ ਉਸ ਦੇ ਉੱਤੇ ਦੋਸ਼ ਹੈ ਕਿ ਉਸਨੇ ਡਰੱਗਸ ਤਸਕਰੀ ਦੇ ਵਿੱਚ ਅੱਤਵਾਦ ਨੂੰ ਫੰਡ ਕੀਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਗੁਲਿਫਸ਼ਾ ਫਾਤਮਾ ਬਨਾਮ ਸਟੇਟ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਨਹੀਂ ਸੀ ਦਿੱਤੀ ਗਈ, ਉਸ ਮਾਮਲੇ 'ਚ ਜ਼ਮਾਨਤ ਨਾ ਦੇਣ ਦੇ ਫੈਸਲੇ 'ਤੇ ਸੁਪਰੀਮ ਕੋਰਟ ਦੀ ਵੱਡੀ ਬੈਂਚ ਨੇ ਫੈਸਲੇ ਦਾ ਪਾਲਣ ਨਹੀਂ ਕੀਤਾ। ਬੇਲ ਨਿਯਮ ਹੈ, ਜੇਲ੍ਹ ਅਪਵਾਦ ਹੈ, ਇਹ ਸਿਧਾਂਤ UAPA ਵਰਗੇ ਸਖ਼ਤ ਕਾਨੂੰਨਾਂ ਦੇ ਵਿੱਚ ਵੀ ਲਾਗੂ ਹੁੰਦਾ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਉਂਦੇ ਚੱਲੀਏ ਤੇ ਇੱਕ ਨਾਬਾਲਗ ਲੜਕੀ ਦੇ ਜਿਨਸੀ ਸ਼ੋਸ਼ਣ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਦੇ ਬੇਟੇ ਬੰਡੀ ਸਾਈ ਭਗੀਰਥ ਨੂੰ ਤੇਲੰਗਾਨਾ ਪੁਲਿਸ ਨੇ ਗ੍ਰਿਫਤਾਰ ਕੀਤਾ। ਸਾਈਬਰਾਬਾਦ ਪੁਲਿਸ ਕਮਿਸ਼ਨਰ ਦੀ ਤਰਫ ਤੋਂ ਦੱਸਿਆ ਗਿਆ ਕਿ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਓਫੈਂਸ ਯਾਨੀ ਪੋਕਸੋ ਦੇ ਮਾਮਲੇ 'ਚ ਕਥਿਤ ਮੁਲਜ਼ਮ ਬੰਡੀ ਸਾਈ ਭਗੀਰਥ ਨੂੰ ਸ਼ਨੀਵਾਰ ਰਾਤ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ ਉਸਦਾ ਮੈਡੀਕਲ ਪ੍ਰੀਖਣ ਵੀ ਕੀਤਾ ਗਿਆ। ਸਾਈਬਰਾਬਾਦ ਵਿਸ਼ੇਸ਼ ਪੁਲਿਸ ਟੀਮ ਨੇ ਨਰਸਿੰਗੀ ਥਾਣਾ ਖੇਤਰ ਦੇ ਵਿੱਚ ਇੱਕ ਟੈਕ ਪਾਰਕ ਦੇ ਕੋਲੋਂ ਇਸ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਪਰ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਜੁੜੀ ਹੋਈ ਇੱਕ ਖਬਰ ਔਰ ਬੜੀ ਧਿਆਨ ਦੇ ਨਾਲ ਸੁਣਨ ਲਾਇਕ ਖਬਰ ਹੈ। ਜੇਕਰ ਤੁਸੀਂ ਕੌਮਾਂਤਰੀ ਵਿਦਿਆਰਥੀ ਹੋ ਤਾਂ ਤੁਸੀਂ ਸ਼ੁਕਰ ਮਨਾਓਗੇ, ਪਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਇੰਟਰਨੈਸ਼ਨਲ ਸਟੂਡੈਂਟ ਬਣਨ ਜਾ ਰਹੇ ਹੋ ਤਾਂ ਫਿਰ ਸ਼ਾਇਦ ਤੁਸੀਂ ਸ਼ੁਕਰ ਨਾ ਮਨਾਓ ਇਸ ਖਬਰ ਤੋਂ, ਫਿਰ ਇਹ ਖਬਰ ਤੁਹਾਡੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦੀ ਹੈ। ਲੇਬਰ ਪਾਰਟੀ ਸਰਕਾਰ ਦੀ ਤਰਫ ਤੋਂ ਨਵੇਂ ਪ੍ਰਾਈਵੇਟ ਕਾਲਜਾਂ ਦੇ ਉੱਤੇ ਅਤੇ ਟ੍ਰੇਨਿੰਗ ਸੰਸਥਾਵਾਂ ਦੇ ਉੱਤੇ ਜਿਹੜੇ ਨਵੇਂ ਦਾਖਲੇ ਨੇ ਇੰਟਰਨੈਸ਼ਨਲ ਸਟੂਡੈਂਟਸ ਦੇ ਕੁਝ ਇੱਕ ਖਾਸ ਕੋਰਸਾਂ ਦੇ ਵਿੱਚ ਜਿਵੇਂ ਵੈਟ ਕੋਰਸਿਸ ਜਾਂ ਫਿਰ ਅੰਗਰੇਜ਼ੀ ਦੀ ਮੁਹਾਰਤ ਹਾਸਲ ਕਰਨ ਵਾਲੇ ਕੋਰਸਿਸ, ਉਹਨਾਂ ਦੇ ਵਿੱਚ 12 ਮਹੀਨਿਆਂ ਦੇ ਲਈ ਯਾਨੀ ਇੱਕ ਸਾਲ ਦੇ ਲਈ ਫਿਲਹਾਲ ਇੱਕ ਆਰਜ਼ੀ ਬੈਨ ਲਗਾਇਆ। ਸਰਕਾਰ ਚਾਹੁੰਦੀ ਹੈ ਕਿ ਇਸ ਸਸਪੈਂਸ਼ਨ ਦੇ ਨਾਲ ਜਿਹੜਾ ਮਹਿਕਮੇ ਨੂੰ ਹੋਰ ਵਧੇਰੇ ਸਮਾਂ ਮਿਲ ਸਕੇ ਤਾਂ ਕਿ ਸਟੂਡੈਂਟ ਵੀਜ਼ਾ ਸਿਸਟਮ ਦੇ ਵਿੱਚ ਥੋੜ੍ਹੇ ਸੁਧਾਰ ਹੋ ਸਕਣ। ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀਲੀ ਪ੍ਰਾਈਵੇਟ ਕਾਲਜ ਅਤੇ ਟ੍ਰੇਨਿੰਗ ਇੰਸਟੀਟਿਊਸ਼ਨ ਦੇ ਵਿੱਚ ਇਹ ਨਵੀਆਂ ਆਫਰ ਲੈਟਰ ਦੇਣ ਤੋਂ ਇੰਟਰਨੈਸ਼ਨਲ ਸਟੂਡੈਂਟ ਨੂੰ ਫਿਲਹਾਲ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤਾ ਜਾਏਗਾ, ਜਿਸ ਦੇ ਵਿੱਚ ਆਸਟ੍ਰੇਲੀਅਨ ਸਕਿੱਲਸ ਕੁਆਲਿਟੀ ਅਥਾਰਟੀ ਹੈ ਜਿਹੜੀ, ਉਹਨਾਂ ਨੇ ਫਿਲਹਾਲ ਉਹਨਾਂ ਦੇ ਰਾਹੀਂ ਜਿੰਨੇ ਵੀ ਵੋਕੇਸ਼ਨਲ ਐਜੂਕੇਸ਼ਨਲ ਪ੍ਰੋਵਾਈਡਰ ਸੀ ਉਹਨਾਂ ਨੂੰ ਸੋਮਵਾਰ ਦੇ ਦਿਨ ਤੋਂ ਹੀ ਯਾਨੀ ਲੰਘੀ ਕੱਲ੍ਹ ਤੋਂ ਹੀ ਇਹ ਇਸ ਦਾਇਰੇ ਦੇ ਵਿੱਚ ਲਿਆਂਦਾ ਗਿਆ। ਇਸ ਦਾ ਮਤਲਬ ਇਹ ਵੀ ਹੈ ਕਿ ਭਾਵੇਂ ਕਿ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਵੈਟ ਕੋਰਸਿਸ 'ਚ ਜਾ ਰਹੇ ਹੋ, ਭਾਵੇਂ ਕਿ ਇੰਗਲਿਸ਼ ਲੈਂਗੁਏਜ ਜਿਵੇਂ ਐਲੀ ਕੋਰਸ ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਇੰਗਲਿਸ਼ ਲੈਂਗੁਏਜ ਇੰਟੈਂਸਿਵ ਕੋਰਸ ਫੋਰ ਓਵਰਸੀਜ਼ ਸਟੂਡੈਂਟ ਸੈਕਟਰ, ਇਹਨਾਂ ਦੇ ਉੱਤੇ ਫਿਲਹਾਲ ਜਿਹੜੀ ਹੈ ਤੁਰੰਤ ਪ੍ਰਭਾਵ ਦੇ ਨਾਲ ਰੋਕ ਲਗਾ ਦਿੱਤੀ ਗਈ ਹੈ। ਇੱਕ ਗੱਲ ਜ਼ਰੂਰ ਸਮਝ ਕੇ ਚੱਲੋ ਇੱਥੇ ਕਿ ਇਹ ਨਵੇਂ ਕੋਰਸਾਂ ਦੇ ਦਾਖਲੇ ਦੇ ਜਿਹੜੇ ਪਹਿਲਾਂ ਤੋਂ ਐਲੀ ਕੋਰਸ ਕਰ ਰਹੇ ਨੇ ਜਾਂ ਵੈਟ ਕੋਰਸਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਭਵਿੱਖ ਦੇ ਉੱਤੇ ਫਿਲਹਾਲ ਕੋਈ ਅਸਰ ਨਹੀਂ ਪਏਗਾ। ਦੂਸਰੀ ਗੱਲ ਇਹ ਵੀ ਹੈ ਕਿ ਸਸਪੈਂਸ਼ਨ ਸਿਰਫ ਪ੍ਰਾਈਵੇਟ ਕਾਲਜਿਸ ਦੇ ਉੱਤੇ ਲਾਗੂ ਹੁੰਦਾ, ਯਾਨੀ ਕਿ ਪਬਲਿਕ ਐਜੂਕੇਸ਼ਨ ਪ੍ਰੋਵਾਈਡਰ ਜਿਹੜੇ ਨੇ ਚਾਹੇ ਉਹ ਗਵਰਨਮੈਂਟ ਸਕੂਲਸ ਨੇ ਚਾਹੇ ਉਹ ਟੇਫ ਨੇ, ਜੇਕਰ ਉੱਥੋਂ ਕਰ ਰਹੇ ਹੋ ਜਾਂ ਜਿੰਨੀਆਂ ਵੀ ਆਸਟ੍ਰੇਲੀਆ ਦੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਉੱਥੋਂ ਇਹ ਕੋਰਸ ਕਰ ਰਹੇ ਹੋ ਤਾਂ ਵੀ ਇਹ ਜਿਹੜਾ ਨਵਾਂ ਨਿਯਮ ਹੈ ਉਹ ਤੁਹਾਡੇ ਦੇ ਉੱਤੇ ਲਾਗੂ ਨਹੀਂ ਹੋਏਗਾ ਬਤੌਰ ਇੰਟਰਨੈਸ਼ਨਲ ਸਟੂਡੈਂਟ। ਆਸਟ੍ਰੇਲੀਆ ਭਰ ਦੇ ਵਿੱਚ ਹੰਤਾ ਵਾਇਰਸ ਦਾ ਇੱਕ ਖਤਰਾ ਫੈਲਿਆ ਹੋਇਆ, ਜ਼ਾਹਰ ਜੀ ਗੱਲ ਹੈ ਕਿ ਚੂਹਿਆਂ ਤੋਂ ਇਸ ਵਾਇਰਸ ਨੂੰ ਫੈਲਦਿਆਂ ਦੱਸਿਆ ਗਿਆ। ਹੁਣ ਆਸਟ੍ਰੇਲੀਆ ਦੇ ਵਿੱਚ ਕਿਸਾਨਾਂ ਨੂੰ ਚੂਹਿਆਂ ਦੀ ਸਮੱਸਿਆ ਅਤੇ ਪਲੇਗ ਦੇ ਨਾਲ ਜਿਹੜਾ ਅਕਸਰ ਪਿਛਲੇ ਸਾਲ ਵੀ ਉਲਝ ਗਏ ਸੀਗੇ ਬਹੁਤ ਸਾਰੇ ਜ਼ਿਮੀਂਦਾਰ ਬਹੁਤ ਸਾਰੇ ਕਿਸਾਨ, ਸੋ ਉਸ ਤੋਂ ਬਚਣ ਦੇ ਲਈ APVMA ਨੇ ਯਾਨੀ ਆਸਟ੍ਰੇਲੀਅਨ ਪੈਸਟੀਸਾਈਡ ਅਤੇ ਵੈਟਨਰੀ ਮੈਡੀਸਨ ਅਥਾਰਟੀ ਨੇ ਇੱਕ ਨਵੀਂ ਮਾਊਸ ਬੇਟ ਦਾ ਯਾਨੀ ਚੂਹਿਆਂ ਨੂੰ ਫੜਨ ਵਾਲੀ ਇੱਕ ਜ਼ਹਿਰੀਲੀ ਦਵਾਈ ਦਾ ਇਜਾਜ਼ਤ ਦੇ ਦਿੱਤੀ ਹੈ, ਜਿਸ ਦੇ ਵਿੱਚ ਜ਼ਿੰਕ ਫਾਸਫਾਈਡ ਹੁੰਦਾ। 50 ਕੁ ਗ੍ਰਾਮ ਪ੍ਰਤੀ ਕਿਲੋ ਦੇ ਪਿੱਛੇ ਇਸ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ। ਗ੍ਰੇਨ ਪ੍ਰੋਡਿਊਸਰ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਦੇ ਨਾਲ ਕਾਸ਼ਤ ਦੇ ਉੱਤੇ ਅਸਰ ਜ਼ਰੂਰ ਪਏਗਾ, ਪਰ 25 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਪਿੱਛੇ ਜ਼ਿੰਕ ਫਾਸਫਾਈਡ ਪਾਉਣ ਦੇ ਚੱਲਦਿਆਂ ਇੱਕ ਕਿਸਮ ਦੀ ਚੂਹਿਆਂ ਦੇ ਲਈ ਇਹ ਇੱਕ ਚੰਗਾ ਜਾਲ ਬਣ ਸਕਦਾ। ਚੂਹਿਆਂ ਦੀ ਤਰਫ ਤੋਂ ਖੇਤਰੀ ਇਲਾਕਿਆਂ ਦੇ ਵਿੱਚ ਚੰਗਾ ਕਹਿਰ ਮਚਾਇਆ ਹੋਇਆ। ਵੈਸਟਰਨ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਦੇ ਕੁਝ ਰੀਜਨਸ ਦੇ ਵਿੱਚ ਇਸ ਦੇ ਐਕਸਪੈਰੀਮੈਂਟ ਵੀ ਕੀਤੇ ਜਾਣਗੇ ਤਾਂ ਕਿ ਇਸ ਦੀ ਸ਼ੁਰੂਆਤ ਹੋ ਸਕੇ। ਕੁਆਂਟਸ ਕੰਪਨੀ ਦੇ ਇੱਕ ਸਾਬਕਾ ਬੌਸ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਉਹ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਰੂਟਸ ਦੇ ਉੱਤੇ ਸਭ ਤੋਂ ਸਸਤੇ ਭਾਅ ਦੀ ਇੱਕ ਏਵੀਏਸ਼ਨ ਸਟਾਰਟ ਕਰਨਾ ਚਾਹੁੰਦੇ ਨੇ। ਸਾਬਕਾ ਕੁਆਂਟਸ ਦੇ ਐਗਜ਼ੈਕਟਿਵ ਪੀਟਰ ਕੈਲੀ ਦੀ ਤਰਫ ਤੋਂ ਇਸ ਨਵੀਂ ਏਅਰਲਾਈਨ ਜਿਸ ਦਾ ਨਾਮ ਜ਼ਿੰਕ ਹੈ ਇਸ ਨੂੰ ਇੱਕ ਚੀਪਰ ਅਲਟਰਨੇਟਿਵ ਯਾਨੀ ਕਿ ਇੱਕ ਸਸਤੇ ਵਿਕਲਪ ਦੇ ਤੌਰ ਦੇ ਉੱਤੇ ਆਸਟ੍ਰੇਲੀਆਈ ਲੋਕਾਂ ਦੇ ਲਈ ਸੁਝਾਇਆ। ਦੱਸ ਦਈਏ ਕਿ ਆਮ ਤੌਰ ਦੇ ਉੱਤੇ ਇਸ ਕਿਸਮ ਦੇ ਲੋ ਕੋਸਟ ਕੈਰੀਅਰ ਜਿਹੜੇ ਨੇ ਉਹ ਯੂਰਪ ਦੇ ਵਿੱਚ ਚੱਲਦੇ ਨੇ, ਯੂਰਪ ਦੇ ਵਿੱਚ ਰਿਆਨਏਅਰ ਚੱਲਦਾ, ਜ਼ਿੰਕ ਨੂੰ ਵੀ ਉਸ ਦੇ ਨਾਲ ਰਲਦਾ ਮਿਲਦਾ ਦੱਸਿਆ ਗਿਆ। ਜ਼ਿੰਕ ਜਿਹੜੀ ਏਅਰਲਾਈਨ ਹੋਏਗੀ ਇਹ ਗੋਲਡਨ ਟ੍ਰਾਇੰਗਲ ਦੇ ਵਿਚਕਾਰ ਜ਼ਿਆਦਾਤਰ ਹਵਾਈ ਉਡਾਨਾਂ ਚਲਾਏਗੀ। ਗੋਲਡਨ ਟ੍ਰਾਇੰਗਲ ਸਿਡਨੀ ਮੈਲਬਨ ਅਤੇ ਬ੍ਰਿਸਬੇਨ ਨੂੰ ਕਹਿ ਲਿਆ ਜਾਂਦਾ, ਬਾਅਦ ਦੇ ਵਿੱਚ ਫਿਰ ਐਡੀਲੇਡ ਅਤੇ ਗੋਲਡ ਕੋਸਟ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰ ਲਿਆ ਜਾਏਗਾ। ਫਿਲਹਾਲ ਵੈਸਟਰਨ ਸਿਡਨੀ ਦੇ ਜਿਹੜਾ ਨਵਾਂ ਬਣਿਆ ਹਵਾਈ ਅੱਡਾ ਉੱਥੋਂ ਜ਼ਿੰਕ ਆਪਣੀ ਸ਼ੁਰੂਆਤ ਕਰ ਸਕਦੀ ਹੈ ਔਰ ਇਸ ਨੂੰ ਇੱਕ ਓਪਰਚੁਨਿਟੀ ਯਾਨੀ ਇੱਕ ਮੌਕੇ ਦੇ ਤੌਰ 'ਤੇ ਦੇਖਿਆ ਜਾ ਰਿਹਾ। ਇੱਕ ਵਾਰ ਫਿਰ ਤੋਂ ਚੇਤੇ ਕਰਵਾ ਦਿੰਦੇ ਹਾਂ ਕਿ ਸਿਡਨੀ ਦਾ ਦੂਸਰਾ ਕੌਮਾਂਤਰੀ ਹਵਾਈ ਅੱਡਾ ਬਣ ਕੇ ਤਿਆਰ ਹੈ, ਟੈਸਟਿੰਗ ਚੱਲ ਰਹੀ ਹੈ। ਅਕਤੂਬਰ ਮਹੀਨੇ ਦੇ ਵਿੱਚ 2026 ਤੋਂ ਬਾਅਦ ਅਪ ਐਂਡ ਡਾਊਨ ਯਾਨੀ ਕਿ ਹਵਾਈ ਉਡਾਨਾਂ ਲੈਂਡ ਵੀ ਕਰਨਗੀਆਂ, ਭਾਵੇਂ ਉਹ ਡੋਮੈਸਟਿਕ ਹੋਣ ਭਾਵੇਂ ਇੰਟਰਨੈਸ਼ਨਲ, ਇਸ ਨਵੇਂ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਅਤੇ ਟੇਕ ਆਫ ਵੀ ਕਰਨਗੀਆਂ। ਬਹਰਹਾਲ ਆਸਟ੍ਰੇਲੀਆ ਦੇ ਵਿੱਚ ਸਸਤੀਆਂ ਏਅਰਲਾਈਨ ਕੰਪਨੀਆਂ ਨਾ ਆਈਆਂ ਹੋਣ ਅਜਿਹਾ ਤਾਂ ਨਹੀਂ ਹੈ। ਰੈਕਸ ਦਾ ਹਾਲ ਕੀ ਹੋਇਆ ਔਰ ਕਿਸ ਤਰੀਕੇ ਦੇ ਨਾਲ ਰੈਕਸ ਕੰਪਨੀ ਬਾਜ਼ਾਰ ਦੇ ਵਿੱਚੋਂ ਬਾਹਰ ਹੋਈ ਹੈ, ਭਾਵੇਂ ਕਿ ਉਹ ਗੋਲਡਨ ਟ੍ਰਾਇੰਗਲ ਹੀ ਵਰਤਦੇ ਰਹੇ ਨੇ, ਪਰ ਇਹ ਵੀ ਸਮਝਣਾ ਜ਼ਰੂਰੀ ਹੋਏਗਾ। ਆਸਟ੍ਰੇਲੀਆ ਦੇ ਵਿੱਚ ਕੰਪੀਟੀਸ਼ਨ ਅਤੇ ਕੰਜ਼ਿਊਮਰ ਕਮਿਸ਼ਨ ਯਾਨੀ ACCC ਦੀ ਤਰਫ ਤੋਂ ਦੱਸ ਦਿੱਤਾ ਗਿਆ ਕਿ ਇਸ ਦੇ ਨਾਲ ਮੁਕਾਬਲੇਬਾਜ਼ੀ ਦਾ ਬਾਜ਼ਾਰ ਵਧੇਗਾ, ਘਟੇਗਾ ਨਹੀਂ। ਉੱਥੇ ਹੀ ਖਬਰਾਂ ਦੀ ਸਾਂਝ ਵਿਕਟੋਰੀਆ ਦੇ ਨਾਲ ਜੁੜੀ ਹੋਈ, ਜਿੱਥੇ ਵਿਕਟੋਰੀਆ ਦੇ ਵਿੱਚ ਸਦਰਨ ਹੈਮੀਸਫੇਅਰ ਦਾ ਯਾਨੀ ਕਿ ਪੂਰੇ ਦੇ ਪੂਰੇ ਦੱਖਣੀ ਅਰਧ ਗੋਲੇ ਦਾ ਸਭ ਤੋਂ ਵੱਡਾ ਵਿੰਡ ਫਾਰਮ ਯਾਨੀ ਕਿ ਹਵਾ ਦੇ ਰਾਹੀਂ ਬਿਜਲੀ ਪੈਦਾ ਕਰਨ ਵਾਲਾ ਜਿਹੜਾ ਇੱਕ ਯੂਨਿਟ ਆ ਉਹ ਲਗਾਇਆ ਜਾ ਰਿਹਾ। ਵਿਕਟੋਰੀਅਨ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਰੈਕਨ ਬੀਲ ਐਨਰਜੀ ਪਾਰਕ ਇਸ ਨੂੰ ਕਿਹਾ ਜਾ ਰਿਹਾ, ਪਰ ਇਹ ਆਖਰੀ ਇਜਾਜ਼ਤ ਨਹੀਂ ਹੈ। ਕੁਝ ਇੱਕ ਸਟੈਪ ਬਚੇ ਨੇ ਅਤੇ ਉਸ ਤੋਂ ਬਾਅਦ ਇਸ ਵਿੰਡ ਐਨਰਜੀ ਫਾਰਮ ਨੂੰ ਚੱਲਦਾ ਕਰ ਦਿੱਤਾ ਜਾਏਗਾ। ਦੱਸਿਆ ਜਾ ਰਿਹਾ ਕਿ ਇਸ ਦੇ ਵਿੱਚ 219 ਦੇ ਕਰੀਬ ਟਰਬਾਈਨ ਵਿੰਡ ਫਾਰਮਸ ਨੇ ਯਾਨੀ ਕਿ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ, ਜਿਹੜੀਆਂ ਕਿ ਵਿਕਟੋਰੀਆ ਦੇ ਵੈਸਟ ਵਿਮੇਰਾ ਦੇ ਵਿੱਚ ਬਣਿਆ ਹੋਇਆ, ਔਰ ਲਗਭਗ 1.5 GW ਰੀਨਿਊਬਲ ਐਨਰਜੀ ਦਾ ਉਤਪਾਦਨ ਇਹ ਕਰ ਸਕੇਗਾ। ਇਹ ਇੰਨੀ ਕੁ ਐਨਰਜੀ ਹੈ, ਇੰਨੀ ਕੁ ਬਿਜਲੀ ਹੈ ਜਿਹੜੀ ਕਿ ਵਿਕਟੋਰੀਆ ਦੇ ਘੱਟੋ ਘੱਟ 12 ਲੱਖ ਘਰਾਂ ਦੇ ਵਿੱਚ ਬਿਜਲੀ ਦੇ ਸਕਦੀ ਹੈ। ਵਿਕਟੋਰੀਆ ਦੀ ਮਿਨਿਸਟਰ ਫਾਰ ਪਲੈਨਿੰਗ ਸੋਨੀਆ ਕਿਲਕੈਨੀ ਨੇ ਕਿਹਾ ਕਿ ਰੈਕਨਬਿਲ ਐਨਰਜੀ ਪਾਰਕ ਦੇ ਬਣਨ ਦੇ ਨਾਲ ਨਾ ਕੇਵਲ ਇੱਕ ਵਾਤਾਵਰਣ ਦੀ ਸਾਂਭ ਸੰਭਾਲ ਦਾ ਇੱਕ ਜਿਹੜਾ ਅਹਿਦ ਹੈ ਉਹ ਸਰਕਾਰ ਦਾ ਪੂਰਾ ਹੋਏਗਾ, ਬਲਕਿ 26,000 ਹੈਕਟੇਅਰ ਜਿਹੜਾ ਰਕਬਾ ਉਸ ਦੇ ਵਿੱਚ ਬਣੀ। ਰੈਕਨਬਿਲ ਤੋਂ ਲਗਭਗ 5 ਕਿਲੋਮੀਟਰ ਪੱਛਮ ਵਾਲੇ ਪਾਸੇ ਇਹ 2 ਅਲੱਗ ਅਲੱਗ ਸਾਈਟਸ ਦੇ ਵਿੱਚ ਇਹ ਵਿੰਡ ਫਾਰਮ ਜਿਹੜਾ ਤਿਆਰ ਕੀਤਾ ਗਿਆ ਕੀਤਾ ਜਾ ਰਿਹਾ। ਇਸ ਦੇ ਨਾਲ 950 ਨੌਕਰੀਆਂ ਤਾਂ ਪੈਦਾ ਹੋਣਗੀਆਂ, ਬਲਕਿ ਉਸ ਤੋਂ ਬਾਅਦ ਜਿਵੇਂ ਇਹ ਆਪਰੇਸ਼ਨਲ ਹੋ ਜਾਏਗਾ 35 ਨੌਕਰੀਆਂ ਤਾਂ ਵੀ ਚੱਲਦੀਆਂ ਰਹਿਣਗੀਆਂ। ਵਿਕਟੋਰੀਆ ਦੇ ਵਿੱਚ ਇਹ ਸਭ ਤੋਂ ਵੱਡੀ ਰੀਨਿਊਬਲ ਐਨਰਜੀ ਦੀ ਇੱਕ ਜਿਹੜੀ ਯੂਨਿਟ ਕਹੀ ਜਾ ਸਕਦੀ ਹੈ, ਕਿਉਂਕਿ ਵਿਕਟੋਰੀਆ ਸੂਬੇ ਦੇ ਲਗਭਗ 12.5% ਜਿਹੜੀਆਂ ਊਰਜਾ ਦੀਆਂ ਲੋੜਾਂ ਨੇ ਉਹ ਇਹ ਵਿੰਡ ਫਾਰਮ ਜਿਹੜਾ ਪੂਰੀਆਂ ਕਰ ਸਕੇਗਾ। ਉੱਧਰ ਸਿਡਨੀ ਦੇ ਈਸਟਰਨ ਇਲਾਕਿਆਂ ਦੇ ਵਿੱਚ ਲਾਈਟ ਰੇਲ ਨੈੱਟਵਰਕ ਦੇ ਵਿਸਤਾਰ ਦੀ ਯੋਜਨਾ ਨੂੰ ਪ੍ਰੀਮੀਅਰ ਕ੍ਰਿਸਮਿਨਸ ਨੇ ਇਗਨੋਰ ਕਰ ਦਿੱਤਾ। ਦੱਸ ਦਈਏ ਕਿ ਟ੍ਰੈਸ਼ਰੀ ਦੀ ਤਰਫ ਤੋਂ ਸੁਝਾਇਆ ਗਿਆ ਕਿ ਬਿਜ਼ਨਸ ਸਿਡਨੀ ਨੇ ਇੱਕ ਪ੍ਰਪੋਜ਼ਲ ਦਿੱਤਾ ਸੀ, ਉਹ ਇਹ ਸੀ ਕਿ L3 ਜਿਹੜੀ ਲਾਈਨ ਹੈ ਲਾਈਟ ਰੇਲ ਦੀ ਕਿੰਗਸਫੋਰਡ ਤੱਕ, ਸਿਡਨੀ CBD ਤੋਂ ਲੈ ਕੇ ਕਿੰਗਸਫੋਰਡ ਤੱਕ, ਉਸ ਨੂੰ ਹੁਣ ਕਿੰਗਸਫੋਰਡ ਤੋਂ ਲਾਪਰੂਜ਼ ਤੱਕ ਵਧਾ ਦਿੱਤਾ ਜਾਵੇ। ਐਨਜ਼ੈਕ ਪੈਰਲ ਦੇ ਨਾਲ ਨਾਲ ਚੱਲਦਿਆਂ ਹੋਇਆਂ ਜਿੱਥੋਂ ਕਿ ਸਿਡਨੀ ਦਾ ਕੌਮਾਂਤਰੀ ਕ੍ਰਿਕਟ ਮੈਦਾਨ ਵੀ ਬਣਿਆ ਹੋਇਆ। ਸਾਬਕਾ ਟਰਾਂਸਪੋਰਟ ਮਿਨਿਸਟਰ ਡੇਵਿਡ ਇਲੀਅਟ ਨੇ ਇਸ ਯੋਜਨਾ ਨੂੰ ਸੁਝਾਇਆ ਸੀ, ਔਰ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਨਵਾਂ ਹੀ ਕਿਸਮ ਦਾ ਇਨਫਰਾਸਟ੍ਰਕਚਰ ਤਿਆਰ ਕਰਨ ਵਾਲੇ ਟਿਮ ਵਿਲੀਅਮਸ ਨੇ ਵੀ ਇਸ ਪ੍ਰੋਜੈਕਟ ਨੂੰ ਸੁਝਾਇਆ ਸੀ। ਮੋਟੇ ਮੋਟੇ ਤੌਰ ਦੇ ਉੱਤੇ ਲਾਈਟ ਰੇਲ ਦਾ ਜਿਹੜਾ ਪ੍ਰੋਜੈਕਟ ਹੈ ਸਿਡਨੀ CBD ਤੋਂ, ਉਹ ਸੈਂਟਰਲ ਸਟੇਸ਼ਨ ਤੋਂ ਇੱਕ ਤਾਂ CBD ਵੱਲ ਨੂੰ ਜਾਂਦਾ, L2 ਅਤੇ L3 ਲਾਈਨਾਂ ਬਣ ਜਾਂਦੀਆਂ ਨੇ ਉੱਥੋਂ। L1 ਜਿਹੜੀ ਲਾਈਨ ਹੈ ਉਹ ਸਿਡਨੀ CBD ਤੋਂ ਸੈਂਟਰਲ ਸਟੇਸ਼ਨ ਹੁੰਦਿਆਂ ਹੋਇਆਂ ਵਾਇਆ ਰੈਡਫਨ ਹੁੰਦਿਆਂ ਹੋਇਆਂ ਪੱਛਮੀ ਸਬਰਬਸ ਦੇ ਵਿੱਚ ਜਾਂਦਾ, ਡਲਵਿਚ ਲਾਈਨ ਹਿਲ ਕਹਿ ਦਿੰਦੇ ਹਾਂ ਉਸਨੂੰ, ਅਤੇ L3 ਲਾਈਨ ਫਿਲਹਾਲ ਕਿੰਗਸਫੋਰਡ ਤੱਕ ਹੈ। L2 ਲਾਈਨ ਰੈਂਡਵਿਕ ਦੀ ਹੈ, ਜਿਹੜੀ ਕਿੰਗਸਫੋਰਡ ਵਾਲੀ ਲਾਈਨ ਹੈ ਉਸਨੂੰ ਹੀ ਐਕਸਪੈਂਡ ਕਰਨ ਦੀ ਗੱਲ ਹੋ ਰਹੀ ਹੈ, ਯਾਨੀ ਕਿੰਗਸਫੋਰਡ ਤੋਂ ਫਿਰ ਹਵਾਈ ਅੱਡੇ ਦੇ ਪਿਛਲੇ ਪਾਸਿਓਂ ਮਰੂਬਰਾ ਜੰਕਸ਼ਨ ਲੌਂਗ ਬੇ ਇੱਧਰੋਂ ਹੁੰਦਿਆਂ ਹੋਇਆਂ ਲਾਪਰੂਜ਼ ਤੱਕ ਇਹ ਲਾਈਟ ਰੇਲ ਦੀ ਜਿਹੜੀ ਨੈੱਟਵਰਕ ਹੈ ਇਹ ਵਿਸਤਾਰ ਹੈ ਜਿਹੜਾ ਕੀਤਾ ਜਾਵੇ। ਲਗਭਗ $7 ਬਿਲੀਅਨ ਦਾ ਖਰਚਾ ਇਸ ਦੇ ਉੱਤੇ ਮੰਨਿਆ ਜਾ ਰਿਹਾ, ਪਰ ਇਹ ਲਾਜ਼ਮੀ ਵੀ ਦੱਸਿਆ ਜਾ ਰਿਹਾ। ਉੱਧਰ ਦੂਸਰੇ ਪਾਸੇ ਸਿਡਨੀ ਦੀ ਨਾਈਟ ਲਾਈਫ ਇਕੋਨਮੀ ਤਾਂ ਵਧੇਗੀ ਜੇਕਰ ਮੁਫਤ ਪਬਲਿਕ ਟਰਾਂਸਪੋਰਟੇਸ਼ਨ ਦੇ ਦਿੱਤੀ ਜਾਵੇ। ਇਹ ਇੱਕ ਨਵਾਂ ਸੁਝਾਅ ਸਾਹਮਣੇ ਆਇਆ, ਇਹ ਸੁਝਾਅ NSW ਦੀ ਸਟੇਟ ਪਾਰਲੀਮੈਂਟਰੀ ਇਨਕੁਆਇਰੀ ਦੇ ਵਿੱਚ ਰੱਖਿਆ ਗਿਆ, ਜਿਸ ਦੇ ਵਿੱਚ ਮਸਲਾ ਇਹ ਸੀ ਕਿ ਨਿਊ ਸਾਊਥ ਵੇਲਜ਼ ਦੇ ਅੰਦਰ ਨਾਈਟ ਟਾਈਮ ਇਕੋਨਮੀ ਨੂੰ ਹੋਰ ਵਿਕਸਿਤ ਕਿਵੇਂ ਕੀਤਾ ਜਾਵੇ, ਸਪੈਸ਼ਲੀ ਸਿਡਨੀ CBD ਦੇ ਅੰਦਰ, ਜਿਸ ਦੇ ਲਈ ਫਰੀ ਪਬਲਿਕ ਟਰਾਂਸਪੋਰਟੇਸ਼ਨ ਇੱਕ ਵਧੀਆ ਸੁਝਾਅ ਮੰਨਿਆ ਗਿਆ। ਹਾਲਾਂਕਿ 100 ਦੇ ਕਰੀਬ ਸਬਮਿਸ਼ਨਸ ਜਿਹੜੀਆਂ ਨੇ ਹਾਸਲ ਹੋਈਆਂ ਨੇ, ਪਰ ਸੋਮਵਾਰ ਦੇ ਦਿਨ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਸਲਾਹ ਇਹੀ ਦਿੱਤੀ ਗਈ ਹੈ ਕਿ ਚਾਹੇ ਰੋਜ਼ ਨਹੀਂ ਪਰ ਘੱਟੋ ਘੱਟ ਵੀਰਵਾਰ ਤੋਂ ਲੈ ਕੇ ਐਤਵਾਰ ਤੱਕ ਤਾਂ ਸ਼ਾਮੀ 6 ਵਜੇ ਤੋਂ ਬਾਅਦ ਫਰੀ ਪਬਲਿਕ ਟਰਾਂਸਪੋਰਟੇਸ਼ਨ ਦਿੱਤਾ ਹੀ ਜਾ ਸਕਦਾ, ਜਿਸ ਦੇ ਚੱਲਦਿਆਂ ਜਿਹੜੇ ਦੂਰ ਦੁਰਾਡਿਆਂ ਤੋਂ ਸਿਡਨੀ ਤੋਂ ਲੋਕ ਆਉਂਦੇ ਨੇ ਸਿਡਨੀ CBD ਦੇ ਵਿੱਚ, ਉਹਨਾਂ ਨੂੰ ਤਾਂ ਮਦਦ ਮਿਲ ਸਕੇ। ਇਹ ਨਾ ਹੋਵੇ ਕਿ 12 ਵਜੇ ਟ੍ਰੇਨਾਂ ਰੁਕ ਜਾਂਦੀਆਂ ਨੇ, 3-4 ਵਜੇ ਤੱਕ ਬੱਸਾਂ ਹੀ ਰੁਕ ਜਾਂਦੀਆਂ ਨੇ, ਅਤੇ ਫਿਰ ਬੰਦੇ ਜਾਣ ਕਿਵੇਂ ਵਾਪਸ। ਹੈਰਿਸ ਪਾਰਕ, ਜਿਹੜਾ ਕਿ ਭਾਰਤੀ ਮੂਲ ਦੀ ਆਬਾਦੀ ਵਾਲੇ ਲੋਕਾਂ ਦਾ ਇੱਕ ਇਲਾਕਾ ਹੈ, ਉੱਥੇ ਦਾ ਕਦੇ ਜਿਹੜਾ ਲਿਟਲ ਇੰਡੀਆ ਚੰਗੀ ਤਰ੍ਹਾਂ ਬਣੇਗਾ ਨਹੀਂ ਬਣੇਗਾ, ਕਿਉਂਕਿ ਭਾਰਤੀ ਜਿਹੜੇ ਸੋ ਕਾਲਡ ਕਮਿਊਨਿਟੀ ਲੀਡਰਸ ਨੇ ਉਹਨਾਂ ਦੀ ਆਪਸੀ ਖਿੱਚੋਦਾਨ ਦੇ ਚੱਲਦਿਆਂ ਉਹ ਪ੍ਰੋਜੈਕਟ ਸਿਰੇ ਨਹੀਂ ਚੜ ਪਾ ਰਿਹਾ। ਪਰ ਪੈਰਾਮੈਟਾ ਦੇ ਵਿੱਚ ਠੀਕ ਉਸ ਤੋਂ ਮਹਿਜ਼ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਚਾਈਨੀਜ਼ ਕਮਿਊਨਿਟੀ ਦੀ ਤਰਫ ਤੋਂ ਚਾਈਨਾ ਟਾਊਨ ਜ਼ਰੂਰ ਉਸਾਰਿਆ ਜਾ ਰਿਹਾ। ਪੈਰਾਮੈਟਾ ਸਿਟੀ ਕੌਂਸਲ ਦੀ ਤਰਫ ਤੋਂ ਪੈਰਾਮੈਟਾ ਚਾਈਨਾ ਟਾਊਨ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਇਜਾਜ਼ਤ ਦਾ ਮਤਲਬ ਇਹ ਨਹੀਂ ਹੈ ਕਿ ਪ੍ਰੋਜੈਕਟ ਫਾਈਨਲ ਹੋ ਚੁੱਕਿਆ, ਬਸ ਇਸ ਦੇ ਵਿੱਚ ਇਹਦਾ ਇੱਕ ਪਲਾਨ ਤਿਆਰ ਕੀਤਾ ਗਿਆ। ਚਰਚ ਸਟਰੀਟ ਦਾ ਜਿਹੜਾ ਇੱਕ ਨਵਾਂ ਇਲਾਕਾ ਹੈ ਸਿਵਿਕ ਸਕੁਏਅਰ, ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਗਲੀਆਂ ਜਾਂਦੀਆਂ ਨੇ ਚਰਚ ਸਟਰੀਟ ਦੇ ਅਗਲ ਬਗਲ ਦੇ ਵਿੱਚ, ਉਹਨਾਂ ਨੂੰ ਚਾਈਨਾ ਟਾਊਨ ਦੇ ਤੌਰ ਦੇ ਉੱਤੇ ਵਰਤ ਲਿਆ ਜਾਏਗਾ। ਇੱਕ ਵਿਹਲਾ ਪਿਆ ਇਲਾਕਾ ਕਹਿ ਸਕਦੇ ਹਾਂ, ਵਿਹਲਾ ਇਸ ਤਰੀਕੇ ਦੇ ਨਾਲ ਕਿ ਇੰਨਾ ਜ਼ਿਆਦਾ ਇਸ ਇਲਾਕੇ ਦੇ ਵਿੱਚ ਕੋਈ ਵੱਡਾ ਬਿਜ਼ਨਸ ਨਹੀਂ ਹੈ, ਪਰ ਜੇਕਰ ਚਾਈਨੀਜ਼ ਰੈਸਟੋਰੈਂਟਸ ਜਾਂ ਹੋਰ ਦੁਕਾਨਾਂ ਇੱਥੇ ਬਣਦੀਆਂ ਨੇ ਤਾਂ ਪੈਰਾਮੈਟਾ ਦੇ ਇਸ ਇਲਾਕੇ ਦੇ ਵਿੱਚ ਰੌਣਕ ਦੇਖਦਿਆਂ ਹੀ ਬਜੇਗੀ। ਹਾਲਾਂਕਿ ਲਾਈਟ ਰੇਲ ਨਾਲ ਨਾਲ ਚੱਲਦੀ ਹੈ, ਪਰ ਮੰਨਿਆ ਜਾ ਰਿਹਾ ਕਿ ਪੈਰਾਮੈਟਾ CBD ਜਿਸ ਦੇ ਵਿੱਚ ਹੁਣ ਜਦੋਂ ਪਾਵਰ ਹਾਊਸ ਆ ਜਾਣਾ, ਮੈਟਰੋ ਦਾ ਸਟੇਸ਼ਨ ਤਿਆਰ ਹੋ ਜਾਣਾ ਅਤੇ ਨਵਾਂ ਹਵਾਈ ਅੱਡੇ ਤੋਂ ਸਿੱਧੀ ਕਨੈਕਟੀਵਿਟੀ ਵੀ ਹੋ ਜਾਏਗੀ ਵਾਇਆ ਸੈਂਟ ਮੇਰੀਜ਼ ਹੁੰਦੇ ਹੋਇਆਂ। ਸੋ ਪੈਰਾਮੈਟਾ ਦੇ ਲਈ ਜਿਹੜਾ ਇਸ ਕਿਸਮ ਦਾ ਚਾਈਨਾ ਟਾਊਨ ਦਾ ਇੱਕ ਪ੍ਰਪੋਜ਼ਲ ਹੈ ਉਹ ਕਾਫ਼ੀ ਦਰੁਸਤ ਜਾਪਦਾ ਹੈ। ਉਂਝ ਵੀ ਪੈਰਾਮੈਟਾ ਦੇ ਵਿੱਚ ਪਿਛਲੇ ਸੈਂਸਸ ਦੇ ਅੰਦਰ ਜਿਹੜਾ 2021 ਦੇ ਵਿੱਚ ਮਰਦਮਸ਼ੁਮਾਰੀ ਹੋਈ ਸੀ ਉਸ ਮੁਤਾਬਕ 15% ਤੋਂ ਜ਼ਿਆਦਾ ਲੋਕ ਚੀਨੀ ਮੂਲ ਦੇ ਦੱਸੇ ਗਏ ਨੇ, ਔਰ ਇਹ ਦੂਸਰਾ ਸਭ ਤੋਂ ਵੱਡਾ ਗਰੁੱਪ ਦੱਸਿਆ ਜਾ ਰਿਹਾ ਭਾਰਤੀਆਂ ਤੋਂ ਬਾਅਦ। ਹਾਲਾਂਕਿ ਫਿਰ ਤੋਂ ਉਹੀ ਗੱਲ ਕਿ ਲਿਟਲ ਇੰਡੀਆ ਪ੍ਰੋਜੈਕਟ ਹਾਲੇ ਸਿਰੇ ਚੜਿਆ ਵੀ ਨਹੀਂ ਹੈ, ਪਰ ਚਾਈਨਾ ਟਾਊਨ ਦੀਆਂ ਗੱਲਾਂ ਜ਼ਰੂਰ ਹੋਣ ਲੱਗ ਪਈਆਂ ਨੇ। ਸਿਡਨੀ ਦੇ ਵਿੱਚ ਇੱਕ ਘਰੇਲੂ ਹਿੰਸਾ ਮਾਮਲੇ ਦੇ ਅੰਦਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ ਇੱਕ ਮਹਿਲਾ ਅਤੇ 2 ਬੱਚਿਆਂ ਨੂੰ ਕਤਲ ਵੀ ਕਰ ਦਿੱਤਾ। ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਨੂੰ ਇੱਕ ਕਾਲ ਹਾਸਲ ਹੁੰਦੀ ਹੈ, ਕੈਂਬਲ ਟਾਊਨ ਦੇ ਵਿੱਚ ਰੇਮੰਡ ਐਵਨਿਊ ਦੇ ਉੱਤੇ ਸੱਦਿਆ ਜਾਂਦਾ। ਕੱਲ੍ਹ ਰਾਤ 8 ਵਜੇ ਦੇ ਆਸ ਪਾਸ ਘਰੇਲੂ ਹਿੰਸਾ ਯਾਨੀ ਡੋਮੈਸਟਿਕ ਵਾਇਲੈਂਸ ਦਾ ਇਹ ਮਾਮਲਾ ਸੀ। ਫਿਲਹਾਲ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕੈਂਬਲ ਟਾਊਨ ਪੁਲਿਸ ਸਟੇਸ਼ਨ ਲਿਜਾਇਆ ਗਿਆ। IPL ਦੇ ਨਾਲ ਜੁੜੀਆਂ ਅਤੇ ਦੂਸਰੀਆਂ ਅਪਡੇਟਸ ਦੇ ਲਈ ਵਾਪਸ ਹੁਣ ਮੈਲਬਨ ਸਟੂਡੀਓ ਚੱਲਦੇ ਹਾਂ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਜੀ ਧੰਨਵਾਦ ਗੌਤਮ ਜੀ। ਇੱਧਰ ਅਗਲੀਆਂ ਕੁਛ ਖਬਰਾਂ 'ਤੇ ਝਾਤ ਮਾਰੀਏ ਅਤੇ ਪਿਛਲੇ ਸਮੇਂ ਦੇ ਵਿੱਚ ਆਸਟ੍ਰੇਲੀਆਈ ਸਰਕਾਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਖਿਲਾਫ ਇੱਕ ਫੈਸਲਾ ਲਿਆ ਗਿਆ ਸੀ, ਖਿਲਾਫ ਕਹਿ ਲਈਏ ਜਾਂ ਬੱਚਿਆਂ ਦੇ ਹੱਕ ਦੇ ਵਿੱਚ ਕਹਿ ਲਈਏ ਕਿ ਬੱਚਿਆਂ ਦੇ ਲਈ ਸੋਸ਼ਲ ਮੀਡੀਆ 'ਤੇ ਬੈਨ ਲਾਇਆ ਗਿਆ ਸੀ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਰਹਿ ਸਕਦੇ ਤਾਂ ਕਿ ਉਹਨਾਂ ਦੇ ਮਾਨਸਿਕ ਵਿਕਾਸ ਦੇ ਉੱਤੇ ਅਸਰ ਨਾ ਪਵੇ। ਅਜਿਹੇ ਦੇ ਵਿੱਚ ਹੁਣ ਕੁਛ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਨੇ ਜਿੱਥੇ ਕਿ ਦੁਨੀਆ ਭਰ ਦੇ ਵਿੱਚ ਇਹ ਖਬਰ ਕਾਫੀ ਹੱਦ ਤੱਕ ਸਰਾਹੀ ਵੀ ਗਈ। ਹੋਰ ਵੀ ਕਈ ਦੇਸ਼ਾਂ ਦਾ ਇਹ ਕਹਿਣਾ ਸੀ ਕਿ ਉਹ ਇਹਦੇ ਉੱਤੇ ਸੋਚ ਵਿਚਾਰ ਕਰ ਰਹੇ ਨੇ। ਹੁਣ ਜੇ ਅੱਜ ਦੀ ਇੱਕ ਦਾ ਗਾਰਡੀਅਨ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਇਹ ਰਿਪੋਰਟ ਇਹ ਕਹਿ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਦਾ ਉਹ ਅਸਰ ਸਿੱਧਾ ਨਹੀਂ ਪੁੱਠਾ ਨਜ਼ਰ ਆ ਰਿਹਾ ਵਾ। ਸੋ ਅਜਿਹੇ ਦੇ ਵਿੱਚ ਇਸ ਚੀਜ਼ ਦੀ ਹੁਣ ਆਲੋਚਨਾ ਵੀ ਲੋਕ ਕਰਨੇ ਸ਼ੁਰੂ ਹੋ ਗਏ ਨੇ। ਹੋਰ ਤੇ ਹੋਰ ਕਈ ਬੱਚਿਆਂ ਦੇ ਮਾਪੇ ਵੀ ਇਹਦੇ ਇਸ ਰਿਪੋਰਟ ਦੇ ਵਿੱਚ ਸਰਕਾਰ ਦੇ ਉਲਟ ਬੋਲਦੇ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੇ ਲਿਬਰ ਸਰਕਾਰ ਦੇ ਬਜਟ ਦਾ ਵੀ ਮਜ਼ਾਕ ਉਡਾਇਆ। ਹੁਣ ਇੱਧਰ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਜਿਹੜੇ ਖਜ਼ਾਨਚੀ ਨੇ ਜਿਮ ਚਾਲਮਰਸ, ਉਹਨਾਂ ਨੇ ਮੀਡੀਆ ਸਲਾਹਕਾਰਾਂ ਨੇ ਸੋਚਿਆ ਸੀ ਕਿ ਟਿਕਟੋਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਰਾਹੀਂ ਦੇਸ਼ ਦੇ ਵਿੱਚ ਨੌਜਵਾਨਾਂ ਨੂੰ ਬਜਟ ਦੇ ਫਾਇਦੇ ਸਮਝਾਉਣਗੇ, ਪਰ ਇਹ ਦਾਅ ਉਹਨਾਂ ਨੂੰ ਉਲਟਾ ਪਿਆ ਨਜ਼ਰ ਆ ਰਿਹਾ ਵਾ। ਬਜਟ ਦੀਆਂ ਭਾਰੀ ਟੈਕਸ ਸੁਧਾਰ ਨੀਤੀਆਂ ਤੋਂ ਪਰੇਸ਼ਾਨ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਗੁੱਸਾ ਇਸ ਟਾਈਮ ਦੇ ਉੱਤੇ ਕੱਢਣਾ ਸ਼ੁਰੂ ਕਰ ਦਿੱਤਾ। ਲੇਬਰ ਸਰਕਾਰ ਨੂੰ ਬੁਰੀ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਘੇਰਿਆ ਜਾ ਰਿਹਾ, ਮਜ਼ਾਕ ਉਡਾਇਆ ਜਾ ਰਿਹਾ। ਅਜਿਹੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਵਿੱਚੋਂ ਇਹ ਵੀ ਚੀਜ਼ ਝਲਕ ਰਹੀ ਆ ਕਿ ਉਹ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾਣਾ ਬੈਨ ਪਿਛਲੇ ਸਮੇਂ ਦੇ ਵਿੱਚ, ਉਹ ਵੀ ਇਹਦੇ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ। ਅਜੇ ਦੇ ਵਿੱਚ ਆਸਟ੍ਰੇਲੀਆ ਦੇ ਕਾਫੀ ਮਸ਼ਹੂਰ ਇੱਕ ਲੇਖਕ ਨੇ ਜੋਰਜ ਔਰਵੈਲ, ਉਹਨਾਂ ਨੇ ਲਿਖਿਆ ਕਿ ਹਰ ਮਜ਼ਾਕ ਇੱਕ ਛੋਟੀ ਕ੍ਰਾਂਤੀ ਦਾ ਹਿੱਸਾ ਹੁੰਦਾ ਵਾ। ਅੱਜ ਕੱਲ੍ਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਚਿਹਰੇ 'ਤੇ ਦਿਖਾਈ ਜਾ ਰਹੀ ਨਿਰਾਸ਼ਾ ਇਸੇ ਕ੍ਰਾਂਤੀ ਦਾ ਇੱਕ ਨਤੀਜਾ ਹੋ ਸਕਦਾ। ਖੈਰ, ਅਗਲੀਆਂ ਕੁਛ ਖਬਰਾਂ ਵੀ ਇਹਦੇ ਨਾਲ ਹੀ ਰਿਲੇਟਿਡ, ਇਹਦੇ ਨਾਲ ਹੀ ਸੰਬੰਧਿਤ ਸ਼ਾਇਦ ਤੁਹਾਨੂੰ ਨਜ਼ਰ ਆਉਣ। ਫਿਲਹਾਲ ਜੇ ਇਸ ਖਬਰ ਵੱਲ ਝਾਤੀ ਮਾਰੀਏ ਤਾਂ ਖਜਾਨਚੀ ਜਿਹੜੇ ਜਿਮ ਚਾਲਮਰਸ ਨੇ, ਉਹਨਾਂ ਦੇ ਵੱਲੋਂ ਇਹ ਬਜਟ ਜਦੋਂ ਪੇਸ਼ ਕੀਤਾ ਗਿਆ ਅਤੇ ਕਾਫੀ ਸਾਰੇ ਦਾਅਵੇ ਵੀ ਕੀਤੇ ਗਏ, ਹਾਲਾਂਕਿ ਇਹ ਦਲੇਰਾਨਾ ਇੱਕ ਬਜਟ ਕਿਹਾ ਜਾ ਰਿਹਾ ਸੀ। ਹੁਣ ਇਹਦੇ ਜਿਹੜੇ ਨਤੀਜੇ ਨੇ ਅੱਗੇ ਕੀ ਨਿਕਲਦੇ ਨੇ, ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਬਹੁਤਾ ਵਧੀਆ ਰੁਝਾਨ ਵੇਖਣ 'ਚ ਨਹੀਂ ਆ ਰਿਹਾ, ਖਾਸ ਤੌਰ ਦੇ ਉੱਤੇ ਨੌਜਵਾਨਾਂ ਦੇ ਵਿੱਚ। ਫਿਲਹਾਲ ਨੈਗਟਿਵ ਗੇਰਿੰਗ ਨੂੰ ਵੀ ਨਹੀਂ ਪਸੰਦ ਕੀਤਾ ਗਿਆ, ਹਾਲਾਂਕਿ ਇਹ ਅਮੀਰ ਲੋਕਾਂ ਦੇ ਖਿਲਾਫ ਇੱਕ ਦਲੇਰਾਨਾ ਕਦਮ ਸੀ, ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮੀਰਾਂ ਦੇ ਖਿਲਾਫ ਜਿਹੜਾ ਚੁੱਕਿਆ ਜਾਣ ਵਾਲਾ ਕਦਮ ਹੈ ਸਰਕਾਰਾਂ ਨੂੰ ਅਕਸਰ ਹੀ ਮਹਿੰਗਾ ਪੈ ਜਾਂਦਾ। ਸੋ ਖੈਰ, ਇਹ ਹੁਣ ਅੱਗੇ ਚੋਣਾਂ ਦੱਸਣਗੀਆਂ ਕਿ ਕਿੰਨਾ ਕੁ ਮਹਿੰਗਾ ਪੈਂਦਾ। ਸੋ ਫਿਲਹਾਲ ਦੁਨੀਆ ਦੇ ਵਿੱਚ ਸਭ ਤੋਂ ਵੱਧ ਟੈਕਸ ਜਿਹੜੇ ਨੇ ਉਹਦੀ ਗੱਲ ਕਹੀ ਜਾ ਰਹੀ ਹੈ, ਯਾਨੀ ਕਿ CGT ਸਰਕਾਰ ਨੇ ਜਿਹੜਾ ਕੈਪੀਟਲ ਗੇਨ ਟੈਕਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਉੱਚੇ ਪੱਧਰ ਦੇ ਉੱਤੇ ਲੈ ਕੇ ਗਏ ਆ। ਸੋ ਇਹ ਵੀ ਪੁੱਠੀ ਪੈ ਰਹੀ ਆ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮੀਮਸ ਨੇ ਉਹਨਾਂ ਦੇ ਰਾਹੀਂ ਪ੍ਰਧਾਨ ਮੰਤਰੀ ਨੂੰ ਦੇਸ਼ ਦਾ ਜਿਹੜਾ ਸਟਾਰਟਅਪ ਆ ਉਹਦੇ ਵਿੱਚ ਇੱਕ ਅਜਿਹਾ ਇੱਕ ਸਾਇਲੈਂਟ ਪਾਰਟਨਰ ਦਿਖਾਇਆ ਜਾ ਰਿਹਾ ਵਾ, ਜੋ ਕਿ ਖੁਦ ਕੋਈ ਰਿਸਕ ਨਹੀਂ ਲੈਂਦਾ, ਪਰ ਵਧੇ ਹੋਏ ਟੈਕਸਾਂ ਦੇ ਰਾਹੀਂ ਵਧੇ ਹੋਏ ਟੈਕਸਾਂ ਦੇ ਰਾਹੀਂ ਕਮਾਈ ਦਾ ਇੱਕ ਮੋਟਾ ਹਿੱਸਾ ਜਿਹੜਾ ਉਹ ਹੜੱਪਣਾ ਚਾਹੁੰਦਾ। ਸੋ ਅਜਿਹੇ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀ ਆਪਣੀ ਪ੍ਰੋਪਰਟੀ ਦੀਆਂ ਵੀ ਐਗਜ਼ਾਮਪਲਾਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਰਹੀਆਂ। ਸੋ ਅਜਿਹੇ ਦੇ ਵਿੱਚ ਨੌਜਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਬਜਟ ਉਹਨਾਂ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਦਾ ਜੋ ਆਪਣੇ ਦਮ ਦੇ ਉੱਤੇ ਕੁਛ ਵੱਡਾ ਕਰਨਾ ਚਾਹੁੰਦੇ ਨੇ, ਅਤੇ ਸਰਕਾਰ ਉਹਨਾਂ ਨੂੰ ਸਿਰਫ ਇੱਕ ਸਰਕਾਰੀ ਸਹਾਇਤਾ ਦੇ ਉੱਤੇ ਹੀ ਨਿਰਭਰ ਰੱਖਣਾ ਚਾਹੁੰਦੀ ਹੈ। ਅਜਿਹੇ ਦੇ ਵਿੱਚ ਰਾਜਨੀਤੀ ਤੋਂ ਇੱਕ ਹੋਰ ਖਬਰ ਜਿੱਥੇ ਕਿ ਲਿਬਰਲ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਵਾ। ਲੇਬਰ ਪਾਰਟੀ ਦੇ ਲਈ ਵੀ ਕੋਈ ਬਹੁਤ ਵਧੀਆ ਖਬਰ ਇਹ ਨਹੀਂ ਕਹੀ ਜਾ ਸਕਦੀ। ਹੁਣ ਇਸ ਟਾਈਮ ਦੇ ਉੱਤੇ ਦੋ ਵੱਡੇ ਜਿਹੜੇ ਦਿੱਗਜ਼ ਆਗੂ ਨੇ ਲਿਬਰਲ ਪਾਰਟੀ ਦੇ, ਉਹ ਛੱਡ ਕੇ ਸ਼ਨੀਵਾਰ ਦੇ ਦਿਨ ਵਨ ਨੇਸ਼ਨ ਪਾਰਟੀ ਦਾ ਪੱਲਾ ਫੜ ਲੈਂਦੇ ਨੇ। ਸੋ ਇਸ ਤੋਂ ਬਾਅਦ ਹੋਰ ਵੀ ਲੋਕਾਂ ਦੇ ਵਿੱਚ ਰੁਝਾਨ ਜਿਹੜਾ ਇਸ ਟਾਈਮ ਦੇ ਉੱਤੇ ਟਿਲਟ ਹੋਇਆ ਨਜ਼ਰ ਆ ਰਿਹਾ ਵਾ ਵਨ ਨੇਸ਼ਨ ਪਾਰਟੀ ਵਾਲੇ ਪਾਸੇ। ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਇਹ ਕੋਈ ਨਿੱਕਾ ਬਦਲਾਅ ਨਹੀਂ ਗਾ, ਇੱਦਾਂ ਪਹਿਲਾਂ ਕੋਈ ਕਦੀ ਘੱਟ ਹੀ ਵੇਖਣ ਨੂੰ ਮਿਲਿਆ। ਵੱਡੀ ਪਾਰਟੀ ਆ ਲਿਬਰਲ ਪਾਰਟੀ, ਮੁੱਖ ਵਿਰੋਧੀ ਧਿਰ ਆ। ਸੋ ਇਹਨਾਂ ਮੁੱਖ ਵਿਰੋਧੀ ਧਿਰ ਦੇ ਵਿੱਚ ਵੀ ਵੇਖਿਆ ਜਾਵੇ ਤਾਂ ਦੋ ਪਾਰਟ ਨੇ, ਇੱਕ ਜਿਹੜੇ ਥੋੜ੍ਹੇ ਜਿਹੇ ਸੱਜੇ ਪੱਖੀ ਵਿਚਾਰਧਾਰਾ ਰੱਖਦੇ ਨੇ ਅਤੇ ਦੂਸਰੇ ਜਿਹੜੇ ਖੱਬੇ ਪੱਖੀ ਵਿਚਾਰਧਾਰਾ ਰੱਖਦੇ ਨੇ। ਹੁਣ ਵੇਖਣ ਦੇ ਵਿੱਚ ਇਹ ਆ ਰਿਹਾ ਕਿ ਇਹਨਾਂ ਦੇ ਵਿੱਚੋਂ ਇੱਕ ਧੜਾ ਜਿਹੜਾ ਉਹ ਛੱਡ ਕੇ ਹੁਣ ਵਨ ਨੇਸ਼ਨ ਪਾਰਟੀ ਵੱਲ ਜਾਣਾ ਸ਼ੁਰੂ ਹੋ ਚੁੱਕਾ। ਲਿਬਰਲ ਪਾਰਟੀ ਦੇ ਜਿਹੜੇ ਸਾਬਕਾ ਸੈਨੇਟਰ ਹੋਲੀ ਹਿਊਜ਼, ਉਹ ਅਤੇ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸੀ ਟੀਨਾ ਮੈਕਵੀਨ, ਉਹ ਅਧਿਕਾਰਿਤ ਤੌਰ ਦੇ ਉੱਤੇ ਹੁਣ ਪਲੀਨ ਹੈਨਸਨ ਦੀ ਪਾਰਟੀ 'ਚ ਚਲੇ ਗਏ ਨੇ। ਹਾਲਾਂਕਿ ਇਹਨਾਂ ਦਾ ਰੌਲਾ ਰੱਪਾ ਜਿਹੜਾ ਵਾ ਉਹ ਨਵੰਬਰ ਮਹੀਨੇ ਦੇ ਵਿੱਚ ਵੀ ਪਿਆ ਸੀ, ਪਰ ਹੁਣ ਅਧਿਕਾਰਿਤ ਤੌਰ ਦੇ ਉੱਤੇ ਇਹਨਾਂ ਨੇ ਪਲੀਨ ਹੈਨਸਨ ਨੂੰ ਜੁਆਇਨ ਕਰ ਲਿਆ। ਸੰਕੇਤ ਇਹ ਮਿਲ ਰਹੇ ਨੇ ਕਿ ਦੋਵੇਂ ਆਗੂ ਆਉਣ ਵਾਲੀਆਂ ਚੋਣਾਂ ਦੇ ਵਿੱਚ ਹੁਣ ਪਾਰਟੀ ਦੇ ਉਮੀਦਵਾਰ ਜ਼ਰੂਰ ਹੋਣਗੇ। ਰਾਈਡਲ ਪੱਬ ਦੇ ਵਿੱਚ ਇਹ ਸ਼ਨੀਵਾਰ ਦੇ ਦਿਨ ਐਲਾਨ ਹੋਇਆ ਵਾ। ਸੋ ਇਸੇ ਦੇ ਦਰਮਿਆਨ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਪਿਛਲੇ ਸਾਲ ਜਿਹੜੇ ਹੋਲੀ ਹਿਊਜ਼ ਸੀ ਨਵੰਬਰ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ, ਉਦੋਂ ਹੀ ਇਹ ਸੰਕੇਤ ਲੱਗ ਰਹੇ ਸੀ ਕਿ ਸ਼ਾਇਦ ਕੁਛ ਵੱਡਾ ਹੋਣ ਵਾਲਾ। ਉਸ ਸਮੇਂ ਦੇ ਜਿਹੜੇ ਤਤਕਾਲੀ ਲਿਬਰਲ ਦੇ ਆਗੂ ਸੀ ਸੂਜ਼ਨ ਲੀ, ਉਹਨਾਂ ਨੂੰ ਇੱਕ ਕਮਜ਼ੋਰ ਨੇਤਾ ਇਹਨਾਂ ਨੇ ਦੱਸਿਆ ਸੀ, ਅਤੇ ਉਦੋਂ ਅੰਦਾਜ਼ੇ ਲਾਏ ਜਾ ਰਹੇ ਕਿ ਹੁਣ ਆਪਣੀ ਪਾਰਟੀ ਦੇ ਖਿਲਾਫ ਪ੍ਰਧਾਨ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਅਤੇ ਕੋਈ ਵੱਡਾ ਕਦਮ ਸ਼ਾਇਦ ਉਠਾ ਸਕਦੇ ਨੇ, ਆਖਿਰਕਾਰ ਉਠਾ ਲਿਆ। ਇਸ ਤੋਂ ਬਾਅਦ ਟੀਨਾ ਮੈਕਵੀਨ ਉਹਨਾਂ ਦਾ ਬਿਆਨ ਹੈ ਕਿ ਲਿਬਰਲ ਪਾਰਟੀ ਦੇ ਜਿਹੜੇ ਸਾਬਕਾ ਉਪ ਪ੍ਰਧਾਨ ਦੇ ਅਹੁਦੇ ਦੇ ਉੱਤੇ ਰਹਿੰਦਿਆਂ ਉਹਨਾਂ ਨੇ ਵੇਖਿਆ ਕਿ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ ਪੇਸ਼ੀਆਂ ਨੇ, ਦੇਸ਼ ਨੂੰ ਇਸ ਟਾਈਮ ਦੇ ਉੱਤੇ ਇੱਕ ਸੁਹਿਰਦ ਲੀਡਰਸ਼ਿਪ ਦੀ ਲੋੜ ਹੈ, ਅਤੇ ਪਲੀਨ ਹੈਨਸਨ ਦੀ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਤਾਰੀਫ਼ ਕੀਤੀ ਹੈ। ਉਹਨਾਂ ਦਾ ਕਹਿਣਾ ਕਿ ਸਾਡੀ ਆਖਰੀ ਉਮੀਦ ਆ ਪਲੀਨ ਹੈਨਸਨ, ਅਗਲੀਆਂ ਚੋਣਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਨੂੰ ਜਿਤਾਉਣ ਦੇ ਲਈ ਜੋ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ। ਲਿਬਰਲ ਪਾਰਟੀ ਦੇ ਨਾਲ ਜਿਹੜਾ ਸੰਬੰਧ ਹੈ 2022 ਦੀਆਂ ਚੋਣਾਂ ਤੋਂ ਬਾਅਦ ਉਹਨਾਂ ਦਾ ਖਰਾਬ ਨਜ਼ਰ ਆ ਰਿਹਾ ਸੀ, ਕਿਉਂਕਿ ਜਦੋਂ ਪਾਰਟੀ ਦੇ ਜਿਹੜੇ ਖੱਬੇ ਪੱਖੀ ਨੇਤਾ ਨੇ ਉਹਨਾਂ ਦੇ ਹਾਰਨ ਦੇ ਉੱਤੇ ਜਦੋਂ ਖੁਸ਼ੀ ਮਨਾਈ ਗਈ ਸੀ ਤਾਂ ਇਹ ਫੁੱਟ ਸਾਫ਼ ਨਜ਼ਰ ਆਉਣੀ ਸ਼ੁਰੂ ਹੋ ਚੁੱਕੀ ਸੀ। ਸੋ ਫਿਲਹਾਲ ਇਸੇ ਦੇ ਦਰਮਿਆਨ ਇੱਕ ਹੋਰ ਖਬਰ ਜਿਹੜੀ ਚਰਚਾ ਦੇ ਵਿੱਚ ਰਹੀ ਕਿ ਇਸ ਸਮੇਂ ਦੇ ਦਰਮਿਆਨ ਪਲੀਨ ਹੈਨਸਨ ਦੇ ਦਸਤਖਤ ਵਾਲੀ ਇੱਕ ਰਮ ਦੀ ਬੋਤਲ ਦੀ ਨਿਲਾਮੀ ਕੀਤੀ ਗਈ ਜਿਹੜੀ ਕਿ $2500 ਦੀ ਕੀਮਤ ਦੇ ਵਿੱਚ ਇੱਕ ਲੋਕਲ ਇੱਕ ਉਹਨਾਂ ਦੇ ਪ੍ਰਸ਼ੰਸਕ ਦੇ ਵੱਲੋਂ ਖਰੀਦੀ ਗਈ। ਸੋ ਫਿਲਹਾਲ ਪਲੀਨ ਹੈਨਸਨ ਦਾ ਇਹ ਕਹਿਣਾ ਕਿ ਅਸੀਂ ਅਗਲੇ ਸਾਲ ਮਾਰਚ ਹੋਣ ਵਾਲੀਆਂ ਜਿਹੜੀਆਂ ਨਿਊ ਸਾਊਥ ਵੇਲ ਦੀਆਂ ਸਟੇਟ ਚੋਣਾਂ ਨੇ ਉਸ ਤੋਂ ਬਾਅਦ ਫਿਰ ਫੈਡਰਲ ਚੋਣਾਂ ਨੇ ਦੋਵਾਂ ਦੇ ਵਿੱਚ ਹੀ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ। ਪਲੀਨ ਹੈਨਸਨ ਦਾ ਬਿਆਨ ਜਿਹੜਾ ਬਲੂ ਮਾਊਂਟੇਨਸ 'ਤੇ ਲੈ ਕੇ ਵੀ ਕਾਫੀ ਜ਼ਿਆਦਾ ਯਾਨੀ ਕਿ ਗ੍ਰੇਟ ਵੈਸਟਰਨ ਹਾਈਵੇ 'ਤੇ ਲੈ ਕੇ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਹਾਈਵੇ ਬੰਦ ਪਿਆ ਵਾ ਇੱਕ ਇਤਿਹਾਸਿਕ ਪੋਲ ਆ ਅਤੇ ਇਹਦੇ ਵਿੱਚ ਤੜੇੜਾਂ ਆਉਣੀਆਂ ਸਰਕਾਰ ਦੀ ਨਾਕਾਮਯਾਬੀ ਦਰਸਾਉਂਦਾ। 2 ਮਹੀਨਿਆਂ ਤੋਂ ਇਹ ਬੰਦ ਆ। ਬਾਥਰਸਟ ਦੇ ਲੋਕ ਇੱਕ ਇੱਕ ਘੰਟੇ ਦਾ ਲੰਮਾ ਸਫ਼ਰ ਤੈਅ ਕਰਕੇ ਘਰ ਪਹੁੰਚ ਰਹੇ ਨੇ। ਮੁੱਖ ਸੜਕਾਂ ਦੇ ਉੱਤੇ ਜਿਹੜੇ ਸੈਮੀ ਟ੍ਰੇਲਰ ਨੇ ਉਹਨਾਂ ਦਾ ਜਾਮ ਲੱਗਾ ਪਿਆ ਵਾ। ਕਾਰੋਬਾਰੀਆਂ ਦਾ ਬੁਰਾ ਹਾਲ ਆ। ਕਾਰੋਬਾਰੀ ਇਹ ਕਹਿ ਰਹੇ ਨੇ ਕਿ ਸੜਕ ਦੇ ਕਰਕੇ ਉਹਨਾਂ ਦੇ ਕਾਰੋਬਾਰਾਂ ਦੀ ਮੰਦ ਹਾਲੀ ਆ। ਉਹਨਾਂ ਦੇ ਦੁਕਾਨਾਂ ਬੰਦ ਹੋਣ ਦੇ ਕਿਨਾਰੇ ਪਹੁੰਚੀਆਂ ਨੇ। ਸੋ ਅਜਿਹੇ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਕਲਾਰੇ ਦੀ ਸੀਟ ਜਿੱਥੋਂ ਕਿ ਮੌਜੂਦਾ MP ਐਂਡਰਿਊ ਗੀ ਉਹ ਨੈਸ਼ਨਲ ਪਾਰਟੀ ਛੱਡ ਕੇ ਅਤੇ ਹੁਣ ਆਜ਼ਾਦ ਉਹਨਾਂ ਨੇ ਜਦੋਂ ਚੋਣ ਜਿੱਤੀ ਸੀ ਪਰ ਹਾਲੀਆ ਸਰਵੇਖਣ ਇਹ ਦੱਸਦੇ ਨੇ ਕਿ ਵਨ ਨੇਸ਼ਨ ਪਾਰਟੀ 56 ਦੇ ਮੁਕਾਬਲੇ 44 ਦੇ ਨਾਲ ਇਸ ਸੀਟ ਤੋਂ ਵੀ ਜਿੱਤ ਦਰਜ ਕਰ ਸਕਦੀ ਹੈ। ਇਸ ਤੋਂ ਬਾਅਦ ਬਾਥਰਸ ਦੀ ਸੀਟ ਦੀ ਗੱਲ ਕਰੀਏ ਤਾਂ ਇਹੀ ਜਿਹੜੇ ਨਤੀਜੇ ਨੇ ਸਰਵੇਖਣ ਦੇ ਇਹ ਜਿਤਾਉਂਦੇ ਨੇ ਕਿ ਇੱਥੋਂ ਦੇ ਜਿਹੜੇ ਵਿਧਾਇਕ ਨੇ ਪੌਲ ਟੂਲ ਉਹ ਅਗਲੀਆਂ ਸਟੇਟ ਚੋਣਾਂ ਦੇ ਵਿੱਚ ਵਨ ਨੇਸ਼ਨ ਦੇ ਹੱਥੋਂ ਹਾਰ ਸਕਦੇ ਨੇ ਸ਼ਾਇਦ, ਕਿਉਂਕਿ ਇਹ ਲਿਬਰਲ ਅਤੇ ਜਿਹੜਾ ਨੈਸ਼ਨਲ ਦਾ ਪੁਰਾਣਾ ਗੜ੍ਹ ਆ ਇਹ ਵਾਲਾ ਇਲਾਕਾ। ਪਰ ਹੁਣ ਲੋਕਾਂ ਦਾ ਇਹ ਕਹਿਣਾ ਕਿ ਉਹ ਪਲੀਨ ਹੈਨਸਨ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਨੇ। ਇਸ ਟਾਈਮ ਦੇ ਉੱਤੇ ਵੱਡੀ ਸਮੱਸਿਆ ਔਨਲਾਈਨ ਵੀ ਬਣਿਆ ਪਿਆ ਅਤੇ ਖਾਸ ਤੌਰ ਦੇ ਉੱਤੇ ਚੀਨ ਦੇ ਪ੍ਰੋਡਕਟ ਟੇਮੂ ਅਤੇ ਸ਼ੀਨ ਇਹ ਦੋ ਵੱਡੀਆਂ ਕੰਪਨੀਆਂ ਨੇ ਐਪਲੀਕੇਸ਼ਨ ਇਹਨਾਂ ਦੀ ਜਿਹੜੀ ਧਮਾਲ ਮਚਾ ਰਹੀ ਹੈ ਅਤੇ ਆਸਟ੍ਰੇਲੀਆ ਦੇ ਜਿਹੜਾ ਫੈਸ਼ਨ ਉਦਯੋਗ ਆ ਉਹ ਇਸ ਟਾਈਮ ਦੇ ਉੱਤੇ ਚਿੰਤਾ ਜਤਾ ਰਿਹਾ। ਉਹਨਾਂ ਦਾ ਕਹਿਣਾ ਕਿ ਸਾਡਾ ਸਰਵਾਈਵਲ ਇਸ ਟਾਈਮ ਦੇ ਉੱਤੇ ਔਖਾ ਵਾ। ਵੈਸੇ ਦੱਸਦੇ ਜਾਈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਆਪਾਂ ਕੱਪੜੇ ਖਰੀਦਦੇ ਹਾਂ ਜਿਹੜੇ ਇੱਥੇ ਬਣੇ ਕੱਪੜੇ ਆ ਸਿਰਫ 3% ਉਹ ਇੱਥੇ ਲੋਕਲ ਲੋਕ ਬਣਾਉਂਦੇ ਨੇ, ਬਾਕੀ ਵੇਖਿਆ ਜਾਵੇ ਤਾਂ 97% ਬਾਹਰੋਂ ਮੰਗਵਾਏ ਜਾਂਦੇ ਨੇ ਜਿਹਦੇ ਵਿੱਚੋਂ ਕਿ ਚੀਨ ਦੇ ਵਿੱਚੋਂ ਬੇਹੱਦ ਸਸਤੇ ਹੁਣ ਕੱਪੜੇ ਇੱਥੇ ਮੰਗਵਾਏ ਜਾਣੇ ਸ਼ੁਰੂ ਹੋ ਚੁੱਕੇ ਨੇ। ਖਾਸ ਤੌਰ ਦੇ ਉੱਤੇ ਟੀਮੂ ਅਤੇ ਸ਼ੀਨ ਵਰਗੀਆਂ ਕੰਪਨੀਆਂ ਨੇ ਇੱਥੋਂ ਦੀਆਂ ਬੜੀਆਂ ਕੰਪਨੀਆਂ ਦੇ ਲੱਕ ਤੋੜ ਕੇ ਰੱਖ ਦਿੱਤੇ ਨੇ। ਸੋ ਅਜਿਹੇ ਦੇ ਵਿੱਚ ਹੁਣ ਇਹ ਵੀ ਖਤਰਾ ਜਿਹੜਾ ਮੰਡਰਾ ਰਿਹਾ ਕਿ ਇੱਥੋਂ ਦਾ ਹੁਨਰ ਖਤਮ ਹੋ ਸਕਦਾ। ਜਿਹੜੇ ਲੋਕ ਮਾੜਾ ਮੋਟਾ ਕੋਈ ਇਸ ਖਿੱਤੇ ਦੇ ਵਿੱਚ ਕੰਮ ਕਰ ਵੀ ਰਹੇ ਸੀ ਉਹ ਵੀ ਹੁਣ ਆਪਣੀ ਰਿਟਾਇਰਮੈਂਟ ਦਾ ਸੋਚਣਾ ਸ਼ੁਰੂ ਹੋ ਚੁੱਕੇ ਨੇ। ਇਹਦਾ ਮਤਲਬ ਇਹ ਆ ਕਿ ਅਗਲੇ ਇੱਕ ਦਹਾਕੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਕਾਮੇ ਜ਼ਿਆਦਾ ਰਿਟਾਇਰ ਹੋ ਜਾਣਗੇ ਅਤੇ ਨਵੀਂ ਪੀੜ੍ਹੀ ਕੰਮ ਬਿਲਕੁਲ ਨਹੀਂ ਸਿੱਖੂਗੀ ਕਿਉਂਕਿ ਉਹਨਾਂ ਨੂੰ ਇਹਦੇ ਵਿੱਚ ਕੋਈ ਫਾਇਦਾ ਹੀ ਨਹੀਂ ਨਜ਼ਰ ਆ ਰਿਹਾ। ਕੱਪੜੇ, ਜੁੱਤੀਆਂ, ਹੋਰ ਸਮਾਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਬਣਦਾ ਸੀ ਉਹ ਹਮੇਸ਼ਾ ਦੇ ਲਈ ਹੁਣ ਗਾਇਬ ਹੋਣ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਵਾ। ਸੋ ਅਜਿਹੀਆਂ ਚੁਣੌਤੀਆਂ ਦੇ ਬਾਵਜੂਦ ਵੀ ਦੇਸ਼ ਦੇ ਵਿੱਚ ਮੈਨੂਫੈਕਚਰ ਨੂੰ ਜ਼ਿੰਦਾ ਰੱਖਣ ਦੀ ਲੋੜ ਦਰਸਾਈ ਜਾ ਰਹੀ ਆ। ਫਿਲਹਾਲ ਜਿਹੜੇ ਫਿਲੋਸਫੀ ਆਸਟ੍ਰੇਲੀਆ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਇਹ ਕਹਿਣਾ ਕਿ ਕੁਛ ਗਿਣੇ ਚੁਣੇ ਲੋਕ ਨੇ ਜਿਹੜੇ ਇਹਨੂੰ ਬਚਾਉਣ ਦੀ ਗੱਲ ਕਰ ਰਹੇ ਨੇ। ਵੈਸੇ ਵੇਖਿਆ ਜਾਵੇ ਤਾਂ ਕਿਸੇ ਨੂੰ ਕੋਈ ਇਹਦੇ ਵਿੱਚ ਨਹੀਂ ਪਈ ਕਿ ਉਹ ਮੇਡ ਇਨ ਆਸਟ੍ਰੇਲੀਆ ਨਾਂ ਦੇ ਉੱਤੇ ਕੋਈ ਆਵਾਜ਼ ਉੱਚੀ ਕਰੇ। ਸੋ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਕਾਫੀ ਲੰਮਾ ਸਮਾਂ ਲੱਗੂਗਾ। ਇਸ ਟਾਈਮ ਦੇ ਉੱਤੇ ਲੋੜ ਆ ਕੁਛ ਠੋਸ ਕਦਮ ਚੁੱਕਣ ਦੀ, ਪਰ ਵੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਇਹ ਠੋਸ ਕਦਮ ਕਦੋਂ ਚੁੱਕੇ ਜਾਂਦੇ ਨੇ, ਕਿੱਦਾਂ ਚੁੱਕੇ ਜਾਂਦੇ ਨੇ, ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ। ਪਰ ਇੱਕ ਗੱਲ ਕਲੀਅਰ ਹੈ ਕਿ ਵਨ ਨੇਸ਼ਨ ਪਾਰਟੀ ਇਸ ਚੀਜ਼ ਦਾ ਵੀ ਫਾਇਦਾ ਲੈ ਰਹੀ ਆ। ਇੱਧਰ ਜੇਕਰ ਆਪਾਂ ਕੁਛ ਅਗਲੀਆਂ ਖਬਰਾਂ ਦੀ ਗੱਲ ਕਰੀਏ ਤਾਂ ਇੱਕ ਖਬਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸੋ ਉਸੇ ਦੇ ਉੱਤੇ ਹੀ ਜੇਕਰ ਆਪਾਂ ਮੋਹਰ ਲਾਈਏ ਤਾਂ ਹੁਣ ਜਲਦ ਯਾਨੀ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ 20% ਆਪਣੀ ਰੈਜੋ ਦਾ ਵਾਪਸ ਲੈ ਸਕਦੇ ਹੋ। ਵਿਕਟੋਰੀਆ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ ਤੁਸੀਂ 20% ਆਪਣੀ ਰੈਜੋ ਦਾ ਵਾਪਸ ਲੈ ਸਕਦੇ ਹੋ। ਸੋ ਕਦੋਂ ਲੈ ਸਕਦੇ ਹੋ ਤੁਸੀਂ? 1 ਜੂਨ 2026 ਯਾਨੀ ਕਿ ਥੋੜ੍ਹਾ ਹੀ ਸਮਾਂ ਬਚਿਆ ਅਤੇ ਤੁਸੀਂ ਜਿਹੜੀਆਂ ਵੀ ਰੈਜੋ ਆਪਣੀਆਂ ਪੇ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਹੁਣ ਵਾਪਸੀ ਕਰਵਾ ਸਕਦੇ ਹੋ। ਜਿੱਦਾਂ ਹੀ ਇਹ ਲਾਗੂ ਹੋ ਜਾਂਦਾ ਹੈ ਅਤੇ ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾ ਕੇ ਜਾਂ ਐਪਲੀਕੇਸ਼ਨ ਦੇ ਉੱਤੇ ਜਾ ਕੇ ਉੱਥੇ ਆਪਣੀ ਦਾਅਵੇਦਾਰੀ ਜਿਤਾ ਸਕਦੇ ਹੋ। ਕਿੱਦਾਂ? ਇੱਕ ਵਿਅਕਤੀ ਜਿਹੜਾ 2 ਵਾਹਨ ਇਹਦੇ ਉੱਤੇ ਰਜਿਸਟਰ ਕਰਵਾ ਸਕਦਾ ਯਾਨੀ ਕਿ 20% ਜਿਹੜਾ ਉਹਦੇ ਉੱਤੇ ਫਾਇਦਾ ਲੈ ਸਕਦਾ। ਇਹ ਤੁਹਾਨੂੰ ਕੈਸ਼ਬੈਕ ਜਿਹੜਾ ਦੇ ਦਿੱਤਾ ਜਾਊਗਾ। ਜੇਕਰ ਆਪਾਂ ਸਿਟੀ ਜਾਂ ਫਿਰ ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਤਾਂ $930 ਅਤੇ 70% ਦੇ ਆਸ ਪਾਸ ਰੇਜੋ ਜਿਹੜੀ ਆ ਉਹ ਐਵਰੇਜ ਹੁੰਦੀ ਹੈ। ਸੋ ਉਸ ਲਿਹਾਜ਼ ਦੇ ਨਾਲ $186 ਜਿਹੜੇ ਨੇ ਉਹ ਪ੍ਰਤੀ ਵਾਹਨ ਤੁਹਾਨੂੰ ਵਾਪਸ ਮਿਲ ਜਾਣਗੇ। ਜੇਕਰ ਆਪਾਂ ਰੀਜਨਲ ਇਲਾਕਿਆਂ ਦੀ ਗੱਲ ਕਰੀਏ ਤਾਂ ਰੇਜੋ ਦੀ ਕੀਮਤ ਜਿਹੜੀ ਆ ਉਹ $871 ਅਤੇ 30% ਦੇ ਆਸ ਪਾਸ ਹੈ ਓਵਰਆਲ। ਸੋ $174 ਅਤੇ 26% ਤੁਹਾਨੂੰ ਖੇਤਰੀ ਇਲਾਕਿਆਂ ਦੇ ਵਿੱਚ ਰਹਿੰਦਿਆਂ ਵਾਪਸ ਮਿਲ ਜਾਣਗੇ। ਕੁੱਲ ਮਿਲਾ ਕੇ ਜੇ ਤੁਹਾਡੇ ਕੋਲ ਦੋ ਗੱਡੀਆਂ ਨੇ ਤਾਂ $372 ਦਾ ਫਾਇਦਾ ਤੁਹਾਨੂੰ ਹੋ ਸਕਦਾ, ਪਰ ਯਾਦ ਰਹੇ ਕਿ ਇਹ ਵਨ ਟਾਈਮ ਦਾ ਫਾਇਦਾ ਵਾ, ਇਹ ਸਿਰਫ ਇੱਕ ਵਾਰੀ ਹੀ ਤੁਹਾਨੂੰ ਮਿਲਣ ਵਾਲਾ। ਸੋ ਇਹ ਛੋਟ ਜਿਹੜੀ ਆ ਪਰਸਨਲ ਜਿਹੜੇ ਤੁਸੀਂ ਵਾਹਨ ਯੂਜ਼ ਕਰਦੇ ਹੋ, ਲਾਈਟ ਵਹੀਕਲ ਜਿਹੜੇ ਯੂਜ਼ ਕਰਦੇ ਹੋ, ਉਹਨਾਂ ਦੇ ਉੱਤੇ ਤੁਹਾਨੂੰ ਮਿਲਣ ਜਾ ਰਹੀ ਹੈ। ਜਿਨ੍ਹਾਂ ਦਾ ਭਾਰ ਜਿਹੜਾ ਵਾ ਇੱਦਾਂ ਤੈਅ ਕੀਤਾ ਜਾਊਗਾ ਕਿ 4.5 ਟਨ ਤੋਂ ਘੱਟ ਹੋਵੇ, ਚਾਹੇ ਉਹ ਕਾਰ ਹੋਣ, ਜੂਟਸ ਹੋਣ, ਵੈਨ ਹੋਣ, ਮੋਟਰਸਾਈਕਲ ਜਾਂ ਫਿਰ ਸਟੇਸ਼ਨ ਵੈਗਨ ਹੀ ਕਿਉਂ ਨਾ ਹੋਣ। ਫਿਲਹਾਲ ਜਿਹੜੇ ਹੈਵੀ ਵਹੀਕਲ ਨੇ ਜਾਂ ਫਿਰ ਫਰੀ ਫਲੀਟ ਵਹੀਕਲ ਨੇ ਉਹ ਇਸ ਦਾਇਰੇ ਦੇ ਵਿੱਚੋਂ ਬਾਹਰ ਰੱਖੇ ਗਏ ਨੇ। ਸੋ 1 ਜੂਨ ਤੋਂ ਇਹ ਸਕੀਮ ਜਿਹੜੀ ਅਪਲਾਈ ਤੁਸੀਂ ਕਰ ਸਕਦੇ ਹੋ, 31 ਜੁਲਾਈ 2026 ਤੱਕ ਇਹ ਚੱਲੂਗੀ। ਸੋ ਤੁਹਾਡੇ ਕੋਲ ਦਾਅਵਾ ਕਰਨ ਦੇ ਪੂਰੇ 2 ਮਹੀਨੇ ਦਾ ਸਮਾਂ ਹੋਊਗਾ। ਸੋ ਇੱਕ ਵਿਅਕਤੀ ਆਪਣੇ ਨਾਂ ਦੇ ਉੱਤੇ ਰਜਿਸਟਰ ਵੱਧ ਤੋਂ ਵੱਧ 2 ਵਾਹਨਾਂ ਦੇ ਉੱਤੇ ਛੋਟ ਦਾ ਦਾਅਵਾ ਕਰ ਸਕਦਾ ਵਾ। ਸੋ ਇਹ ਜਿੱਦਾਂ ਹੀ ਸਕੀਮ ਜਿਹੜੀ ਲਾਗੂ ਹੁੰਦੀ ਹੈ ਫਿਰ ਦੁਬਾਰਾ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ 1 ਜੂਨ ਨੂੰ ਤੁਸੀਂ ਸਰਵਿਸ ਵਿਕਟੋਰੀਆ ਦੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ। ਸਪੋਰਟਸ ਵਾਲੇ ਪਾਸੇ ਨੂੰ ਇੱਕ ਝਾਤੀ ਮਾਰ ਲੈਂਦੇ। ਸਭ ਤੋਂ ਪਹਿਲਾਂ ਜੇਕਰ ਆਪਾਂ IPL ਦੀ ਗੱਲ ਕਰੀਏ ਤਾਂ IPL ਦੇ ਵਿੱਚ ਹੈਦਰਾਬਾਦ ਦੀ ਟੀਮ ਨੇ ਚੇਨਈ ਦੀ ਟੀਮ ਨੂੰ ਕੱਲ੍ਹ ਰਾਤ ਹਰਾ ਦਿੱਤਾ। ਸਭ ਤੋਂ ਪਹਿਲਾਂ ਚੇਨਈ ਸੁਪਰ ਕਿੰਗ ਖੇਡਣ ਦੇ ਲਈ ਆਉਂਦੀ ਹੈ, 180 ਦੌੜਾਂ ਬਣਾਉਂਦੀ ਆ, 7 ਖਿਡਾਰੀ ਗਵਾ ਕੇ। ਇਹਦੇ ਵਿੱਚ ਸਭ ਤੋਂ ਵੱਧ ਦੌੜਾਂ ਜਿਹੜੀਆਂ ਨੇ ਉਹ ਬ੍ਰੈਵਿਸ ਨੇ ਬਣਾਈਆਂ, 27 ਗੇਂਦਾਂ ਦੇ ਵਿੱਚ 44 ਅਤੇ 19 ਗੇਂਦਾਂ ਦੇ ਵਿੱਚ 32 ਜਿਹੜੇ ਕਾਰਤਿਕ ਸ਼ਰਮਾ ਬਣਾ ਕੇ ਗਏ। ਇਸ ਤੋਂ ਇਲਾਵਾ ਕੋਈ ਖਾਸ ਖਿਡਾਰੀ ਹੋਰ ਕਾਰਗੁਜ਼ਾਰੀ ਨਹੀਂ ਕਰ ਪਾਇਆ, ਜਿਹਦੀ ਵਜ੍ਹਾ ਦੇ ਕਰਕੇ ਇਹ ਇੱਕ ਲੋ ਸਕੋਰ ਵਾਲਾ ਮੈਚ ਹੀ ਮੰਨਿਆ ਜਾਊਗਾ। ਪੈਟ ਕਮਿੰਸ ਨੇ 3 ਵਿਕਟਾਂ ਹਾਸਲ ਕੀਤੀਆਂ, 4 ਓਵਰਾਂ ਦੇ ਵਿੱਚ ਸਿਰਫ 28 ਦੌੜਾਂ ਦੇ ਕੇ। ਉਸ ਤੋਂ ਬਾਅਦ ਜਦੋਂ ਸਨਰਾਈਜ਼ਰਸ ਹੈਦਰਾਬਾਦ ਖੇਡਣ ਦੇ ਲਈ ਆਉਂਦੀ ਆ ਤਾਂ ਇਹ ਟੀਚਾ ਉਹਨਾਂ ਨੇ 19 ਓਵਰਾਂ ਦੇ ਵਿੱਚ ਪੂਰਾ ਕਰ ਲਿਆ। ਸ਼ੁਰੂ ਦੇ ਵਿੱਚ ਕਾਫੀ ਸਦਕੇ ਇਹਨਾਂ ਦੇ ਵੱਲੋਂ ਖੇਡਿਆ ਗਿਆ, ਹਾਲਾਂਕਿ ਜਿਹੜੇ ਅਭਿਸ਼ੇਕ ਸ਼ਰਮਾ ਸੀ ਉਹਨੇ ਵੀ 21 ਗੇਂਦਾਂ ਦੇ ਵਿੱਚ 26 ਦੌੜਾਂ ਹੀ ਬਣਾਈਆਂ। ਟ੍ਰੈਵਿਸ ਹੈਡ ਕੁਝ ਖਾਸ ਨਹੀਂ ਕਰ ਸਕੇ ਅਤੇ ਇਸ ਮੈਚ ਦੇ ਸਟਾਰ ਰਹੇ ਇਸ਼ਾਨ ਕਿਸ਼ਨ ਜਿਹੜੇ ਕਿ ਵਿਕਟਕੀਪਰ ਦੀ ਵੀ ਭੂਮਿਕਾ ਨਿਭਾ ਰਹੇ ਇਸ ਮੈਚ ਦੇ ਵਿੱਚ 47 ਗੇਂਦਾਂ ਦੇ ਵਿੱਚ 70 ਦੌੜਾਂ ਬਣਾ ਕੇ ਅਤੇ ਇਹ ਮੈਚ ਲਗਭਗ ਇਹਨਾਂ ਨੇ ਆਪਣੇ ਵੱਲ ਨੂੰ ਕਰ ਲਿਆ ਸੀ। ਕਲਾਸਨ ਇਸ ਕਰਕੇ ਚਰਚਾ ਦੇ ਵਿੱਚ ਰਹੇ, 26 ਗੇਂਦਾਂ ਦੇ ਵਿੱਚ 47 ਦੌੜਾਂ 'ਤੇ ਬਣਾਈਆਂ, ਪਰ ਜਿਹੜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਦੇ ਵਿੱਚ ਜਿਹੜਾ ਟੌਪ ਦੇ ਉੱਤੇ ਜਾ ਪਹੁੰਚੇ, ਯਾਨੀ ਕਿ ਹੁਣ ਜਿਹੜੀ ਔਰੇਂਜ ਕੈਪ ਆ ਉਹ ਹੁਣ ਕਲਾਸਨ ਦੇ ਹਿੱਸੇ ਫਿਰ ਦੁਬਾਰਾ ਤੋਂ ਆ ਗਈ ਹੈ। ਇਹ ਸਾਰੇ ਮੈਚ ਦੇ ਵਿੱਚ ਜਿਹੜੀਆਂ ਇਸ਼ਾਨ ਕਿਸ਼ਨ ਆ ਮੈਨ ਆਫ ਮੈਚ ਇਹਨਾਂ ਨੂੰ ਦਿੱਤਾ ਗਿਆ ਇਸ ਮੈਚ ਨੂੰ ਜਿਤਾਉਣ ਦੇ ਕਰਕੇ। ਹੁਣ ਕੁੱਲ ਮਿਲਾ ਕੇ ਜੇਕਰ ਆਪਾਂ ਝਾਤ ਮਾਰੀਏ ਤਾਂ ਇਸ ਟਾਈਮ ਦੇ ਉੱਤੇ ਟੀਮਾਂ ਜਿਹੜੀਆਂ ਹੁਣ ਕੁਆਲੀਫਾਈ ਕਰ ਚੁੱਕੀਆਂ ਨੇ, ਉਹਨਾਂ ਦੇ ਵਿੱਚ RCB ਪਹਿਲਾਂ ਕੁਆਲੀਫਾਈ ਕਰ ਗਈ ਸੀ। ਕੱਲ੍ਹ ਦਾ ਮੈਚ ਜਿੱਤਣ ਤੋਂ ਬਾਅਦ ਹੁਣ ਸਨਰਾਈਜ਼ਰਸ ਹੈਦਰਾਬਾਦ ਵੀ ਕੁਆਲੀਫਾਈ ਕਰ ਗਈ ਆ ਅਗਲੇ ਗੇੜ ਦੇ ਲਈ। ਗੁਜਰਾਤ ਦੀ ਟੀਮ ਵੀ ਕੁਆਲੀਫਾਈ ਕਰ ਚੁੱਕੀ ਆ, ਹੁਣ ਟੀਮ ਇੱਕ ਬਚੀ ਆ। ਹੁਣ ਇੱਕ ਦੇ ਵਿੱਚੋਂ ਕਿਹੜੀ ਟੀਮ ਉੱਤੇ ਆਉਂਦੀ ਆ, ਪੰਜਾਬ ਦੀ ਟੀਮ ਹੋਊਗੀ, ਉਹ ਰਾਜਸਥਾਨ ਦੀ ਹੋਊਗੀ। ਚੇਨਈ ਦੇ ਕਹਿੰਦੇ ਨੇ ਕਿ ਹਾਲੇ ਵੀ ਬਚੇ ਨੇ ਚਾਂਸ, ਇਸ ਤੋਂ ਇਲਾਵਾ ਦਿੱਲੀ ਕੈਪੀਟਲ ਦੇ ਵੀ ਕਹਿੰਦੇ ਨੇ ਕਿ ਹਾਲੇ ਵੀ ਬਚੇ ਨੇ ਚਾਂਸ। ਸੋ ਵੇਖਣ ਵਾਲੀ ਚੀਜ਼ ਇਹ ਆ ਕਿ ਹੁਣ ਅਗਲੇ ਮੈਚ ਕਿਹੜੇ ਕਿਹੜੇ ਅਤੇ ਕਿੱਦਾਂ ਕਿੱਦਾਂ ਕੇਸ ਕਰਵਟ ਬੈਠਦੇ ਨੇ। ਕੁਛ ਇੱਕ ਮਾਹਰਾਂ ਦੀ ਜੇ ਮੰਨੀਏ ਤਾਂ ਰਾਜਸਥਾਨ ਰਾਇਲ ਅਤੇ ਲਖਨਊ ਦਾ ਮੈਚ ਜਿਹੜਾ ਅੱਜ ਦੇ ਦਿਨ ਖੇਡਿਆ ਜਾਣਾ, ਇਹਦੇ ਵਿੱਚ ਜੇਕਰ ਲਖਨਊ ਦੀ ਟੀਮ ਜੇਕਰ ਜਿੱਤਦੀ ਆ ਤਾਂ ਪੰਜਾਬ ਦੇ ਚਾਂਸ ਬਣੇ ਰਹਿਣਗੇ। ਉੱਧਰ ਜਿਹੜਾ ਬੁੱਧਵਾਰ ਦੇ ਦਿਨ ਦਾ ਮੈਚ ਹੈ ਮੁੰਬਈ ਇੰਡੀਅਨਸ ਅਤੇ ਕੋਲਕਾਤਾ ਨਾਈਟ ਰਾਈਡਰਸ ਦਾ, ਉਹਦੇ ਨਾਲ ਕੋਈ ਖਾਸ ਫਰਕ ਹੁਣ ਪੈਣ ਵਾਲਾ ਨਹੀਂ। ਅਤੇ ਇੱਧਰ ਜਿਹੜਾ ਵੀਰਵਾਰ ਦੇ ਦਿਨ ਮੈਚ ਆ ਚੇਨਈ ਦਾ ਅਤੇ ਗੁਜਰਾਤ ਟਾਈਟਨਸ ਦਾ, ਇਹਦੇ ਵਿੱਚ ਜੇਕਰ ਗੁਜਰਾਤ ਦੀ ਟੀਮ ਜਿੱਤਦੀ ਆ ਜਿਹੜੀ ਕਿ ਆਲਰੇਡੀ ਕੁਆਲੀਫਾਈ ਕਰ ਚੁੱਕੀ ਆ, ਅਤੇ ਤਾਂ ਵੀ ਫਿਰ ਪੰਜਾਬ ਦੀ ਟੀਮ ਦੇ ਚਾਂਸ ਬਣੇ ਰਹਿਣਗੇ। ਨਹੀਂ ਤਾਂ ਜੇਕਰ ਚੇਨਈ ਦੀ ਟੀਮ ਜਿੱਤਦੀ ਆ ਅਤੇ ਫਿਰ ਉਹ ਕੁਆਲੀਫਾਈ ਸ਼ਾਇਦ ਕਰ ਜਾਣ, ਪਰ ਇਹਨਾਂ ਸਿੱਧਾ ਸਿੱਧਾ ਫਾਰਮੂਲਾ ਨਹੀਂ ਹੋਊਗਾ, ਹਲੇ ਬੜੀਆਂ ਇਫ ਬਟਸ ਬਚੀਆਂ ਨੇ। ਉਸ ਤੋਂ ਬਾਅਦ ਸ਼ੁੱਕਰਵਾਰ ਦੇ ਦਿਨ ਜਿਹੜੀ ਹੈਦਰਾਬਾਦ ਦੀ ਟੀਮ RCB ਦੇ ਨਾਲ ਖੇਡੂਗੀ। ਸੋ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ, ਹਾਂ ਇੰਨਾ ਜ਼ਰੂਰ ਪੈਣ ਵਾਲਾ ਕਿ ਟੌਪ ਦੇ ਉੱਤੇ ਕਿਹੜੀ ਫਿਨਿਸ਼ ਕਰਦੀ ਆ ਉਹਨੂੰ ਉਸ ਚੀਜ਼ ਦਾ ਫਾਇਦਾ ਜ਼ਰੂਰ ਹੋ ਸਕਦਾ। ਜੇਕਰ ਹੈਦਰਾਬਾਦ ਦੀ ਟੀਮ ਟੌਪ 'ਤੇ ਫਿਨਿਸ਼ ਕਰਦੀ ਆ ਉਸ ਤੋਂ ਬਾਅਦ ਵੀ ਖੇਡੇ ਗਏ ਮੈਚਾਂ ਦੇ ਵਿੱਚ, ਤਾਂ ਵੈਸੇ ਲੱਗ ਰਿਹਾ ਕਿ ਆਖਰੀ ਮੈਚ ਇਹਨਾਂ ਦਾ ਹੋਊਗਾ। ਅਤੇ ਫਿਰ ਵਾਰੀ ਆਉਂਦੀ ਆ ਸ਼ਨੀਵਾਰ ਦੇ ਦਿਨ 23 ਮਈ ਨੂੰ ਪੰਜਾਬ ਪੰਜਾਬ ਕਿੰਗਸ ਦੀ ਲਖਨਊ ਦੇ ਨਾਲ ਮੈਚ ਹੋਊਗਾ। ਸੋ ਇਹ ਮੈਚ ਮਸਟ ਵਿਨ ਵਾਲਾ ਮੈਚ ਹੋਊਗਾ, ਜਿਹੜੇ ਕੋਈ 25-30% ਚਾਂਸ ਪੰਜਾਬ ਦੇ ਬਚੇ ਨੇ ਉਹ ਇਸ ਮੈਚ ਦੇ ਉੱਤੇ ਤੈਅ ਕਰਨਗੇ ਕਿ ਇਸ ਮੈਚ ਨੂੰ ਉਹ ਜਿੱਤ ਕੇ ਆਪਣੇ ਪੁਆਇੰਟ ਵਧਾ ਪਾਉਂਦੇ ਨੇ ਜਾਂ ਨਹੀਂ ਵਧਾ ਪਾਉਂਦੇ। ਇੱਕ ਹੋਰ ਮੈਚ ਕਾਫੀ ਇੰਪੋਰਟੈਂਟ ਰਹੂਗਾ ਪੰਜਾਬ ਦੇ ਅੱਗੇ ਜਾਣ ਜਾਂ ਨਾ ਜਾਣ ਦੇ ਵਿੱਚ, ਉਹ ਹੋਊਗਾ ਐਤਵਾਰ ਦੇ ਦਿਨ 24 ਮਈ ਨੂੰ, ਜਿਹਦੇ ਵਿੱਚ ਕਿ ਰਾਜਸਥਾਨ ਰੋਇਲ ਨੇ ਮੁੰਬਈ ਇੰਡੀਅਨਸ ਦੇ ਨਾਲ ਖੇਡਣਾ। ਸੋ ਇਸ ਮੈਚ ਦੇ ਵਿੱਚ ਅਤੇ ਜੇਕਰ ਕੱਲ੍ਹ ਅੱਜ ਵਾਲੇ ਮੈਚ ਦੇ ਵਿੱਚ ਰਾਜਸਥਾਨ ਰੋਇਲਸ ਹਾਰ ਜਾਂਦੇ ਨੇ ਤਾਂ ਫਿਰ ਪੰਜਾਬ ਦੀ ਟੀਮ ਦੇ ਅੱਗੇ ਚਾਂਸ ਬਰਕਰਾਰ ਰਹਿਣਗੇ। ਉਸ ਤੋਂ ਬਾਅਦ ਆਖਰੀ ਮੈਚ ਜਿਹੜਾ 70ਵਾਂ ਮੈਚ ਆ ਉਹ ਕੋਲਕਾਤਾ ਦਾ ਅਤੇ ਦਿੱਲੀ ਦਾ ਹੋਊਗਾ। ਇਹਦੇ ਵਿੱਚ ਵੀ ਜੇਕਰ ਦਿੱਲੀ ਹਾਰ ਜਾਂਦੀ ਹੈ, ਸੋ ਕਾਫੀ ਸਾਰੀਆਂ ਜਿਹੜੀਆਂ ਇਫ ਬਟਸ ਨੇ ਇਸ ਟਾਈਮ ਦੇ ਉੱਤੇ ਪੰਜਾਬ ਦੀ ਟੀਮ ਦੀਆਂ ਅੱਗੇ ਜਾਣ ਦੇ ਲਈ। ਫਿਲਹਾਲ ਇਹ ਇੱਦਾਂ ਦਾ ਕੁਛ ਮਾਹਰਾਂ ਦਾ ਕਹਿਣਾ ਅਤੇ ਸਾਡੀਆਂ ਜਿੱਦਾਂ ਜਿੱਦਾਂ ਜੋ ਜੋ ਵੀ ਸਮਾਚਾਰ ਬਣਨਗੀਆਂ ਉਸ ਹਿਸਾਬ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਫਿਲਹਾਲ ਕਰਦੇ ਰਹਾਂਗੇ। ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹਸਤੇ ਖੇਡ ਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudiyan Shere, te mudiyan vi kede haath ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud gaya jithon koi nahi mud gaya.
3: Written and directed by Savio Sandhu, produced by Anmol Sahni.
5: Hun vekhna na bhullyo 15 mai ton tuhade nedle cinema gharan vich Shera.
7: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
8: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
9: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
10: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
11: हमारी लव स्टोरी तो लेजेंडरी बन गई।
12: लेजेंडरी लव स्टोरीज की तो एंडिंग ट्रेजिक होती है।
13: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
14: Chand Mera Dil, Chand Mera Dil.
15: Sona chahida?
16: Parosa chahida?
15: Quality te buyback vi chahida? Chale aao, Delhi Jewelers, Stockland. Point Cook Vikhe, jithe 22 karat gold, classy silver, dazzling diamonds, ate gemstones, custom jewelry, thwade order te ready. Purana sona buyback and exchange turant. Cash chahida, gold loan, easy and safe. Repair, bullion buying, selling, sab ek hi jaga, te ovi wajab rate te. Delhi Jewelers, 310/2, Main Street, Point Cook, call 0493-536-042.
17: Jawakkaan di acting hai kamal, pavega hun tamal.
18: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
19: ਅਰੇ ਬੋਲੋ ਪੱਪੂ ਦੇ
16: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।
18: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
19: ਸੂਰਜ ਦੇਵਤਾ
18: ਕੀ ਮਤਲਬ?
19: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
18: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
19: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
20: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
21: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business plate lai gal karo. Vehicle experts Tim Forbes ya Corey Nal. Radio Hanji re hawale nal pao 3 saal di free service. Chadston Ford, ready, set, Ford.
22: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
23: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
24: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
23: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
24: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
23: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
25: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
18: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
25: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
26: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
1: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਮੇਲਾ ਲੱਗਿਆ ਹੈ। ਭਰੇ ਮੇਲੇ ਦੇ ਵਿੱਚ ਇੱਕ ਫਕੀਰ ਬੈਠਾ, ਅੱਖਾਂ ਬੰਦ ਕੀਤੀਆਂ, ਆਪਣੀ ਬਿਰਤੀ ਦੇ ਵਿੱਚ ਸਿਰਫ ਇੱਕੋ ਗੱਲ ਦੁਹਰਾ ਰਿਹਾ, ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ, ਜੋ ਕੁਛ ਮਨ ਦੇ ਵਿੱਚ ਸੋਚਿਆ ਉਹ ਤੁਹਾਡਾ ਪੂਰਾ ਹੋਵੇਗਾ। ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ, ਜੋ ਤੁਸੀਂ ਸੋਚਿਆ ਉਹ ਤੁਹਾਡਾ ਪੂਰਾ ਹੋਊਗਾ। ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ। ਲੋਕ ਆਉਂਦੇ ਨੇ ਬਹੁਤੇ ਫਕੀਰ ਨੂੰ ਇਹ ਕਹਿ ਕੇ ਲੰਘ ਜਾਂਦੇ ਨੇ ਕਿ ਸ਼ਾਇਦ ਇਹਦੇ ਮੰਗਣ ਦਾ ਇੱਕ ਢੰਗ ਆ, ਕਿ ਜੋ ਸਰਦਾ ਬੰਦਾ ਸੀ ਕੋਈ ਤੇਲੀ ਚਵਾਨੀ ਉਹਦੇ ਅੱਗੇ ਰੱਖ ਕੇ ਤੇ ਅੱਗੇ ਚਲਿਆ ਜਾਂਦਾ। ਕਿਸੇ ਨੇ ਵੀ ਯਕੀਨ ਨਾ ਕੀਤਾ, ਕਿਸੇ ਨੇ ਵੀ ਧਿਆਨ ਨਾ ਦਿੱਤਾ ਕਿ ਫਕੀਰ ਕਹਿ ਕੀ ਰਿਹਾ। ਇੱਕ ਨੌਜਵਾਨ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੈ, ਘਰੋਂ ਵੀ ਹੁਣ ਤਾਨੇ ਮੇਨੇ ਵੱਜਣ ਲੱਗ ਪਏ ਸੀ ਕਿ ਤੂੰ ਕੁਛ ਕਰਦਾ ਨਹੀਂ ਹੈ, ਤੂੰ ਵਿਹਲਾ, ਹੋਰ ਨਹੀਂ ਕੁਛ ਤਾਂ ਤੇਰਾ ਵਿਆਹ ਹੀ ਕਰ ਦਈਏ। ਇਹ ਉਸ ਅਵਸਥਾ ਦੇ ਵਿੱਚ ਹੀ ਜਿਹਨੇ ਕੁਛ ਕਰਨਾ ਸੀ। ਫਕੀਰ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਤੇ ਕੋਲ ਬਹਿ ਗਿਆ। ਬਾਬਾ ਇੱਕ ਗੱਲ ਤਾਂ ਦੱਸ, ਜੋ ਤੂੰ ਕਹਿ ਰਿਹਾ ਕੀ ਸਿਰਫ ਪੈਸੇ ਲੈਣ ਲਈ ਕਹਿ ਰਿਹਾ? ਕੀ ਇਹ ਤੇਰਾ ਤਕੀਆ ਕਲਾਮ ਹੈ? ਤੈਨੂੰ ਵਧੀਆ ਲੱਗਦਾ ਇੱਦਾਂ ਕਹਿਣਾ? ਤੈਨੂੰ ਲੱਗਦਾ ਕਿ ਇੱਦਾਂ ਸੋਹਣੇ ਪੈਸੇ ਬਣ ਜਾਂਦੇ ਨੇ? ਜਾਂ ਵਾਕਈ ਇਹਦਾ ਕੋਈ ਮਤਲਬ ਹੈਗਾ? ਤੂੰ ਕਹਿੰਦਾ ਮੂੰਹ ਮੰਗੀਆਂ ਮੁਰਾਦਾਂ ਪਾਓਗੇ, ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਤੁਸੀਂ ਬਣੋਗੇ। ਕੀ ਵਾਕਈ ਇਹਦੇ ਵਿੱਚ ਕੁਝ ਸੱਚਾਈ ਹੈਗੀ? ਫਕੀਰ ਨੇ ਅੱਖਾਂ ਖੋਲੀਆਂ, ਉਸ ਨੌਜਵਾਨ ਵੱਲ ਵੇਖਿਆ ਤੇ ਕਿਹਾ, ਜੇ ਮੇਰੇ ਤੇ ਯਕੀਨ ਰੱਖੇਗਾ ਤੇ ਮੈਂ ਬਿਲਕੁਲ ਸੱਚ ਬੋਲ ਰਿਹਾ। ਗੱਲ ਕਰ, ਹੈ ਮੇਰੇ ਤੇ ਯਕੀਨ? ਲੜਕਾ ਵਿਅੰਗਮਈ ਤਰੀਕੇ ਦੇ ਨਾਲ ਬੋਲਿਆ, ਫਕੀਰ ਜੀ ਪਹਿਲਾਂ ਇਹ ਤਾਂ ਸੁਣ ਲਓ ਮੈਂ ਚਾਹੁੰਦਾ ਕੀ ਹਾਂ। ਮੈਂ ਬਿਲਕੁਲ ਇੱਕ ਵਿਹਲੜ ਨੌਜਵਾਨ ਹਾਂ, ਪੱਲੇ ਮੇਰੇ ਢਿੱਲਾ ਨਹੀਂ, ਪਿਓ ਮੈਨੂੰ ਕੁਛ ਦੇਣਾ ਨਹੀਂ ਚਾਹੁੰਦਾ, ਪਰ ਮੈਂ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ, ਦੱਸੋ ਕਰ ਸਕਦੇ ਹੋ ਮਦਦ? ਜੋ ਤੁਸੀਂ ਕਹਿ ਰਹੇ ਹੋ ਕਿ ਵਾਕਈ ਹੋਊਗਾ ਮੇਰੇ ਨਾਲ, ਇਹ ਕਹਿ ਕੇ ਹੱਸਣ ਲੱਗ ਪਿਆ। ਫਕੀਰ ਨੇ ਧਿਆਨ ਦੇ ਨਾਲ, ਗੌਹ ਦੇ ਨਾਲ ਉਸ ਨੌਜਵਾਨ ਦੇ ਚਿਹਰੇ ਵੱਲ ਵੇਖਿਆ ਤੇ ਕਿਹਾ, ਹਾਂ ਤੂੰ ਬਣ ਸਕਦਾ, ਜੇ ਤੂੰ ਮੇਰੇ ਉੱਤੇ ਵਿਸ਼ਵਾਸ ਰੱਖੇਗਾ, ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੇਗਾ, ਤੇ ਤੂੰ ਜ਼ਰੂਰ ਅਮੀਰ ਬਣ ਸਕਦਾ।

ਤੇ ਹੌਲੀ ਹੌਲੀ ਜੇ ਤੂੰ ਬੜੀ ਸਿਆਣਪ ਦੇ ਨਾਲ ਅੱਗੇ ਤੁਰਿਆ ਤੇ ਇੱਕ ਦਿਨ ਜ਼ਰੂਰ ਵੱਡਾ ਵਪਾਰੀ ਬਣ ਜਾਏਗਾ। ਹੁਣ ਨੌਜਵਾਨ ਹੈਰਾਨ ਆ ਕਿ ਫਕੀਰ ਦੇ ਕੋਲ ਹੀਰਾ ਕਿੱਥੋਂ ਆ ਗਿਆ। ਧੇਲੀ ਧੇਲੀ ਜਵਾਨੀ ਜਵਾਨੀ ਇੱਥੋਂ ਇਕੱਠੇ ਕਰਕੇ ਇਹਨੇ ਰੋਟੀ ਪਾਣੀ ਖਾਣਾ, ਸੋਚਿਆ ਚਲੋ ਪਰਖ ਹੀ ਲੈਂਦੇ ਹਾਂ। ਤਾਂ ਫਕੀਰ ਜੀ ਉਹ ਹੀਰਾ ਮੈਨੂੰ ਦੇਣ ਦੇ, ਤੁਸੀਂ ਲਓਗੇ ਕੀ, ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ। ਉਹ ਹੀਰਾ ਤੇਰੇ ਲਈ ਬਿਲਕੁਲ ਮੁਫਤ ਆ, ਕੋਈ ਉਹਦਾ ਪੈਸਾ ਨਹੀਂ ਤੇਰੇ ਕੋਲ ਲੈਣਾ, ਹੱਥ ਆਪਣਾ ਅੱਗੇ ਕਰ। ਫਕੀਰ ਨੇ ਆਪਣੇ ਝੋਲੇ 'ਚ ਹੱਥ ਪਾਇਆ, ਰੱਬ ਰੱਬ ਕੀਤਾ, ਆਪਣਾ ਹੱਥ ਨੌਜਵਾਨ ਦੇ ਹੱਥ ਉੱਤੇ ਧਰਿਆ ਤੇ ਕਿਹਾ ਇਹ ਇੱਕ ਵਡਮੁੱਲਾ ਹੀਰਾ ਮੈਂ ਤੈਨੂੰ ਦੇ ਰਿਹਾ, ਇਹਦਾ ਨਾਂ ਆ ਵਕਤ, ਇਹਦਾ ਨਾਂ ਆ ਸਮਾਂ। ਫਕੀਰਾਂ ਦੇ ਕੋਲ ਇੱਦਾਂ ਦੇ ਹੀ ਹੀਰੇ ਹੁੰਦੇ ਨੇ ਕਾਕਾ, ਜੇ ਤੂੰ ਸਮੇਂ ਦੀ ਕਦਰ ਕਰੇਗਾ ਸਮਾਂ ਤੇਰੀ ਕਦਰ ਕਰੂਗਾ, ਤੇ ਜੇ ਤੂੰ ਮੇਰੇ 'ਤੇ ਵਿਸ਼ਵਾਸ ਕਰੇਗਾ ਤੇ ਇਹ ਕਿਸੇ ਹੀਰੇ ਤੋਂ ਘੱਟ ਨਹੀਂ। ਸਾਰੇ ਹੀਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਨੇ ਜੇ ਤੈਨੂੰ ਸਮੇਂ ਦੀ ਕਦਰ ਕਰਨੀ ਆ ਗਈ। ਦੂਸਰਾ ਹੱਥ ਅੱਗੇ ਕਰ, ਦੂਸਰੇ ਹੱਥ 'ਤੇ ਦੂਸਰਾ ਹੱਥ ਫਕੀਰ ਨੇ ਧਰਿਆ, ਰੱਬ ਰੱਬ ਕੀਤਾ ਤੇ ਕਿਹਾ ਇਹ ਹੀਰਾ ਵਿਸ਼ਵਾਸ ਦਾ, ਜੇ ਤੂੰ ਮੇਰੇ ਕਹੇ ਦੇ ਉੱਤੇ ਵਿਸ਼ਵਾਸ ਰੱਖੇਗਾ ਇਹ ਜਾਣੇਗਾ ਕਿ ਰੱਬ ਦੇ ਬੋਲ ਫਕੀਰ ਨੇ ਮੈਨੂੰ ਅੱਗੇ ਦਿੱਤੇ ਸੀ, ਜੇ ਤੂੰ ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਖਰਚੇਗਾ ਤੂੰ ਉਸ ਸਮੇਂ ਨੂੰ, ਵਰਤੇਗਾ ਇਸ ਵਿਸ਼ਵਾਸ ਨੂੰ, ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਤੇ ਤੈਨੂੰ ਕੋਈ ਵੱਡਾ ਆਦਮੀ ਬਣ ਤੋਂ ਨਹੀਂ ਰੋਕ ਸਕਦਾ, ਕੋਈ ਤੈਨੂੰ ਹੀਰਿਆਂ ਦਾ ਵਪਾਰੀ ਬਣ ਤੋਂ ਨਹੀਂ ਰੋਕ ਸਕਦਾ। ਨੌਜਵਾਨ ਦਾ ਮਨ ਤੇ ਨਹੀਂ ਮੰਨ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਹੈ, ਨਾ ਮੰਨ ਕੇ ਫਾਇਦਾ ਵੀ ਕੀ। ਫਕੀਰ ਦੇ ਚਿਹਰੇ ਦੇ ਉੱਤੇ ਐਸੀ ਇੱਕ ਰੂਹਾਨੀ ਨੂਰ ਵੇਖ ਕੇ ਆਇਆ ਸੀ ਨੌਜਵਾਨ, ਥੋੜ੍ਹਾ ਜਿਹਾ ਪ੍ਰਭਾਵ ਤਾਂ ਜ਼ਰੂਰ ਪੈ ਗਿਆ। ਅਗਲੇ ਦਿਨ ਉੱਠਿਆ ਤਾਂ ਉਹੀ ਫਕੀਰ ਦਾ ਚਿਹਰਾ ਫਿਰ ਅੱਖਾਂ ਅੱਗੇ ਘੁੰਮੀ ਜਾਵੇ, ਜੀ ਕਰੇ ਕਿ ਮੈਂ ਵਿਸ਼ਵਾਸ ਨਾ ਕਰਾਂ, ਪਰ ਹੋਰ ਚਾਰਾ ਵੀ ਕੀ ਸੀ। ਐਵੇਂ ਖਾਲੀ ਹੱਥ 'ਤੇ ਹੱਥ ਧਰ ਕੇ ਫਕੀਰ ਕਹਿੰਦਾ ਇਹ ਆਹ ਸਮੇਂ ਦਾ ਹੀਰਾ ਲੈ ਜਾ, ਕਿ ਅਨਪੜ੍ਹ ਨੂੰ ਮੂਰਖ ਬਣਾ ਗੱਲ ਵੱਖਰੀ ਹੈ, ਪੜ੍ਹੇ ਲਿਖੇ ਨੂੰ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਫਕੀਰ ਦਾ ਚਿਹਰਾ ਉਸੇ ਤਰ੍ਹਾਂ ਅੱਖਾਂ ਅੱਗੇ ਘੁੰਮੀ ਜਾਵੇ, ਹੋਰ ਕੋਈ ਚਾਰਾ ਨਾ ਵੇਖਦਿਆਂ ਸੋਚਿਆ ਕਿ ਚਲੋ ਆਪਣੇ ਕੰਮਕਾਰ 'ਤੇ ਲੱਗੀਏ, ਐਵੇਂ ਇਸ ਚੱਕਰ ਦੇ ਵਿੱਚ ਸਮਾਂ ਬਰਬਾਦ ਕਰਨ ਡਏ। ਇੱਕ ਸੁਨਹਿਰੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ। ਉਹ ਸੁਨਹਿਰਾ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਹੀਰੇ ਵੇਚਦਾ ਸੀ, ਜਾ ਕੇ ਗੱਲ ਕੀਤੀ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਦੁਕਾਨ ਵਾਲੇ ਨੇ ਪੁੱਛਿਆ ਦੱਸ ਕੀ ਗਰੰਟੀ ਤੇਰੀ, ਤੇ ਉਹੀ ਫਕੀਰ ਦੀਆਂ ਗੱਲਾਂ ਯਾਦ ਆ ਗਈਆਂ। ਗਰੰਟੀ ਇਹ ਹੈ ਜੀ ਮੈਂ ਸਮੇਂ ਦੀ ਕਦਰ ਕਰੂੰਗਾ ਤੇ ਤੁਸੀਂ ਮੇਰੇ 'ਤੇ ਵਿਸ਼ਵਾਸ ਕਰ ਸਕਦੇ ਹੋ। ਸ਼ਾਇਦ ਸੁਨਹਿਰੇ ਨੂੰ ਉਹਦੀਆਂ ਗੱਲਾਂ ਚੱਜ ਗਈਆਂ ਤੇ ਉਹਨੂੰ ਰੱਖ ਲਿਆ। ਹਰ ਰੋਜ਼ ਜਦੋਂ ਹੁਣ ਕੰਮ ਦੇ ਉੱਤੇ ਜਾਂਦਾ ਜਾਂ ਕੰਮ ਕਰਦਾ ਆਪਣੇ ਹੱਥ ਵੱਲ ਵੇਖਦਾ ਤੇ ਚੇਤਾ ਆਉਂਦਾ ਕਿ ਇਸ ਹੱਥ ਦੇ ਵਿੱਚ ਮੈਨੂੰ ਸਮੇਂ ਨਾਂ ਦਾ ਇੱਕ ਹੀਰਾ ਦਿੱਤਾ ਸੀ ਫਕੀਰ ਨੇ। ਮੈਂ ਕਦੀ ਸਮੇਂ ਤੋਂ ਲੇਟ ਨਹੀਂ ਹੋਣਾ, ਕਦੀ ਆਪਣੇ ਕੰਮ 'ਚ ਕੋਤਾਹੀ ਨਹੀਂ ਕਰਨੀ, ਜਿੰਨਾ ਸਮਾਂ ਕਿਹਾ ਮਾਲਕ ਨੇ ਉਨਾ ਸਮਾਂ ਮੈਂ ਇਮਾਨਦਾਰੀ ਨਾਲ ਕੰਮ ਕਰਨਾ। ਕਦੀ ਕਿਤੇ ਮਨ ਡੋਲਿਆ ਵੀ, ਕਦੀ ਕਿਤੇ ਥੋੜ੍ਹੀ ਬਹੁਤੀ ਬੇਈਮਾਨੀ ਕਰਨ ਦਾ ਮੌਕਾ ਵੀ ਮਿਲਿਆ, ਪਰ ਦੂਸਰਾ ਹੱਥ ਨਾਲ ਦੀ ਨਾਲ ਹੀ ਚੇਤਾ ਆ ਜਾਂਦਾ ਕਿ ਨਹੀਂ ਮੈਂ ਵਿਸ਼ਵਾਸ ਬਣਾ ਕੇ ਰੱਖਣਾ, ਮੈਂ ਆਪਣੀ ਵਫ਼ਾਦਾਰੀ ਬਣਾ ਕੇ ਰੱਖਣੀ, ਮੇਰੇ ਉੱਤੇ ਕਿਸੇ ਨੇ ਵਿਸ਼ਵਾਸ ਕੀਤਾ ਇਹ ਮੈਂ ਨਹੀਂ ਡੋਲਣ ਦੇਣਾ। ਪਤਾ ਨਹੀਂ ਕਿਉਂ ਵਾਰ ਵਾਰ ਜਦੋਂ ਵੀ ਕਿਤੇ ਇੱਦਾਂ ਦਾ ਮੌਕਾ ਬਣਦਾ ਮਨ ਡੋਲਣ ਲੱਗਦਾ ਤੇ ਉਹ ਦੋਵੇਂ ਹੀਰੇ ਵਾਰ ਵਾਰ ਯਾਦ ਆਉਂਦੇ ਰਹਿੰਦੇ। ਮਾਲਕ ਨੇ ਥੋੜ੍ਹਾ ਸਮਾਂ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਦੀ ਇਮਾਨਦਾਰੀ ਚੈੱਕ ਕੀਤੀ, ਇੰਨਾ ਪ੍ਰਭਾਵਿਤ ਹੋਇਆ ਕਿ ਹੌਲੀ ਹੌਲੀ ਤਨਖਾਹ ਵਧਾਉਂਦਾ ਗਿਆ। ਸਾਲਕ ਦੇ ਵਿੱਚ ਹੀ ਕਹਿੰਦੇ ਨੇ ਕਿ ਇਸ ਜੌਹਰੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ, ਮੁਨਾਫਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਅਤੇ ਉਸ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਹੌਲੀ ਹੌਲੀ ਇੱਕ ਸਮਾਂ ਕਹਿੰਦੇ ਨੇ ਉਹ ਆਇਆ ਕਿ ਇਸ ਨੌਜਵਾਨ ਨੂੰ ਆਪਣੇ ਕਾਰੋਬਾਰ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ

0: ਦੇ ਦਿੱਤਾ ਇਸ ਜੌਹਰੀ ਨੇ ਤੇ ਹੌਲੀ ਹੌਲੀ ਵਾਧਾ ਵਾਧਾ ਇਹ ਇੱਕ ਕਾਮੇ ਤੋਂ ਉਸੇ ਕੰਮ ਦਾ ਮਾਲਕ ਬਣ ਗਿਆ ਉਸੇ ਕੰਮ ਦਾ ਭਾਈਵਾਲ ਬਣ ਗਿਆ ਤੇ ਫਿਰ ਉਹ ਵੀ ਸਮਾਂ ਦੂਰ ਨਹੀਂ ਸੀ ਜਦੋਂ ਹੌਲੀ ਹੌਲੀ ਕਰਦੇ ਕਰਾਉਂਦੇ ਉਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਬਣਨ ਉਭਰਿਆ ਪਰ ਅੱਜ ਵੀ ਯਾਦ ਕਰਦਾ ਕਿ ਕਿਸੇ ਫਕੀਰ ਨੇ ਮੈਨੂੰ ਦੋ ਹੀਰੇ ਦਿੱਤੇ ਤੇ ਨਾਲ ਇਹ ਵੀ ਕਿਹਾ ਸੀ ਕਿ ਮੈਂ ਲੈਣਾ ਕੁਛ ਨਹੀਂ ਇਹਨਾਂ ਹੀਰਿਆਂ ਦੀ ਕੋਈ ਕੀਮਤ ਨਹੀਂ ਪਰ ਜਦੋਂ ਕਿਤੇ ਵੀ ਮੌਕਾ ਮਿਲੇ ਇਹ ਹੀਰੇ ਤੂੰ ਅੱਗੇ ਕਿਸੇ ਨੂੰ ਦੇ ਦੀ ਵੈਸੇ ਵੇਖਿਆ ਜਾਵੇ ਤਾਂ ਇਹ ਹੀਰੇ ਤੇ ਸਾਨੂੰ ਸਾਡੇ ਵੱਡਿਆਂ ਨੇ ਸਾਡੇ ਪੁਰਖਿਆਂ ਨੇ ਸਾਡੇ ਬਾਬਿਆਂ ਨੇ ਗੁਰੂਆਂ ਨੇ ਸਾਨੂੰ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ ਜਿਹੜੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ ਇਹ ਸਾਡੇ ਧਰਮ ਨੇ ਵੀ ਸਾਨੂੰ ਦਿੱਤੇ ਨੇ ਪਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਉੱਥੇ ਆਪਾਂ ਡੋਲਣ ਲੱਗੇ ਮਿੰਟ ਨਹੀਂ ਲਾਉਂਦੇ ਸ਼ਾਇਦ ਹੀ ਕਦੀ ਕੋਈ ਯਾਦ ਰੱਖਦਾ ਹੋਵੇ ਬੇਈਮਾਨੀ ਕਰਨ ਲੱਗਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਵਿਸ਼ਵਾਸ ਨਾ ਤੋੜਨ ਦੇ ਲਈ ਵੀ ਉਪਦੇਸ਼ ਦਿੱਤੇ ਨੇ ਸ਼ਾਇਦ ਹੀ ਕਿਸੇ ਨੂੰ ਯਾਦ ਆਉਂਦਾ ਹੋਵੇ ਕਿ ਮੇਰੇ ਗੁਰੂ ਦੇ ਵੀ ਉਪਦੇਸ਼ ਨੇ ਕਿ ਸਮੇਂ ਦੀ ਕਦਰ ਕਰ ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ ਹੱਕ ਹਲਾਲ ਦਾ ਖਾਣ ਦੇ ਲਈ ਕਿਹਾ ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ ਸਾਨੂੰ ਯਾਦ ਨਹੀਂ ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ
1: ਧੰਨਵਾਦ ਕਹਾਣੀ ਸੁਣਨ ਲਈ ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ ਵਿਚਾਰ ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਔਰ ਵੇਖਦੇ ਹਾਂ ਭਾਰਤ ਤੋਂ ਕੀ ਨੇ ਖਾਸ ਅਪਡੇਟ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਅੱਜ 19 ਤਰੀਕ ਹੈ ਮਈ ਦਾ ਮਹੀਨਾ ਤੇ ਜਾਣਦੇ ਹਾਂ ਕੀ ਖਾਸ ਖਬਰਾਂ ਨੇ ਅੱਜ ਭਾਈ ਸਤਿ ਸ੍ਰੀ ਅਕਾਲ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ
1: ਸਤਿ ਸ੍ਰੀ ਅਕਾਲ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਵੀਡੀ ਸਤੀਸ਼ਨ ਨੇ ਕੇਰਲਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ UDF ਦੇ 20 ਮੰਤਰੀਆਂ ਨੇ ਵੀ ਕੱਲ ਹੀ ਜਿਹੜੀ ਹੈ ਸਹੁੰ ਚੁੱਕੀ ਹੈ ਤੇ ਇਸ ਦੀ ਮੁੱਖ ਭਾਈਵਾਲ ਪਾਰਟੀ ਕਾਂਗਰਸ ਦੀ IUML ਦੇ 5 ਮੰਤਰੀ ਲੈ ਗਏ ਨੇ ਉਧਰ ਸੁਪਰੀਮ ਕੋਰਟ ਨੇ ਆਪਣੇ ਹੀ ਇੱਕ ਫੈਸਲੇ ਉੱਪਰ ਉਂਗਲ ਉਠਾਈ ਹੈ ਖਾਲਦ ਤੇ ਸਰਜੀਲ ਦੇ ਨੂੰ ਜ਼ਮਾਨਤ ਨਾ ਦੇਣ ਦੇ ਮਾਮਲੇ ਤੇ ਟਿੱਪਣੀ ਕੀਤੀ ਹੈ ਡਬਲ ਬੈਂਚ ਨੇ ਸੈਯਦ ਅੰਦਰਾਬੀ ਨੂੰ ਜਿਹੜੀ ਹੈ ਜ਼ਮਾਨਤ ਦਿੰਦੇ ਹੋਇਆਂ ਇਹ ਟਿੱਪਣੀ ਕੀਤੀ ਹੈ ਕਿ ਜ਼ਮਾਨਤ ਇੱਕ ਨਿਯਮ ਹੈ ਤੇ ਜੇਲ੍ਹ ਅਪਵਾਦ ਹੈ ਉਧਰ ਨੀਟ ਕੇਸ ਵਿੱਚ ਲਾਤੂਰ ਤੋਂ ਇੱਕ ਕੋਚਿੰਗ ਸੈਂਟਰ ਦੇ ਮੁਖੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਨੂੰ ਨੀਟ ਟੈਸਟ ਤੋਂ ਜਿਹੜਾ ਹੈਗਾ 10 ਦਿਨ ਪਹਿਲਾਂ ਪ੍ਰਸ਼ਨ ਪੱਤਰ ਮਿਲਣ ਦਾ ਦਾਅਵਾ ਕੀਤਾ ਜਾਂਚ ਏਜੰਸੀ ਨੇ ਤੇ ਪੰਜਾਬ ਚ ਮਿਉਂਸਪਲ ਚੋਣਾਂ ਲਈ ਕਾਗਜ਼ਾਂ ਦੀ ਪੜਤਾਲ ਕੱਲ ਮੁਕੰਮਲ ਹੋ ਚੁੱਕੀ ਹੈ 26 ਮਈ ਨੂੰ 8 ਕਾਰਪੋਰੇਸ਼ਨਾਂ 75 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਲਈ ਜਿਹੜੀਆਂ ਹੈਗੀਆਂ ਵੋਟਾਂ ਪੈਣੀਆਂ ਨੇ ਉਧਰ ਇੱਕ ਵੱਖਰੀ ਖਬਰ ਲੈਂਦੇ ਪੰਜਾਬ ਨੇ ਲਾਹੌਰ ਦੀਆਂ ਗਲੀਆਂ ਤੇ ਮੁਹੱਲਿਆਂ ਦੇ ਪੁਰਾਣੇ ਨਾਂ ਬਹਾਲ ਕੀਤੇ ਨੇ ਉਧਰਲੇ ਪੰਜਾਬ ਦੀ ਜਿਹੜੀ ਹੈ ਮਰੀਮ ਨਵਾਜ਼ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਇਹ ਖਾਸ ਖਬਰਾਂ ਨੇ ਹਾਂਜੀ
0: ਜੀ ਸ਼ੁਕਰੀਆ ਜਿੱਥੇ ਆਪਾਂ ਇੱਕ ਪਾਸੇ ਵੇਖਦੇ ਹਾਂ ਵੀ ਇੱਥੇ ਪੁਰਾਣੇ ਸਾਰੇ ਨਾਂ ਬਦਲੇ ਜਾ ਰਹੇ ਨੇ ਉੱਥੇ ਦੂਸਰੇ ਪਾਸੇ ਪੁਰਾਣੇ ਨਾਂ ਬਹਾਲ ਕਰਨ ਦੀ ਮਰਿਆਦਾ ਤੁਸੀਂ ਦੱਸਿਆ ਕਿ ਇਸ ਟਾਈਮ ਦੇ ਉੱਤੇ ਨਿਭਾਈ ਜਾ ਰਹੀ ਹੈ ਬੜੀ ਵਾਰ ਆਪਾਂ ਇਹਦੇ ਉੱਤੇ ਚਰਚਾ ਕੀਤੀ ਹੈ ਜਦੋਂ ਵੀ ਕੋਈ ਨਾਂ ਚੇਂਜ ਹੁੰਦਾ ਵਾ ਤਾਂ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਵੈਸੇ ਕੁੱਲ ਮਿਲਾ ਕੇ ਜੇ ਵੇਖਿਆ ਜਾਵੇ ਤਾਂ ਕੀ ਅਹਿਮੀਅਤ ਕੀ ਹੈ ਇਸ ਚੀਜ਼ ਦੀ ਹੁਣ ਤੱਕ ਜਿੰਨੇ ਵੀ ਨਾਂ ਬਦਲੇ ਕੀ ਉਹਨਾਂ ਤੋਂ ਕੋਈ ਖੱਟੀ ਕਮਾਈ ਹੋਈ ਇੱਧਰਲੇ ਪਾਸੇ ਪਰ ਹੁਣ ਜੇ ਪਾਕਿਸਤਾਨੀ ਪੰਜਾਬ ਦੇ ਵਿੱਚ ਮਰੀਮ ਨਵਾਜ਼ ਪੁਰਾਣੇ ਨਾਂ ਜੇ ਬਹਾਲ ਕਰ ਰਹੇ ਨੇ ਤਾਂ ਉਹਦੀ ਉਸ ਚੀਜ਼ ਦੀ ਕੀ ਅਹਿਮੀਅਤ ਕੀ ਫਾਇਦੇ ਨੁਕਸਾਨ
1: ਨਹੀਂ ਦੇਖੋ ਨੁਕਸਾਨ ਤਾਂ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਨਹੀਂ ਹੁੰਦਾ ਤੇ ਫਾਇਦਾ ਇੱਕ ਇਹ ਹੁੰਦਾ ਕਿ ਜੇ ਜਿਹੜੇ ਪੁਰਾਣੇ ਜੇ ਨਾਂ ਨੇ ਜੇ ਉਹ ਨਾਂ ਚੱਲਦੇ ਰਹਿਣ ਤਾਂ ਤੁਹਾਡਾ ਇੱਕ ਵਿਰਸਾ ਤੇ ਇਤਿਹਾਸ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈਗਾ ਉਹ ਅੱਗੇ ਤੱਕ ਚੱਲਦਾ ਰਹਿੰਦਾ ਨਵੀਆਂ ਪੀੜ੍ਹੀਆਂ ਤੱਕ ਜਦੋਂ ਅਸੀਂ ਨਾਂ ਬਦਲ ਦਿੰਦੇ ਹਾਂ ਤਾਂ ਸਾਡੀ ਇੱਕ ਡੈਲੀਬਰੇਟ ਜਿਹੜੀ ਹੈ ਡੈਲੀਬਰੇਟਲੀ ਜਿਹੜੀ ਹੈ ਇਹ ਇੱਕ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵਿਰਸੇ ਨੂੰ ਜਾਂ ਉਸ ਇਤਿਹਾਸ ਨੂੰ ਖਤਮ ਕਰਕੇ ਉਹਦੀ ਥਾਂ ਤੇ ਨਵੀਆਂ ਜਿਹੜੀਆਂ ਚੀਜ਼ਾਂ ਜਾਂ ਨਵਾਂ ਕੁਛ ਜਿਹੜਾ ਉਹ ਲਿਆਉਣਾ ਚਾਹੁੰਦੇ ਹਾਂ ਤੇ ਇਹ ਜਿਹੜਾ ਵਰਤਾਰਾ ਹੈ ਨਾਂ ਬਦਲਣ ਵਾਲਾ ਕੋਈ ਨਵਾਂ ਨਹੀਂ ਹੈ ਤੇ ਇਹ ਕਾਫੀ ਜਿਹੜਾ ਹੈ ਲੰਬੇ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ ਸਰਕਾਰਾਂ ਆਪਣੇ ਬਲ ਦੇ ਜਿਹੜਾ ਹੈਗਾ ਜ਼ੋਰ ਨਾਲ ਆਪਣੇ ਇਹ ਨਾਂ ਬਦਲਣ ਦੇ ਇਹ ਫੈਸਲੇ ਲੈ ਲੈਂਦੀਆਂ ਨੇ ਤੇ ਕਈ ਵਾਰੀ ਕਈ ਵੱਡੇ ਫੈਸਲੇ ਜਿਹੜੇ ਹੈਗੇ ਆ ਉਹ ਯੂਨੀਅਨ ਲੈਵਲ ਤੇ ਕੇਂਦਰ ਸਰਕਾਰ ਦੇ ਪੱਧਰ ਤੇ ਲਏ ਜਾਂਦੇ ਆ ਕਈ ਵਾਰੀ ਰਾਜ ਸਰਕਾਰ ਦੇ ਪੱਧਰ ਤੇ ਲਏ ਜਾਂਦੇ ਤੇ ਕਈ ਵਾਰੀ ਜਿਹੜੀਆਂ ਮਿਊਂਸੀਪਲ ਸੰਸਥਾਵਾਂ ਨੇ ਉਹਨਾਂ ਦੇ ਪੱਧਰ ਤੇ ਜਿਹੜੇ ਫੈਸਲੇ ਲਏ ਜਾਂਦੇ ਤੇ ਪਰ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਆ ਉਹ ਸਿਆਸੀ ਜਿਹੜੀ ਆ ਖੇਡ ਆ ਉਹ ਜ਼ਰੂਰ ਕੰਮ ਕਰਦੀ ਹੁੰਦੀ ਆ ਤੇ ਇਹ ਹੁਣ ਬਿਲਕੁਲ ਇੱਕ ਨਵੀਂ ਖਬਰ ਜਿਹੜੀ ਹੈ ਇਹ ਆਈ ਹੈ ਕਿ ਜਿਹੜਾ ਲਹਿੰਦਾ ਪੰਜਾਬ ਆ ਉਧਰਲਾ ਪੰਜਾਬ ਜਿੱਥੇ ਨਵਾਜ਼ ਸ਼ਰੀਫ ਦੀ ਬੇਟੀ ਅੱਜ ਕੱਲ ਮੁੱਖ ਮੰਤਰੀ ਹੈ ਤੇ ਉੱਥੋਂ ਦੇ ਜਿਹਨੂੰ ਵਜ਼ੀਰ ਆਲਾ ਕਹਿੰਦੇ ਆ ਉਹ ਤੇ ਉਹ ਮਰੀਮ ਜਿਹੜੀ ਹੈਗੀ ਸ਼ਰੀਫ ਤੇ ਉਹ ਉਹਨਾਂ ਦੀ ਸਰਕਾਰ ਨੇ ਹੁਣ ਇਹ ਜਿਹੜਾ ਹੈਗਾ ਇਹ ਫੈਸਲਾ ਲਿਆ ਵੈਸੇ ਤਾਂ ਕਈ ਦਿਨਾਂ ਤੋਂ ਬੜੀਆਂ ਚੰਗੀਆਂ ਇਹ ਖਬਰਾਂ ਆ ਰਹੀਆਂ ਨੇ ਲਗਾਤਾਰ ਹੁਣ ਸ਼ਾਇਦ ਦੁਬਾਰਾ ਸੋਚਿਆ ਜਾ ਰਿਹਾ ਹੈ ਕਿ ਜਿਹੜਾ ਅਟਾਰੀ ਵਾਹਗਾ ਜਿਹੜੀ ਸਰਹੱਦ ਦੇ ਰਾਹੀਂ ਮੁੜ ਵਪਾਰ ਖੋਲਿਆ ਜਾਵੇ ਤੇ ਇੱਥੋਂ ਤੱਕ ਕਿ ਇੱਧਰ ਭਾਰਤ ਵਾਲੇ ਪਾਸੇ ਵੀ ਜਿਹੜੇ RSS ਦੇ ਬਹੁਤ ਸੀਨੀਅਰ ਲੀਡਰ ਨੇ ਮਿਸਟਰ ਹੋਸਬਲੇ ਤੇ ਉਹਦੀ ਵੀ ਜਿਹੜੀ ਹੈ ਇੱਕ ਬਿਆਨ ਆਇਆ ਸੀਗਾ ਕਿ ਪਾਕਿਸਤਾਨ ਕੋਈ ਇਹ ਨਹੀਂ ਕਿ ਪਰਮਾਨੈਂਟ ਕੋਈ ਸਾਡਾ ਇੱਦਾਂ ਦੁਸ਼ਮਣ ਹੈ ਤੇ ਜਿਹੜਾ ਹੈਗਾ ਸਾਡਾ ਉਹਦਾ ਸੱਭਿਆਚਾਰ ਮਿਲਦਾ ਉਹ ਏਦਾਂ ਦੀਆਂ ਟਿੱਪਣੀਆਂ ਕੀਤੀਆਂ ਤੇ ਉਦੋਂ ਬਾਅਦ ਜਿਹੜਾ ਹੈਗਾ ਤੇ ਨਰਵਣੇ ਦਾ ਵੀ ਜਿਹੜਾ ਸੀ ਇੱਕ ਬਿਆਨ ਆਇਆ ਸੀ ਸਾਡੇ ਜਿਹੜੇ ਫੌਜ ਦੇ ਮੁਖੀ ਰਹੇ ਪਹਿਲਾਂ ਤੇ ਕਿ ਜਿਹੜਾ ਹੈਗਾ ਇਹ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਸੋ ਇਹ ਹੁਣ ਉਹਦੀ ਕੜੀ ਦੇ ਵਿੱਚ ਆਪਾਂ ਵੇਖੀ ਕਿ ਉਸ ਤੋਂ ਵੀ ਅੱਗੇ ਜਾ ਕੇ ਜਿਹੜੇ ਪੁਰਾਣੇ ਨਾਂ ਬਹਾਲ ਕਰਨੇ ਤੇ ਇਹ ਵੀ ਜਿਹੜੀ ਹੈਗੀ ਇੱਕ ਪੋਜ਼ਿਟਿਵ ਜਿਹੜਾ ਸਟੈਪ ਹੈ ਜਾਂ ਉਹ ਜਿਹੜੀ ਆਪਾਂ ਕਹਿ ਦਈਏ ਕਿ ਪਹਿਲ ਕਦਮੀ ਜਿਹੜੀ ਕੀਤੀ ਹੈ ਉੱਥੋਂ ਦੀ ਸਰਕਾਰ ਨੇ। ਤੇ ਉਂਝ ਤਾਂ ਵੈਸੇ ਜਦੋਂ ਆਪਾਂ ਦੇਖਦੇ ਹਾਂ ਸਾਡੇ ਜਦੋਂ ਸਾਡੇ ਦੇਸ਼ ਦੇ ਵਿੱਚ ਇੱਧਰ ਵੀ ਜਦੋਂ ਬੀਜੇਪੀ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਇੱਥੇ ਬਣੀ ਕੇਂਦਰ ਦੇ ਵਿੱਚ, ਖਾਸ ਕਰਕੇ ਜਦੋਂ 2014 ਦੇ ਵਿੱਚ ਬਣੀ, ਉਦੋਂ ਬਾਅਦ ਇਹਨਾਂ ਨੇ ਵੀ ਜਿਹੜੇ ਕਾਫੀ ਨਾਂ ਤਬਦੀਲ ਕੀਤੇ। ਤੇ ਜਿਵੇਂ ਜਿਹੜਾ ਹੈਗਾ ਪ੍ਰਯਾਗਰਾਜ ਜਿਹੜਾ ਸੀ ਉਹ ਨਾਂ ਜਿਹੜਾ ਹੈ ਉਹ ਰੱਖਿਆ ਗਿਆ ਬਦਲ ਕੇ, ਤੇ ਦਿੱਲੀ ਦੇ ਵਿੱਚ ਕਈ ਨਾਂ ਬਦਲੇ ਗਏ। ਏਦਾਂ ਹੀ ਗੁੜਗਾਓਂ ਦਾ ਜਿਹੜਾ ਨਾਂ ਸੀਗਾ ਉਹ ਬਦਲ ਕੇ ਉਹਨੂੰ ਗੁਰੂਗ੍ਰਾਮ ਬਣਾ ਦਿੱਤਾ ਗਿਆ, ਹਾਲਾਂਕਿ ਉਹਦਾ ਕਿਤੇ ਨੇੜੇ ਤੇੜੇ ਦਾ ਵਾਹ ਵਾਸਤਾ ਵੀ ਜਿਹੜਾ ਇਹਦੇ ਨਾਲ ਨਹੀਂ ਸੀ। ਤੇ ਕਈ ਥਾਂ ਤੇ ਇਹ ਹੁੰਦੀ ਹੈ ਕਿ ਉੱਥੋਂ ਦੀ ਲੋਕਲ ਡਿਮਾਂਡ ਹੁੰਦੀ ਹੈ, ਜਿਵੇਂ ਬਰਤਾਨਵੀ ਹਕੂਮਤ ਵੇਲੇ ਉਹਨਾਂ ਨੂੰ ਉਹਦਾ ਉਚਾਰਨ ਜਿਹੜਾ ਸਹੀ ਨਹੀਂ ਸੀ ਆਉਂਦਾ, ਉਹਨਾਂ ਨੇ ਆਪਣੇ ਉਚਾਰਨ ਦੇ ਮੁਤਾਬਕ ਅੰਗਰੇਜ਼ੀ ਦੇ ਵਿੱਚ ਉਹ ਨਾਂ ਲਿਖ ਲਏ। ਤੇ ਜਿਵੇਂ ਆਪਾਂ ਮੁੰਬਈ ਦੀ ਉਦਾਹਰਨ ਦੇ ਸਕਦੇ ਹਾਂ, ਉਹ ਬੰਬੇ ਕਹਿੰਦੇ ਸੀਗੇ ਜਿਹਨੂੰ ਅਸੀਂ ਮੁੰਬਈ ਬਣਾ ਲਿਆ ਸੀ ਸਧਾਰਨ ਸ਼ਬਦਾਂ ਦੇ ਵਿੱਚ, ਤੇ ਪਰ ਮਰਾਠੀ ਭਾਸ਼ਾ ਦੇ ਵਿੱਚ ਉਹ ਮੁੰਬਈ ਸੀ, ਤੇ ਲਗਾਤਾਰ ਉਹ ਮੰਗ ਕਰਦੇ ਰਹੇ ਸੀ। ਇਸ ਤਰ੍ਹਾਂ ਮਦਰਾਸ ਦਾ ਜਿਹੜਾ ਨਾਂ ਚੇਨਈ ਕੀਤਾ ਗਿਆ, ਤੇ ਤਮਿਲ ਭਾਸ਼ਾ ਦੇ ਵਿੱਚ ਜਾਂ ਉਹਦਾ ਮੁੱਢਲਾ ਨਾਂ ਸੀ। ਇਸ ਤਰ੍ਹਾਂ ਦੀ ਕਈ ਵਾਰੀ ਗੱਲ ਹੁੰਦੀ ਹੈ ਜਿੱਥੇ ਕੋਈ ਉਹ ਬਦਲਣ ਤੇ ਇਤਰਾਜ਼ ਵੀ ਨਹੀਂ ਹੁੰਦਾ ਭਾਈ, ਪਰ ਕਈ ਵਾਰੀ ਜਿਹੜੀ ਗੱਲ ਹੈ ਤੇ ਉਹ ਇਹ ਹੁੰਦੀ ਹੈ ਕਿ ਉਹ ਡੈਲੀਬਰੇਟਲੀ ਜਾਣ ਬੁੱਝ ਕੇ ਬਦਲੇ ਜਾਂਦੇ ਆ ਕਿ ਜਿਹੜਾ ਹੈ ਇਹ ਆਹ ਪ੍ਰਭਾਵ ਦੇ ਰਹੀ ਹੈ। ਜਿਵੇਂ ਦਿੱਲੀ ਦੀਆਂ ਸੜਕਾਂ ਦੇ ਨਾਂ ਜਿਹੜੇ ਆ ਉਹ ਬਦਲੇ ਗਏ, ਤੇ ਜੇ ਪੁਰਾਣੇ ਅੰਗਰੇਜ਼ਾਂ ਵੇਲੇ ਦੇ ਨਾਂ ਜਿਹੜੇ ਨਵੀਂ ਦਿੱਲੀ ਚ ਆਪਾਂ ਦੇਖਦੇ ਹਾਂ, ਕਰਜ਼ਨ ਰੋਡ ਦਾ ਨਾਂ ਬਦਲ ਕੇ ਕਸਤੂਰਬਾ ਗਾਂਧੀ ਮਾਰਗ ਰੱਖਿਆ ਗਿਆ, ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਸੜਕਾਂ ਦੇ ਜਿਹੜੇ ਸੀ ਇਹ ਤਾਂ ਪੁਰਾਣੀ ਗੱਲ ਹੈ। ਕਸਤੂਰਬਾ ਗਾਂਧੀ ਮਾਰਗ ਵਾਲੀ ਤਾਂ ਉਹ ਤਾਂ ਕਾਂਗਰਸ ਦੀ ਸਰਕਾਰ ਸੀ, ਤੇ ਜਿਹੜੇ ਜਦੋਂ ਬੀਜੇਪੀ ਸਰਕਾਰ ਬਣੀ ਇਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਜਿਹੜੇ ਆ ਉਹ ਨਾਂ ਜਿਹੜੇ ਉਹ ਬਦਲੇ। ਤੇ ਜੋ ਲਗਾਤਾਰ ਜਿਹੜਾ ਹੈਗਾ ਇਹ ਸਿਲਸਿਲਾ ਜਿਹੜਾ ਚੱਲਿਆ ਆ ਰਿਹਾ ਸੀਗਾ। ਹੁਣ ਉੱਧਰ ਵੀ ਜਦੋਂ 1947 ਦੀ ਤਕਸੀਮ ਤੋਂ ਬਾਅਦ ਜਦੋਂ ਉੱਧਰ ਕੱਟੜ ਪੰਥੀ ਸਰਕਾਰਾਂ ਬਣੀਆਂ ਜਾਂ ਆਪਾਂ ਕਹਿ ਸਕਦੇ ਹਾਂ, ਕਿਉਂਕਿ ਪਾਕਿਸਤਾਨ ਤਾਂ ਐਲਾਨੀਆ ਤੌਰ ਤੇ ਇੱਕ ਜਿਹੜਾ ਹੈ ਇਸਲਾਮਿਕ ਜਿਹੜੀ ਹੈਗੀ ਆ ਉਹ ਸਟੇਟ ਆ, ਜਾਂ ਆਪਾਂ ਕਹਿ ਲਈਏ ਕਿ ਇੱਕ ਜਿਹੜਾ ਹੈਗਾ ਮਜ਼ਹਬ ਮੁਖੀ ਜਿਹੜਾ ਹੈਗਾ ਉਹ ਸੂਬਾ ਹੈਗਾ, ਜਿਹਦੇ ਵਿੱਚ ਸੰਵਿਧਾਨ ਦੇ ਵਿੱਚ ਬਕਾਇਦਾ ਲਿਖਿਆ ਕਿ ਇਹਨੇ ਸ਼ਰ੍ਹਾਂ ਦੇ ਮੁਤਾਬਕ ਜਿਹੜਾ ਹੈਗਾ ਉਹ ਚੱਲਣਾ। ਤੇ ਉੱਥੇ ਵੀ ਕਾਫੀ ਜਿਹੜੇ ਸੀ ਨਾਂ ਬਦਲੇ ਗਏ, ਖਾਸ ਕਰਕੇ ਜਿਹੜੇ ਕੋਈ ਹਿੰਦੂ ਸ਼ੇਡ ਵਾਲੇ ਸੀ ਜਾਂ ਕੁਛ ਉੱਧਰ ਵੀ ਅੰਗਰੇਜ਼ਾਂ ਦੇ ਨਾਂ ਤੇ ਸੀ ਉਹ ਸੀ, ਜਾਂ ਕੁਛ ਜਿਹੜੇ ਸੀਗੇ ਸਿੱਖ ਵਿਅਕਤੀਆਂ ਦੇ ਨਾਂ ਤੇ ਸੀ। ਤੇ ਹਾਲਾਂਕਿ ਉੱਥੋਂ ਦੀ ਜਿਹੜੀ ਸਿਵਲ ਸੁਸਾਇਟੀ ਹੈ ਉਹ ਜ਼ਿਆਦਾ ਮੈਂ ਸਮਝਦਾ ਕਿ ਜਾਗਰੂਕ ਹੈ ਜਾਂ ਜ਼ਿਆਦਾ ਐਕਟਿਵ ਹੈ। ਜਦੋਂ ਵੀ ਉੱਥੇ ਜਿਹੜਾ ਸੀਗਾ ਉਹ ਕਈ ਏਦਾਂ ਦੇ ਨਾਂ ਜਿੱਦਾਂ ਇਹ ਜਿਹੜੀ ਸੀਗੀ ਦਿਆਲ ਸਿੰਘ ਲਾਇਬ੍ਰੇਰੀ ਸੀ ਉਹਦਾ ਵੀ ਨਾਂ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਉੱਥੋਂ ਦੇ ਜਿਹੜੇ ਲੋਕਾਂ ਨੇ ਉਹ ਨਹੀਂ ਬਦਲ ਦਿੱਤਾ ਦਿਆਲ ਸਿੰਘ ਲਾਇਬ੍ਰੇਰੀ ਦਿਆਲ ਸਿੰਘ ਜਿਹੜਾ ਚੌਕ ਹੈ, ਕਿਉਂਕਿ ਜਿੱਥੋਂ ਪਹਿਲਾਂ ਸਭ ਤੋਂ ਪਹਿਲਾਂ ਟ੍ਰਿਬਿਊਨ ਛਪਦੀ ਸੀ ਇਹਦੇ ਬਾਨੀ ਸੀ ਦਿਆਲ ਸਿੰਘ ਮਜੀਠੀਆ, ਉਹਨਾਂ ਦੇ ਨਾਂ ਤੇ ਜਿਹੜੀ ਸੀ ਉਹ ਇਹ ਬਣੀ ਹੋਈ ਸੀ। ਤੇ ਇਸ ਤਰ੍ਹਾਂ ਜਿਹੜਾ ਸ਼ਾਦਮਾਨ ਚੌਕ ਹੈ ਜਿੱਥੇ ਉਹ ਜਗ੍ਹਾ ਜਿੱਥੇ ਹੁਣ ਜਿੱਥੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਜਿਹੜੀ ਸੀ ਫਾਂਸੀ ਦਿੱਤੀ ਗਈ ਸੀ ਉਦੋਂ ਉੱਥੇ ਜੇਲ੍ਹ ਸੀਗੀ, ਤੇ ਉਹ ਬਾਅਦ ਦੇ ਵਿੱਚ ਉਹ ਢਾਹ ਕੇ ਉਹ ਜਗ੍ਹਾ ਇੱਕ ਚੌਕ ਬਣ ਗਿਆ ਤੇ ਉਹਦਾ ਨਾਂ ਸ਼ਾਦਮਾਨ ਰੱਖਿਆ। ਉਹਦੇ ਜਿਹੜਾ ਹੈਗਾ ਖਿਲਾਫ਼ ਵੀ ਲਗਾਤਾਰ ਉੱਥੇ ਮੂਵਮੈਂਟ ਚੱਲੀ ਕਿ ਇਹਦਾ ਨਾਂ ਭਗਤ ਸਿੰਘ ਚੌਕ ਜਿਹੜਾ ਉਹ ਰੱਖਿਆ ਜਾਵੇ। ਇਸ ਤਰ੍ਹਾਂ ਦੀ ਜਿਹੜੀ ਉੱਥੇ ਲਗਾਤਾਰ ਇਹ ਚੱਲਦੀ ਆ ਰਹੀ ਸੀ, ਪਰ ਹੁਣ ਸਰਕਾਰ ਨੇ ਸਰਕਾਰੀ ਤੌਰ ਤੇ ਫੈਸਲਾ ਲੈ ਲਿਆ। ਅੱਜ ਅਖਬਾਰਾਂ ਦੇ ਵਿੱਚ ਜਿੱਦਾਂ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ ਕਿ ਹੁਣ ਦੁਬਾਰਾ ਫੇਰ ਜਿੱਦਾਂ ਜਿਹੜਾ ਸੀਗਾ ਇਸਲਾਮਪੁਰੇ ਨੂੰ ਜਿਹੜਾ ਹੈਗਾ ਉਹ ਹੁਣ ਫੇਰ ਕ੍ਰਿਸ਼ਨਾ ਨਗਰ, ਪਹਿਲਾਂ ਕਿਸੇ ਵੇਲੇ ਉਹਦਾ ਨਾਂ ਸੀ, ਦੁਬਾਰਾ ਫੇਰ ਹੁਣ ਉਹਦਾ ਨਾਂ ਕ੍ਰਿਸ਼ਨਾ ਨਗਰ, ਵੱਡੇ ਵੱਡੇ ਜਿਹੜੇ ਆ ਉਹ ਬੋਰਡ ਲਾਏ ਜਾ ਰਹੇ ਨੇ, ਪਹਿਲੇ ਜਿਹੜੇ ਨੇ ਉਹ ਜਿਹੜੇ ਚੇਂਜ ਕਰ ਦਿੱਤੇ ਗਏ ਸੀ ਉਹ ਬਦਲਾਏ ਜਿਹੜੇ ਜਾ ਰਹੇ ਨੇ। ਬਹੁਤ ਵੱਡੀ ਜਿਹੜੀ ਫਹਿਰਿਸਤ ਉਹਨਾਂ ਨੇ ਜਿਹੜੀ ਦਿੱਤੀ ਹੈ, ਤੇ ਜਿਹਦੇ ਵਿੱਚ ਹੁਣ ਦੁਬਾਰਾ ਫੇਰ ਉਹ ਨਾਂ ਦੁਬਾਰੇ ਆਉਣਗੇ, ਜਿਵੇਂ ਕੁਇਨਸ ਰੋਡ ਹੈ, ਡੇਵਿਸ ਰੋਡ ਹੈ ਜਾਂ ਲਾਰੈਂਸ ਰੋਡ ਹੈ, ਤੇ ਇਸ ਤਰ੍ਹਾਂ ਜਿਹੜੇ ਹੈ ਕ੍ਰਿਸ਼ਨਾ ਨਗਰ ਹੈ, ਸੰਤ ਨਗਰ ਹੈ, ਧਰਮਪੁਰਾ, ਤੇ ਇੱਦਾਂ ਦੇ ਬਹੁਤ ਸਾਰੇ ਨਾਂ ਨੇ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਪੁਰਾਣੇ ਅਖਾੜੇ ਸੀ ਇੱਥੇ ਪਹਿਲਵਾਨਾਂ ਦੇ, ਤੇ ਉਹ ਅਖਾੜੇ ਵੀ ਅਸੀਂ ਜਿਹੜੇ ਉਹ ਬਹਾਲ ਕਰਾਂਗੇ, ਜਿੱਥੇ ਸਾਡੇ ਜੁਆਇੰਟ ਪੰਜਾਬ ਵੇਲੇ ਗਾਮੇ ਪਹਿਲਵਾਨ ਵਰਗੇ ਜਿਹੜੇ ਉੱਥੇ ਕੁਸ਼ਤੀਆਂ ਲੜਦੇ ਰਹੇ ਹੈ, ਤੇ ਏਦਾਂ ਦੀਆਂ ਗੱਲਾਂ। ਮੈਨੂੰ ਲੱਗਦਾ ਕਿ ਇਹ ਇੱਕ ਬੜਾ ਪੋਜ਼ਿਟਿਵ ਜਿਹੜਾ ਹੈਗਾ ਸਟੈਪ ਹੈ, ਇਹਦੇ ਨਾਲ ਜਿਹੜੀਆਂ ਜਿਹਨੂੰ ਆਪਾਂ ਕਹਿੰਦੇ ਨਾ ਪੀਪਲ ਟੂ ਪੀਪਲ ਜਿਹੜਾ ਹੈਗਾ ਕੰਟੈਕਟ, ਉਹਦੇ ਚ ਬੜਾ ਫਾਇਦਾ ਮਿਲਦਾ। ਆਮ ਲੋਕਾਂ ਦੇ ਵਿੱਚ ਬੜੀ ਜਿਹੜੀ ਸਤਿਕਾਰ ਬਣਦਾ, ਇੱਕ ਦੂਜੇ ਦੇਸ਼ ਦੇ ਲੋਕਾਂ ਦੇ ਪ੍ਰਤੀ ਪਿਆਰ ਮੋਹ ਜਿਹੜਾ ਹੈਗਾ ਉਹ ਪੈਦਾ ਹੁੰਦਾ। ਤੇ ਜਦਕਿ ਜਦੋਂ ਅਸੀਂ ਜੰਗ ਲੜਦੇ ਹਾਂ, ਜਦੋਂ ਲੜਾਈਆਂ ਲੱਗਦੀਆਂ ਨੇ, ਉਦੋਂ ਉਹ ਨਫ਼ਰਤ ਪੈਦਾ ਹੁੰਦੀ ਹੈ, ਕਿਉਂਕਿ ਲੜਾਈਆਂ ਦੇ ਦੌਰਾਨ ਤੁਹਾਡਾ, ਕਿਉਂਕਿ ਫਿਰ ਨੇਸ਼ਨ ਫਸਟ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਅੰਦਰ, ਜਿਹੜੀ ਉਹ ਰਾਸ਼ਟਰਵਾਦ ਦੀ ਜਾਂ ਉਹ ਭਾਵਨਾ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ, ਉਹਦੇ ਕਰਕੇ ਫਿਰ ਸਾਨੂੰ ਉਹ ਸਾਰਾ ਦੇਸ਼, ਸਾਰਾ ਰਾਸ਼ਟਰ, ਉੱਥੇ ਲੋਕ ਵੀ ਦੁਸ਼ਮਣ ਲੱਗਣ ਲੱਗ ਜਾਂਦੇ ਆ, ਉਸ ਤਰ੍ਹਾਂ ਦੀ ਇੱਕ ਨਫ਼ਰਤ ਪੈਦਾ ਹੁੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਇਹ ਬੜਾ ਹੀ ਜਿਹੜਾ ਹੈਗਾ ਇੱਕ ਪੋਜ਼ਿਟਿਵ ਇਹ ਸਟੈਪ ਹੈ ਜਿਹੜਾ ਇਸ ਪਾਸੇ ਨੂੰ ਜਿਹੜਾ ਚੁੱਕਿਆ ਗਿਆ। ਤੇ ਹਾਲਾਂਕਿ ਸਮੇਂ ਸਮੇਂ ਜਿਹੜੀਆਂ ਹੈ ਇੱਦਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਜਦੋਂ ਕਰਤਾਰਪੁਰ ਲਾਂਘੇ ਦੀ ਜਦੋਂ ਗੱਲ ਚੱਲੀ ਤੇ ਉਦੋਂ ਵੀ ਬੜਾ ਇੱਕ ਇਹ ਆਇਆ ਸੀ ਕਿ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਇੱਕ ਚੰਗਾ ਜਿਹੜਾ ਚੰਗਾ ਅਹਿਸਾਸ ਹੋਣਾ ਜਾਂ ਸੁੱਖ ਦਾ ਇੱਕ ਸਾਹ ਜਿਹਾ ਹੋਣਾ ਕਿ ਹਾਂ ਹੁਣ ਲੋਕ ਆ ਜਾ ਸਕਣਗੇ, ਖਾਸ ਕਰਕੇ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਪਹਿਲੀ ਪਾਤਸ਼ਾਹੀ ਜੋਤੀ ਜੋਤ ਸਮਾਏ, ਤੇ ਉਹਨਾਂ ਉਹ ਲੰਬਾ ਸਮਾਂ ਉੱਥੇ ਰਹੇ ਜਿੱਥੇ ਉਹਨਾਂ ਨੇ ਆਪਣੀ ਮਿਹਨਤ ਕੀਤੀ, ਖੇਤੀ ਵੀ ਕੀਤੀ, ਤੇ ਉਹ ਸਾਡੇ ਦਰਸ਼ਨਾਂ ਤੋਂ ਵਾਂਝਾ ਰਹਿੰਦਾ ਸੀ ਲੋਕਾਂ ਦੇ, ਤੇ ਉਹਦੇ ਵਾਸਤੇ ਜਦੋਂ ਉਹ ਕੋਸ਼ਿਸ਼ਾਂ ਹੋਈਆਂ ਤੇ ਉਹਦਾ ਵੀ ਲੋਕਾਂ ਨੇ ਵੈਲਕਮ ਕੀਤਾ। ਉਹ ਅਲੱਗ ਗੱਲ ਹੈ ਕਿ ਬਾਅਦ ਦੇ ਵਿੱਚ ਹੋਰ ਗੱਲਾਂ ਕਰਕੇ ਜਿਹਦੇ ਚ ਪੋਲੀਟੀਕਲ ਗੱਲਾਂ ਜਾਂ ਜਿਹਦੇ ਚ ਟੈਰਰਿਜ਼ਮ ਹੋਰ ਬਹੁਤ ਕੁਛ ਸ਼ਾਮਿਲ ਹੋ ਜਾਂਦਾ, ਜਿਸ ਕਰਕੇ ਉਹ ਬੰਦ ਪਿਆ ਹੈਗਾ। ਤੇ ਪਰ ਇਹ ਹੁਣ ਆ ਜਿਹੜਾ ਨਵਾਂ ਫੈਸਲਾ ਲਿਆ, ਤੇ ਇਹਦੇ ਨਾਲ ਮੈਂ ਸਮਝਦਾ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਚਲੋ ਦੋਹਾਂ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਦੁਆਲੇ ਪੱਧਰ ਤੇ ਤਾਂ ਇਹ ਹੈ ਹੀ ਹੈ, ਤੇ ਉੱਥੇ ਵੀ ਜਿਹੜਾ ਇੱਕ ਚੰਗਾ ਜਿਹੜਾ ਪੋਜ਼ਿਟਿਵ ਮੈਸੇਜ ਆਏਗਾ।
0: ਜੀ ਬਿਲਕੁਲ, ਇਹ ਆਪਾਂ ਵੇਖ ਰਹੇ ਹਾਂ ਕਿ ਕਈ ਵਾਰ ਭਾਰਤ ਦੇ ਵਿੱਚ ਤਾਂ ਚਲੋ ਜ਼ਿਆਦਾ, ਪਰ ਦੁਨੀਆਂ ਭਰ ਦੇ ਵਿੱਚੋਂ ਹੀ ਇੱਦਾਂ ਦੇ ਜਿਹੜੇ ਰੁਝਾਨ ਆਪਾਂ ਵੇਖੇ ਨੇ ਨਾਂ ਬਦਲਦੇ, ਜਿਹਦੇ ਵਿੱਚ ਕਿ ਹੋਲੈਂਡ ਤੋਂ ਵੀ ਨੀਦਰਲੈਂਡ ਕੀਤਾ ਗਿਆ ਸੀ, ਉੱਧਰ ਤੁਰਕੀ ਤੋਂ ਪਿੱਛੇ ਜੇ ਤੁਰਕੀਏ ਕਰ ਦਿੱਤਾ ਗਿਆ, ਥਾਈਲੈਂਡ ਦਾ ਵੀ ਨਾਂ ਬਦਲਿਆ ਗਿਆ ਸੀ। ਸੋ ਇਹਦੇ ਵਿੱਚ ਆਪਾਂ ਵੇਖਦੇ ਹਾਂ ਕਿ ਖਰਚਾ ਵੀ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਆਉਂਦਾ ਵਾ, ਚਾਹੇ ਤੁਸੀਂ ਪਹਿਲਾਂ ਫਿਰ ਬਦਲ ਕੇ ਰੱਖਣਾ ਵਾ ਜਾਂ ਫਿਰ ਹੁਣ ਬਦਲਣਾ ਵਾ ਪੁਰਾਣੇ 'ਤੇ ਜਾਣ ਦੇ ਲਈ। ਸੋ ਉਹਦੇ 'ਚ ਖਰਚਾ, ਸਾਰੇ ਉਹ ਬੋਰਡ, ਸਾਰੇ ਰਿਕਾਰਡ ਚੇਂਜ ਕਰਨਾ, ਪਰ ਇੱਕ ਚੀਜ਼ ਤਾਂ ਜ਼ਰੂਰ, ਕਈ ਵਾਰੀ ਇਤਿਹਾਸ ਦੇ ਵਿੱਚ ਜਦੋਂ ਨਾਂ ਬਦਲੇ ਹੁੰਦੇ ਆ ਤਾਂ ਫਿਰ ਉਹ ਭੁਲੇਖੇ ਵੀ ਬੜੇ ਪੈਂਦੇ ਆ, ਵੀ ਉਹ ਚੀਜ਼ ਸ਼ਾਇਦ ਕਿਸੇ ਹੋਰ ਰੈਫਰੈਂਸ 'ਚ ਗੱਲ ਹੋ ਰਹੀ ਆ, ਕਿਸੇ ਹੋਰ ਸ਼ਹਿਰ ਦੀ, ਹੋਰ ਵਿਅਕਤੀ ਦੀ ਗੱਲ ਹੋ ਰਹੀ ਆ। ਇਹਦੇ ਵਿੱਚ ਨਾਂ ਜੇ ਉਹੀ ਚੱਲਦੇ ਰਹਿਣ ਤਾਂ ਫਿਰ ਐਟਲੀਸਟ ਉਹ ਵਾਲੀਆਂ ਚੀਜ਼ਾਂ ਜਿਹੜੀਆਂ ਵਾ ਉਹ ਕਈ ਵਾਰੀ ਨਹੀਂ, ਸਾਨੂੰ 605 ਦੇ ਵਿੱਚ ਨਹੀਂ ਪਾਉਂਦੀਆਂ।
1: ਨਹੀਂ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕਿਉਂਕਿ ਸਾਡੇ ਨਾਂ ਇੰਨਾ ਅੰਦਰ ਸਾਡੇ ਤੱਕ ਉਹ ਦਿਮਾਗ ਚੜੇ ਹੁੰਦੇ ਆ। ਜਿਵੇਂ ਹੁਣ ਇਲਾਹਾਬਾਦ ਹੈ, ਇਲਾਹਾਬਾਦ ਦਾ ਨਾਂ ਇਹਨਾਂ ਨੇ ਬਦਲ ਕੇ ਪ੍ਰਯਾਗਰਾਜ ਰੱਖਤਾ, ਹਾਲਾਂਕਿ ਜਿਹੜਾ ਪ੍ਰਯਾਗਰਾਜ ਦਾ ਉਹ ਸ਼ਹਿਰ ਦੇ ਨਾਲ ਕੋਈ ਲੈਣਾ ਦੇਣਾ ਨੀ, ਤੇ ਪ੍ਰਯਾਗਰਾਜ ਤਾਂ ਸਿਰਫ ਜਿੱਥੇ ਸੰਗਮ ਹੈਗਾ ਜਿਹੜਾ ਹੈਗਾ ਗੰਗਾ ਤੇ ਜਮਨਾ ਦਾ, ਤੇ ਇਹ ਕਿਹਾ ਜਾਂਦਾ ਕਿ ਸਰਸਵਤੀ ਇੱਥੇ ਵਿਲਪਤ ਰੂਪ ਦੇ ਵਿੱਚ ਜਿਹੜੀ ਇੱਥੇ ਮਿਲਦੀ ਹੈ, ਤੇ ਉਹ ਉਸ ਕਰਕੇ ਪ੍ਰਯਾਗਰਾਜ ਸੀਗਾ ਉਹ ਜਗ੍ਹਾ ਦਾ ਨਾਂ, ਤੇ ਉੱਥੋਂ ਫਿਰ ਬਦਲ ਕੇ ਉਹਦਾ ਨਾਂ ਹੀ ਬਦਲ ਦਿੱਤਾ ਗਿਆ। ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਯੂਪੀ ਦੇ ਵਿੱਚ ਤਾਂ ਖੈਰ ਕਾਫੀ ਇਹ ਬਦਲੇ ਗਏ, ਛੋਟੇ ਛੋਟੀਆਂ ਥਾਵਾਂ ਤੇ ਇਹ ਜਿਹੜੇ ਤਬਦੀਲ ਕੀਤੇ ਗਏ, ਫਿਰ ਕਿਤੇ ਰੇਲਵੇ ਸਟੇਸ਼ਨ ਦਾ ਨਾਮ ਬਦਲ ਦਿੱਤਾ। ਤੇ ਮੇਰਾ ਖਿਆਲ ਹੈ ਕਿ ਜਿਹੜਾ ਇਹ ਬਦਲਣ ਵਾਲਾ ਹੈ ਉਹ ਇੱਕ ਪੋਲੀਟੀਕਲ ਮੂਵ ਹੁੰਦੀ ਹੈ ਜਾਂ ਉਹਦੇ ਪਿੱਛੇ ਕਿਸੇ ਨੂੰ ਇੱਕ ਖਾਸ ਫਿਰਕੇ ਨੂੰ ਖੁਸ਼ ਕਰਨ ਦੀ ਗੱਲ ਹੁੰਦੀ ਹੈ, ਤੇ ਪਰ ਹਿਸਟੋਰੀਕਲੀ ਜਾਂ ਕਲਚਰਲੀ ਜਿਹੜਾ ਹੈਗਾ ਇਹਦਾ ਬਹੁਤ ਫਿਰ ਨੁਕਸਾਨ ਹੁੰਦਾ, ਕਿਉਂਕਿ ਨਵਾਂ ਨਾਂ ਛੇਤੀ ਛੇਤੀ ਲੋਕਾਂ ਦੇ ਦਿਮਾਗ ਤੇ ਜਿਹੜਾ ਹੈਗਾ ਉਹ ਚੜ੍ਹਦਾ ਨਹੀਂ। ਤੇ ਮੈਂ ਸਿੰਪਲ ਜਿਹੀ ਉਦਾਹਰਨ ਦਿੰਦਾ ਪੰਜਾਬ ਦੀ, ਪੰਜਾਬ ਦੇ ਵਿੱਚ ਰੋਪੜ ਸ਼ਹਿਰ ਹੈ ਬੜਾ ਪੁਰਾਣਾ, ਤੇ ਉਹਦਾ ਨਾਂ ਬਦਲਿਆ ਗਿਆ ਪਤਾ ਨੀ ਕਿੰਨੇ ਸਾਲ ਹੋ ਗਏ, ਮੇਰਾ ਖਿਆਲ ਘੱਟੋ ਘੱਟ 50 ਸਾਲ ਤਾਂ ਹੋ ਹੀ ਗਏ ਹੋਣਗੇ, ਰੂਪਨਗਰ ਕੀਤਾ, ਪਰ ਅਜੇ ਤੱਕ ਉਹਨੂੰ ਕੋਈ ਰੂਪਨਗਰ ਨਹੀਂ ਕਹਿੰਦਾ, ਕਾਗਜ਼ਾਂ ਦੇ ਵਿੱਚ ਰੂਪਨਗਰ ਹੈ ਸਾਰੇ ਕਿਤੇ, ਤੇ ਪਰ ਉਹ ਜਿਹੜਾ ਹੈ ਰੋਪੜ ਚੱਲਦਾ, ਸਾਰੇ ਰੋਪੜ ਹੀ ਕਹਿੰਦੇ ਆ। ਤੇ ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ, ਜਿੰਨਾ ਚਿਰ ਤੁਹਾਡਾ ਲੋਕ ਮਨ ਹੈ ਜਿਹੜਾ ਜਾਂ ਲੋਕ ਨੀ ਉਹਨੂੰ ਅਪਰੂਵਲ ਦਿੰਦੇ, ਤਾਂ ਕਾਗਜ਼ ਜਿਹੜਾ ਹੈ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ। ਠੀਕ ਹੈ ਕਿਸੇ ਖਾਸ ਫਿਰਕੇ ਨੂੰ ਤੁਸੀਂ ਖੁਸ਼ ਕਰ ਲਿਆ ਜਾਂ ਖਾਸ ਵਰਗ ਨੂੰ ਖੁਸ਼ ਕਰ ਲਿਆ, ਜਿਹੜੀ ਆ ਉਹ ਅਲੱਗ ਗੱਲ ਜਿਹੜੀ ਹੁੰਦੀ ਹੈ।
0: ਜੀ ਬਿਲਕੁਲ, ਸੋ ਇੱਕ ਚਾਰ ਚੁਫੇਰੇ ਆਪਾਂ ਵੇਖ ਰਹੇ ਹਾਂ ਕਿ ਸਾਰਿਆਂ ਦੇ ਵੱਲੋਂ ਇਸ ਚੀਜ਼ ਦੀ ਸਰਾਹਨਾ ਕੀਤੀ ਜਾ ਰਹੀ ਆ, ਉੱਥੇ ਹਰ ਇੱਕ ਬੰਦਾ ਜਿਹੜਾ ਵਾ ਇਸ ਚੀਜ਼ ਦੇ ਉੱਤੇ ਆਪਾਂ ਵੇਖਦੇ ਹਾਂ ਕਿ ਕਾਫੀ ਖਫਾ ਵੀ ਨਜ਼ਰ ਆਉਂਦਾ ਜਦੋਂ ਪੁਰਾਣੀਆਂ ਕੋਈ ਇਤਿਹਾਸ ਹੁੰਦਾ, ਜਿੱਦਾਂ ਪਾਕਿਸਤਾਨ ਦੀ ਆਪਾਂ ਜ਼ਿਆਦਾਤਰ ਜੇ ਗੱਲ ਕਰੀਏ ਤਾਂ ਲੈਲਪੁਰ ਕਿੰਨੀ ਵਾਰ ਨਾਂ ਆਉਂਦਾ ਵਾ ਆਪਾਂ ਕਿੰਨੀਆਂ ਕਹਾਣੀਆਂ ਦੇ ਵਿੱਚ, ਕਿੰਨੇ ਥਾਵਾਂ ਦੇ ਉੱਤੇ, ਪਰ ਉਸ ਤੋਂ ਬਾਅਦ ਜਦੋਂ ਦਾ ਨਾਂ ਬਦਲ ਕੇ ਫੈਸਲਾਬਾਦ ਕਰ ਦਿੱਤਾ ਗਿਆ ਅਤੇ ਹੁਣ ਬੜਿਆਂ ਨੂੰ ਇਸ ਚੀਜ਼ ਦਾ ਭੁਲੇਖਾ ਰਹਿੰਦਾ ਵਾ, ਆਪਾਂ ਨੂੰ ਵੀ ਪੜ੍ਹਨ ਦੇ ਸਮੇਂ ਬੜੀ ਵਾਰ ਉਹ ਚੀਜ਼ਾਂ ਰਹਿੰਦੀਆਂ ਸੀ। ਸੋ ਇਹ ਸਾਰੀਆਂ ਚੀਜ਼ਾਂ ਸਾਰੇ ਭੁਲੇਖੇ ਜਿਹੜੇ ਆ ਕਈ ਵਾਰ ਇਹ ਪੋਜ਼ਿਟਿਵ ਵੀ ਚੀਜ਼ ਕੰਮ ਕਰਦੀ ਹੈ। ਸੋ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਦੇ ਨਾਲ ਬਾਕੀ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਚਲੋ ਥਾਂ ਥਾਂ ਜਿਹਦੇ ਜਿਹਦੇ ਵੀ ਜਿੱਦੇ ਜਿੱਦੇ ਮਨ ਮਿਹਰ ਪੈਂਦੀ ਹੈ ਉਸ ਹਿਸਾਬ ਦੇ ਨਾਲ ਉਹਦੇ ਉਸਾਰੂ ਕੁਛ ਫੈਸਲੇ ਕਰੇ। ਇੱਧਰ ਜਿੱਦਾਂ ਆਪਾਂ ਹੁਣ ਸਿਆਸੀ ਆਪਣੇ ਪਾਸੇ ਦੀਆਂ ਖਬਰਾਂ ਵੱਲ ਆਈਏ ਅਤੇ ਨੀਟ ਕੇਸ ਦੇ ਵਿੱਚ ਗ੍ਰਿਫਤਾਰੀਆਂ ਹੋਈ ਜਾ ਰਹੀਆਂ ਨੇ, ਪਰ ਲੋਕਾਂ ਦਾ ਜਿਹੜਾ ਇਸ ਟਾਈਮ ਦੇ ਉੱਤੇ ਮੰਗ ਜਾਂ ਰੁਝਾਨ ਜਾਂ ਲੋਕਾਂ ਦਾ ਜਿਹੜਾ ਸਵਾਲ ਆ ਉਹ ਇਹ ਆ ਕਿ ਕੋਈ ਮੰਤਰੀਆਂ ਸੰਤਰੀਆਂ ਦੇ ਵਿੱਚੋਂ ਵੀ ਕੋਈ ਗ੍ਰਿਫਤਾਰੀਆਂ ਕੋਈ ਲੱਗਦਾ ਤੁਹਾਨੂੰ ਵੀ ਉਹਨਾਂ ਦੇ ਵਿੱਚੋਂ ਵੀ ਕੋਈ ਹੱਥ ਆ, ਕੋਈ ਉਹਨਾਂ ਦੇ ਵਿੱਚੋਂ ਵੀ ਕਿਸੇ ਨੇ ਕੋਈ ਅਸਤੀਫਾ ਦਿੱਤਾ ਹੋਵੇ ਜਾਂ ਪਹਿਲੀਆਂ ਕੇਸਾਂ 'ਚ ਜਾਂ ਹੁਣ ਜਾਂ ਫਿਰ ਇੱਥੋਂ ਹੀ ਉਹ ਫਿਰ ਗੋਂਗਲੋਂ ਤੋਂ ਮਿੱਟੀ ਝਾੜਨ ਤੱਕ ਹੀ ਆ।
1: ਦੇਖੋ ਜਿਹੜੀ ਇਹਦੇ ਤੇ ਇੱਕ ਲਗਾਤਾਰ ਜਿਹੜੀ ਗੱਲ ਚੱਲ ਰਹੀ ਹੈ ਉਹ ਜਿਹੜੇ ਕੇਂਦਰ ਦੇ ਸਿੱਖਿਆ ਮੰਤਰੀ ਨੇ ਧਰਮਿੰਦਰ ਪ੍ਰਧਾਨ ਉਹਦੇ ਅਸਤੀਫੇ ਦੀ ਗੱਲ ਚੱਲ ਰਹੀ ਹੈ। ਕਾਂਗਰਸ ਵੀ ਕਰ ਚੁੱਕੀ ਹੈ, ਹੋਰ ਪਾਰਟੀਆਂ ਵੀ ਕਰ ਚੁੱਕੀਆਂ ਨੇ ਕਿ ਉਹਨੂੰ ਰਿਜ਼ਾਈਨ ਜਿਹੜਾ ਹੈ ਉਹ ਕਰਨਾ ਚਾਹੀਦਾ, ਉਹਦੇ ਤੋਂ ਹਟਣਾ ਚਾਹੀਦਾ। ਤੇ ਕਿਉਂਕਿ ਇਹ ਸਾਰਾ ਕੁਛ ਹੁਣ ਸੈਂਟਰ ਦਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਮਿਨਿਸਟਰੀ ਆ ਉਹਦੇ ਤਹਿਤ ਹੋ ਰਿਹਾ, ਜਿਹੜਾ ਨੀਟ ਹੈ ਉਹਨੂੰ ਵੀ ਉਹ ਕੰਡਕਟ ਕਰਦੀ ਹੈ ਸਾਰੀਆਂ ਗੱਲਾਂ। ਵੀ ਜੇ ਇਹਦੇ ਚ ਇੰਨਾ ਵੱਡਾ ਜਿਹੜਾ ਹੈਗਾ ਇਹ ਘਪਲਾ ਹੋ ਸਕਦਾ ਹੁਣ ਜਿਹੜਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇੱਕ ਤੋਂ ਦੂਜੀ ਇਹ ਗ੍ਰਿਫਤਾਰੀ ਹੁਣ ਤੱਕ 10 ਲੋਕ ਜਿਹੜੇ ਆ ਉਹਨਾਂ ਨੂੰ ਇਹ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਪੁੱਛਗਿੱਛ ਜਿਹੜੀ ਹੈ ਪੜਤਾਲ ਉਹ ਜਾਰੀ ਹੈਗੀ ਨਾਲ ਹੀ। ਤੇ ਹੁਣ ਜਿਹੜਾ ਇੱਕ ਸੈਂਟਰ ਦਾ ਜਿਹੜਾ ਰੇਣੂ ਬਾਈ ਕਰੀਅਰ ਸੈਂਟਰ ਦਾ ਜਿਹੜਾ ਹੈਗਾ ਮੁਖੀ ਹੈ ਜਿਹਨੇ ਉਹ ਸੈਂਟਰ ਖੋਲਿਆ ਸੀ ਉੱਥੇ, ਤੇ ਸ਼ਿਵਰਾਜ ਰਘੁਨਾਥ ਉਹਨੂੰ ਜਿਹੜਾ ਹੈਗਾ ਐਤਵਾਰ ਨੂੰ ਵੈਸੇ ਕਾਬੂ ਕੀਤਾ ਸੀ ਤੇ ਕੱਲ ਉਹਦੀ ਬਕਾਇਦਾ ਜਿਹੜੀ ਆ ਉਹ ਗ੍ਰਿਫਤਾਰੀ ਪਾਈ ਗਈ ਹੈ। ਤੇ ਹੁਣ ਹੋਰ ਵੀ ਜਿਹੜੇ ਕਾਫੀ ਲੋਕਾਂ ਤੇ ਇਹਦੀ ਨਿਗਾਹ, ਤੇ ਇਹਦਾ ਮਤਲਬ ਇਹ ਹੈ ਕਿ ਇਹ ਮਾਮਲਾ ਕੋਈ ਇਹ ਤਾਂ ਹੈ ਨੀ ਕਿ ਪਹਿਲੀ ਵਾਰੀ ਹੋਇਆ, ਇਹਦਾ ਅਰਥ ਇਹ ਹੈ ਕਿ ਇਹ ਪਹਿਲਾਂ ਤੋਂ ਵੀ ਇਹ ਚੱਲਦਾ ਆ ਰਿਹਾ ਹੈ ਕਿਸੇ ਨਾ ਕਿਸੇ ਇਹ ਤਰੀਕੇ ਦੇ ਨਾਲ, ਜਾਂ ਪਹਿਲਾਂ ਬੰਦੇ ਫੜੇ ਨੀ ਜਾਂਦੇ ਜਾ ਰਹੇ। ਹੁਣ ਗੱਲ ਤਾਂ ਇਹ ਹੈ ਕਿ ਜਿੱਦਾਂ ਤੁਸੀਂ ਕਹਿ ਕੇ ਪੋਲੀਟੀਕਲ ਬੰਦਿਆਂ ਦਾ ਇਹ ਚ ਕਿਸ ਤੱਕ ਹੱਥ ਜਿਹੜਾ ਹੋ ਸਕਦਾ। ਹੁਣ ਕੁਦਰਤੀ ਗੱਲ ਹੈ ਕਿ ਜਿਹੜੀ ਹੈ ਸਿਆਸਤ ਦੀ ਜਾਂ ਪੋਲੀਟਿਕਸ ਦੀ ਸਰਪ੍ਰਸਤੀ ਤੋਂ ਬਿਨਾਂ ਤਾਂ ਇਹ ਸਾਰਾ ਕੁਛ ਚੱਲ ਨੀ ਸਕਦਾ, ਤੇ ਨਾ ਹੀ ਕਿਸੇ ਦੀ ਏਡੀ ਵੱਡੀ ਜਿਹੜੀ ਆ ਉਹ ਜ਼ਰੂਰਤ ਹੋ ਸਕਦੀ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਪੇਪਰ ਲੀਕ ਕਰਕੇ ਇਹ ਕਰੋ। ਗੱਲ ਜਿਹੜੀ ਹੈ ਉਹ ਹੁਣ ਪੁਣਛਾਣ ਕਰਨ ਵਾਲੀ ਤਾਂ ਸਭ ਤੋਂ ਵੱਡੀ ਇਹ ਹੈ ਜੀ ਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਸੈਂਟਰ ਗੌਰਮੈਂਟ ਨੇ ਆਪਣੇ ਹੱਥ ਚੱਲੇ ਲਿਆ ਇਹ ਟੈਸਟ, ਉਦੋਂ ਬਾਅਦ ਕਿਹੜੇ ਕੋਚਿੰਗ ਸੈਂਟਰ ਦੇ ਕਿਹਦੇ ਜਿਹੜੇ ਹੈਗੇ ਵੱਧ ਤੋਂ ਵੱਧ ਜਿਹੜੇ ਬੰਦੇ ਇੱਧਰ ਆਏ ਨੇ ਤਾਂ ਜਾਂ ਕਿਸ ਲੈਵਲ ਤੇ ਆਏ ਨੇ, ਉਹਨਾਂ ਦਾ ਰੈਂਕ ਕਿਸ ਲੈਵਲ ਦਾ ਰਿਹਾ, ਉਹ ਪੜਤਾਲ ਕਰਨ ਵਾਲੀ ਗੱਲ ਹੈ। ਉਸ ਪੜਤਾਲ ਨੂੰ ਹੁਣ ਜਿਹੜਾ ਹੈ CBI ਕਿਸ ਲੈਵਲ ਤੇ ਕਰ ਸਕਦੀ ਹੈ ਜਾਂ ਕਿਸੇ ਦੀ ਹੋਰ ਉਹਨਾਂ ਨੂੰ ਸਹਾਇਤਾ ਚਾਹੀਦੀ ਹੈ, ਇਹ ਇੱਕ ਜਿਹੜੀ ਵੱਡਾ ਇਹਦੇ ਚ ਸਵਾਲ ਹੈ। ਕਿਉਂਕਿ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਸਟੇਟ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਖਾਸ ਕਰਕੇ ਮੈਡੀਕਲ ਯੂਨੀਵਰਸਿਟੀਜ਼ ਇਹ ਕੰਡਕਟ ਕਰਦੀਆਂ ਸੀ, ਤੇ ਉੱਥੇ ਵੀ ਜਿਹੜਾ ਸੀ ਕਦੇ ਇਸ ਰੂਪ ਚ ਸਾਹਮਣੇ ਨੀ ਸੀ ਆਇਆ। ਠੀਕ ਹੈ ਦੋਸ਼ ਵਗੈਰਾ ਲੱਗਦੇ ਰਹੇ ਜਾਂ ਕਿਤੇ, ਇਹ ਨੀ ਸੀ ਆਇਆ ਕਿ ਏਡਾ ਵੱਡਾ ਜਿਹੜਾ ਘਪਲਾ ਜਾਂ ਇਸ ਪੱਧਰ ਤੇ ਪੇਪਰ ਹੀ ਪੂਰਾ ਬਾਹਰ ਦੇ ਦਿੱਤਾ ਜਾਵੇ ਤੇ ਜਿਹੜੇ ਜਿਹਨਾਂ ਤੋਂ ਪੈਸੇ ਲਏ ਆ ਮੋਟੇ ਉਹਨਾਂ ਦੇ ਬੱਚੇ ਜਿਹੜੇ ਉਹ ਪੇਪਰ ਅਟੈਂਪਟ ਕਰਕੇ, ਤੇ ਉਹ ਭਾਵੇਂ ਉਹਨਾਂ ਦਾ ਲੈਵਲ ਕੋਈ ਵੀ ਹੋਵੇ, IQ ਲੈਵਲ ਕੋਈ ਵੀ ਹੋਵੇ, ਇੰਟੈਲੀਜੈਂਸੀ ਵਾਲਾ ਜਿਹੜਾ ਲੈਵਲ ਆ ਉਹ ਕੋਈ ਵੀ ਹੋਵੇ, ਉਹ ਜਿਹੜੇ ਹੈਗੇ ਆ ਦਾਅਵੇਦਾਰ ਬਣ ਜਾਣਾ ਕੋਈ ਡਾਕਟਰ ਬਣਨ ਦੇ। ਸੋ ਇਹ ਤਾਂ ਇੱਕ ਤਰੀਕੇ ਦਾ ਜਿਹੜਾ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਹੈ, ਤੇ ਵੈਸੇ ਵੀ ਜਿਹੜਾ ਜਿਹਨੂੰ ਆਪਾਂ ਕਹਿੰਦੇ ਲਾਫ ਲੈਂਡ, ਤੇ ਉਹਦੇ ਵੀ ਜਿਹੜੀ ਗੱਲ ਇਹ ਉਲਟ ਹੈ, ਤੇ ਉਸ ਪਾਸੇ ਗੱਲ ਵੀ ਜਿਹੜੀ ਆ ਗੱਲ ਤੁਰਨੀ ਚਾਹੀਦੀ ਹੈ। ਹਾਲਾਂਕਿ ਕੁਛ ਖੱਬੇ ਪੱਖੀ ਪਾਰਟੀਆਂ ਨੇ ਕੁਛ ਨੇ ਇਹ ਗੱਲ ਉਠਾਈ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਪ੍ਰੀਖਿਆਵਾਂ ਜਿਹੜੀਆਂ ਹੋਈਆਂ ਨੇ ਉਹਨਾਂ ਦੀ ਇਹ ਜਾਂਚ ਕੀਤੀ ਜਾਵੇ, ਕਿਉਂਕਿ ਜਿਹੜੇ ਕੋਚਿੰਗ ਸੈਂਟਰ ਨੇ ਇਹ ਬਹੁਤ ਵੱਡੇ, ਠੀਕ ਹੈ ਉਹ ਤਿਆਰੀ ਕਰਾਉਂਦੇ ਆ, ਟਿਊਸ਼ਨਾਂ ਦਿੰਦੇ ਆ, ਅਲੱਗ ਗੱਲ ਹੈ, ਪਰ ਉਹ ਫਿਰ ਜਦੋਂ ਰਿਜ਼ਲਟ ਆ ਜਾਂਦਾ ਉਦੋਂ ਬਾਅਦ ਉਹ ਤਸਵੀਰਾਂ ਜਿਹੜੀਆਂ ਨੇ ਉਹ ਨਸ਼ਰ ਕਰਦੇ ਆ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਫਰੰਟ ਪੇਜ ਤੇ ਭਰਿਆ ਪਿਆ ਹੁੰਦਾ, ਹੋਰ ਜਿਹੜੇ ਬੱਚੇ ਪਾਸ ਹੋਏ ਹੁੰਦੇ ਆ ਉਹਨਾਂ ਦੀਆਂ ਤਸਵੀਰਾਂ ਦੇ ਨਾਲ, ਠੀਕ ਹੈ ਉਹਨਾਂ ਦੇ ਪੇਰੈਂਟਸ ਖੁਸ਼ ਹੁੰਦੇ ਹੋਣਗੇ ਅਲੱਗ ਗੱਲ ਹੈ, ਤੇ ਪਰ ਉਹ ਉਹਨਾਂ ਦਾ ਜਿਹੜਾ ਹੈਗਾ ਉਹ ਫਿਰ ਦੱਸਦੇ ਆ ਕਿ ਸਾਡਾ ਆਹ ਰੈਂਕ ਇੰਨੇ ਰੈਂਕ ਨੇ ਜਿਹੜੇ, ਤੇ ਇਹ ਵੀ ਜਿਹੜਾ ਹੈ ਨਾਲ ਇੱਕ ਗੱਲ ਇਹਦੀ ਮੈਨੂੰ ਲੱਗਦਾ ਕਿ ਪੁਣਛਾਣ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਕਿ ਕਿਸ ਲੈਵਲ ਤੇ, ਕਿਉਂਕਿ ਤਾਂ ਕਿ ਉਹ ਅਟਰੈਕਟ ਕਰਦੇ ਆ ਕਿ ਉਹਨਾਂ ਕੋਲ ਹੋਰ ਸਟੂਡੈਂਟ ਹੋਣ, ਉਹਨਾਂ ਕੋਲ ਵੱਧ ਪੈਸਾ ਆਵੇ, ਤੇ ਫਿਰ ਉਹ ਜਿਹੜਾ ਪੈਸਾ ਮੋਟੀਆਂ ਫੀਸਾਂ ਜਿਹੜੀਆਂ ਪੇਰੈਂਟਸ ਲੱਖਾਂ ਰੁਪਇਆ ਦਿੰਦੇ ਆ ਬੱਚਿਆਂ ਨੂੰ ਟਿਊਸ਼ਨ ਦਾ, ਤੇ ਉਹ ਸਾਰਾ ਉਹ ਪੈਸਾ ਉਹਦੇ ਚੋਂ ਕਿੱਥੇ ਖਰਚ ਹੁੰਦਾ ਜਾਂ ਪੇਪਰ ਖਰੀਦਣ ਵਾਸਤੇ ਉਹ ਚੋਂ ਪੈਸਾ ਵਰਤਿਆ ਜਾਂਦਾ ਇਹ ਸਾਰਾ ਕੁਛ ਹੁਣ ਮੇਰਾ ਖਿਆਲ ਹੈ ਇਹਦੀ ਜਿਹੜੀ ਵਿਆਪਕ ਜਾਂਚ ਹੋਣੀ ਚਾਹੀਦੀ ਹੈ। ਪਰ ਰੰਜੂ ਜੀ ਚੱਕਰ ਇਹ ਹੈ ਕਿ ਜਿਵੇਂ ਪਹਿਲਾਂ ਵੀ ਹੁੰਦਾ ਭਾਵੇਂ CBI ਹੋਵੇ ਭਾਵੇਂ ED ਹੋਵੇ ਭਾਵੇਂ ਜਿਹੜੀਆਂ ਸਟੇਟ ਲੈਵਲ ਦੀਆਂ ਏਜੰਸੀਆਂ ਹੋਣ ਉਹ ਜਿਹੜੀ ਪੁੱਛ ਪੜਤਾਲ ਹੈ ਉਹ ਇਸੇ ਲੈਵਲ ਤੱਕ ਜਿਹੜੀ ਆ ਉਹ ਰਹਿ ਜਾਂਦੀ ਹੈ। ਬਾਅਦ ਚ ਬੰਦੇ ਜ਼ਮਾਨਤ ਕਰਾ ਕੇ ਆ ਜਾਂਦੇ ਆ ਬਾਅਦ ਚ ਮਾਮਲੇ ਚੱਲਦੇ ਰਹਿੰਦੇ ਆ ਉਹ ਕਲੀਅਰ ਹੁੰਦਾ ਨਹੀਂ ਹੁੰਦਾ ਫਿਰ ਹੌਲੀ ਹੌਲੀ ਬਰੀ ਹੋ ਜਾਂਦੇ ਆ ਤੇ ਇੱਕ ਵਾਰੀ ਇਹ ਰੌਲਾ ਜਿਹਾ ਪੈ ਕੇ ਜਿਹੜੀ ਗੱਲ ਖਤਮ ਹੋ ਜਾਂਦੀ ਹੈ। ਪਰ ਅਜੇ ਤੱਕ ਵੀ ਜਿਹੜਾ ਹੈ ਇਹਨੂੰ ਅਸੀਂ ਫੂਲ ਪਰੂਫ ਨਹੀਂ ਬਣਾ ਸਕੇ ਕਿ ਇੱਕ ਵੀ ਜਿਹੜੀ ਹੈ ਮਾਸਾ ਵੀ ਜਿਹੜੀ ਇਹਦੇ ਚ ਕਿਤੇ ਇਹ ਨਹੀਂ ਕਿ ਲੀਕ ਹੋਣ ਵਾਲੀ ਗੱਲ ਜਾਂ ਜਿਹੜੇ ਫਿਰ ਉਹ ਬੱਚੇ ਆ ਉਹ ਸਾਰੇ ਮੈਟ ਤੇ ਆਏ ਆ। ਇਹਦੇ ਨਾਲ ਫਿਰ ਇਹ ਵੀ ਡਿਸਕਰੇਜ ਹੁੰਦਾ ਜਿਹੜੇ ਵਿਦਿਆਰਥੀ ਮਿਹਨਤ ਕਰਦੇ ਆ ਤੇ ਫਿਰ ਉਹ ਸੋਚਦੇ ਕਿ ਅਸੀਂ ਜ਼ਰੂਰ ਡਾਕਟਰ ਬਣਨਾ ਕਿਉਂਕਿ ਸਾਡਾ ਨੰਬਰ ਤਾਂ ਆਉਣਾ ਹੀ ਨਹੀਂ ਤੇ ਅਸੀਂ ਕਿਸੇ ਹੋਰ ਪਾਸੇ ਜਾਈਏ। ਇਹੀ ਕਾਰਨ ਹੈ ਕਿ ਜਦੋਂ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਫਿਰ ਬੱਚੇ ਬਾਹਰ ਵੱਲ ਨੂੰ ਮੂੰਹ ਕਰਦੇ ਆ ਜਾਂ ਕਿਸੇ ਹੋਰ ਪਾਸੇ ਤੁਰਦੇ ਆ ਜਾਂ ਡਿਪਰੈਸ਼ਨ ਚ ਆਉਂਦੇ ਆ। ਸੋ ਮੇਰਾ ਖਿਆਲ ਹੈ ਕਿ ਇਹੋ ਜਿਹੇ ਮਾਮਲੇ ਤਾਂ ਜਿਹੜੀ ਹੈ ਬਹੁਤ ਹੀ ਜਿਹੜੀ ਹੈ ਵਿਆਪਕ ਜਿਹੜੀ ਹੈ ਐਕਸਟੈਂਸਿਵ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਿਹੜੀ ਜਾਂਚ ਹੈ।
0: ਜੀ ਬਿਲਕੁਲ, ਜਿਹੜੀ ਹਾਲੇ ਤੱਕ ਕੋਈ ਖਾਸ ਦਿਖ ਨਹੀਂ ਰਿਹਾ ਕੁਛ, ਲੋਕੀ ਹਾਲੇ ਤੱਕ ਐਟਲੀਸਟ ਲੋਕ ਤੇ ਸੈਟਿਸਫਾਈ ਨਹੀਂ ਗੇ ਉਹਨਾਂ ਬੱਚਿਆਂ ਦੇ ਨਾਲ ਤੇ ਬਿਲਕੁਲ ਹੀ ਧੱਕਾ ਵਾ ਸਾਫ ਸਰਾਸਰ ਉਹਨਾਂ ਦੇ ਵੇਖ ਰਹੇ ਕਿ ਉਹਨਾਂ ਦੇ ਮਾਪੇ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਨੇ। ਇੱਧਰ ਸਤੀਸ਼ਨ ਨੇ ਕੇਰਲਾ ਦੇ ਹੁਣ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕ ਲਈ ਹੈ, ਕੋਈ ਫੇਰ ਬਦਲ ਆਪਾਂ ਵੇਖ ਪਾਵਾਂਗੇ ਇੱਥੋਂ ਦੀ ਸਿਆਸਤ ਦੇ ਵਿੱਚ ਜਾਂ ਫਿਰ ਦੇਸ਼ ਦੀ ਸਿਆਸਤ ਦੇ ਵਿੱਚ?
1: ਦੇਖੋ ਉੱਥੇ ਕੇਰਲਾ ਦੇ ਵਿੱਚ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਜਾਂ ਉੱਥੇ ਖੱਬੀ ਪੱਖੀ ਪਾਰਟੀਆਂ ਦੀ ਰਹੀ ਹੈ, ਕਾਂਗਰਸ ਤੇ ਖੱਬੇ ਪੱਖੀ ਪਾਰਟੀਆਂ ਦੀ ਆਪਸੀ ਜਿਹੜੀ ਹੈ ਗੱਠਜੋੜ ਦੀ ਸਰਕਾਰ ਵੀ ਰਹੀ ਹੈ। ਤੇ ਹੁਣ ਕਿਉਂਕਿ ਪਿਛਲੇ 10 ਸਾਲਾਂ ਤੋਂ 2 ਸਾਲ ਜਿਹੜੇ ਸੀਗੇ ਪਲਾਨ ਲਗਾਤਾਰ ਉੱਥੇ ਖੱਬੇ ਪੱਖੀ ਪਾਰਟੀਆਂ ਦੀ ਜਿਹੜੀ ਉਹ ਸਰਕਾਰ ਰਹੀ ਹੈ ਤੇ ਵਿਜਨ ਰਹੇ ਨੇ ਮੁੱਖ ਮੰਤਰੀ ਤੇ ਹੁਣ ਕਾਂਗਰਸ ਜਿਹੜੀ ਹੈ ਕੁਛ ਕੇਰਲਾ ਵਾਸਤੇ ਨਵੀਆਂ ਜਿਹੜੇ ਸੀ ਗਰੰਟੀਆਂ ਕੁਛ ਨਵਾਂ ਜਿਹੜਾ ਲੈ ਕੇ ਆਏ ਸੀ ਕਿ ਆਹ ਸਰਕਾਰ ਆਹ ਨੀ ਕਰ ਸਕੀ ਉਹ ਇਹ ਕਰਨਗੇ ਏਦਾਂ ਏਦਾਂ ਦੀਆਂ ਕਾਫੀ ਜਿਹੜੀਆਂ ਇਹਦੇ ਚ ਗੱਲਾਂ ਸੀ। ਤੇ ਹੁਣ ਦੇਖੋ ਇਹਦੇ ਚ ਜਿਹੜਾ ਹੈ VD ਸਟੇਸ਼ਨ ਕੀ ਕਰਦੇ ਆ, ਹਾਲਾਂਕਿ ਹੁਣ ਵੀ ਖੈਰ UDF ਦੇ ਵਿੱਚ ਇਕੱਲੀ ਕਾਂਗਰਸ ਨਹੀਂ ਹੈ, ਨਾਲ ਉਹਦੇ ਜਿਵੇਂ ਹੋਰ ਪਾਰਟੀਆਂ ਵੀ ਨੇ ਜਿਹਦੇ ਚ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਜਿਹੜੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ ਜਿਹੜੀ IUML ਜਿਹਦੇ 5 ਮੰਤਰੀ ਲਏ ਗਏ ਨੇ। ਤੇ ਉਹ ਕਿਸ ਲੈਵਲ ਤੱਕ ਜਿਹੜੀ ਹੈ ਇਸ ਆਪਣੀ ਅੱਗੋਂ ਸਰਕਾਰ ਨੂੰ ਜਾਂ ਕਿੱਦਾਂ ਜਿਹੜਾ ਚਲਾਉਂਦੇ ਆ। ਇੱਕ ਕੇਰਲ ਦੇ ਵਿੱਚ ਜਿਹੜਾ ਇੱਕ ਹੋਰ ਮਸਲਾ ਅਜੇ ਵੀ ਭਖਿਆ ਹੋਇਆ ਸੁਪਰੀਮ ਕੋਰਟ ਚ ਕੇਸ ਹੈ, ਉਹ ਹੈ ਸਬਰੀਮਾਲਾ ਜਿਹੜਾ ਮੰਦਿਰ ਹੈ ਜਿਹਦੇ ਚ ਔਰਤਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਤੇ ਹੁਣ ਇਹ ਸਰਕਾਰ ਕਿਸ ਲੈਵਲ ਤੇ ਉਸ ਕੇਸ ਨੂੰ ਅੱਗੇ ਕੰਟੈਸਟ ਕਰਦੀ ਹੈ ਜਾਂ ਨਹੀਂ ਕਰਦੀ ਜਾਂ ਪਿੱਛੇ ਹਟਦੀ ਹੈ, ਇਹ ਵੀ ਜਿਹੜਾ ਹੈਗਾ ਉਹਦੇ ਅੱਗੇ ਸਤੀਸ਼ਨ ਸਰਕਾਰ ਦੇ ਅੱਗੇ ਇਹ ਵੀ ਇੱਕ ਵੱਡਾ ਜਿਹੜਾ ਹੈਗਾ ਕੰਮ ਹੋਏਗਾ।
0: ਜੀ ਬਿਲਕੁਲ, ਚੈਲੇਂਜ ਤੇ ਕਾਫੀ ਰਹਿਣਗੇ, ਵੇਖਦੇ ਹਾਂ ਹੁਣ ਕਿਵੇਂ ਨਿਭਾਉਂਦੇ ਨੇ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋਇਆ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
4: किचन द स्टाइल डल लगदा, बाथरूम वैनिटी सिंपल जिया, हुन टेंशन खत्म करो, आ गया ZJ स्टोन मेसन, पाडे करनु बनाए एकदम क्लासी, असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल, हुन ना सिर्फ कर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
5: ਜਦੋਂ ਘਰੇਲੂ ਬਿਜਲੀ ਦੇ ਕੰਮ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਖੁਦ ਨਾ ਕਰੋ, DDIY ਡੋਨਟ ਡੂ ਇਟ ਯੋਰਸੈਲਫ। ਭਾਵੇਂ ਤੁਸੀਂ ਇਸ ਨੂੰ ਸਿੱਖਣ ਲਈ YouTube ਹੀ ਕਿਉਂ ਨਾ ਦੇਖੀ ਹੋਵੇ, ਭਾਵੇਂ ਤੁਸੀਂ ਇਹ ਕੰਮ ਕਈ ਵਾਰ ਹੁੰਦਿਆਂ ਦੇਖਿਆ ਹੋਵੇ, ਭਾਵੇਂ ਤੁਹਾਡੇ ਇਲੈਕਟ੍ਰੀਸ਼ੀਅਨ ਦੋਸਤ ਨੇ ਤੁਹਾਨੂੰ ਹਿਦਾਇਤਾਂ ਹੀ ਕਿਉਂ ਨਾ ਦਿੱਤੀਆਂ ਹੋਣ, ਭਾਵੇਂ ਤੁਸੀਂ ਕਿੰਨੇ ਵੀ ਹੁਨਰਮੰਦ ਚਲਾਕ ਜਾਂ ਆਤਮ ਵਿਸ਼ਵਾਸੀ ਕਿਉਂ ਨਾ ਹੋਵੋ, ਇਹ ਖਤਰਨਾਕ ਹੈ ਅਤੇ ਗੈਰ ਕਾਨੂੰਨੀ ਵੀ। ਇੱਥੇ ਕੋਈ ਗੁੰਜਾਇਸ਼ ਨਹੀਂ ਹੈ। ਬਿਜਲੀ ਦਾ ਕੰਮ DDIY don't do it yourself। ਹਮੇਸ਼ਾ ਕਿਸੇ ਲਾਇਸੈਂਸ ਸ਼ੁਦਾ ਇਲੈਕਟ੍ਰੀਸ਼ੀਅਨ ਨੂੰ ਫੋਨ ਕਰੋ, energysafe.wic.gov.au ਤੇ ਜਾਓ। ਵਿਕਟੋਰੀਆ ਸਰਕਾਰ, मेलबर्न द्वारा जारी।
6: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
7: अमृत एक माल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
6: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
8: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा।
9: 5 साल बाद मुड़िया शेरे, ते मुड़िया भी केड़े हालतां च।
10: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
11: मैं उत्थों भी मुड़ गया जित्थों कोई नहीं मुड़ गया।
8: Written and directed by Savio Sandhu. Produced by Anmol Sahni.
10: उन देखना ना भूलियो 15 मई तो तुहाडे नेड़ले सिनेमा घरां विच।
12: सोना चाहिदा,
13: भरोसा चाहिदा,
12: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
14: ओपिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ओपिट होम्स अपने 44 वर्यां दे तजुर्बे नाल थानु दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ओपिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252।
15: यार तू इतने इनी चेती आके पक्का भी हो गया, की जुगाड़ लाया है?
16: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
15: नंबर ता दे बंसल इमिग्रेशन वालियां दा।
16: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ। ਮੈਂ ਗੌਤਮ ਕਪਿਲ। ਅੱਜ 19 ਮਈ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ, ਜਿੱਥੇ ਫੈਲੇ ਇਬੋਲਾ ਸੰਕਰਮਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 390 ਤੋਂ ਵਧੇਰੇ ਸ਼ੱਕੀ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਪ੍ਰਮੁੱਖ ਦੀ ਤਰਫ ਤੋਂ ਖਬਰ ਏਜੰਸੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। WHO ਨੇ ਪਹਿਲਾਂ ਹੀ ਇਸ ਸੰਕਰਮਣ ਨੂੰ ਕੌਮਾਂਤਰੀ ਆਪਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਇਬੋਲਾ ਦਾ ਉਨਾ ਖਤਰਾ ਨਹੀਂ ਫੈਲਿਆ, ਪਰ DR ਕੋਂਗੋ ਦੇ ਵਿੱਚ ਫੈਲੇ ਇਸ ਸੰਕਰਮਣ ਦੇ ਚੱਲਦਿਆਂ ਘੱਟੋ ਘੱਟ 6 ਅਮਰੀਕੀ ਨਾਗਰਿਕ ਵੀ ਇਬੋਲਾ ਵਾਇਰਸ ਦੀ ਚਪੇਟ ਦੇ ਵਿੱਚ ਆਏ ਨੇ। ਦੱਸਿਆ ਜਾ ਰਿਹਾ ਕਿ ਅਮਰੀਕੀ ਨਾਗਰਿਕ ਸੰਕਰਮਣ ਦੇ ਲੱਛਣ ਪੋਜ਼ੀਟਿਵ ਜਿਨ੍ਹਾਂ ਦੇ ਆਏ ਨੇ, ਉਹਨਾਂ ਦੇ ਵਿੱਚੋਂ 3 ਹੋਰ ਦੇ ਉਹ ਸੰਪਰਕ ਦੇ ਵਿੱਚ ਆ ਚੁੱਕੇ ਨੇ, ਪਰ ਇਹ ਸਪਸ਼ਟ ਨਹੀਂ ਹੋਇਆ ਕਿ ਬਾਕੀਆਂ ਨੂੰ ਸੰਕਰਮਣ ਮਿਲਿਆ ਕਿ ਨਹੀਂ ਮਿਲਿਆ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਹੈ ਕਿ ਸਿੱਧੇ ਤੌਰ 'ਤੇ ਪ੍ਰਭਾਵਿਤ ਕੁਝ ਅਮਰੀਕੀਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢਣ ਦੇ ਲਈ ਮਦਦ ਕੀਤੀ ਜਾ ਰਹੀ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕਿੰਨੇ ਲੋਕਾਂ ਦੀ ਐਸੀ ਗਿਣਤੀ ਹੈ। ਇਬੋਲਾ ਦੇ ਮੌਜੂਦਾ ਸਟ੍ਰੇਨ ਬੁਡੀਬੂਗਿਓ ਵਾਇਰਸ ਦੀ ਵਜ੍ਹਾ ਦੇ ਚੱਲਦਿਆਂ ਇਹ ਫੈਲ ਰਿਹਾ। ਹਾਲਾਂਕਿ ਇਸ ਦੀ ਹਾਲੇ ਤੱਕ ਕੋਈ ਦਵਾਈ ਜਾਂ ਵੈਕਸੀਨ ਵੀ ਮੌਜੂਦ ਨਹੀਂ ਹੈ। CDC ਦੇ ਮੁਤਾਬਕ ਯੁਗਾਂਡਾ ਦੇ ਵਿੱਚ ਸੰਕਰਮਣ ਦੇ 2 ਮਾਮਲੇ ਦਰਜ ਕੀਤੇ ਗਏ ਨੇ ਅਤੇ 1 ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਯੁਗਾਂਡਾ ਕਾਂਗੋ ਦਾ ਗੁਆਂਢੀ ਮੁਲਕ ਹੈ। ਵੈਸੇ ਅਮਰੀਕਾ ਤੋਂ ਹੀ ਜੇ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਅਮਰੀਕਾ ਦੇ ਵਿੱਚ ਇੱਕ ਮੰਦਭਾਗੀ ਖਬਰ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਸਜਿਦ ਪਰਿਸਰ ਦੇ ਵਿੱਚ ਹੋਈ ਗੋਲੀਬਾਰੀ ਦੇ ਅੰਦਰ 3 ਲੋਕਾਂ ਦੀ ਮੌਤ ਹੋ ਗਈ ਹੈ। ਬਾਅਦ ਦੇ ਵਿੱਚ ਪੁਲਿਸ ਨੇ 2 ਸ਼ੱਕੀ ਹਮਲਾਵਰਾਂ ਨੂੰ ਕਾਰ ਦੇ ਵਿੱਚ ਮ੍ਰਿਤਕ ਵੀ ਪਾਇਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਟੀਨੇਜਰ ਸੀ, ਉਹਨਾਂ ਨੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। AFP ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਨੂੰ ਸਭ ਤੋਂ ਪਹਿਲਾਂ ਸੈਨ ਡੀਏਗੋ ਦੇ ਸਭ ਤੋਂ ਵੱਡੇ ਇਸਲਾਮਿਕ ਸੈਂਟਰ ਦੇ ਬਾਹਰ ਪੀੜਤ ਮਿਲੇ। ਬਾਅਦ ਦੇ ਵਿੱਚ 19 ਅਤੇ 17 ਸਾਲ ਦੇ 2 ਸ਼ੱਕੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹੀ ਹਮਲਾਵਰ ਨੇ। ਹੈਲੀਕਾਪਟਰ ਤੋਂ ਲਈ ਗਈ TV ਫੁਟੇਜ ਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਪੁਲਿਸ ਦੀਆਂ 2 ਟੀਮਾਂ ਇਮਾਰਤ ਦੇ ਅੰਦਰ ਦਾਖਲ ਹੁੰਦੀਆਂ ਦਿਖਾਈ ਵੀ ਦਿੱਤੀਆਂ। ਉੱਥੇ ਇੱਕ ਅਣਜਾਣ ਵਿਅਕਤੀ ਖੂਨ ਦੇ ਨਾਲ ਲਥਪਥ ਹੋਇਆ ਵੀ ਵੀਡੀਓਜ਼ ਦੇ ਵਿੱਚ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਸ ਇਸਲਾਮਿਕ ਸੈਂਟਰ ਦੇ ਵਿੱਚ ਇੱਕ ਐਕਟਿਵ ਸ਼ੂਟਰ ਦੀ ਕਾਲ ਮਿਲੀ ਸੀ। 4 ਮਿੰਟ ਦੇ ਅੰਦਰ ਅਧਿਕਾਰੀ ਮੌਕੇ 'ਤੇ ਵੀ ਪਹੁੰਚ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ 3 ਲੋਕਾਂ ਨੂੰ ਉੱਥੇ ਮ੍ਰਿਤਕ ਪਾਇਆ। ਹਾਲਾਂਕਿ ਤੁਰੰਤ ਮਸਜਿਦ ਦੇ ਵਿੱਚ ਪਹੁੰਚਣ ਤੋਂ ਬਾਅਦ ਐਕਟਿਵ ਸ਼ੂਟਰ ਰਿਸਪੌਂਸ ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਗੋਲੀਬਾਰੀ ਦੀਆਂ ਕਾਲਸ ਉਹਨਾਂ ਨੂੰ ਹਾਸਲ ਹੋਈਆਂ ਸੀ। ਇੱਕ ਮਾਲੀ 'ਤੇ ਵੀ ਗੋਲੀ ਚਲਾਈ ਗਈ ਸੀ, ਹਾਲਾਂਕਿ ਉਹਨੂੰ ਲੱਗੀ ਨਹੀਂ। ਪਰ ਇਸ ਧਾਰਮਿਕ ਸਥਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਦੇ ਬਾਰੇ ਪੁਲਿਸ ਨੇ ਹਾਲੇ ਆਪਣੀ ਥਿਊਰੀ ਸਪਸ਼ਟ ਨਹੀਂ ਕੀਤੀ ਹੈ। ਇਸ ਨੂੰ ਇਸਲਾਮੋਫੋਬੀਆ ਦੇ ਨਾਲ ਜੁੜਿਆ ਹੋਇਆ ਮਾਮਲਾ ਦੇਖਿਆ ਜਾ ਸਕਦਾ ਹੈ, ਕਿਹਾ ਜਾ ਸਕਦਾ ਹੈ ਜਾਂ ਨਹੀਂ, ਇਹ ਵੀ ਨਹੀਂ ਕੋਈ ਗਰੰਟੀ ਹੈ। ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਨੂੰ ਬੇਹੱਦ ਭਿਆਨਕ ਸਥਿਤੀ ਦੱਸਿਆ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਗਈ ਹੈ, ਇਸ ਮਾਮਲੇ ਨੂੰ ਅਸੀਂ ਬਹੁਤ ਗੰਭੀਰਤਾ ਦੇ ਨਾਲ ਦੇਖਾਂਗੇ। ਅਗਲੀਆਂ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਤਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ ਇਹ ਖਬਰਾਂ। ਭਾਰਤ 'ਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਨਾਰਵੇ ਗਏ ਹੋਏ ਨੇ, ਨੌਰਡਿਕ ਦੇਸ਼ਾਂ 'ਚ ਨੇ, ਜਿੱਥੇ ਨਾਰਵੇ ਦੇ ਵਿੱਚ ਉਹਨਾਂ ਨੂੰ ਗ੍ਰੈਂਡ ਕ੍ਰੋਸ ਆਫ ਦੀ ਰੋਇਲ ਨਾਰਵੇਜੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦਰਮਿਆਨ ਉਹਨਾਂ ਨੂੰ ਨਾਰਵੇ ਦੇ ਕਿੰਗ ਹੈਰਾਲਡ 5ਵੇਂ ਨੇ ਇਹ ਸਨਮਾਨ ਦਿੱਤਾ। ਹਾਲਾਂਕਿ ਏਜੰਸੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਇਹ 32ਵਾਂ ਕੌਮਾਂਤਰੀ ਸਨਮਾਨ ਹੈ, ਪਰ ਇਸ ਦੇ ਨਾਲੋਂ ਜ਼ਿਆਦਾ ਚਰਚਾ ਦੇ ਵਿੱਚ ਖਬਰ ਰਹੀ ਨਾਰਵੇ ਦੀ ਪ੍ਰੈਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛੇ ਜਾਣ ਵਾਲੇ ਸਵਾਲ ਅਤੇ ਮੋਦੀ ਦੀ ਤਰਫ ਤੋਂ ਉਹਨਾਂ ਸਵਾਲਾਂ ਨੂੰ ਬਾਈਪਾਸ ਕਰਕੇ ਲੰਘਣਾ। ਦੱਸ ਦਈਏ ਕਿ ਨਾਰਵੇ ਦੁਨੀਆ ਦੇ ਪ੍ਰੈਸ ਫਰੀਡਮ ਇੰਡੈਕਸ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ 'ਤੇ ਮੁਲਕ ਆਉਂਦਾ, ਯਾਨੀ ਪ੍ਰੈਸ ਦੀ ਸੁਤੰਤਰਤਾ ਉੱਥੇ ਬੇਹੱਦ ਖੁੱਲ੍ਹੀ ਹੈ, ਜ਼ਿਆਦਾ ਹੈ, ਔਰ ਪ੍ਰੈਸ ਕਿਸੇ ਵੀ ਕਿਸਮ ਦੇ ਦਬਾਅ ਦੇ ਵਿੱਚ ਕੰਮ ਨਹੀਂ ਕਰਦੀ। ਅਜਿਹੇ ਦੇ ਵਿੱਚ ਨਾਰਵੇ ਦੀ ਪ੍ਰੈਸ ਨੇ ਜਦੋਂ ਮੋਦੀ ਤੋਂ ਇਹ ਪੁੱਛਿਆ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਤੋਂ ਵੀ ਬਚਦੇ ਨਜ਼ਰ ਕਿਉਂ ਆ ਰਹੇ ਹੋ, ਇੱਕ ਮਹਿਲਾ ਦੀ ਤਰਫ ਤੋਂ ਪੁੱਛਿਆ ਗਿਆ ਇਸ ਸਵਾਲ 'ਤੇ ਮੋਦੀ ਦੀ ਤਰਫ ਤੋਂ ਉਸ ਕਮਰੇ ਦੇ ਵਿੱਚੋਂ ਬਾਹਰ ਨਿਕਲਣਾ। ਦੱਸ ਦਈਏ ਕਿ ਇਸ ਦਰਮਿਆਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ, ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਉੱਥੋਂ ਘਬਰਾ ਕੇ ਚਲਿਆ ਜਾਣਾ काफ़ी अजीब है। कुछ लुकाउण की लोड़ नहीं होंगी तो कुछ डरन की भी लोड़ नहीं होंगी जदों तक तुसी गलत नहीं हो। जदों दुनिया एक समझौता कर चुके प्रधानमंत्री नूं कुछ सवालों तो घबरा के जाते हुए देखती है, भजदे हुए देखती है, तो भारत की साख के उत्ते की असर पै रहे होणगे। वीडियो दे विच पत्रकार हैले लिंग ये कहिंदे हुए सुन सकती है कि प्रधानमंत्री मोदी तुसी दुनिया की सुतंत्र प्रेस के सवालों नूं क्यों नहीं लै रहे। बाद दे विच हैले किंग ने इस वीडियो नूं सोशल मीडिया से भी शेयर किया तो कहा कि भारत के प्रधानमंत्री ने मेरे सवाल का जवाब नहीं दिता, मैनू उम्मीद भी नहीं सी। वर्ल्ड प्रेस फ्रीडम इंडैक्स के नॉर्वे पहले स्थान पर है तो भारत 157वें स्थान के उत्ते है। भारत के नाल जुड़िया कुछ होरना खबर की भी सांझ पाते चलते हैं जिथे भारत के जड़े राष्ट्रपति द्रौपदी मुर्मू ने वह आमदी 25 मई नू साल 2026 के परम पदम पुरस्कार का ऐलान करनगे और देनगे। गृह मंत्रालय ने सोशल मीडिया से जानकारी दी है। मंत्रालय के मुताबिक राष्ट्रपति भवन के आयोजित होने वाले नागरिक सन्मान समारोह दे विच राष्ट्रपति पदम विभूषण, पदम भूषण ते पदम श्री पुरस्कार प्रदान करनगे। भारत सरकार ने कुल 131 पदम पुरस्कारां दा ऐलान किया है। इन्हां च 5 नूं पदम विभूषण, 13 नूं पदम भूषण ते 113 नूं पदम श्री दे नाल सन्मानित किया जाना। पुरस्कार जेतुआं दे विच 19 औरतां भी शामिल ने जबकि 16 मरण उपरंत इस सन्मान उन्हां नूं सन्मान दिता जाएगा। उथे ही केंद्र सरकार ने जनतक खेत्र के बैंकों बीमा कंपनियां ते होर वित्तीय संस्थावां अपने खर्चों के कटौती करन दे सख्त निर्देश दिते ने। वित्त मंत्रालय ने रोज़ाना के कामकाज दे विच संजम वर्तन, यात्रा खर्चों नूं घटाण ते इलैक्ट्रिक वाहनों की वरतों नूं उत्साहित करन दे उत्ते जोर दिता है। सरकार दे इस फैसले का सीधा असर भारतीय स्टेट बैंक यानी SBI, पंजाब नैशनल बैंक यानी PNB, बैंक ऑफ बड़ौदा ते भारतीय जीवन बीमा निगम यानी LIC वर्गियां प्रमुख संस्थावां ते पएगा जिथे लखां कर्मचारी काम करते हैं। वित्त मंत्रालय दे वित्तीय सेवावां विभाग वल्लों जारी हदायतों के मुताबिक हुण ज़्यादातर मीटिंगां, समीक्षावां ते सलाह मशवरे वीडियो कॉन्फ्रेंसिंग दे राहीं ही किते जाणगे। चेयरमैन MD CEO पद्धर दे अधिकारियों की विदेश यात्रावां दे उत्ते भी सख्ती की जाएगी। मंत्रालय ने पेट्रोल ते डीजल वाहनों की वरतों नूं पड़ावार तरीके दे नाल घट करन ते इलैक्ट्रिक वाहनों नूं अपनाउण दे निर्देश भी दिते ने। बैंकां ते संस्थावां नूं कहा गया कि वह अपने हैडक्वार्टर्स, हैड ऑफिसिज ते ब्रांचिज दे विच किराए दे उत्ते लईआं गईआं पुरानी गड्डियां दी थां EVs दी यानी इलैक्ट्रिक व्हीकल्स दी वरतों करन। एक कदम अजिहे समें दे विच चुकन दी गल कीती गई है जदों खुद प्रधानमंत्री मोदी विदेश दौरे दे उत्ते ने और भारत दीआं सारीआं संस्थावां नूं विदेश दौरे करन तों बचन ते खर्चे घट करन ते संजम बरतन की एक ताकीद की जा रही है। सोशल मीडिया के उत्ते भारत दे विच इन्हीं दिनी एक सियासी लहर भी चर्चा का विषय बनी हुई है और एक पार्टी जिसका नाम है CJP, तुहानू BJP वर्गा लगता होएगा पर इस दे नाम दे विच ही सिमिलैरिटी है, होर कोई खास सिमिलैरिटी इन्हां दे विच नज़र नहीं आती। CJP यानी कॉकरेज जनता पार्टी। इस पार्टी ने अपने विलखण नारे सैकुलर, सोशलिस्ट, डेमोक्रेटिक ते लेजी ये नारा दिता है तो इंटरनेट के उत्ते हलचल भी मचा दी। हैरानी की गल यह है कि इस पार्टी ने महज 2 दिन च ही 40,000 तो वधेरे मैंबर बनाउण दा दावा किया। CJP खुद नूं नौजवानों की ते नौजवानों के लिए बनाई गई एक सियासी पार्टी दसदी है। इस पार्टी ने अपना एक AI जनरेटिड एंथम भी जारी किया है जिसके बोल ने वी आर कॉकरेज पार्टी, वी आर चिल्ड्रन ऑफ बर्निंग सिटी। पार्टी के नाम कॉकरेज नूं लैके काफ़ी चर्चा है। मनिया जा रहा है कि नाम भारत के मुख्य जस्टिस सूर्याकांत की तरफ तो पिछले दिनों के दरम्यान दी एक टिप्पणी के उत्ते आधारित है जिस दे विच उन्हां कहा सी कि कुछ नौजवान कॉकरेज वर्गे हुंदे ने जो कि सोशल मीडिया राही सिस्टम ते हमला करते हैं। CJP के संस्थापक ने भी इस टिप्पणी के उत्ते व्यंग करदे होए इस नाम नूं अपनाया। खास गल ए है कि कुछ सियासतदानों की तरफ तो भी इस नूं हमायत दी जा रही है। तृणमूल कांग्रेस की संसद मैंबर महुआ मोहित्रा ने इस पार्टी की खुद नूं प्रशंसक दसिया। उन्होंने मजाकिया अंदाज दे विच इस दे शामिल होने की इच्छा जताई ते कहा कि साढ़े लोकतंत्र नूं तुहाडे वर्गे लड़ाकियां दी लोड़ है। इसे तरह साबका क्रिकेटर ते संसद मैंबर कीर्ति आज़ाद ने भी मैंबरशिप की योग्यता पूछी तो पार्टी ने जवाब दिता कि 1983 का विश्व कप जितना ही काफ़ी है तुहाडे लई। दस दईए कि कीर्ति आज़ाद 83 की विश्व कप जेतू टीम दे विच शामिल सी। ਭਾਵੇਂ ਕਿ ਇੱਕ ਵਿਅੰਗਾਤਮਕ ਪ੍ਰਯੋਗ ਲੱਗਦਾ ਪਰ ਪਾਰਟੀ ਨੇ ਕੁਝ ਗੰਭੀਰ ਮੁੱਦੇ ਵੀ ਚੁੱਕੇ ਨੇ ਜਿਵੇਂ ਮਹਿਲਾ ਰਾਖਵਾਂਕਰਨ ਸੰਸਦ ਅਤੇ ਕੈਬਨਿਟ ਦੇ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦੇਣ ਦੀ ਮੰਗ ਕਰਨੀ ਨਿਆਂਪਾਲਿਕਾ ਤੋਂ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਮੁੱਖ ਜਸਟਿਸ ਨੂੰ ਰਾਜ ਸਭਾ ਦੀ ਸੀਟ ਨਾ ਦਿੱਤੇ ਜਾਣ ਦੀ ਮੰਗ ਰੱਖਣੀ CBSE ਦੀ ਰੀਚੈਕਿੰਗ ਫੀਸ ਖਤਮ ਕੀਤੇ ਜਾਣ ਨੀਟ ਵਰਗੀਆਂ ਪ੍ਰੀਖਿਆਵਾਂ 'ਚ ਗੜਬੜੀਆਂ ਵਿਰੁੱਧ ਆਵਾਜ਼ ਅਤੇ ਦਲ ਬਦਲਣ ਵਾਲੇ ਸੰਸਦ ਵਿਧਾਇਕਾਂ ਦੇ ਉੱਤੇ 20 ਸਾਲ ਦੀ ਚੋਣ ਪਾਬੰਦੀ ਲਗਾਈ ਜਾਣ ਵਾਲੀਆਂ ਕਈ ਸਾਰੀਆਂ ਜਿਹੜੀਆਂ ਮੰਗਾਂ ਜਾਂ ਇੰਝ ਕਹਿ ਲਈਏ ਕਿ ਏਜੰਡੇ ਰੱਖੇ ਗਏ ਨੇ। ਪਾਰਟੀ ਨੇ ਮੈਂਬਰਸ਼ਿਪ ਦੇ ਲਈ ਬੜੀਆਂ ਅਜੀਬ ਸ਼ਰਤਾਂ ਰੱਖੀਆਂ ਨੇ ਜਿਵੇਂ ਕਿ ਕੋਈ ਵੀ ਵਿਅਕਤੀ ਦਾ ਬੇਰੁਜ਼ਗਾਰ ਹੋਣਾ ਜਾਂ ਲੇਜ਼ੀ ਯਾਨੀ ਕਿ ਆਲਸੀ ਹੋਣਾ, ਆਨਲਾਈਨ ਰਹਿਣਾ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸ਼ਿਕਾਇਤ ਕਰਨ ਦੀ ਸਮਰੱਥਾ ਹੋਣਾ ਵਰਗੇ ਕੁਝ ਇੱਕ ਯੋਗਤਾ ਦੇ ਪੈਰਾਮੀਟਰਸ ਪਾਰਟੀ ਦੀ ਤਰਫ ਤੋਂ ਸੁਝਾਏ ਗਏ ਨੇ। ਦੇਸ਼ ਦੇ ਵਿੱਚ ਇੱਕ ਹਫ਼ਤੇ ਤੋਂ ਪ੍ਰਚੰਡ ਗਰਮੀ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਮੌਸਮ ਮਹਿਕਮੇ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਭਿਆਨਕ ਲੂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਇਸ ਦਰਮਿਆਨ ਪਾਰਾ 45 ਡਿਗਰੀ ਤੋਂ ਵੀ ਪਾਰ ਜਾ ਸਕਦਾ ਹੈ। ਜੰਮੂ ਕਸ਼ਮੀਰ, ਲੱਦਾਖ, ਮਹਾਰਾਸ਼ਟਰ 'ਚ 18 ਤੋਂ 24 ਮਈ ਦੇ ਦਰਮਿਆਨ, ਮੱਧ ਪ੍ਰਦੇਸ਼ ਦੇ ਵਿੱਚ 18 ਤੋਂ 23 ਮਈ ਦੇ ਦਰਮਿਆਨ ਅਤੇ ਬਿਹਾਰ, ਮਰਾਠਵਾੜਾ ਖੇਤਰ ਦੇ ਵਿੱਚ ਅੱਗ ਬਰਸਣ ਦੀਆਂ ਸੰਭਾਵਨਾਵਾਂ ਇਹਨਾਂ ਦਿਨਾਂ ਦੇ ਦਰਮਿਆਨ ਜਤਾਈਆਂ ਗਈਆਂ ਨੇ। ਦੱਸ ਦਈਏ ਕਿ ਦਿੱਲੀ ਦੇ ਵਿੱਚ ਹੀਟ ਵੇਵ ਦਾ ਖਤਰਾ ਦੱਸਿਆ ਗਿਆ ਹੈ। 15 ਤੋਂ 35 ਕਿਲੋਮੀਟਰ ਦੀ ਤੇਜ਼ ਰਫ਼ਤਾਰ ਦੇ ਨਾਲ ਗਰਮ ਹਵਾਵਾਂ ਵੀ ਚੱਲਦੇ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਹੈਪੀ ਖ਼ਬਰ ਦੇ ਨਾਲ ਸ਼ੁਰੂਆਤ ਕਰ ਲਈ, ਯਾਨੀ ਕਿ ਆਸਟ੍ਰੇਲੀਆ ਦੇ ਉਹ ਇਲਾਕੇ ਜਿਨ੍ਹਾਂ ਨੂੰ ਹੈਪੀਐਸਟ ਇੰਡੈਕਸ ਦੇ ਵਿੱਚ ਸਿਖਰਲਾ ਸਥਾਨ ਮਿਲਦਾ ਹੈ। ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਕੁਝ ਇੱਕ ਸਬਰਬਸ 88 ਦੇ ਕਰੀਬ ਜਿਹੜੇ ਰੀਜਨਸ ਨੇ ਜਾਂ ਜਿਹੜੇ ਇਲਾਕੇ ਨੇ ਉਹਨਾਂ ਨੂੰ ਐਨਾਲਾਈਜ਼ ਕੀਤਾ ਗਿਆ ਔਰ 10 ਅਲੱਗ ਅਲੱਗ ਫੈਕਟਰ ਦੇ ਆਧਾਰ ਦੇ ਉੱਤੇ ਜਿਵੇਂ ਬਿਲੋਂਗਿੰਗ ਯਾਨੀ ਕਿ ਤੁਹਾਨੂੰ ਉਹ ਕਿੰਨੀ ਕੁ ਆਪਣਤ ਵਾਲਾ ਇਲਾਕਾ ਲੱਗਦਾ ਹੈ, ਇੰਪਲੋਇਮੈਂਟ ਕਿੰਨੀ ਹੈ, ਰੁਜ਼ਗਾਰ ਉਸ ਇਲਾਕੇ ਦੇ ਵਿੱਚ ਰਹਿੰਦੇ ਹੋਏ, ਹਾਊਸਿੰਗ ਅਫੋਰਡੇਬਿਲਟੀ ਕਿੰਨੀ ਕੁ ਹੈ, ਸਿਹਤ ਦੇ ਪੱਖੋਂ, ਮੈਂਟਲ ਵੈਲਬੀਂਗ ਦੇ ਪੱਖੋਂ, ਹੈਲਥ ਕੇਅਰ ਐਕਸੈਸ ਕਿੰਨੀ ਕੁ ਹੈ, ਹਸਪਤਾਲ, ਮੈਡੀਕਲ ਫੈਸਿਲਿਟੀਜ਼ ਉੱਥੇ ਕਿੰਨੀਆਂ ਕੁ ਉਪਲਬਧ ਨੇ, ਫਿਰ ਉਹ ਇਲਾਕਾ ਵਰਕ ਲਾਈਫ ਬੈਲੈਂਸ ਕਿਵੇਂ ਬਣਾ ਕੇ ਰੱਖਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ, ਜਾਂ ਸੋਸ਼ਲ ਕਨੈਕਟਿਡਨੈਸ ਜਾਂ ਸੇਫਟੀ ਕਿੰਨੀ ਕੁ ਹੈ। ਇਸ ਆਧਾਰ ਦੇ ਉੱਤੇ ਆਸਟ੍ਰੇਲੀਆ ਦੇ 10 ਅਲੱਗ ਅਲੱਗ ਲਾਈਫ ਸਟਾਈਲ, ਇਨਵਾਇਰਮੈਂਟ, ਕਮਿਊਨਿਟੀ ਫੈਕਟਰਸ ਦੇ ਆਧਾਰ ਦੇ ਉੱਤੇ ਰੀਜਨਸ ਜਿਹੜੇ ਨੇ ਉਹ ਡਿਵਾਈਡ ਕੀਤੇ ਗਏ ਨੇ। ਪਹਿਲੇ ਨੰਬਰ ਦੇ ਉੱਤੇ ਸਦਰਲੈਂਡ ਸ਼ਾਇਰ ਇਲਾਕਾ ਆਉਂਦਾ ਜਿਹੜਾ ਕਿ ਸਿਡਨੀ ਦਾ ਦੱਖਣੀ ਇਲਾਕਾ ਹੈ, ਸਾਊਥ ਸਦਰਨ ਇਲਾਕਾ ਹੈ। ਇਸ ਨੂੰ ਆਸਟ੍ਰੇਲੀਆ ਦੇ ਹੈਪੀਐਸਟ ਪਲੇਸਿਸ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਇਸ ਕਰਕੇ ਰੱਖਿਆ ਗਿਆ ਕਿਉਂਕਿ ਇੱਥੇ ਬੇਰੁਜ਼ਗਾਰੀ ਦਰ ਬੇਹੱਦ ਘੱਟ ਹੈ, ਤਟੀ ਇਲਾਕਾ ਹੈਗਾ ਔਰ ਜਿਹੜੀ ਕਮਿਊਨਿਟੀ ਵੀ ਉਹ ਵੀ ਆਪਸ ਦੇ ਵਿੱਚ ਜੁੜੀ ਹੋਈ ਔਰ ਵਰਕ ਲਾਈਫ ਬੈਲੈਂਸ ਨੂੰ ਜੋੜ ਕੇ ਚੱਲਦੀ ਹੈ। ਅਜਿਹੇ ਦੇ ਵਿੱਚ ਇਸਨੇ ਟੋਪ ਸਪੋਟ ਹਾਸਲ ਕੀਤਾ। ਹਾਲਾਂਕਿ ਸਦਰਲੈਂਡ ਸ਼ਾਇਰ ਦਾ ਕੋਈ ਇੱਕ ਸਬਬ ਜਿਹੜਾ ਟੋਪ ਦੇ ਉੱਤੇ ਨਹੀਂ ਦੱਸਿਆ ਗਿਆ, ਪਰ ਇੱਥੇ ਲੋ ਕ੍ਰਾਈਮ ਰੇਟ ਜਿਹੜੀ ਹੈ ਉਹ ਇਸ ਇਲਾਕੇ ਨੂੰ ਰਹਿਣ ਲਾਇਕ ਵੀ ਬਣਾਉਂਦੀ ਹੈ। ਨੰਬਰ 2 ਦੇ ਉੱਤੇ ਐਡੀਲੈਡ ਦਾ ਸੈਂਟਰਲ ਐਂਡ ਹਿਲਜ਼ ਏਰੀਆ, ਜਿੱਥੇ ਜਿਹੜੇ ਜ਼ਿਆਦਾਤਰ ਕੰਪੈਰੀਜ਼ਨ ਨੇ ਉਸ ਦੇ ਵਿੱਚ ਜਿਹੜਾ ਇਹ ਇਲਾਕਾ ਪਹਿਲੇ ਨੰਬਰ ਦੇ ਇਲਾਕੇ ਤੋਂ ਵੀ ਉੱਪਰ ਚਲਾ ਜਾਂਦਾ। ਉਦਾਹਰਣ ਦੇ ਤੌਰ ਦੇ ਉੱਤੇ ਇੱਥੇ ਮੈਡੀਕਲ ਪ੍ਰੈਕਟਿਸ ਦੀ ਜੇ ਗੱਲ ਕੀਤੀ ਜਾਵੇ ਤਾਂ 1 ਲੱਖ ਲੋਕਾਂ ਦੇ ਉੱਤੇ 2600 ਤੋਂ ਜ਼ਿਆਦਾ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਨੇ, ਯਾਨੀ ਕਿ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਬੜੀ ਵਧੀਆ ਤੰਦਰੁਸਤ ਬਣੀ ਰਹਿੰਦੀ ਹੈ। 3 ਨੰਬਰ ਦੇ ਉੱਤੇ ਇਲਾਕਾ ਆਉਂਦਾ ਨੌਰਦਰਨ ਬੀਚਿਸ ਦਾ, ਇੱਕ ਵਾਰ ਫਿਰ ਤੋਂ ਇਹ ਵੀ ਸਿਡਨੀ ਦਾ ਹੀ ਇਲਾਕਾ ਹੈ। ਨੌਰਦਰਨ ਬੀਚਿਸ ਨੂੰ ਆਮ ਤੌਰ ਦੇ ਉੱਤੇ ਇੱਕ ਮਹਿੰਗਾ ਇਲਾਕਾ ਮੰਨ ਲਿਆ ਜਾਂਦਾ ਹੈ। ਔਸਤਨ ਘਰਾਂ ਦੀਆਂ ਕੀਮਤਾਂ, ਇੱਥੇ ਸਾਰੇ ਜ਼ਿਆਦਾਤਰ ਪੁਰਾਣੇ ਘਰ ਨੇ, ਪਰ ਔਸਤਨ ਘਰਾਂ ਦੀਆਂ ਕੀਮਤਾਂ $1 million ਤੋਂ ਤਾਂ ਜਾ ਚੁੱਕੀਆਂ ਨੇ। ਇਸ ਕਰਕੇ ਵੀ ਮੈਨਲੀ ਦੇ ਲੋਕ ਖੁਸ਼ ਸੰਤੁਸ਼ਟ ਦੱਸੇ ਜਾ ਰਹੇ ਨੇ। ਹੋਰ ਤਾਂ ਹੋਰ ਇਸ ਇਲਾਕੇ 'ਚ ਆਸਟ੍ਰੇਲੀਆ ਦੇ ਕੁਝ ਸਭ ਤੋਂ ਬਿਹਤਰੀਨ ਬੀਚਿਸ ਪੈਂਦੇ ਨੇ। 4 ਦੇ ਉੱਤੇ ਜਿਹੜਾ ਇਲਾਕਾ ਆਉਂਦਾ ਉਹ ਹੈ ਬੌਕਮ ਹਿਲਸ ਅਤੇ ਹੌਕਸਬਰੀ ਸਿਡਨੀ ਦਾ, ਇੱਕ ਵਾਰ ਫਿਰ ਤੋਂ ਇਹ ਇਲਾਕਾ। ਹੌਕਸਬਰੀ ਇੱਕ ਕਿਸਮ ਦਾ ਵੈਲੀ ਏਰੀਆ ਕਿਹਾ ਜਾ ਸਕਦਾ, ਪਿੱਛੇ ਬਲੂ ਮਾਊਂਟੇਨ, ਥੱਲੇ ਦਰਿਆ ਵਗਦਾ ਜਿਹੜਾ ਨੇਪੀਅਨ ਦਰਿਆ ਕਿਹਾ ਜਾਂਦਾ, ਅਤੇ ਇਸ ਤਰੀਕੇ ਦੇ ਨਾਲ ਇੱਕ ਪੂਰਾ ਦਾ ਪੂਰਾ ਮੈਦਾਨੀ ਇਲਾਕਾ ਜਿਹੜਾ ਕਿ ਇਸਨੂੰ ਇੱਕ ਬਿਹਤਰੀਨ ਸ਼ਾਨਦਾਰ ਵੈਲੀ ਏਰੀਆ ਬਣਾ ਦਿੰਦਾ ਹੈ। ਨੰਬਰ 5 ਦੇ ਉੱਤੇ ਪਰਥ ਦਾ ਜਿਹੜਾ ਗ੍ਰੇਟਰ ਏਰੀਆ ਹੈ, ਪਰਥ ਨੂੰ ਵਾਰੰਬੂਲ, ਸਾਊਥ ਵੈਸਟ ਵਿਕਟੋਰੀਆ ਦੇ ਨਾਲ ਨੰਬਰ 6 ਤੋਂ ਉੱਪਰ ਰੱਖਿਆ ਗਿਆ। ਉਸ ਦੀ ਵਜ੍ਹਾ ਇਹ ਹੈ ਕਿ ਪਰਥ ਦੇ ਇਸ ਇਲਾਕੇ ਦੇ ਵਿੱਚ ਤਟੀ ਇਲਾਕੇ ਦੀ ਸਾਂਝ ਤਾਂ ਹੈ ਹੀ, ਪਰ ਇੱਥੇ ਰੈਲੇਟਿਵਲੀ ਦੂਸਰੇ ਇਲਾਕਿਆਂ ਦੀ ਬਜਾਏ ਇੱਕ ਛੋਟੀ ਪਾਪੂਲੇਸ਼ਨ ਰਹਿੰਦੀ ਹੈ। ਅਗਲੀ ਖਬਰ ਦੀ ਸਾਂਝ ਜੇ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਘੱਟ ਕੀਤਾ ਜਾਏਗਾ ਜੇਕਰ ਲਿਬਰਲ ਨੈਸ਼ਨਲ ਗਠਜੋੜ ਸੱਤਾ ਦੇ ਵਿੱਚ ਆਉਂਦਾ ਹੈ। ਇਹ ਬਿਆਨ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਪਿਛਲੇ ਦਿਨਾਂ ਦੇ ਦਰਮਿਆਨ, ਪਰ ਹੁਣ ਇਸ ਬਿਆਨ ਦੇ ਕਾਊਂਟਰ ਸਾਹਮਣੇ ਆ ਰਹੇ ਨੇ। ਇਸ ਦਰਮਿਆਨ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਲੋੜ ਨੇ, ਉਹਨਾਂ ਦੀ ਲੋੜ ਆਸਟ੍ਰੇਲੀਆ ਨਹੀਂ ਹੈ, ਇਸ ਕਿਸਮ ਦੇ ਦਾਅਵੇ ਇੱਥੋਂ ਦੀਆਂ ਕੁਝ ਸੰਸਥਾਵਾਂ ਦੀ ਤਰਫ ਤੋਂ ਕੀਤੇ ਜਾ ਰਹੇ ਨੇ। ਅਤੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਕੇ ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ, ਡੋਮੈਸਟਿਕ ਸਟੂਡੈਂਟ ਦੀ ਬਜਾਏ ਯਾਨੀ ਘਰੇਲੂ ਜਿਹੜੇ ਦੇਸ਼ ਦੇ ਅੰਦਰ ਰਹਿ ਰਹੇ ਵਿਦਿਆਰਥੀ ਨੇ, ਉਹਨਾਂ ਦੇ ਮੁਕਾਬਲੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਵਿੱਚ, ਉਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਹਾਇਰ ਕੋਲੈਬਰੇਟਿਵ ਸਕਿੱਲਸ ਦੇ ਮਾਮਲੇ 'ਚ 95% ਵਧੀਆ ਕਰਦੇ ਨੇ ਦੇਸ਼ ਦੇ ਅੰਦਰ, ਵੈਨਿਊਜ਼ ਦੇ ਮਾਮਲੇ 'ਚ 86%, ਇੰਪਲੋਇਮੈਂਟਬਿਲਟੀ ਦੇ ਜਿਹੜੇ ਸਕਿੱਲਸ ਨੇ ਉਸ ਮਾਮਲੇ ਦੇ ਵਿੱਚ 84% ਤੱਕ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਹੀ ਯੋਗਦਾਨ ਪਾਉਂਦੇ ਨੇ। ਅਜਿਹੇ ਦੇ ਵਿੱਚ ਕੈਂਪਸ ਸਟੱਡੀ ਹੋਵੇ ਚਾਹੇ ਔਨਲਾਈਨ ਸਟੱਡੀ, ਇੰਟਰਨੈਸ਼ਨਲ ਸਟੂਡੈਂਟ ਇਸ ਸਟੋਰੀ ਦਾ ਇੱਕ ਵੱਖਰਾ ਪਾਰਟ ਲੈ ਕੇ ਆਉਂਦੇ ਨੇ। ਆਸਟ੍ਰੇਲੀਆ ਦੇ ਵਿੱਚ ਤੇਲ ਦੇ ਭੰਡਾਰੇ ਹੀ ਭੰਡਾਰੇ, ਇਸ ਕਿਸਮ ਦਾ ਇੱਕ ਵਾਰ ਫਿਰ ਤੋਂ ਦਾਅਵਾ ਕੀਤਾ ਹੈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ, ਜਿਨ੍ਹਾਂ ਨੇ ਫੈਡਰਲ ਸਰਕਾਰ ਦੇ ਦੁਆਰਾ 3 ਕਾਰਗੋ ਸ਼ਿਪ ਦੀ ਜਿਹੜੀ ਚੀਨ ਤੋਂ ਇੱਕ ਡੀਲ ਹੋਈ ਹੈ ਉਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਜੈੱਟ ਫਿਊਲ ਦੇ ਨਾਲ ਲੱਭੇ 6 ਲੱਖ ਬੈਰਲ ਫਿਊਲ ਜਿਹੜਾ ਉਹ ਚੀਨ ਦੇ ਰਸਤੇ ਦੇ ਰਾਹੀਂ ਆਸਟ੍ਰੇਲੀਆ ਨੂੰ ਦਾਖਲ ਹੋ ਰਿਹਾ, ਔਰ ਇਸ ਦੇ ਨਾਲ ਜਿਹੜਾ ਟੈਕਸ ਯੋਜਨਾਵਾਂ ਨੇ ਟਰੱਸਟ ਟੈਕਸ ਚੇਂਜਿਸ ਜਾਂ ਫਿਰ ਪਿਛਲੇ ਹਫ਼ਤੇ ਬਜਟ ਦੇ ਵਿੱਚ ਜਿਹੜੇ ਕੁਝ ਚੇਂਜ ਆਏ ਸੀ ਉਹਨਾਂ ਦੀ ਪ੍ਰਧਾਨ ਮੰਤਰੀ ਨੇ ਹਮਾਇਤ ਕੀਤੀ ਹੈ। ਉੱਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਇਸ ਗੱਲ ਦੇ ਲਈ ਤਿਆਰ ਨੇ ਕਿ ਜੇ ਭਾਰਤੀ ਮੂਲ ਦੇ ਅਤੇ ਚੀਨੀ ਮੂਲ ਦੇ ਵੋਟਰ ਜਿਹੜੇ ਨੇ ਉਹਨਾਂ ਦੀ ਮਾਈਗ੍ਰੇਸ਼ਨ ਪੋਲਿਸੀ ਨੂੰ ਸਪੋਰਟ ਨਾ ਕਰਨ ਅਤੇ ਉਹ ਆਪਣਾ ਵੋਟ ਬੈਂਕ ਆਧਾਰ ਖੋ ਦੇਣ। ਤਾਂ ਦੱਸ ਦਈਏ ਕਿ ਗਠਜੋੜ ਦੀ ਤਰਫ ਤੋਂ ਇਹ ਯੋਜਨਾ ਦਿੱਤੀ ਗਈ ਸੀ ਕਿ 17 ਵੈਲਫੇਅਰ ਪੇਮੈਂਟਸ ਜਿਹੜੀਆਂ ਨੇ ਉਹ ਪਰਮਾਨੈਂਟ ਰੈਜ਼ੀਡੈਂਟ ਹਾਸਲ ਕਰਦੇ ਨੇ ਆਸਟ੍ਰੇਲੀਆ 'ਚ, ਜਦੋਂ ਤੱਕ ਤੁਸੀਂ ਪੱਕੇ ਸਿਟੀਜ਼ਨ ਨਹੀਂ ਬਣ ਜਾਂਦੇ, ਇੱਥੋਂ ਦੇ ਨਾਗਰਿਕ ਨਹੀਂ ਬਣ ਜਾਂਦੇ, ਤੁਹਾਡੇ ਤੱਕ ਜਿਹੜੀਆਂ ਨੇ ਇਹ ਸਕੀਮਾਂ ਦੇ ਭਲਾਈ ਸਕੀਮਾਂ ਦੇ ਜਿਹੜੇ ਰਕਮ ਹੈ ਉਹ ਨਹੀਂ ਇਸ ਦੇ ਫਾਇਦੇ ਪਹੁੰਚ ਸਕਣਗੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਉੱਧਰ ਅੱਜ ਕੱਲ੍ਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਮੀਮ ਬੜੇ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ। ਪ੍ਰਧਾਨ ਮੰਤਰੀ ਨੂੰ ਆਪਣਾ ਬਿਜ਼ਨਸ ਪਾਰਟਨਰ ਦੱਸ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਸ ਦਾ ਮਜ਼ਾਕ ਉਡਾ ਰਹੇ ਨੇ। 47% ਸਾਇਲੈਂਟ ਪਾਰਟਨਰ ਦੱਸਿਆ ਜਾ ਰਿਹਾ, ਅਸਲ 'ਚ ਦੇਸ਼ ਦੇ ਅੰਦਰ CGT ਦੇ ਉੱਤੇ 50% ਪ੍ਰੋਫਿਟ ਦੇ ਉੱਤੇ ਲੱਗਦਾ ਡਿਸਕਾਊਂਟ ਜਿਹੜਾ ਉਹ ਖਤਮ ਕਰ ਦੇਣ ਅਤੇ ਨੈਗੇਟਿਵ ਗੇਅਰਿੰਗ ਦੇ ਵਿੱਚ ਬਦਲਾਅ ਕਰਨ ਦੇ ਨਾਲ ਸਰਕਾਰ ਲੋਕਾਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ, ਇਸ ਕਿਸਮ ਦੇ ਮਜ਼ਾਕ ਬਣਨ ਲੱਗ ਪਏ ਨੇ। ਇਸੇ ਹੀ ਕਰਕੇ ਜਿਹੜਾ ਨਵਾਂ ਮੈਥਡ ਆਇਆ CGT ਨੂੰ ਖਤਮ ਕਰਨ ਦਾ, 50% ਡਿਸਕਾਊਂਟ ਖਤਮ ਕਰਕੇ ਇਸ ਨੂੰ ਇਸ ਦੀ ਥਾਂ ਦੇ ਉੱਤੇ ਜਿਹੜਾ ਪ੍ਰੋਫਿਟ ਦੇ ਉੱਤੇ ਜਿਹੜਾ CGT ਵਸੂਲਿਆ ਜਾਣਾ ਜਾਂ ਇਸ ਨੂੰ ਇੰਡੈਕਸੇਸ਼ਨ ਮੈਥਡ ਦੇ ਨਾਲ ਜੋੜ ਕੇ ਦੇਖਿਆ ਜਾਣਾ, ਯਾਨੀ ਕਿ ਬਾਜ਼ਾਰ ਦੇ ਵਿੱਚ ਤੁਹਾਡੀ ਪ੍ਰੋਪਰਟੀ ਦੀ, ਤੁਹਾਡੀ ਕ੍ਰਿਪਟੋਕਰੰਸੀ ਦੀ ਜਾਂ ਤੁਹਾਡੇ ETF ਦੀ ਕਿੰਨੀ ਕੁ ਕੀਮਤ ਹੋ ਚੁੱਕੀ ਹੈ। ਸੋ ਉਸ ਆਧਾਰ ਦੇ ਉੱਤੇ ਹੀ ਜਿਹੜਾ ਟੈਕਸ ਦੇਣਾ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਲੋਕਾਂ ਨੂੰ ਵਧੇਰੇ ਟੈਕਸ ਦੇਣਾ ਪੈ ਸਕਦਾ ਹੈ। ਇਸ ਕਰਕੇ ਵੀ ਇਸ ਤਰ੍ਹਾਂ ਦੇ ਮੀਮ ਆਮ ਲੋਕਾਂ ਦੀ ਤਰਫ ਤੋਂ ਬਣਾਏ ਗਏ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ, ਜਿੱਥੇ ਇੱਕ ਘਰ ਦੇ ਵਿੱਚ ਮ੍ਰਿਤਕ ਪਾਏ ਗਏ 3 ਲੋਕ, ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਅਤੇ 2 ਬੱਚੇ ਸ਼ਾਮਲ ਸੀ। ਉਸ ਤੋਂ ਬਾਅਦ ਇਸ ਨੂੰ ਡੋਮੈਸਟਿਕ ਵਾਇਲੈਂਸ ਦਾ ਯਾਨੀ ਕਿ ਘਰੇਲੂ ਹਿੰਸਾ ਦਾ ਮਾਮਲਾ ਦੱਸ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਹੁਣ 2 ਸ਼ਾਇਦ ਕੱਢ ਲਏ ਗਏ ਨੇ। ਦੱਸ ਦਈਏ ਕਿ ਕੈਂਬਲ ਟਾਊਨ ਜਿਹੜਾ ਸਿਡਨੀ ਦਾ ਇਲਾਕਾ ਹੈ, ਇੱਥੇ 46 ਸਾਲਾ ਇੱਕ ਮਹਿਲਾ, ਉਸ ਦੇ 2 ਬੱਚੇ, ਇਹਨਾਂ ਦੇ ਵਿੱਚੋਂ ਇੱਕ ਦੀ ਉਮਰ 4 ਸਾਲ, ਦੂਸਰੇ ਦੀ ਉਮਰ 12 ਸਾਲ ਦੱਸੀ ਜਾ ਰਹੀ ਸੀ, ਉਹਨਾਂ ਨੂੰ ਵੀ ਮ੍ਰਿਤਕ ਪਾਇਆ ਗਿਆ ਸੀ। ਮੌਤ ਦੀ ਵਜ੍ਹਾ ਦੀ ਜਿਹੜੀ ਪੁਸ਼ਟੀ ਉਹ ਫਿਲਹਾਲ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਨੇ 47 ਸਾਲਾ ਇਸ ਵਿਅਕਤੀ ਨੂੰ ਅਰੈਸਟ ਕਰਕੇ ਕੈਂਬਲ ਟਾਊਨ ਪੁਲਿਸ ਸਟੇਸ਼ਨ ਲਿਜਾ ਕੇ ਉੱਥੇ ਪੁੱਛ ਪੜਤਾਲ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiyan Shere, te mudiyan vi kede haath ch.
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke aaya jithon koi nahi mud ke aaya.
1: Written and directed by Savio Sandhu, produced by Anmol Sahni.
3: Hun vekhna na bhullyo 15 mai ton tuhade nedle cinema gharan vich Shera.
5: Kitchen da style dal lagda, bathroom vanity simple jya. Hun tension khatam karo, aa gaya ZJ Stone Mason. Tuhade ghar nu banaye ekdam classy. Assi banaune aa designer stone bench tops for kitchen, stylish vanity ate modern laundry, oh vi porcelain ate marble nal, jithe elegance mildi hai durability nal. Hun na sirf ghar par tuhadi personality vi shine karegi stone de स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
6: पांडे जी, क्या तू साला लक पाए हो यार, एक दोस्त के साथ पकड़े गए और दूसरी दोस्त छुड़ाने चले हैं और ये तीसरी दोस्त ही है ना।
7: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
8: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा साडा तजर्बा ते जित अपनी। कॉल 422-905-860 और विजिट bansallawyers.com.au।
9: सोना चाहिदा,
10: भरोसा चाहिदा,
9: क्वालिटी ते बायबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
11: हाँ जी हाँ जी, ओए हाँ जी हाँ जी,
12: हाँ जी रेडियो।
13: अज दा विचार, अज दी कहानी, हर रोज तुसी सुनदे हो शो हाँ जी मेलबर्न विच। तुहाडी डिमांड उते आओ एक बार फिर सुनदे हां इस हफ्ते दी एक बेहतरीन कहानी।
14: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ, ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ, ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਆਓ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਸਮਾਈਲ ਨੂੰ ਬਰਕਰਾਰ ਰੱਖਿਓ, ਸਾਰਾ ਦਿਨ ਤੁਹਾਡੀ ਬੜੀ ਮਦਦ ਕਰੂਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀਆ ਘਰ ਦੇ ਵਿੱਚ, ਊਠ ਦਾ ਬੱਚਾ ਊਠ ਨੂੰ ਸਵਾਲ ਕਰਦਾ, ਕਹਿੰਦਾ ਕਿ ਸਾਡੇ ਪੈਰ ਇੱਦਾਂ ਦੇ ਕਿਉਂ ਨੇ? ਮੈਂ ਬਾਕੀ ਸਾਰਿਆਂ ਨੂੰ ਵੇਖਦਾ, ਬਾਕੀ ਜਾਨਵਰਾਂ ਦੇ ਤਾਂ ਪੈਰ ਇੱਦਾਂ ਦੇ ਨਹੀਂ ਗੇ, ਸਾਡੇ ਪੈਰ ਬੜੇ ਚੌੜੇ ਜਿਹੇ ਨੇ, ਚਪਟੇ ਜਿਹੇ ਨੇ, ਸਾਡੇ ਦੂਜਿਆਂ ਦੇ ਨਾਲ ਕਿਉਂ ਨਹੀਂ ਮੈਚ ਖਾਂਦੇ, ਕਿਉਂ ਨਹੀਂ ਉਹਨਾਂ ਵਰਗੇ ਸਾਡੇ ਪੈਰ? ਤਾਂ ਪਿਓ ਨੇ ਜਵਾਬ ਦਿੱਤਾ, ਪੁੱਤ ਅਸੀਂ ਊਠ ਪ੍ਰਜਾਤੀ ਦੇ ਹਾਂ ਤੇ ਜ਼ਿਆਦਾਤਰ ਰੇਤਲੇ ਇਲਾਕਿਆਂ ਦੇ ਲਈ ਸਾਡੇ ਪੈਰ ਬਣੇ ਨੇ, ਰੇਤਲੇ ਇਲਾਕਿਆਂ ਦੇ ਵਿੱਚ ਇੱਦਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਨਹੀਂ ਗੇ, ਇਸ ਕਰਕੇ ਸਾਡੀ ਮੁਹਾਰਤ ਰੇਤਲੇ ਇਲਾਕਿਆਂ ਦੀ ਆ। ਉੱਥੇ ਜਦੋਂ ਆਪਾਂ ਰੇਤ 'ਤੇ ਚੱਲਦੇ ਹਾਂ ਤਾਂ ਸਾਡੀ ਬਾਦਸ਼ਾਹਤ ਹੈ। ਆ ਬਾਕੀ ਜਿਨ੍ਹਾਂ ਦੇ ਪੈਰਾਂ ਦੀ ਤੂੰ ਗੱਲ ਕਰਦਾ, ਇਹ ਮੈਦਾਨੀ ਇਲਾਕਿਆਂ 'ਚ ਤਾਂ ਭੱਜ ਨੱਠ ਕਰ ਸਕਦੇ, ਪਰ ਰੇਤਲੇ ਇਲਾਕਿਆਂ ਦੇ ਵਿੱਚ ਇਹਨਾਂ ਦਾ ਗੁਜ਼ਾਰਾ ਨਹੀਂ, ਇਹਨਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਆ। ਬੱਚੇ ਨੇ ਅਗਲਾ ਸਵਾਲ ਕੀਤਾ, ਇਹ ਸਾਡਾ ਲੱਕ ਤਾਂ ਨੂੰ ਕਿਉਂ ਉਭਰਿਆ, ਬਾਕੀ ਤਾਂ ਕਿਸੇ ਜਾਨਵਰ ਦਾ ਇੱਦਾਂ ਦਾ ਨਹੀਂ, ਇਹ ਹੰਪ ਜਿਹਾ ਕਿਉਂ ਬਣਿਆ? ਤਾਂ ਊਠ ਨੇ ਖੁਸ਼ ਹੋ ਕੇ ਫਿਰ ਜਵਾਬ ਦਿੱਤਾ, ਵੇਖ ਮੇਰਾ ਪੁੱਤ, ਰੇਤਲੇ ਇਲਾਕਿਆਂ ਦੇ ਵਿੱਚ, ਰੇਗਿਸਤਾਨ ਦੇ ਵਿੱਚ ਕਈ ਕਈ ਸਮਾਂ ਪਾਣੀ ਨਹੀਂ ਮਿਲਦਾ, ਰਿਜਕ ਨਹੀਂ ਮਿਲਦਾ, ਇਸ ਕਰਕੇ ਕੁਦਰਤ ਨੇ ਸਾਨੂੰ ਇੱਦਾਂ ਦਾ ਬਣਾਇਆ ਕਿ ਇਹਦੇ ਵਿੱਚ ਸਾਡਾ ਪਾਣੀ ਤਾਂ ਨਹੀਂ ਸਟੋਰ ਰਹਿੰਦਾ। ਆਪਾਂ ਕਈ ਕਈ ਦਿਨ ਪਾਣੀ ਨਾ ਵੀ ਪੀਏ, ਨਾ ਵੀ ਮਿਲੇ, ਖਾਣਾ ਦਾਣਾ ਨਾ ਵੀ ਮਿਲੇ, ਤਾਂ ਵੀ ਆਪਾਂ ਗੁਜ਼ਾਰਾ ਕਰ ਸਕਦੇ ਹਾਂ। ਇਹ ਬਾਕੀ ਜਿਨ੍ਹਾਂ ਦੇ ਨਾਲ ਤੋਂ ਮੇਲ ਖਾ ਕੇ ਆਪਾਂ ਨੂੰ ਸਵਾਲ ਪੁੱਛ ਰਿਹਾ, ਜਾਂ ਜਿਨ੍ਹਾਂ ਦੇ ਬਾਰੇ ਤੈਨੂੰ ਲੱਗਦਾ ਕਿ ਉਹਨਾਂ ਦੇ ਲੱਕ ਵੱਧ ਰਹੇ ਨੇ, ਉਹ ਇੰਨੇ ਦਿਨ ਗੁਜ਼ਾਰਾ ਨਹੀਂ ਕਰ ਸਕਦੇ ਪਾਣੀ ਤੋਂ ਬਿਨਾਂ ਜਿੰਨੇ ਦਿਨ ਆਪਾਂ ਕਰ ਸਕਦੇ। ਜ਼ਿਆਦਾ ਦੇਰ ਤੱਕ ਭੁੱਖੇ ਰਹਿਣਾ ਅਤੇ ਜ਼ਿਆਦਾ ਦੇਰ ਤੱਕ ਪਿਆਸੇ ਰਹਿਣਾ, ਇਹ ਵੀ ਸਾਡੀ ਖਾਸੀਅਤ ਹੈ। ਇਹਨੂੰ ਤੂੰ ਕਿਸੇ ਤਰ੍ਹਾਂ ਦੀ ਕੋਈ ਹੀਣ ਭਾਵਨਾ ਦੇ ਵਿੱਚ ਨਾ ਲਵੀਂ, ਇਹ ਸਾਡੀ ਖਾਸੀਅਤ ਹੈ। ਊਠ ਦੱਸ ਰਿਹਾ ਅਤੇ ਨਾਲੇ ਫਖਰ ਮਹਿਸੂਸ ਕਰ ਰਿਹਾ ਅਤੇ ਪੁੱਤ ਨੂੰ ਵੀ ਵਧੀਆ ਲੱਗ ਰਿਹਾ। ਇੱਕ ਸਵਾਲ ਹੋਰ, ਇਹ ਸਾਡੀਆਂ ਪਲਕਾਂ ਦੇ ਉੱਤੇ ਇੱਦਾਂ ਦੇ ਵਾਲ ਕਿਉਂ ਨੇ? ਬਾਕੀ ਤਾਂ ਕਿਸੇ ਦੇ ਨਹੀਂ ਮੈਂ ਵੇਖੇ, ਮੈਨੂੰ ਇਹ ਬੜੇ ਭੱਦੇ ਲੱਗਦੇ ਨੇ। ਕਈ ਵਾਰੀ ਭੱਜਣ ਲੱਗਿਆ ਮੈਨੂੰ ਝੋਲੇ ਜਿਹੇ ਪੈਂਦੇ ਆ, ਅਤੇ ਮੈਨੂੰ ਦੂਸਰੇ ਜਾਨਵਰਾਂ ਦੇ ਬੱਚੇ ਛੇੜਦੇ ਆ ਕਿ ਤੇਰੀਆਂ ਅੱਖਾਂ ਕਿੱਦਾਂ ਦੀਆਂ, ਤੇਰੀਆਂ ਪਲਕਾਂ ਕਿੱਦਾਂ ਦੀਆਂ, ਤੇਰੀਆਂ ਚਿਮਣੀਆਂ ਦੂਸਰਿਆਂ ਦੇ ਨਾਲ ਮੈਚ ਹੀ ਨਹੀਂ ਖਾਂਦੀਆਂ। ਅਤੇ ਊਠ ਨੇ ਹੱਸ ਕੇ ਕਿਹਾ, ਵੇਖ ਮੇਰਾ ਪੁੱਤ, ਤੈਨੂੰ ਮੈਂ ਕਿਹਾ ਨਾ ਕਿ ਆਪਾਂ ਰੇਗਿਸਤਾਨ ਦੇ ਲਈ ਬਣੇ ਹਾਂ। ਰੇਤਲੇ ਇਲਾਕਿਆਂ ਦੇ ਵਿੱਚ ਜਦੋਂ ਹਵਾ ਵਗਦੀ ਆ ਤਾਂ ਰੇਤ ਬਹੁਤ ਉੱਡਦੀ ਹੈ, ਰੇਤ ਉੱਡ ਕੇ ਤਾਂ ਅੱਖਾਂ ਦੇ ਵਿੱਚ ਪੈਂਦੀ ਹੈ। ਕੁਦਰਤ ਨੇ ਸਾਨੂੰ ਇਸ ਤਰੀਕੇ ਦੇ ਨਾਲ ਬਣਾਇਆ ਕਿ ਜਦੋਂ ਰੇਤ ਉੱਡਦੀ ਆ ਤਾਂ ਅੱਖਾਂ ਦੇ ਵਿੱਚ ਨਾ ਪਵੇ। ਅਤੇ ਨਾਲੇ ਇੱਕ ਵਾਰੀ ਫਿਰ ਤੈਨੂੰ ਦੱਸਾਂ, ਅਸੀਂ ਬਣੇ ਰੇਤਲੇ ਇਲਾਕਿਆਂ ਦੇ ਲਈ ਹਾਂ, ਅਤੇ ਉੱਥੋਂ ਦੇ ਹਿਸਾਬ ਦੇ ਨਾਲ ਸਾਡੀ ਸਾਰੀ ਸਰੀਰ ਦੀ ਬਣਤਰ ਹੈ। ਜੇਕਰ ਸਾਡੇ ਵਿੱਚ ਹੋਰ ਵੀ ਤੈਨੂੰ ਕੋਈ ਅਲੱਗ ਚੀਜ਼ ਲੱਗ ਰਹੀ ਹੈ, ਕੱਦ ਕਾਠ ਦੇ ਪੱਖੋਂ, ਲੱਤਾਂ ਦੇ ਪੱਖੋਂ, ਪੈਰਾਂ ਦੇ ਪੱਖੋਂ, ਸਾਡੇ ਸਰੀਰ ਦੀ ਬਣਤਰ ਦੇ ਪੱਖੋਂ, ਅੱਖਾਂ, ਕੰਨ, ਹਰ ਇੱਕ ਚੀਜ਼ ਜਿਹੜੀ ਆ ਸਾਡੀ ਉਸ ਹਿਸਾਬ ਦੇ ਨਾਲ ਬਣਾਏਗੀ ਹੈ ਕਿ ਅਸੀਂ ਰੇਤਲੇ ਇਲਾਕਿਆਂ ਦੇ ਵਿੱਚ ਬਾਕੀਆਂ ਦੇ ਨਾਲੋਂ ਵੱਧ ਅਤੇ ਸੋਹਣੇ ਤਰੀਕੇ ਦੇ ਨਾਲ ਸਰਵਾਈਵ ਕਰ ਸਕੀਏ। ਸੋ ਇਹ ਸਭ ਕੁਦਰਤ ਨੇ ਸਾਨੂੰ ਉਸ ਤਰੀਕੇ ਦੇ ਨਾਲ ਡਿਜ਼ਾਇਨ ਕਰਕੇ ਬਣਾਇਆ। ਅਤੇ ਅਗਲਾ ਸਵਾਲ ਹੁਣ ਜੋ ਊਠ ਦੇ ਬੱਚੇ ਨੇ ਕੀਤਾ ਉਹਦਾ ਜਵਾਬ ਸ਼ਾਇਦ ਊਠ ਦੇ ਕੋਲ ਵੀ ਨਹੀਂ ਸੀ। ਸਵਾਲ ਕੀ ਸੀ ਅਤੇ ਫਿਰ ਆਪਾਂ ਇਸ ਚਿੜੀਆ ਘਰ ਦੇ ਵਿੱਚ ਕੀ ਕਰ ਰਹੇ ਹਾਂ? ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਅਤੇ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ? ਇੱਥੇ ਤਾਂ ਨਾ ਸਾਡੇ ਇੱਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਅਤੇ ਨਾ ਹੀ ਪਲਕਾਂ ਦੇ ਉੱਤੇ ਇਹਨਾਂ ਚਿਮਣੀਆਂ ਦੀ ਜ਼ਰੂਰਤ। ਅਸੀਂ ਇੱਥੇ ਕਰ ਕੀ ਰਹੇ ਹਾਂ ਫਿਰ? ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਅਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤਾਂ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋਅ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਅਤੇ ਨਾ ਊਠ ਨੇ ਜਵਾਬ ਦੇਣਾ, ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਅਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ। 13 ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ ਦੇ ਹੋਣੇ ਚਾਹੀਦੇ ਹੋ। ਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤੇ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ। ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ। ਉੱਥੇ ਤਾਂ ਸਾਰੇ ਇੱਕੋ ਜਿਹੇ, ਉੱਥੇ ਕੋਈ ਲੋੜ ਹੀ ਨਹੀਂ ਉਹਦੇ ਇਹੋ ਜਿਹੇ ਪੈਰਾਂ ਦੀ, ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਹੈ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਹੈ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤੇ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 0433-280-252 ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
4: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ। ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
5: ਅਰੇ ਬੋਲੋ ਪੱਪੂ ਦੇ ਪਾਪਾ।
6: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
7: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
9: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
10: ਕੀ ਹੋਇਆ,
9: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
10: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
9: ਜਾਂ 90-77-97-33
10: ਜਾਂ ਈਮੇਲ info@vyimmigration.com.au।
9: ਯਾਦ ਰੱਖੋ 9077-9733।
10: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
9: ਹਰ ਕਦਮ ਤੁਹਾਡੇ ਨਾਲ।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
12: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04484694 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSC ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚਲਾਓ।
8: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
9: ਇਸ ਜਨਮ ਕਾ ਲੈਜੈਂਡਰੀ ਲਵ ਸਟੋਰੀਜ਼ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ।
10: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
11: Chand Mera Dil, Chand Mera Dil.
12: Nade phir
13: haan ji haan ji, oye haan ji haan ji,
14: haan ji radio.
15: राग खिरवानी में गजल कंपोज हुई है और आप मेहरबान हौसला अफजा दोस्तों की वजह है, भाइयों की, काफी मशहूर हुई है, पॉपुलर हुई है। ये अहमद फराज की गजल है। शोला था जल बुझा, हवाएं मुझे न दी,

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900। ਈਮੇਲ sales@ozlintels.au।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
3: ਯਾਰ। ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
0: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
4: हमारी लव स्टोरी तो लेजेंडरी बन गई। इस जन्म
5: का लेजेंडरी लव स्टोरीज की ही तो एंडिंग ट्रैजिक होती है।
6: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
2: 4-6-660-960
1: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
4: पांडे जी, क्या तू साला लक पाए हो यार। एक दोस्त के साथ पकड़े गए और दूसरी दोस्त छुड़ाने चले हैं और ये तीसरी दोस्त ही है ना।
5: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
6: JBCO Films leke aaye action, emotion ate full on entertainment. Punjabi feature film Shera.
7: 5 saal baad mudiya Shere, te mudiya vi kede haath ch.
8: Starring Parmesh Verma, Sonal Chauhan, Yograj Singh, Manav Vij ate hor vi ugge kalakar.
9: Main utthon vi mud ke aaya jithon koi nahi mud ke aaya.
6: Written and directed by Savio Sandhu, produced by Anmol Sahni.
8: Hun vekhna na bhullyo 15 mai ton tuhade nedle cinema ghara vich Shera.
1: Kitchen da style dal lagda, bathroom vanity ਸਿੰਪਲ ਜਿਹਾ। ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
10: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
10: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
1: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
11: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596, ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਟੈਨਸ਼ਨ ਟੈਨਸ਼ਨ ਨਹੀਂ ਦੀ ਟੈਨਸ਼ਨ
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
12: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
13: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
12: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
13: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
12: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-83-30-11 ਔਰ ਵਿਜ਼ਿਟ uvfinancial.com.au।
14: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
15: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਦੇ ਤੇ ਬੋਝ ਇੱਕ ਪਾਸੇ ਰੱਖ ਕੇ ਹੱਸਣ ਦਾ ਤੇ ਹਸਾਉਣ ਦਾ ਸਮਾਂ ਹੋ ਚੁੱਕਾ ਤੇ ਆਓ ਫਿਰ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ। ਤੁਸੀਂ ਵੀ ਜ਼ਰੂਰ ਹੱਸਿਓ ਤੇ ਆਪਾਂ ਅੱਜ ਦੇ ਸਫ਼ਰ ਦੇ ਵਿੱਚ ਬੱਚਿਆਂ ਦੇ ਨਾਲ ਰਲ ਮਿਲ ਕੇ ਹੱਸਦੇ ਹਾਂ। ਮੇਰੇ ਨਾਲ ਸੰਦੇ ਲਈ ਪਹੁੰਚ ਚੁੱਕੇ ਨੇ ਹਰਮੀਤ। ਤੂੰ
1: ਆ ਗਿਆ ਬੱਚੇ ਉਹੀ ਟਾਈਮ। ਰਾਮ ਰਾਮ ਸਾਰੇ ਭਾਈਆਂ ਨੇ ਉਹਨਾਂ ਕੀ ਲਗਾਈਆਂ ਨਾ, ਬੜਾ ਇੱਕ ਆਸ਼ੀਰਵਾਦ ਔਰ ਛੋਟੇ ਤੇ ਪਿਆਰ ਲੈ ਕੇ ਹਾਜ਼ਰ ਹੋ ਗਏ ਜੀ ਹਾਸਿਆ ਯੋਗ ਲਾਫਟਰ ਥੈਰੇਪੀ।
0: ਹਰਿਆਣਵੀ ਚ ਕੀ ਕਹਿੰਦੇ ਲਾਫਟਰ ਥੈਰੇਪੀ?
1: ਹਾਸਿਆ ਯੋਗ।
0: ਅੱਛਾ ਹਾਸੇ ਯੋਗ, ਓਕੇ
1: ਹਾਸੇ ਯੋਗ ਹੀ ਹੈ।
0: ਹਾਂ ਸਹੀ ਗੱਲ ਹੈ,
1: ਹਾਸੇ ਯੋਗ ਕਰਾਂਗੇ ਭਾਈ ਸਾਹਿਬ ਅੱਜ ਤੋਂ।
0: ਯੇ
1: ਆ ਜਰਾ ਬੱਚੇ ਛੋਟੇ ਦੇ ਸ਼ਰਾਰਤਾਂ ਸੁਣਾ ਚੁਟਕਲੇ ਪਾਓ ਗੁਜ਼ਾਰਦਾ।
0: ਆਓ ਫਿਰ ਹੱਸਦੇ ਹੈ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਤੇਗ ਆਈ ਸੀ, ਉਸ ਤੋਂ ਬਾਅਦ ਫਿਰ ਸ਼੍ਰੇਆ ਆਈ ਸੀ, ਤੇ ਜਿੱਦਾਂ ਜਿੱਦਾਂ ਆਪਾਂ ਨਾਂ ਲਵਾਂਗੇ ਭਾਈ ਉਦੋਂ ਤਾਂ ਤੁਸੀਂ ਅਨਮਿਊਟ ਕਰੀ ਜਾਇਓ। ਵੈਸੇ ਤੁਸੀਂ ਮਿਊਟ ਰੱਖਿਓ। ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰੋ, ਕੀ ਹਾਲ ਤੁਹਾਡਾ?
2: ਸਤਿ
0: ਸ਼੍ਰੀ ਅਕਾਲ
1: ਤੇਗ,
0: ਕੀ ਹਾਲ ਹੈ ਤੇਗ?
2: ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਸਾਡਾ ਵੀ ਠੀਕ
1: ਹੈ, ਬਹੁਤ ਵਧੀਆ।
0: ਇੱਕ ਅੰਕਲ ਨੂੰ ਤੁਸੀਂ ਹਰਿਆਣਵੀ ਚ ਸਤਿ ਸ਼੍ਰੀ ਅਕਾਲ ਕਰਿਆ ਕਰੋ ਤੇ ਇੱਕ ਨੂੰ ਤੁਸੀਂ ਪੰਜਾਬੀ ਚ।
1: ਮਨ ਨੂੰ ਲੱਗਾ ਵੀ ਦੋ ਵਾਰ ਬੋਲ ਰਹੀ ਸ਼ਾਇਦ
0: ਨੇ ਪੁੱਛਦੀ ਕਿਵੇਂ
1: ਇੱਕ ਨੂੰ ਸਤਿ ਸ਼੍ਰੀ ਅਕਾਲ ਕਹਿ ਦੋ, ਇੱਕ ਨੂੰ ਰਾਮ ਰਾਮ ਕਹਿ ਦੋ।
0: ਤਾਊ ਤਾਊ ਕਹਿ ਕਰੋ ਇੱਕ ਨੂੰ, ਇੱਕ ਨੂੰ ਇੱਕ ਨੂੰ ਅੰਕਲ ਕਹਿ ਲਿਆ ਕਰੋ, ਇੱਕ ਨੂੰ ਚਾਚਾ ਕਹਿ ਲਿਆ ਕਰੋ, ਇੱਕ ਨੂੰ ਤਾਊ ਕਹਿ ਲਿਆ ਕਰੋ।
1: ਚਾਚੂ
0: ਬਣ ਜਾਓ ਤੁਸੀਂ, ਹੋਰ ਕੀ ਯਾਰ।
1: ਹਾਂ ਬਹੁਤ ਵਾਹ, ਚਾਚਾ ਜੋ ਸਭ ਤੇ ਛੋਟਾ ਯਾ ਬੱਚਾ ਤੇ ਵੀ ਛੋਟਾ ਹੈ,
0: ਹਰਿਆਣੇ ਵਾਲਾ ਤੇ ਤਾਊ ਹੀ ਜੱਚਦਾ ਉਦਾਂ।
1: ਨਹੀਂ ਨਹੀਂ ਆਪਾਂ ਚਾਚਾ ਠੀਕ
0: ਹੈ ਤੇ
2: ਹਾਂਜੀ,
0: ਕੀ ਵਧੀਆ ਲੱਗਦਾ ਕਹਿਣਾ, ਤਾਊ ਕੇ ਚਾਚਾ?
2: ਚਾਚਾ
0: ਚਾਚਾ ਚਾਚਾ ਚਾਚਾ ਕੀ ਸੁਣਾਓਗੇ ਫਿਰ?
1: ਬਣੀ ਬਾਤ
2: ਬਾਤ
0: ਬਾਤ ਓਕੇ।
2: ਖੜਾ ਉੱਤੇ ਖੜੇ ਉੱਤੇ ਖੜਾ ਉੱਤੇ ਲਾਲ ਕਬੂਤਰ ਖੜਾ।
0: ਠਰਾ ਜਿਹੜਾ ਥੜਾ ਵਾ, ਇਹ ਠਰਿਆ ਵਾ ਭਲਾ? ਤੁਸੀਂ ਕਿਹਾ ਵਾ ਥੜਾ ਤੋਂ ਠਰਾ,
1: ਥੜੇ ਉੱਤੇ ਥੜਾ,
0: ਮੈਨੂੰ ਲੱਗਦਾ ਠੰਡ ਠੰਡ ਚ ਥੜਾ ਥੜਾ ਜਿਹੜਾ ਨਾ ਠਰਿਆ ਵਾ। ਹਾਂ
1: ਥੜੇ
0: ਦੇ ਉੱਤੇ ਇੱਕ ਹੋਰ ਥੜਾ, ਦੋ ਥੜੇ ਆ,
1: ਦੋ ਥੜੇ ਫਿਰ ਕਬੂਤਰ, ਏਡਾ ਬੋਣਾ ਕਬੂਤਰ ਸੀ
0: ਉੱਤੇ ਲਾਲ ਕਬੂਤਰ ਖੜਾ, ਉਹ ਵੀ ਲਾਲ ਰੰਗ ਦਾ।
1: ਲੱਗ ਗਿਆ ਮੈਨੂੰ, ਮੈਨੂੰ ਲੱਗ ਗਿਆ ਪਤਾ ਇਹਦਾ ਜਵਾਬ ਨਾ ਭਾਈ ਤਾਊ ਜੀ
0: ਦੇਣਗੇ। ਇਹ ਫਿਰ ਸਾਨੂੰ ਹਿੰਟ ਹੀ ਦੇ ਦਿਓ ਕੋਈ।
2: ਦੀਵਾਲੀ ਤੇ ਬਹੁਤ ਜਗਦੇ ਹੁੰਦੇ ਨੇ।
0: ਅੱਛਾ ਦੀਵਾਲੀ ਤੇ ਜਗਦੇ ਹੁੰਦੇ ਆ,
1: ਮੈਨੂੰ ਫਿਰ ਜਮਾ ਨੀ ਪਤਾ ਲੱਗਾ, ਮੈਂ ਤਾਂ ਕੁਛ ਹੋਰ ਆਈਡੀਆ ਲਾ ਗਿਆ। ਦੀਵਾਲੀ ਤੇ ਦੀਵੇ,
0: ਸਾਨੂੰ ਦੋ ਆਂਸਰ ਆ ਗਏ ਫਿਰ, ਇੱਕ ਸੁਖਵਿੰਦਰ ਆਂਟੀ ਦਾ ਤੇ ਇੱਕ ਗੁਰਜੀਤ ਆਂਟੀ ਦਾ। ਥੈਂਕ ਯੂ ਪੁੱਤਰ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ ਤੇ ਮਾਣੂ ਬਿੱਲੀ, ਤੇ ਉਸ ਤੋਂ ਬਾਅਦ ਫਿਰ ਮੰਨਤ, ਤੁਸੀਂ ਰੈਡੀ ਰਹੋ। ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੇਆ।
1: ਸ਼੍ਰੇਆ ਮੈਨੂੰ ਤੇਰਾ ਗਾਣਾ ਬਹੁਤ ਵਧੀਆ ਲੱਗਾ ਸੀ ਬਰਥਡੇ ਵਾਲਾ, ਜਿਹੜਾ ਬਲਾਸਟ ਬੋਲਦਾ ਸੀ ਨਾ ਉੱਚੀ ਸਾਰੀ ਹੈਪੀ ਬਰਥਡੇ ਸ਼੍ਰੇਆ।
2: ਥੈਂਕ ਯੂ,
1: ਦੈਟ ਵਾਸ ਵੈਰੀ ਨਾਈਸ।
0: ਸ਼੍ਰੇਆ ਕੀ ਗਿਫਟ ਮਿਲਿਆ ਫਿਰ ਘਰੋਂ?
2: ਸਾਈਕਲ
0: ਸਾਈਕਲ ਸਾਈਕਲ
1: ਸਾਈਕਲ ਕਿਹੜੇ ਕਲਰ ਦੀ ਸਾਈਕਲ ਮਿਲ ਗਈ?
2: ਗ੍ਰੀਨ ਐਂਡ ਬਲੈਕ।
1: ਗ੍ਰੀਨ ਐਂਡ ਬਲੈਕ,
0: ਵਾ ਵਾ ਭੱਜਦਾ ਵਾ।
2: ਹਾਂਜੀ
0: ਜਾਂਦੇ ਹੁੰਦੇ ਚਲਾਉਣ?
2: ਹਾਂਜੀ।
1: ਓ ਤੇਲ ਮਹਿੰਗਾ,
2: ਪਾਪਾ ਨਾਲ।
0: ਅੱਛਾ ਪਾਪਾ ਨਾਲ ਜਾਂਦੇ, ਓਕੇ।
1: ਤੇਲ ਮਹਿੰਗਾ ਹੋ ਗਿਆ ਸਾਈਕਲ ਲੈ ਦੀ।
0: ਕੀ ਸੁਣਾਓਗੇ ਫਿਰ ਅੱਜ?
2: ਬੋਲੀ।
0: ਓਕੇ
1: ਹਾਂ ਦੇ ਪੁੱਤਰ।
2: ਜੇ ਮਾਮੀ ਤੂੰ ਨੱਚਣੀ ਆਂਦਾ, ਜੇ ਮਾਮੀ ਤੂੰ ਨੱਚਣੀ ਆਂਦਾ, ਕਿਉਂ ਗਿੱਧੇ ਵਿੱਚ ਆਈ, ਕਿਉਂ ਗਿੱਧੇ ਵਿੱਚ ਆਈ, ਨਾ ਜਵਾਕਾਂ ਨੂੰ ਲੱਡੂ ਖਾਣ
0: ਲਾਈ, ਨਹੀਂ ਨਾ ਜਵਾਕਾਂ ਨੂੰ ਲੱਡੂ ਖਾਣ ਲਾਈ, ਨਾ ਜਵਾਕਾਂ ਨੂੰ ਲੱਡੂ ਖਾਣ ਲਾਈ।
2: ਅੰਕਲ ਜੀ
0: ਉਹ ਚੱਕ ਦੇ,
1: ਵਾਹ
0: ਫੁੱਫੂ,
2: ਅਸੀਂ ਤਾਂ ਗੱਲ ਕਰਦੋ
0: ਫੁੱਫੂ। ਹੈਲੋ ਮਾਨੂੰ ਬਿੱਲੀ, ਕਿੰਨਾ ਗਲਾਸ ਵੱਡਾ ਕਿ ਨਿੱਕਾ? ਬਿਗ ਵਾਲਾ।
1: ਮਾਨੂੰ ਬਿੱਲੀ ਦਾ ਢਿੱਡ ਭਰ ਗਿਆ। ਹੁਣ ਮਾਨੂੰ ਬਿੱਲੀ ਕੀ ਸੁਣਾਏਗੀ? ਢਿੱਡ ਭਰਿਆ ਪਿਆ
0: ਹੈ। ਹੈਲੋ ਹੈਲੋ ਬੋਲੀ।

0: ਓ
1: ਵਾਹ
0: ਆ ਤੇ ਬਹੁਤ ਲੰਮੀ ਬਾਂਹ ਉਹ ਬਾਏ ਬਾਏ ਮਾਨੂੰ ਬਿੱਲੀ ਆ ਤੇ ਬੜੀ ਲੰਮੀ ਬਾਂਹ ਕਰਤੀ ਹੋਏ
1: ਮਾਨੂੰ ਬਿੱਲੀ ਬੋਲੀ ਬਾਈ ਚੋ ਗਈ
0: ਹਾਂ ਚਾਚ ਪੀਤੀ
1: ਹਾਂਜੀ
0: ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਮੰਨਤ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ
2: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਰਾਮ ਰਾਮ
1: ਬਾਈ ਜੀ ਰਾਮ ਰਾਮ ਬੋਲ
0: ਰਾਮ ਰਾਮ
2: ਰਾਮ ਰਾਮ ਹਰਮੀਤ ਵੀਰੇ ਜੀ
0: ਨਹੀਂ ਫਿਰ ਨਾਲ ਤੇ ਫਿਰ ਹਰਿਆਣ ਵੀ ਚੰਗਾ ਲੱਗਦਾ ਨਾ
1: ਚਾਚਾ ਜੀ ਰਾਮ ਰਾਮ
0: ਹਾਂ
1: ਤਰਕ
0: ਤਾਊ ਵਧੀਆ ਲੱਗਦਾ ਤਾਊ ਮੰਨਤ
1: ਤਾਊ ਜੀ ਪੈਰੀ ਪੈਣਾ ਹੋ ਜਾਣਾ
0: ਹੈ
1: ਪਾਏ ਲੱਗੂ ਤਾ ਇਹਦਾ
0: ਹੈ ਪਾਏ ਲੱਗੂ
2: ਬਾਜ ਤੋਂ ਉਮਰ ਛੋਟੀ ਲੱਗਦੀ ਹੈ ਵੀਰੇ ਦੀ
0: ਆਏ ਹਾਏ
1: ਮੇਰੀ ਮੇਰੀ ਆਵਾਜ਼ ਹੈ ਮੇਰੀ ਉਮਰ ਕਬ ਬੇਰਾ ਕੋ ਨਹੀਂ ਲੱਗਾ ਭਾਈ ਰੇ
0: ਤੁਸੀਂ ਫਿਰ ਪਛਾਣ ਲਿਆ ਹੈ ਕਿੱਥੇ ਵੇਖਿਆ ਹੈ ਤੁਸੀਂ
1: ਮਨ ਕੀ ਆ
0: ਤੁਸੀਂ ਕਿੱਥੇ ਵੇਖਿਆ ਹੈ
2: ਸੁਪਨੇ
0: ਚਾਹੇ ਸੱਚੀ ਅੱਛਾ ਸੱਚੀ ਆ ਗਏ
1: ਫੇਰ
2: ਉਹਨਾਂ ਨੇ ਬਾਕਸ ਡਿਸਾਈਡ ਕਰਨੇ ਸੀਗੇ ਕਿਹੜੇ ਲੈਣੇ ਸੀਗੇ ਆਰਡਰ ਦੇ ਲਈ
0: ਇਹ ਤਾਂ ਮਤਲਬ ਕੋਈ
2: ਕੋਈ ਆਰਡਰ ਉਹਨਾਂ ਨੇ ਕੁਛ ਆਰਡਰ ਕੀਤਾ ਹੀ ਨਹੀਂ ਸਿਰਫ ਪੱਪੀ ਖਾਈ ਮੈਂ ਬਹੁਤ ਪ੍ਰਾਗ ਰਹੀ ਹਾਂ ਇਹ ਆ ਗਏ
1: ਵੇਖਣ ਐਡੀ ਵੱਡੀ ਨਾ ਵੀ ਰੇਡੀਓ ਦੇ ਆ ਸਮੀਰ
0: ਮੰਨਤ ਮੰਨਤ ਤੁਸੀਂ ਉਦੋਂ ਉਦੋਂ ਕਹਿ ਦੇਣਾ ਸੀ ਨਾ ਵੀ ਅੰਕਲ ਸਿਰਫ ਡੱਬੇ ਹੀ ਵੇਖਣ ਆਏ ਜੇ ਭਲਾ
1: ਤੁਸੀਂ
0: ਏਦਾਂ ਕਰੋ ਤੁਸੀਂ ਨਾ
2: ਬੁਰਾ ਲੱਗਦਾ ਜੇ ਮੂੰਹ ਤੇ ਕਹੀਏ
1: ਅੱਜ ਸਾਰਾ ਦਿਨ ਮੰਨ ਪਤਾ ਕੀ ਹੋਣਾ ਸੈਮੀ ਸਾਹਿਬ ਨੂੰ ਸਾਰਿਆਂ ਨੇ ਪੁੱਛਣਾ ਸੈਮੀ ਸਾਹਿਬ ਡੱਬੇ ਨੀ ਲਿਆਂਦੇ
0: ਮੈਂ ਤਾਂ ਇਹ ਪੁੱਛਣਾ ਮੈਂ ਵੀ ਕਿਹੜੀ ਖੁਸ਼ੀ ਡੱਬੇ ਇਹਦਾ ਮਤਲਬ ਡੱਬੇ ਆ ਰਹੇ ਆ ਆਊਗਾ ਡੱਬਾ
1: ਉਹ ਤਾਂ ਲੈ ਕੇ ਨੀ ਆਏ
0: ਮੈਨੂੰ ਵੈਸੇ ਲੱਗ ਤੇ ਰਿਹਾ ਸੀ ਵੀ ਡੱਬਾ ਆਊਗਾ ਪਰ ਮੈਨੂੰ ਇਹ ਨੀ ਪਤਾ ਵੀ ਏਡੀ ਛੇਤੀ ਆਊਗਾ ਹਲੇ ਹਲੇ ਉਹ ਨਾ ਮੰਨਤ ਡਿਜ਼ਾਇਨ ਜਿਹਾ ਵੇਂਦੇ ਫਿਰਦੇ ਆ ਹਲੇ ਥੋੜਾ ਟਾਈਮ ਲੱਗਣਾ ਉਹਨਾਂ ਨੂੰ
1: ਮੰਨਤ ਉਹ ਕਿਹੜੀ ਗੱਲ ਤੋਂ ਨਾ ਕਰਕੇ ਗਏ ਨੇ ਬਾਅਦ ਚ ਦੱਸਾਂਗੇ
0: ਉਹ ਹਲੇ ਬਜਟ ਬਣਾਉਣ ਡਿਆ ਆ ਮੰਨਤ ਨੈਕਸਟ ਟਾਈਮ ਨਾ ਤੁਸੀਂ ਇੱਦਾਂ ਕਰੋ ਤੁਸੀਂ ਨਾ ਜੇ ਭਾਵੇਂ ਕਿਸੇ ਨੇ ਡੱਬਾ ਖਾਲੀ ਵੀ ਵੇਖਣਾ ਨਾ ਤੇ $3.5 ਲੈ ਲਿਆ ਕਰੋ ਡੱਬਾ ਵਿਖਾਉਣ ਦਾ
1: ਮੁਸਲਮਾਨ ਚ ਤੇ ਉਹ ਸਾਡੇ ਪਿੰਡ ਦਾ ਕੁਮਾਰ ਸੀ ਉਹਦੇ ਕੋਲ ਆਇਆ ਕਹਿੰਦੇ ਯਾਰ ਵੀ ਅਸੀਂ ਕੋਈ ਤੁਹਾਡਾ ਕੋਈ ਕੱਟਾ ਜਾਂ ਮੱਝ ਵੇਚਣੀ ਹੋਏ ਦੇ ਸੀ ਤੇ ਕਹਿੰਦਾ ਮੇਰੇ ਕੋਲ ਯਾਰ ਕੱਟਾ ਖੜਾ ਇੱਕ ਤੇ
0: ਖੜਾ
1: ਹੋ ਬਿਲਕੁਲ ਫ੍ਰੀ ਬਸ ਵੇਖਣ ਦਾ 500 ਲਵਾਂਗਾ ਉਹ ਗੱਲ ਕਹਿੰਦੀ ਡੱਬਾ ਫ੍ਰੀ ਲੈ ਜਾਓ ਬਸ ਵੇਖਣ ਦੇ $3.5 ਲੈਣੇ
0: ਤੁਸੀਂ ਕੱਟੇ ਨੂੰ ਪੂਰੀ ਯੂਟ ਵਾਲੀ ਫੀਲਿੰਗ ਦਵਾਈ ਖੜਾ ਕੱਟਾ
1: ਕਿਸੇ ਕੰਮ ਦਾ ਤਾਂ ਨਹੀਂ
0: ਮੰਨਤ ਆਪਾਂ ਇਹ ਮੁੱਦਾ ਠਾਵਾਂਗੇ ਹਲੇ
2: ਪਰ ਮੈਂ ਲੱਗਦਾ ਕਿ ਮੰਮਾ ਨੂੰ ਆਰਡਰ ਦੇਗੀ ਹੁਣੇ ਮੇਬੀ
0: ਅੱਛਾ ਹਾਂ ਇਹ ਹੁਣ ਮੰਮਾ ਨੇ ਕਿਹਾ ਵਾ ਮਗਰੋਂ ਵੇਖੋ
2: ਆਰਡਰ
0: ਹਾਂ ਮੰਮਾ ਨੇ ਕਿਹਾ ਨਾ ਹਾਂ ਵੇਖੋ ਆਰਡਰ ਦਿੱਤਾ ਕਿ ਨਹੀਂ ਦਿੱਤਾ ਇਹ ਤੇ ਸਾਨੂੰ ਪਤਾ ਲੱਗ ਜਾਣਾ ਕਿਉਂਕਿ ਜੇ ਆਰਡਰ ਦਿੱਤਾ ਹੋਇਆ ਤੇ ਸਾਨੂੰ ਤੇ ਆਊਗਾ ਹੀ ਨਾ
1: ਹਾਂ ਡੱਬਾ ਆਊਗਾ
0: ਹਾਂ ਤੇ ਅਸੀਂ ਆਪੇ ਹਿਸਾਬ ਲੈ ਲੈਣਾ ਜੇ ਤੇ ਅੱਜ ਕੱਲ੍ਹ ਚ ਆ ਗਿਆ ਇਹਦਾ ਮਤਲਬ ਵੀ ਆਰਡਰ ਦਿੱਤਾ ਜੇ ਨਹੀਂ ਤੇ ਇਹਦਾ ਮਤਲਬ ਮੈਨੂੰ ਪਤਾ ਕੀ ਆ
1: ਸਾਡੇ ਵੱਲੋਂ ਨਾ
0: ਫਿਰ ਮੰਨ ਤਾਂ ਮੈਂ ਦੱਸੂਗਾ ਉਹਨਾਂ ਨੂੰ ਕੀ ਕੀਤਾ ਉਹਨਾਂ ਨੇ
2: ਮੰਮਾ ਨਾਲ ਇੰਨੀ ਛੇਤੀ ਨਹੀਂ ਬਣਾ ਸਕਦੇ ਆਰਡਰ
0: ਹੈ
1: ਅੱਛਾ ਇੰਨਾ ਵੱਡਾ ਆਰਡਰ
0: ਅੱਛਾ ਇੰਨਾ ਵੱਡਾ ਆਰਡਰ ਹੀ
2: ਨਹੀਂ ਵੱਡਾ ਨੀ ਕਿ ਮੰਮਾ ਬਹੁਤ
0: ਇੱਕ
2: ਵਾਰ ਪੱਪੂ ਦਾ ਬੋਸ ਪੱਪੂ ਨੂੰ ਪੁੱਛਦਾ ਤੇਰਾ ਵਿਆਹ ਹੋ ਗਿਆ ਪੱਪੂ 2 ਮਹੀਨੇ ਪਹਿਲਾਂ ਕੁੜੀ ਨਾਲ ਹੋ ਗਿਆ ਸੀ ਬੋਸ ਤੇ ਕੁੜੀਆਂ ਨਾਲ ਹੀ ਹੁੰਦਾ ਵਾ ਪੱਪੂ ਨਹੀਂ ਜੀ ਉਹ ਤਾਂ ਮੇਰੀ ਭੈਣ ਦਾ ਤਾਂ ਮੁੰਡੇ ਨਾਲ ਹੋਇਆ ਵਾ
1: ਗੁੱਡ ਗੁੱਡ ਗੁੱਡ ਗੱਲ ਤਾਂ ਸਹੀ ਲੌਜਿਕ ਸਹੀ ਹੈ ਬਾਈ ਥੈਂਕ ਯੂ ਮਨੋਜ
0: ਥੈਂਕ ਯੂ
2: ਫਤਿਹ ਨਾਲ ਵੀ ਗੱਲ ਕਰ ਲਓ
1: ਤਾਂ ਜੇ ਫਤਿਹ ਨਾਲ ਗੱਲ ਕਰਾਓ ਫਤਿਹ
2: ਇਸੀ
1: ਲਈ ਤੂੰ ਬੋਲ ਰਿਹਾ ਭਾਈ ਚਾਚਾ ਬੋਲ ਰਹੀ ਅਗਰ ਕਵਰ ਹੋ ਜਾਗਾ
0: ਸਾਨੂੰ ਦੱਸੀ ਗੱਲ
1: ਅਸੀਂ ਤਾਂ ਪੁੱਛਿਆ ਹੀ ਆ ਵੀ ਡੱਬਾ
2: ਗੱਲਾਂ ਹੀ ਕਰਦੇ ਹੋ ਮੈਂ ਨਾਲ ਬੈਠਿਆ
0: ਦੀਦੇ ਅਸੀਂ ਕੀ ਗੱਲ ਕੀਤੀ ਆ ਭਾ ਅਸੀਂ ਤੇ ਸਿਰਫ ਇਹੋ ਕਿਹਾ ਵੀ ਡੱਬਾ ਕਿਉਂ ਵੇਖ ਕੇ ਚੱਲ ਗਏ ਭਲਾ ਵੀ ਕਹਾਣੀ ਫਿਰ ਕਵਰ ਕਰੀ ਜਾਂਦੇ ਵੇਖੋ ਸਾਨੂੰ ਡੱਬਾ ਆਊਗਾ ਤੇ ਫਿਰ ਸਾਨੂੰ ਪਤਾ ਲੱਗੂਗਾ ਵੀ ਹਾਂ ਡੱਬਾ ਹੋਇਆ ਆਰਡਰ ਨਹੀਂ ਤੇ ਅਸੀਂ ਕਹਿ ਦੇਣਾ ਵੀ ਫਤਿਹ ਵੀ ਐਵੇਂ ਝੂਠ ਹੀ ਬੋਲਣ ਡਿਆ ਸਾਨੂੰ
2: ਠੀਕ ਆ ਪਰ ਦੱਸਾਂ ਅੱਜ ਮੈਂ ਸੁਣਾਉਂਗਾ ਇੱਕ ਚੁਟਕਲਾ ਤੇ ਫਿਰ ਉਸ ਤੋਂ ਬਾਅਦ ਇੱਕ ਬੋਲੀ
0: ਅੱਛਾ ਇੱਕ ਚੀਜ਼ ਸੁਣਾ ਲਾ ਮੇਰਾ ਪੁੱਤ
1: ਹੋਰ ਲੈਣ ਚ ਬੜੇ
0: ਲੱਗੇ ਮੁੱਕ ਜਾਂਦੀਆਂ
2: ਫਿਰ ਮੈਂ ਬੋਲੀ ਸੁਣਾ ਲਾਂਗਾ
0: ਸੁਣਾ ਲਓ
2: ਕਿਉਂਕਿ ਨਿੱਕੀ ਆ
0: ਹਾਂਜੀ
2: ਵਾਰੀ ਵਰਸੀ ਖੜਾਂਗੇ ਵਾਰੀ ਕਟਾਂਗੇ ਖਟਕੇ ਲਿਆਂਦਾ ਥੱਪਾ ਸਾਡੇ ਘਰੇ ਆ ਗਿਆ
0: ਇੰਨਾ ਸੋਹਣਾ ਪਾਪਾ ਸਾਡੇ ਘਰੇ ਆ ਗਿਆ ਆਦੇ ਫਤਿਹ ਉਹ ਗੱਲ ਕੀਤੀ ਕਹਿੰਦਾ ਸਾਡੇ ਘਰ ਇੱਕ ਭਾਈ ਉਹਦਾ ਨਾਂ ਹੀ ਡੈਡੀ ਰੱਖਿਆ
1: ਅਸੀਂ ਸਜਾਵਟ ਲਈ ਛੋਟਾ ਜਿਹਾ ਡੈਡੀ ਰੱਖੇ ਆ ਸਾਡੇ ਘਰ ਇੱਕ ਬੰਦਾ ਡੈਡੀ ਰੱਖਿਆ
0: ਕਾਹਦੇ ਲਈ ਹੁਣ ਕਾਹਦੇ ਲਈ ਫਾਈਨ ਯੁਵਰਾਜ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ
0: ਸਤਿ ਸ਼੍ਰੀ ਅਕਾਲ
1: ਯੁਵਰਾਜ ਕੀ ਹਾਲ
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
0: ਸਾਡਾ ਵੀ ਠੀਕ ਆ ਕੀ ਕਰ ਰਹੇ ਹੋ ਫਿਰ
2: ਮੈਂ ਆਪਣਾ ਮੇਰੇ ਜੁੱਤਾ ਦਾ ਨਾ ਜਿਹੜੀ ਉਹ ਫੋਮ ਜੀ ਲੱਗੀ ਹੁੰਦੀ ਉਹ ਬਾਰ ਬਾਰ ਬਾਹਰ ਆਈ ਜਾਂਦੀ ਇਸ ਲਈ ਮੈਂ ਆਪਦੀ ਦੀਦੀ ਨੂੰ ਕਿਹਾ ਵੀ ਉਹ ਗਲੂ ਕਰ ਦੇ ਤੇ ਫਿਰ ਉਹ ਗਲੂ ਕਰਕੇ ਹੁਣ ਮੈਂ ਚੈੱਕ ਕਰ ਰਿਹਾ ਵੀ ਮੈਂ ਪਾ ਸਕਦਾ ਜਾਂ ਨਹੀਂ ਕਿਉਂਕਿ ਨਹੀਂ ਤਾਂ ਮੇਰੀ ਸੌਕਸ ਵੀ ਗਲੂ ਹੋ ਚੁੱਕੀ ਆ
0: ਫਿਰ ਕੀ ਤੱਤ ਨਿਕਲਿਆ ਫਿਰ
2: ਹੁਣ ਮੈਂ ਉਹ ਮੈਂ ਹੁਣ ਪਾ ਸਕਦਾ ਪਰ ਹੁਣ ਮੈਂ ਉਹਦਾ ਜਿਹੜੀ ਲੇਸਿਸ ਆ ਉਹ ਅਨਟਾਈ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੇਰੇ ਨੌ ਹੈ ਨੀ
0: ਕਾਫੀ ਖੁਸ਼ੀ ਹੋ ਗਿਆ ਫਿਰ ਕੀ ਸੁਣਾਓਗੇ ਫਿਰ ਪਾ ਤੁਸੀਂ ਹਾਂ ਇਹ ਤੇ ਵੇਖੋ ਬੂਟ ਦਾ ਤੇ ਹਲੇ ਮੈਨੂੰ ਲੱਗਦਾ ਚੱਲੂਗਾ ਮਸਲਾ ਦਸਵੇਂ ਵੀ 2 ਹੁੰਦੇ ਆ ਕੀ ਸੁਣਾਓਗੇ
2: ਇੱਕ ਚੁਟਕਲਾ
0: ਹਾਂਜੀ
2: ਇੱਕ ਵਾਰੀ ਪੱਪੂ ਮੈਨੂੰ ਪੁਲਿਸ ਫੜਦੀ ਹੈ ਤੇ ਕਹਿੰਦੀ ਤੂੰ ਇੱਕ ਸ਼ਾਪ ਤੇ 3 ਵਾਰੀ ਕਿ ਚੋਰੀ ਕੀਤੀ ਤੇ ਫਿਰ ਪੱਪੂ ਕਹਿੰਦਾ ਚੋਰੀ ਤਾਂ ਮੈਂ 1 ਵਾਰੀ ਕੀਤੀ ਸੀ ਮੇਰੀ ਪਤਨੀ ਲਈ ਸਾੜੀ ਲਈ ਬਾਕੀ 2 ਵਾਰੀ ਉਹ ਕਲਰ ਚੇਂਜ ਕਰਨ ਲਈ ਸੀ।
1: ਅੱਛਾ ਵਾਹ ਵਾਹ ਮੇਰੇ ਪਿਆਰੇ ਚੋਰ
0: ਹੈ
1: ਪਹਿਲੀ ਵਾਰ ਉਹ ਪਸੰਦ ਨਾ ਜਨਾਨੀ ਗੇ ਲੈ ਜਾਂਦਾ ਆਪਣੇ ਦੁਕਾਨ
0: ਉਹਨੂੰ ਨਾਲ ਲੈ ਜਾਂਦਾ
1: ਹੋਰ
0: ਨਹੀਂ ਫਿਰ ਉਹ ਵੀ ਚੋਰ ਨੀ ਬਣ ਜਾਣੀ ਇਹ ਜਿਹੇ ਕੰਮਾਂ ਤੇ ਥੋੜੀ ਜਾਂਦੀਆਂ ਨਾਲ ਘਰ ਵਾਲੀ
1: ਫੇਰ ਜਾਓ।
0: ਥੈਂਕ ਯੂ
1: ਰਾਂਗਣੀ
0: ਥੈਂਕ ਯੂ ਯੁਵਰਾਜ
2: ਮੇਰੀ ਦੀਦੀ ਵੀ ਸੁਣਾਓ।
0: ਹਾਂਜੀ ਹਾਂਜੀ ਹੈਲੋ
2: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਵੀਰ ਜੀ।
0: ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਹੈ?
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ?
0: ਵਧੀਆ ਵਧੀਆ ਵਧੀਆ ਕੀ ਲਿਆਏ ਹੋ ਤੁਸੀਂ?
2: ਇੱਕ ਚੁਟਕਲਾ।
0: ਓਕੇ।
2: ਪਤਨੀ ਪਤੀ ਸਵੇਰ ਦਾ ਲੱਗਿਆ ਹੁੰਦਾ ਤੇ ਪਤਨੀ ਲੜਨ ਲੱਗਿਆ ਹੁੰਦਾ ਤੇ ਪਤਨੀ ਆਫਿਸ ਆ ਕੇ ਆਪਦੀ ਫਰੈਂਡ ਨੂੰ ਕਹਿੰਦੀ ਆ ਵੀ ਦੇਖਿਓ ਮੇਰੇ ਪਤੀ ਨਾ ਝੂਠੇ ਹੀ ਆ ਮੈਨੂੰ ਸਵੇਰ ਦੇ ਕਹੀ ਜਾਂਦੇ ਆ ਵੀ ਮੇਰੀ ਜੇਬਾਂ ਚੋਂ ਨਾ 5000 ਗਾਇਬ ਹੋ ਗਿਆ 5000 ਗਾਇਬ ਹੋ ਗਿਆ ਤੇ ਪੂਰਾ ਘਰ ਸਿਰ ਤੇ ਚੱਕਿਆ ਹੋਇਆ ਤੇ ਉਹਦੀ ਦੋਸਤ ਕਹਿੰਦੀ ਵੀ ਹਾਂ ਫਿਰ ਕੀ ਹੋਇਆ ਝੂਠ ਕੀ ਹੋਇਆ ਇਹ ਚ ਤੇ ਉਹ ਪਤਨੀ ਕਹਿੰਦੀ ਵੀ ਮੈਂ ਇੱਥੇ ਆਫਿਸ ਚ ਬੈਠੀ ਨੇ 10 ਵਾਰੀ ਗਿਣ ਲਿਆ 4000 ਹੀ ਆ ਪਤਾ ਨੀ 5000 ਕਾ ਤਾਂ ਕਹੀ ਜਾਂਦੇ ਆ।
1: ਵਾਹ ਪਤਨੀ ਕੀ ਇਮਾਨਦਾਰੀ ਰੇ
0: ਥੈਂਕ ਯੂ
2: ਥੈਂਕ ਯੂ ਹੈਵ ਅ ਨਾਈਸ
1: ਡੇ ਮਰੀ ਜਾਂਦਾ
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਵਿਰਕ ਸਾਹਿਬ ਨੇ। ਸਤਿ ਸ਼੍ਰੀ ਅਕਾਲ ਵਿਰਕ ਸਾਹਿਬ ਕੀ ਹਾਲ ਨੇ?
3: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਆਂਟੀ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਵਿਰਕ ਸਾਹਿਬ ਕਿਵੇਂ ਹੋ?
3: ਠੀਕ ਆ।
0: ਹੈ ਕੀ ਬੰਦਾ ਫਿਰ ਸਾਡੇ ਕੋਲ ਮਿਕਸ ਜਿਹਾ ਆਉਂਦਾ ਸਮਾਨ ਕਈ ਵਾਰੀ ਆਂਟੀਆਂ ਵੀ ਅੰਕਲਾਂ ਵਰਗੀਆਂ ਆਉਂਦੀਆਂ ਕਈ ਵਾਰੀ ਅੰਕਲ ਵੀ ਆਂਟੀਆਂ ਵਰਗੀਆਂ ਆ ਜਾਂਦੇ ਤੁਸੀਂ ਹਿਸਾਬ ਤਾਬ ਲਾ ਕੇ ਦੱਸੋ ਭਲਾ।
3: ਮੈਨੂੰ ਸਮਝ ਨੀ ਲੱਗੀ ਜੋ ਪਿੰਨੀਆਂ ਦੀ ਗੱਲ ਕੀਤੀ ਨਾ
0: ਆਂਟੀ ਵੀ ਬਣ ਜਾਂਦੇ
3: ਫਿਲਮਾਂ
0: ਰੱਖਦੇ ਨੇ ਇਹਨਾਂ ਨੂੰ ਇੱਕ ਪਾਸੇ ਕਰਕੇ ਨਾ।
1: ਵੀਰ ਸਾਹਿਬ ਇੱਕ ਚੀਜ਼ ਪੁੱਛਣੀ ਤੁਹਾਡੇ ਤੋਂ ਮੈਂ ਮਾਰਨ ਖੁਰਚਣਾ ਮੇਰੇ ਕੋਲ ਵੀ ਹੈਗਾ ਦੋ ਕੁ ਘੱਟ ਘੱਟ ਮੈਨੂੰ ਦੇ ਦੇ ਉਹ ਮੇਰੇ ਕੋਲ ਲੈ
0: ਜਾਓ ਕਿਹੜੀਆਂ ਬਣਾਈਆਂ? ਅਲਸੀ ਵਾਲੀਆਂ ਕੇ ਬੇਸਣ ਵਾਲੀਆਂ?
1: ਅਲਸੀ ਵਾਲੀ। ਤੁਹਾਨੂੰ ਪਤਾ ਸਿਆਣਾ ਬੱਚਾ ਇਹਨੂੰ ਪਤਾ ਵੀ ਖਾਲੀ ਭਾਂਡਾ ਕਦੀ ਨੀ ਵਾਪਸ ਮੋੜੀ ਦਾ।
3: ਕਿੰਨਾ
1: ਖੋਇਆ ਕੱਢਣਾ
0: ਉਹ ਵੀ ਠੀਕ ਆ ਇੱਕ ਵਾਰੀ ਬਣ ਜਾਂਦੀ ਹੈ ਨਾ।
3: ਸਾਨੂੰ
0: 9 ਪਿੰਨੀਆਂ ਦੇ ਦਿਓ ਤੇ ਕੜਾਈ ਲੈ ਜਾਓ। ਬਾਬੇ ਕਹਿੰਦੇ ਸੀ ਹਾਂਜੀ ਦੇਤੀਆਂ ਫਿਰ 9 ਪਿੰਨੀਆਂ ਹਾਂਜੀ ਨਿੱਕੀਆਂ ਨਿੱਕੀਆਂ ਵੱਟ ਦੀਦੀ ਹੁੰਦੀਆਂ
3: ਨਹੀਂ ਨਹੀਂ ਕੋ ਵੱਡੀਆਂ ਦਿੱਤੀਆਂ
0: ਆ ਵੱਡੀਆਂ ਦਿੱਤੀਆਂ
3: ਇੱਕ ਵਾਰ ਨਾ ਬੰਦਿਆਂ ਨੇ ਇੱਕ ਚੋਰ ਫੜਨ ਵਾਲੀ ਮਸ਼ੀਨ ਬਣਾਈ ਸੀ। ਹਾਂਜੀ ਚੁਟਕਲਾ ਸੁਣੋ।
0: ਅੱਛਾ
3: ਉਹਨਾਂ ਨੇ ਨਾ ਯੂਕੇ ਚ ਭੇਜੀ ਤੇ ਯੂਕੇ ਵਿੱਚ ਉਹਨਾਂ ਨੂੰ ਪਤਾ ਲੱਗਾ ਵੀ 90 ਚੋਰ ਫੜੇ ਗਏ ਤੇ ਫਿਰ ਉਹਨਾਂ ਨੇ ਕਨੇਡਾ ਵਿੱਚ ਭੇਜੀ ਤੇ ਕਹੇ ਉਹਨਾਂ ਨੇ ਦੇਖਿਆ ਵੀ ਉਹਦੇ ਵਿੱਚ 80 ਚੋਰ ਫੜੇ ਗਏ।
0: ਅੱਛਾ ਕਨੇਡਾ ਚ।
3: ਫਿਰ ਜਪੈਨ ਨੂੰ ਭੇਜੀ ਤੇ ਉਹਦੇ ਵਿੱਚ ਦੇਖਿਆ ਵੀ 60 ਚੋਰ ਫੜੇ ਗਏ ਤੇ ਜਦੋਂ ਇੰਡੀਆ ਨੂੰ ਭੇਜੀ ਨਾ ਉਹਨਾਂ ਦੀ ਮਸ਼ੀਨ ਚੋਰੀ ਹੋ ਗਈ।
1: ਵਾਹ ਸਮਾਰਟ ਚੋਰ ਏਆਈ ਚੋਰ ਹੋ ਗਏ ਸਾਡੇ ਆ
0: ਮਿੱਤਰੋ ਮਸ਼ੀਨ ਢੂੰਡੋ
3: ਕਿਉਂਕਿ ਸਾਰੇ ਪਾਸੇ ਚੋਰ ਫੜ ਲੈਣੇ।
0: ਥੈਂਕ ਯੂ ਵੀਰ ਸਾਹਿਬ ਸੰਦੀਪ ਰੱਖੜਾ ਹੀ ਕਹਿੰਦੇ ਸੈਮੀ ਸਾਹਿਬ ਇਹਦਾ ਮਤਲਬ ਵਿੰਡੋ ਸ਼ੋਪਿੰਗ ਲਈ ਗਏ
1: ਗੁਆਂਢੀ ਵਾਲੀ ਵੇਖ ਲਓ ਭਾਜੀ ਕਮਾਲ ਹੈ ਗੁਆਂਢੀ ਕੇ ਗੁਆਂਢ ਰਹੇ ਨੀ ਪਤਾ ਹੁਣ।
0: ਹਾਂਜੀ ਤਵਨੀਤ ਤੁਸੀਂ ਆਉਂਦੇ ਰਹੋ।
3: ਕੁੜੀ
0: ਬੜੀ ਇੰਟੈਲੀਜੈਂਟ ਨਿਕਲੀ ਹੈ। ਹਾਂਜੀ ਹੋਰ ਫਿਰ ਖਾਧਾ ਪੀਤਾ ਕੁਛ? ਇੱਕ ਮਿੰਟ ਆਪਾਂ ਤੋਂ ਹੋਲਡ ਰੱਖਿਓ ਤੁਸੀਂ। ਹਾਂਜੀ ਖਾ ਪੀ ਲਿਆ ਮੈਂ ਕਿਹਾ।
3: ਹਾਂਜੀ ਮੈਂ ਖਾਦਾ ਆਂਡਾ ਤੇ ਬਦਾਮ ਤੇ ਖਰੋਟ ਤੇ ਕ੍ਰੈਨਬੇਰੀ ਤੇ ਸਟ੍ਰਾਬੇਰੀ। ਓ
1: ਤੋਂ ਵੈਰੀ ਗੁੱਡ।
0: ਤੇ ਮੰਮਾ ਦਾ ਸਿਰ ਨਹੀਂ ਖਾਦਾ ਸਵੇਰੇ ਸਵੇਰੇ?
1: ਤਾਈ ਤਾਂ ਖਾਦਾ ਤਾਈ ਤਾਂ ਕਿਹਾ ਵੀ ਮੇਰਾ ਸਿਰ ਨਾ ਖਾ ਤੂੰ ਆ ਖਾ।
3: ਨਹੀਂ
0: ਹਾਂ
1: ਫਿਰ ਮੰਮਾ ਨੇ ਫੋਨ ਲਾ ਕੇ ਜਦੋਂ ਤਾਂ ਦੋ ਅੰਕਲਾਂ ਦਾ ਸਿਰ ਖਾ
0: ਮੰਮੀਆਂ ਜਦੋਂ ਕੋਈ ਚੀਜ਼ ਮੰਗਣ ਲੱਗੋ ਰੌਲਾ ਪਾਉਣ ਲੱਗੋ ਮੰਮੀਆਂ ਕਹਿੰਦੀਆਂ ਹੋਣੀਆਂ ਜਾ ਜਾ ਜਾ ਅੰਕਲ ਨੇ ਚੁੱਕ ਲੈਣਾ। ਵਧੀਆ ਤਰੀਕਾ ਲੱਗਾ ਮੰਮੀਆਂ ਨੂੰ। ਕੀ ਸੁਣਾਓਗੇ?
3: ਇੱਕ ਬੁਜਾਰਤ।
0: ਹਾਂਜੀ
3: ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਉਹ ਮੂਵ ਨਹੀਂ ਹੋ ਸਕਦੀ ਆਪੇ ਆਪ ਅਨਲੈਸ ਤੁਸੀਂ ਮੂਵ ਕਰਦੇ?
0: ਅੱਛਾ ਮੂਵ ਨਹੀਂ ਹੋ ਸਕਦੀ
1: ਅਸੀਂ ਮੂਵ ਕਰਦੇ
0: ਫੜ ਕੇ। ਹੈ ਆਪੇ ਨੀ ਮੂਵ ਹੋ ਸਕਦੀ ਫਿਰ ਜਿੱਥੇ ਸੱਟ ਲੱਗੀ।
1: ਕਾਰ ਆ ਭਾਜੀ ਕਾਰ ਆਪਣੇ ਥੋੜੀ ਮੂਵ ਹੋਏਗੀ ਆਪ ਕਰਾਂਗੇ।
0: ਆਹੋ ਕਾਰ ਵੀ ਠੀਕ ਹੈ। ਖਰਾਬ ਕਾਰ ਨਹੀਂ ਖੰਭਾ ਵਾਲਾ
1: ਬੜਾ ਕੁਛ ਕਰ ਬੜਾ ਕੁਛ
0: ਘਰ ਮਰਿਆ ਕੁੱਤਾ
3: ਘੁੰਮਣ
0: ਵਾਲੀ ਕੁਰਸੀ ਨਹੀਂ ਪਿੰਨੀਆਂ।
1: ਵਾਹ
3: ਨਹੀਂ
1: ਅੰਕਲ ਬੁੱਝ ਪਿੰਨੀਆਂ ਦੇ ਕਿਹੜੇ ਪੈਰ
3: ਛੋਕਰੀ
1: ਬਾਈ
0: ਪਜਾਮਾ
1: ਤੂੰ ਦੱਸ ਦੇ ਪੁੱਤਰ
0: ਸਰਾਣਾ ਬੱਤਾ
2: ਨਹੀਂ ਪੱਥਰ।
0: ਅੱਛਾ ਪੱਥਰ, ਓਕੇ ਓਕੇ। ਤੇ ਵਾਈਟ ਗ੍ਰੇ ਤੇ ਕੀ ਹੋ ਸਕਦਾ?
2: ਪੱਥਰ।
0: ਅੱਛਾ ਪੱਥਰ, ਓਕੇ ਓਕੇ। ਆ ਤੇ ਬੜਾ ਔਖਾ ਸੀ,
1: ਇਹ ਤਾਂ ਸਾਡੀ ਅਗਲ ਦੇ ਪੱਥਰ ਪੈ,
0: ਇਸ ਪੱਥਰ ਤੋੜ ਕੇ ਸੜਕ ਬਣਾਈ ਜਾਵੇ। ਥੈਂਕ ਯੂ ਤਵਨੀਤ। ਹਾਂਜੀ, ਸਤਿ
2: ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ
2: ਅੰਕਲ ਜੀ, ਤੇ ਲਾਭ ਨਾ ਅੰਕਲ ਜੀ।
0: ਰਾਮ ਰਾਮ
1: ਰਾਮ ਇਤਨੀ ਪਿਆਰ ਤੇ ਰਾਮ ਰਾਮ।
0: ਕਿੱਡਾ ਸੋਹਣਾ ਹੱਸਦੀ ਆ ਆਪਣੀ। ਹੈਂ
2: ਕਿੱਦਾਂ?
1: ਇੱਕ ਵਾਰ ਫਿਰ, ਇੱਕ ਵਾਰ ਫਿਰ
0: ਕਿੱਦਾਂ? ਕੀ ਸੁਣਾਓਗੇ ਫਿਰ?
2: ਇੱਕ ਬੁਝਾਲਤ।
0: ਓਕੇ,
2: ਕਿਹੜੀ ਚੀਜ਼ ਦੇ ਥੱਲੇ ਆਉਂਦੀ ਪਰ ਉੱਪਰ ਨਹੀਂ ਜਾਂਦੀ?
0: ਥੱਲੇ ਜਾਂਦੀ ਪਰ ਉੱਪਰ ਨਹੀਂ ਜਾਂਦੀ।
2: ਹੈ
0: ਅੱਛਾ, ਥੱਲੇ ਨੂੰ ਆ ਜਾਂਦੀ ਆ, ਆਪੇ ਆ ਜਾਂਦੀ ਥੱਲੇ।
2: ਹਾਂਜੀ,
0: ਇਹ ਤੁਸੀਂ ਥੋੜੇ ਦਿਨ ਪਹਿਲਾਂ ਵੀ ਪਾਈ ਸੀ ਹੈ ਨਾ?
1: ਥੱਲੇ ਜਾਂਦੀ ਪਰ ਉੱਪਰ ਨਹੀਂ ਜਾਂਦੀ,
2: ਦੀਦੀ ਨੇ ਪਾਈ ਸੀ।
0: ਦੀਦੀ ਨੇ ਪਾਈ ਸੀ ਨਾ? ਤੇ ਮੈਨੂੰ ਉਦਣ ਵੀ ਨਹੀਂ ਆਏ,
1: ਫਿਰ ਭੁੱਲ ਗਏ ਨਾ। ਥੱਲੇ ਜਾਂਦੀ ਉੱਪਰ ਨਹੀਂ ਆਉਂਦੀ,
0: ਥੱਲੇ ਜਾਂਦੀ ਪਰ ਉੱਪਰ ਨਹੀਂ ਆਉਂਦੀ।
1: ਉਹ ਸਾਡੀ ਪੌੜੀਆਂ, ਉਹ ਥੱਲੇ ਜਾਂਦੀਆਂ ਨੇ ਬਸ।
0: ਪਰ ਜਦੋਂ ਥੱਲੇ ਤਾਂ ਨਹੀਂ ਜਾਂਦੇ ਜੀ।
1: ਆਪਾਂ ਇੱਕੋ ਗੱਲ ਕਰੀ ਨਾ, ਥੱਲੇ ਜਾਂਦੀ, ਆਪਾਂ ਸਿਰਫ ਜਾਣ ਜਾਂਦੀ ਗੱਲ ਕਰਨੀ, ਆਉਂਦੀ
2: ਨਹੀਂ।
1: ਥੱਲੇ ਜਾਂਦੀ ਉੱਪਰ ਨਹੀਂ ਆਉਂਦੀ,
0: ਥੱਲੇ ਨੂੰ ਆ ਜਾਂਦੀ ਹੈ ਨਾ?
2: ਹਾਂਜੀ।
0: ਥੱਲੇ ਨੂੰ ਕਿਹੜੀ ਚੀਜ਼ ਆ ਜਾਂਦੀ ਹੈ ਤੇ ਉੱਤੇ ਨੂੰ ਨਹੀਂ ਜਾਂਦੀ? ਤਾਂ
1: ਜਵਾਬ ਆਇਆ ਨਾ ਪਰਲੇ ਪਾਸੇ।
0: ਉਹ ਨਹੀਂ, ਇਹ ਆਂਟੀਆਂ ਵੀ ਨਾ ਉਦੋਂ ਹੀ ਦੱਸਦੀਆਂ ਜਦੋਂ ਅਗਲੇ ਦੱਸ ਦਿੰਦੇ, ਫਿਰ ਕਹਿੰਦੀਆਂ ਇਹਦੇ ਟਾਈਪ ਕਰ ਰਹੀਆਂ।
1: ਥੱਲੇ ਜਾਂਦੀ ਉੱਪਰ ਨਹੀਂ ਆਉਂਦੀ।
0: ਹਾਂ, ਮੀਤ ਨਹੀਂ ਕਿਤੇ? ਫਿਰ ਬੁਝਿਆ ਗਿਆ ਤੇ ਅੱਜ
1: ਲੈ, ਅੱਜ ਤਾਂ ਅੰਕਲ ਹੀ ਆਂਟੀ ਬਣ ਗਏ।
0: ਆ ਵੇਖਾ ਹੁਣ ਭੇਜੇ
1: ਟਾਈਪਿੰਗ ਕਰ ਗਿਆ ਨਾਲ ਬੈਠੇ ਠਾ ਐਂਟਰ। ਵਾਹ,
0: ਜਾਂ ਤੇ ਬੰਦਾ ਉਸ ਵੇਲੇ ਭੇਜੇ,
1: ਪਹਿਲਾਂ ਭੇਜਦੇ।
0: ਥੈਂਕ ਯੂ, ਥੈਂਕ ਯੂ। ਸਤਿ
2: ਸ਼੍ਰੀ ਅਕਾਲ ਵੀਰ ਜੀ ਨਾਲ ਗੱਲ ਕਰ ਲਓ।
0: ਹਾਂਜੀ ਹਾਂ,
1: ਵੀਰ ਜੀ ਨਾਲ ਗੱਲ ਕਰੋ।
0: ਹੈਲੋ ਵੀਰ ਜੀ।
2: ਸਸਿਕਾ ਅੰਕਲ ਜੀ ਤੇ ਲਾਮ ਲਾਮ ਜੀ।
1: ਲਾਮ ਲਾਮ ਭਾਈ, ਲਾਮ ਲਾਮ। ਵੀਰ ਜੀ ਤੁਹਾਰੇ ਕੀ ਹਾਲ ਹੈ?
2: ਠੀਕ ਹੈ।
1: ਹੈ ਬਸ, ਇਤਨਾ ਘਣਾ ਬੜੀਆ ਸਰ ਹੈ ਆਪਕਾ ਹਾਲ।
2: ਹਾਂਜੀ, ਤੇ ਤੁਸੀਂ ਜਦੋਂ ਆ ਬੋਲੇ ਸੀਗੇ, ਤੁਸੀਂ ਬੇਲੀ ਕਾਪੀ ਕੀਤੀ ਜਿੰਦਾਬਾਨ ਕਿਆ ਤੁਸੀਂ?
0: ਓ ਤੇ ਸਾਨੂੰ ਵਧੀਆ ਲੱਗਦੀ ਹੈ ਤੁਹਾਡੀ ਕਾਪੀ ਕਰਨੀ।
1: ਕਹਿੰਦੇ
0: ਹੀ ਬੜਾ ਵਧੀਆ। ਉਹ ਕੀ ਲਿਆਇਓ ਅੱਜ? ਇੱਕ ਚਿੜੀਆ। ਅੱਛਾ, ਇੱਕ ਗੱਲ। ਓਕੇ ਓਕੇ ਓਕੇ, ਇੱਕ ਚਿੜੀਆ ਅਨੇਕ ਚਿੜੀਆ। ਹਾਂਜੀ, ਕਿਹੜੀ ਗੱਲ?
2: ਤੇਲੀ ਲੀਸ ਦੰਦ ਗ੍ਰੀਸ਼, ਕੋਠੇ ਜਾ ਕੇ ਆਟਾ ਪੀਸ, ਤੈਨੂੰ ਕੋਈ ਬੁਲਾਉਂਦਾ ਨਹੀਂ, ਤੇਲੀ ਬੇਲੀ ਕੱਟੀ।
1: ਹਾਏ
2: ਬੱਲੇ ਬੱਲੇ ਸ਼ਾਬਾਸ਼, ਜਿੰਦਾਬਾਦ
0: ਜਿੰਦਾਬਾਦ, ਕੱਟੀ ਕੱਟੀ ਜਿੰਦਾਬਾਦ, ਕੱਟਾ ਮੁਰਦਾਬਾਦ,
1: ਕੱਟਾ ਵਿਕ ਗਿਆ ਨਾ।
0: ਥੈਂਕ ਯੂ,
1: ਥੈਂਕ ਯੂ।
2: ਤੇ ਛੋਟੀ ਦੀਦੀ ਆਪਣੇ ਹੋਮਵਰਕ ਬੇਲੀ ਕਾਪੀ ਕਰਦੇ ਤੇ ਵੱਡੀ ਦੀਦੀ
0: ਓਏ ਤੁਹਾਨੂੰ ਕਾਪੀ ਕਰ ਲੈਂਦੀਆਂ?
2: ਹਾਂਜੀ।
0: ਓਏ ਤੁਸੀਂ ਫਿਰ ਇੰਟੈਲੀਜੈਂਟ ਹੋ ਨਾ ਤਾਂ ਕਰਕੇ।
2: ਹਾਂਜੀ,
0: ਇਹ ਕਾਪੀ ਕਰਕੇ ਲੈ ਜਾਂਦੀਆਂ, ਅਸੀਂ ਵੀ ਤੁਹਾਨੂੰ ਕਾਪੀ ਕਰਦੇ ਹਾਂ।
2: ਹਾਂਜੀ, ਤੇ ਵੱਡੀ ਦੀ ਮੈਨੂੰ ਆਪਣੇ ਕੰਨ ਵਾਲੇ ਬੁੱਗਿਆ ਲਾ ਲਏ ਸੀਗੇ।
0: ਕੰਨ ਵਾਲੇ ਕੀ?
2: ਬੁੱਗੀਆਂ,
0: ਕੰਨ ਵਾਲੇ ਬੁੱਗੀਆਂ, ਇਹ ਕੀ ਆ?
2: ਹਾਂਜੀ ਬੁੱਗੀਆਂ ਲਾ ਲੈ ਸੀਗੇ ਮੈਨੂੰ,
0: ਉਹ ਕੀ ਹੁੰਦੇ
1: ਸਮਝ ਤਾਂ ਕੋਈ ਨਹੀਂ ਪਰ ਮਜ਼ਾ ਆ ਰਿਹਾ ਸੁਣਨੇ ਮੈਂ।
0: ਸਾਨੂੰ ਫੋਟੋ ਖਿੱਚ ਕੇ ਭੇਜੋ ਫਿਰ ਪਤਾ ਲੱਗੂਗਾ। ਠੀਕ ਆ, ਥੈਂਕ ਯੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਰਹੇ। ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਸਤਿ ਸ਼੍ਰੀ ਅਕਾਲ ਅਸੀਸ। ਹਰਿਆਣਵੀ ਚ ਕਹਿ ਹਾਂ ਭਲਾ ਅਸੀਸ,
1: ਤੁਹਾਡਾ ਕੀ ਹਾਲ ਹੈ?
2: ਮੈਂ
1: ਤੁਹਾਨੂੰ
2: ਕੁਛ
0: ਕਹਿਣਾ, ਕਹੋ ਅੰਕਲ ਥਾਰਾ ਕੀ ਹਾਲ ਹੈ?
1: ਉਹਨੇ ਆਪਣੀ ਗੱਲ ਭੁੱਲ ਜਾਣੀ ਜਿਹੜੀ ਸੁਣਾਉਣ ਆਈ ਉਹ,
0: ਇਹ ਨਹੀਂ ਭੁੱਲਦੀ ਕੁੜੀ, ਇਹ ਤੇ ਇਹਨੂੰ ਸਾਰਾ ਕੁਝ ਯਾਦ ਰਹੇ
2: ਨਹੀਂ,
0: ਹਾਂ ਇਹ ਨਹੀਂ ਭੁੱਲ ਸਕਦੀ।
2: ਮੰਨੇ ਗਲੀ ਆਵੇ
1: ਸੇ, ਆਰਾ ਚੋਰੀ ਨੇ ਸਾਰੀ ਬਾਤਾਂ ਕਾ ਮੇਰਾ ਭਾਈ,
0: ਮੰਨੇ ਗਣੀ ਬਾਤੇ ਆਵੇ ਸੇ।
1: ਚਲ ਕੀ ਸੁਣਾਵਾਂਗੀ ਅੱਜ ਫਿਰ?
2: ਅੱਜ ਤਾਂ ਮੈਂ ਸੁਣਾਉਂਗੀ ਬੋਲੀ
0: ਬੋਲੀ, ਓਕੇ ਬੋਲੀ ਦੇ।
2: ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਪਾਉ ਬਥੇਰਾ, ਵੀ ਸਾਰੇ ਪਿੰਡ ਦਾ ਇਕੱਠ ਹੋ ਗਿਆ,
0: ਬਲ ਬਲ ਬਲ ਬਲ ਬਲ,
2: ਸਾਰੇ ਪਿੰਡ ਦਾ ਇਕੱਠ ਹੋ ਗਿਆ, ਭਰਿਆ ਪਿਆ ਬਨੇਰਾ ਨੀ, ਭਰਿਆ ਪਿਆ ਬਨੇਰਾ, ਖੁੱਲ ਕੇ ਨੱਚ ਲੈ ਨੀ ਦਿਲ ਸ਼ੌਂਕ ਦਾ ਗੇੜਾ ਨੀ,
0: ਖੁੱਲ ਕੇ ਨੱਚ ਲੈ ਨੀ ਦਿਲ ਸ਼ੌਂਕ ਦਾ ਗੇੜਾ ਨੀ, ਖੁੱਲ ਕੇ ਨੱਚ ਲੈ ਨੀ ਬੱਲੇ ਬਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਅਸੀਸ ਹੈ
0: ਨਾ ਨਾ ਰੇ ਨਾ,
1: ਆਪਾਂ ਇਦਾਂ ਕਰ ਲਈਏ ਨਾ, ਇਦਾਂ ਗੱਲੇ ਖੁੱਲ ਕੇ ਨੱਚ ਲੈ
0: ਚਮ ਚਮ ਚਮ ਚਮ ਬੱਲੇ ਬੱਲੇ ਬੱਲੇ ਬੱਲੇ
1: ਅਸੀਸ ਹੈ, ਇੱਕ ਕੰਮ ਹੋਰ ਕਰੀਏ ਆਪਾਂ ਨਾ, ਆਪਾਂ ਇਦਾਂ ਕਰਦੇ ਨੇ ਲਾਸਟ ਵਾਲੀ ਲਾਈਨ ਚ ਨਾ, ਖੁੱਲ ਕੇ ਨੱਚ ਲੈ ਨੀ ਇੰਸ਼ੋਰੈਂਸ ਹਜੂ ਤੇਰਾ ਨਾ, ਗਿੱਦਾਂ ਗਿੱਦਾਂ ਕਰਦੀ ਫਿਰਦੀ ਹੈ, ਉਹ ਗਿੱਦਾਂ ਅੰਕਲ ਵੀ ਖੁਸ਼ ਹੋ ਜਾਣਗੇ।
0: ਗਣੀ ਬਾਤੇ ਆਵੇ ਸੇ ਛੋਰੀ ਕੋ, ਇਹ ਤੁਸੀਂ ਪੱਕਾ ਯਾਦ ਕਰ ਲਿਆ ਹੁਣ। ਸਤਿ ਸ਼੍ਰੀ ਅਕਾਲ ਜਪਲੀਨ, ਠੰਡ ਬੜੀ ਲੱਗਦੀ ਅੱਜ ਤੇ ਚਪਲੀਨ, ਅੱਜ ਤੇ ਹੀਟਰ ਲਾਉਣ ਵਾਲੀ ਠੰਡ ਹੋ ਗਈ ਓ, ਹੈ ਨਾ, ਅੱਜ ਤੇ ਕੁਝ ਹੈ। ਹੈਲੋ, ਅਸੀਂ ਤੇ ਪੁੱਤ ਤੁਹਾਡੇ ਨਾਲ ਗੱਲਾਂ ਕਰਨ ਡੇ ਆ ਤੇ ਚੁਟਕਲੇ ਸੁਣ ਡੇ ਆ ਤੇ ਖੁਸ਼ ਹੋਣ ਡੇ ਆ ਤੇ ਹੱਸਣ ਡੇ ਆ, ਹੈ ਹੈ, ਤੁਸੀਂ ਗੱਲਾਂ ਪਿਆਰੀਆਂ ਪਿਆਰੀਆਂ ਸੁਣਾਉਂਦੇ ਹੋ ਤੇ ਅਸੀਂ ਹੱਸਦੇ ਆ,
1: ਸਾਨੂੰ ਪਤਾ ਸੀ ਜਪਲੀਨ ਦਾ ਫੋਨ ਆਉਣਾ।
0: ਥੈਂਕ ਯੂ, ਤੇ ਕੀ ਸੁਣਾਓਗੇ ਅੱਜ?
2: ਚੁਟਕਲਾ,
0: ਓਕੇ।
2: ਅਮਲੀ ਉਹਦੇ ਵਿਆਹ ਚ ਗਿਆ ਹੁੰਦਾ ਸੀ, ਵਿਆਹ ਚ ਵਿੱਚ ਨਾ ਅਮਲੀ ਨਾ ਨੈਪਕਿਨ ਤੇ ਹੁੰਦੇ ਸੀ,
0: ਅੱਛਾ,
2: ਅਮਲੀ ਸੋਚਦਾ ਚੀਜ਼ ਕਿੱਦਾਂ ਵੀ ਆਇਆ ਹੋਣਾ, ਮੈਂ ਚਲੋ ਦੇਖਣਾ ਹੈ, ਦੂਜਾ ਅਮਲੀ ਤੇ ਆਉਂਦਾ ਉਹਦਾ ਨਹੀਂ ਨਹੀਂ
0: ਮੈਂ ਮਹਾ ਹੀ ਖਾਧਾ ਸੌਸ ਲਾ ਕੇ,
1: ਵਾਹ
0: ਥੈਂਕ ਯੂ ਜਪਲੀਨ।
2: ਦੀਦੀ ਨਾਲ ਵੀ ਗੱਲ ਕਰ,
0: ਹਾਂਜੀ ਹਾਂਜੀ ਹਾਂਜੀ, ਕਰਾ ਦੋ ਕਰਾ ਦੋ।
1: ਹਾਂਜੀ
0: ਠੀਕ ਹੈ ਪੁੱਤ, ਸਾਡਾ ਹਾਲ ਠੀਕ ਹੈ, ਤੁਹਾਡਾ ਕੀ ਹਾਲ ਹੈ?
2: ਠੀਕ ਹੈ
0: ਓਕੇ
2: ਤੇ ਕੀ ਕਰਾਉਂਦੇ ਆ
1: ਅਸੀਂ ਸਵੈਟਰ ਬੁਣਦੇ ਪੁੱਤ
0: ਹੈ ਤੁਸੀਂ ਵੀ ਹੈ ਤੁਹਾਨੂੰ ਕਰੋਸ਼ੀਆ ਆਉਂਦਾ ਵਾ
1: ਅੱਲਾ ਪੂਰੀ ਕਢਾਈ ਫੁਲਕਾਰੀ ਪੂਰੀ ਕੱਟ ਲਈਦੀ ਬਸ ਵਿਹਲੇ ਬੈਠੇ
0: ਲੈ
1: ਕੋਈ ਕੰਮ ਨਹੀਂ
0: ਇਹਨਾਂ ਨੂੰ ਵੀ ਆਉਂਦਾ ਜੀ
1: ਲੋਰ
0: ਹੈ
1: ਵਿਹਲੇ ਤਾਂ ਚੁੰਨੀਆਂ ਰੰਗ ਲਈਦੀ ਨਾਲੇ ਬੋਲ ਲਈਦੇ ਲਾਲੀ ਬਸ ਹੁਣ ਥੋੜੀ ਦੇਰ ਬਸ ਸੇਵੀਆਂ ਵੱਟਾ
0: ਖਾਲੀ ਡੱਬੇ ਵੀ ਭਰਦੇ ਹੋ ਕਿ ਨਹੀਂ
1: ਉਹ ਬੜੇ ਸਾਰਾ ਕੁਛ
0: ਭਰ ਲੈਂਦੇ
1: ਗੱਲਾਂ ਭਰੀ ਜਾਂਦੇ
0: ਵੇਖਾ ਕਿੰਨਾ ਕੁਛ ਕਰਦੇ ਆ
1: ਲੈ ਦੇਖ ਲੈ ਸਿਰ ਸਿਰ ਹੋਰ ਦੱਸ
0: ਅੰਕਲ ਵੇਖਿਆ ਕਿੰਨਾ ਕੁਛ ਕਰਦੇ ਆ
2: ਹਾਂਜੀ
0: ਕੀ ਸੁਣਾਓਗੇ ਤੁਸੀਂ
2: ਆਪਣੀ ਪਿਆਸ ਕੀ ਆ ਬਾਈ ਕਿੰਨੇ ਕੁ ਪੈਸੇ ਜਗਦੇ
0: ਆਪਣੀ
2: ਪਿਆਸ ਆਪੇ ਗਰਮ ਕਰਕੇ ਮੂੰਹ ਤੇ ਥੱਪ ਲਈ
0: ਕੰਮ ਨਵੇੜ
1: ਮੋਰਲ ਸਟੋਰੀ ਤਾਂ ਰਹਿ ਗਿਆ ਸੀ ਆਪਣਾ ਓ ਹੋ ਥੈਂਕ ਯੂ ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਤੇ ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ ਹੈਲੋ ਖਾਲੀ ਡੱਬਿਆਂ ਵਾਲੇ
5: ਵਿੰਡੋ
0: ਸ਼ੋਪਿੰਗ ਕਰਕੇ ਕੱਲ ਤੁਸੀਂ
1: ਜਦੋਂ
0: ਸਾਡੇ ਸਾਰਾ ਕੁਛ ਬਲੌਕ ਹੋਇਆ ਸੀ ਗੁਆਂਢੀ ਕੰਮ ਆਉਂਦੇ ਰਹੇ ਚਲੋ ਅਸੀਂ ਤੇ ਗਾਂਹ ਲਈ ਪੱਕਿਆ ਕਰਨ ਅਸੀਂ ਤੇ ਅੱਗਾ ਸਵਾਰਨ ਦੇ ਤੁਹਾਡਾ
5: ਲਾਇਆ
1: ਕਰੂਗਾ
0: ਵਧੀਆ ਵਧੀਆ ਵਧੀਆ ਤੁਸੀਂ ਸੁਣਾਓ
5: ਉਧਰ ਸਿਮਰਨ ਜੀ ਨਾ ਉਹ ਕਹਿੰਦੇ ਬਾਬੇ ਨੂੰ ਕਹਿੰਦੇ ਬਾਬਾ ਜੀ ਮੇਰੀ ਸ਼ਰਾਬ ਛਡਾ ਦੇ ਮੈਂ ਬੜਾ ਦੁਖੀ ਆ ਕਹਿੰਦੇ ਕਿਹੜੀ ਗੱਲ ਆ ਕਹਿੰਦਾ ਕਦੋਂ ਦਾ ਪੀਣਾ ਕਹਿੰਦਾ ਉਹ ਵਾਲੀ ਨੀ ਕਸਟਮ ਵਾਲੇ ਨੇ ਫੜੀਆਂ ਪੰਜ ਬੋਤਲਾਂ
1: ਅਗਲੇ
5: 3 ਲੀਟਰ ਪੰਜ ਫੜੀਆਂ ਹੁਣ ਆਪਣਾ ਕੀ ਆ ਨਾ ਲਾਲ ਜੀ ਦੇ ਨਾ ਬੜੇ ਦੁਖੀ ਗੱਲ ਮੈਂ ਕੀ ਆ ਲਾਲ ਜੀ ਕਹਿੰਦੇ ਯਾਰ ਪੇਮੈਂਟ ਫਸੀ ਹੈ ਕਿਤੇ ਨਾ ਨਿਕਲਣ ਡਈ ਮੈਂ ਕਿਹਾ ਕੋਈ ਨੀ ਕਿਹੜੀ ਗੱਲ ਬਾਈ ਭਾਬੀ ਕਹਿੰਦੇ ਕੱਖ ਨੀ ਪੇਮੈਂਟ ਫਸੀ ਇਹਦੇ ਤੇ ਸਿੱਕਾ ਨਾ ਗਿਆ $2 ਦਾ ਉਹਦਾ ਰੋਣ ਦਿਆ
0: ਸਿੱਕਾ $2 ਐਡੀ ਸ਼ੋਪਿੰਗ ਟਰੋਲੀ ਆ ਭਲਾ ਲਾਲ ਜੀ ਨਾ ਹੋ ਗਿਆ ਸ਼ੋਪਿੰਗ ਟਰੋਲੀ ਹੋ ਗਈ ਸਿੱਕਾ ਫਸ ਗਿਆ
5: ਹੈ
1: ਓ

0: Thank you, Zemzem.
1: Ben de mercimek almaya kadar. Allah Azim, tramiye fasi kadar lakana ki bacı fasi. Tek bak oraya. ਅਲਾ ਤੁਸਾਂ ਜਾਣਾ ਹੈ ਪਾਰਟੀ ਤੇ
2: ਹੂੰ
1: ਤੇ ਭਾਬੀ ਕਹਿੰਦੇ ਵੀ ਮੈਂ ਤੁਹਾਡੀ ਚੂਹੇ ਦਾ ਨਹੀਂ ਕੱਢਣਾ
2: ਹੂੰ
1: ਆਂਦੇ ਉਹ ਕੀ ਹੁੰਦੀ ਆ
2: ਹੂੰ
1: ਆਂਦੇ ਜਿਹੜੇ ਤੁਸੀਂ ਵਿਆਹ 'ਚ ਪਾਈ ਸੀ
3: ਸਾਰੇ ਪੀੜ ਦੇ ਵੇਖਦੇ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਹਾਂਜੀ ਲਾਲ ਜੀ ਤੁਸੀਂ ਆਉਂਦੇ ਹੋ
3: ਲਾਲ ਜੀ ਨੇ ਚੁਟਕਲਾ ਪਾਇਆ ਸਹਿਮੀ ਸਾਹਿਬ ਵਾਲਾ ਵੀ ਚੁੜੇਲ ਮਗਰ ਬਿਠਾਈ ਸਕੂਟਰ ਦੇ ਨਾਲ ਲਾਲ ਜੀ ਪੰਪ ਤੇ ਲੈ ਕੇ ਖਲੋਤੇ ਨੇ ਰਣਜੋਤ ਬਾਜੀ ਨੇ ਚੁੜੇਲ ਕਿਸੇ ਹੋਰ ਪਾਸੇ ਪਾਲੀ ਵੀ ਉੜਦੀ ਕਿਵੇਂ ਆਉਣੀ ਫਲਾਣਾ ਕਿਵੇਂ ਉਧਰ ਚੁੜੇਲ ਵੀ ਬੈਠੀ ਵੀ ਤੇਲ ਦੇ ਪੈਸੇ ਦਈਏ ਤੇ ਜਾਈਏ ਉਧਰ ਤੇਲ ਵਾਲਾ ਵੀ ਬੈਠਾ ਵੀ ਪੈਸੇ ਨਵਾਂ ਤੇ ਮੈਨੂੰ ਜਾਣ ਦਿਆ ਲਾਲ ਜੀ ਮਨ ਮਨ ਚ ਕਹਿਣ ਡੇ ਨੇ ਕਿਸੇ ਕੰਜਰ ਦੀ ਸੁਣ ਲਓ ਕਿਸੇ ਕੰਜਰ ਦੀ ਪੂਰੇ ਦੋ ਮਿੰਟ ਬਾਅਦ ਜਾ ਕੇ ਤੇਲ ਦੇ ਪੈਸੇ ਦਿੱਤੇ ਤੇਰੇ ਨਾਲ ਚੜੇਲ ਛੱਡੀ
0: ਨਹੀਂ ਯਾਰ ਇਹ ਤੇ ਗੱਲ ਕਦੀ ਕਿਸੇ ਨੇ ਸੋਚੀ ਨੀ ਵੀ ਆਖਿਰ ਕਰ ਚੜੇਲ ਵੀ ਤੇ ਕੁਛ ਖਾਂਦੀਆਂ ਹੋਣਗੀਆਂ ਪੀਂਦੀਆਂ ਹੋਣਗੀਆਂ ਚੱਲਦੀਆਂ ਹੋਣਗੀਆਂ
3: ਕੱਲ ਦੱਸ
0: ਇਹ ਤੇ ਪੈਨਲ ਪਾਇਆ ਜਾਣਾ ਚਾਹੀਦਾ
3: ਹਾਂਜੀ ਲਾਲ ਜੀ
1: ਮੈਨੂੰ ਲੱਗਾ ਸੈਮੀ ਸਾਹਿਬ ਬੋਲ ਕੇ ਗਏ ਰਾਮ ਰਾਮ ਗੋਰੇ
0: ਸੈਮੀ ਸਾਹਿਬ ਕੁਛ ਵੀ ਬੋਲ ਸਕਦੇ ਆ
1: ਡਾਕਟਰ ਬਣ ਗਏ ਮਰੀਜ਼ ਆਇਆ ਤੇ
3: ਮੇਰੀ ਗੱਲ ਸੁਣੋ ਲਾਲ ਜੀ ਡਾਕਟਰ ਬਣਾ ਤਾ ਉਹਦਾ ਸਿੱਕਾ ਵੀ ਕਢਾ ਲਿਆ ਜੀ ਉਹਨਾਂ ਕੋਲ ਹਾਂਜੀ ਤੂੰ ਚੱਲ ਰਹੀ ਆ ਕੋਈ ਹੋਰ ਆਇਆ ਹਾਂਜੀ
1: ਤੇ ਮਰੀ ਆਇਆ ਤੇ ਆਪਣਾ ਉਹਦੇ ਰਿਸ਼ਤੇਦਾਰ ਕਹਿੰਦੇ ਵੀ ਆਪਣਾ ਸਾਡਾ ਮੇਰਾ ਪੇਸ਼ੈਂਟ ਨੀ ਉਹ ਕਿੱਥੇ ਗਿਆ ਕਹਿੰਦਾ ਉਹ ਅਸਲੀ ਨਾ ਉਹ ਤਾਂ ਮਰ ਗਿਆ ਕਹਿੰਦਾ ਉਹ ਕਿੱਦਾਂ ਮਰ ਗਿਆ ਕਹਿੰਦਾ ਅਸਲੀ ਨਾ ਉਹ ਖੂਨ ਦੀ ਉਲਟੀਆਂ ਕਰਨ ਡਿਆ ਸੀ ਕਹਿੰਦਾ ਅਸੀਂ ਕਹਿੰਦਾ ਲੈ ਗਿਆ ਸੀ ਕਹਿੰਦਾ ਅੱਛਾ ਮੈਂ ਹੋ ਜਾਵੇ ਖੂਨ ਜ਼ਿਆਦਾ ਤਾਂ ਕਰਕੇ ਮੈਂ ਖੂਨ ਕੱਢ ਲਿਆ ਆਪਣੇ ਤੂਰ ਸਾਹਿਬ ਜਾਂਦੇ ਦੁਕਾਨ ਤੇ ਨਾ ਪਨੀਰ ਲੈਣ
0: ਪਨੀਰ
1: ਹਾਂ ਪਨੀਰ ਕਹਿੰਦੇ ਭਾਈ ਅੱਜ ਦੱਸਣਾ ਪਨੀਰ ਦੇ ਉਹ ਬੰਦਾ ਨਾ ਆਪਣਾ ਟੁਕੜਾ ਕੱਢ ਕੇ ਦਿੰਦਾ ਤੂੰ ਸਾਹਿਬ ਖਾ ਲੈਂਦੇ ਕਹਿੰਦੇ ਹਾਂ ਵਧੀਆ ਵਧੀਆ ਠੀਕ ਆ ਇਹੀ ਦੇ ਦੋ ਦੱਸਾਂ ਕਹਿੰਦਾ ਅਸੀਂ ਹੀ ਦੱਸਾਂ ਜਿਹੜਾ ਤੂੰ ਖਾ ਗਿਆ
0: ਚੜ੍ਹਦੀ ਕਲਾ ਦੇ ਵਿੱਚ ਰਹੋ ਕੁਛ ਮੈਸੇਜ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀ ਦੇਵੇ ਸਾਰਿਆਂ ਨੂੰ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੇ ਰਾਮ ਰਾਮ ਤੋਰ ਭਾਈ ਨੇ
3: ਰਾਮ ਰਾਮ ਭਾਈ ਸਾਹਿਬ
0: ਆਪ ਸਭ ਨੇ ਦਿਨ ਅਤਿ ਉੱਤਮ ਰਹੇ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਤੇ ਪਰਮਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਭੇਜਦੇ ਨੇ ਮਨਜੀਤ ਸਿੰਘ ਜੀ ਕਹਿੰਦੇ ਨੇ ਕਿ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਾਣੀ ਵਧੀਆ ਸੀ ਤੇ ਚੰਗਾ ਸੁਨੇਹਾ ਤੇ ਸਿਡਨੀ ਤੋਂ ਭੇਜਦੇ ਨੇ ਮੈਸੇਜ ਬਹੁਤ ਮਿਹਰਬਾਨੀ ਸੰਜੇ ਪਹੂਜਾ ਜੀ ਕਹਿੰਦੇ ਕਿ ਨਾਈਸ ਕਹਾਣੀ ਤੇ ਸੁੱਖ ਸਰਾਂ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਕਹਾਣੀ ਸਾਡੇ ਪਿੰਡ ਦੇ ਕੋਲ ਦੀ ਆ ਕਹਿੰਦੇ ਕਿ ਹਰ ਇੱਕ ਦੋ ਮਹੀਨੇ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਇੱਦਾਂ ਕਹਿੰਦੇ ਕਿ ਕਰਦਾ ਵਾ ਕਰਦਾ ਸੀ ਉੱਥੇ ਚਲੋ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਪਈ ਸਾਰਿਆਂ ਨੂੰ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਕਹਾਣੀ ਬੜੀ ਖੂਬਸੂਰਤ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਰਜਿੰਦਰ ਬਾਵਾ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਮੰਗਲਵਾਰ ਦੇ ਦਿਨ ਦੀਆਂ

ਸਭ ਨੂੰ ਸ਼ੁਭਕਾਮਨਾਵਾਂ। ਸਭ ਨੂੰ ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਦੇਵੇ ਅਤੇ ਚੜ੍ਹਦੀ ਕਲਾ ਦੀ ਜ਼ਿੰਦਗੀ ਸਾਰੇ ਜੂਣ। ਬਹੁਤ ਮਿਹਰਬਾਨੀ ਜੀ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਨੇ ਕਿ ਪਿਆਰ ਅੱਛਾ ਕੰਨ ਉੱਤੇ ਬੁੱਗੀਆਂ ਭਾਵ ਪਿਆਰ ਦੇ ਨਾਲ ਚੁੰਮਣਾ। ਓਕੇ, ਥੈਂਕ ਯੂ ਤੁਹਾਡਾ, ਥੈਂਕ ਯੂ ਢਿੱਲੋਂ ਸਾਹਿਬ। ਅਤੇ ਦਿੱਲੀ ਜੂਲਰ ਵਾਲੇ ਨਵਪ੍ਰੀਤ ਜੀ ਕਹਿੰਦੇ ਨੇ ਕਿ $196 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਮਿਲ ਰਿਹਾ ਤੁਹਾਨੂੰ 22 ਕੈਰਟ ਦਾ ਸੋਨਾ ਜੀ। ਸੋ ਇਹਦਾ ਮਤਲਬ ਕਿ ਹੋਰ ਸਸਤਾ ਹੋ ਗਿਆ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਤੰਦਰੁਸਤੀ ਦੀ ਮੰਗ ਕਰਦੇ ਨੇ ਸਾਰਿਆਂ ਦੇ ਲਈ। ਅਤੇ ਇੰਦਰ ਜੀ ਬਹੁਤ ਮਿਹਰਬਾਨੀ ਤੁਹਾਡੀ। ਅਤੇ ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਹੈ ਬਣਾਈ। ਅਤੇ ਰੁਪਿੰਦਰ ਜੀ ਕਹਿੰਦੇ ਨੇ ਕਿ ਸਭ ਦੇ ਭਲੇ ਦੀ ਅਰਦਾਸ ਕਰਦੇ ਹਾਂ ਕ੍ਰਿਗਬਨ ਤੋਂ। ਅਤੇ ਕਹਿੰਦੇ ਕਿ ਭਾਅ ਜੀ ਬਾਕੀ ਤਾਂ ਪਤਾ ਨਹੀਂ, ਪਰ ਹੁਣ ਕਹਿੰਦੇ ਨੇ ਕਿ ਸੈਮੀ ਸਾਹਿਬ ਨੂੰ ਡੱਬੇ ਪੱਕੇ ਲੈਣੇ ਪੈਣੇ ਆ। ਹਾਂ, ਇਹੋ ਪੱਕੇ ਕੀਤੇ ਮਾਨੰਦ ਨੇ। ਸਤਿ ਸ਼੍ਰੀ ਅਕਾਲ ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ ਅਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਗੁਰਤੇਜ ਜੀ, ਧੰਨਵਾਦ ਤੁਹਾਡਾ। ਅਤੇ ਇੱਧਰ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਡੇ ਨਾਲ ਇੰਦਰਜੀਤ ਸਿੰਘ ਜੀ ਸਾਂਝ ਪਾਉਂਦੇ ਨੇ, ਬਹੁਤ ਮਿਹਰਬਾਨੀ ਜੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਨ ਵਿਰਾਸਤੋਂ ਕੇ ਗੁਲਿਸਤਾਂ ਹਮੇਸ਼ਾ ਸ਼ਾਦਾਬ ਰਹਤੇ ਹੈਂ, ਜਿਨਕੀ ਰਹਿਨੁਮਾਈ ਸਰਤਾਜ ਜੈਸੇ ਬਾਗਬਾਂ ਕਰਤੇ ਹੈਂ। ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਬ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ ਬਈ, ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ।
0: ਸੋਸ਼ਲ ਮੀਡੀਆ ਜਿਹੜਾ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ,
1: ਬਹੁਤ
0: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ। ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ
1: ਕਿਉਂਕਿ
0: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਹੈ।
1: ਪਤਾ ਉਹ ਭਾਪਾ ਜੀ ਬਣੇ ਕਿੱਦਾਂ?
0: ਹਾਂ
1: ਪਤਾ
0: ਕਿਹੜੇ?
1: 2003 ਦੀ ਗੱਲ ਆ,
0: ਚਾਰ ਦੀ ਤਿੰਨ ਦੀ
1: ਨਹੀਂ ਤਿੰਨ ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ 'ਤੇ ਗਿਆ ਹੋਇਆ।
0: ਅੱਛਾ,
1: ਹੈ ਨਾ, ਆਪਣੀ ਕਾਲਜ ਮੇਟ ਦੇ ਨਾਲ, ਅਤੇ ਇੰਟਰਸਟ ਹੀ ਨਹੀਂ ਉਹਦਾ ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ 'ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ।
0: ਉਹ ਮੁੰਡੇ ਨੂੰ?
1: ਉਹ ਮੁੰਡੇ ਨੂੰ।
0: ਓਕੇ,
1: ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ, ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
0: ਅੱਛਾ,
1: ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ। ਜਿੰਨੀ ਵੀ ਹਾਰਵਰਡ ਚ ਪੜ੍ਹਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਆਈ ਫੋਟੋਜ਼ ਵਗੈਰਾ ਹੁੰਦੀਆਂ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ ਪੀਸੀ ਤੇ।
0: ਓਕੇ,
1: ਵੈਬਸਾਈਟ ਬਣਾਈ ਫੇਸ ਮੈਸ਼। ਫੇਸ ਮੈਸ਼ ਸਕਰੀਨ ਖੋਲੋਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।
0: ਅੱਛਾ,
1: ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
0: ਓਕੇ,
1: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹੈ ਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ। ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ, ਸੋਰੀ ਗਾਇਸ, ਪਰ ਇੱਕ ਜੋੜਾ ਜੁੜਵਾ
0: ਨੇ, ਆਪਾਂ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ,
1: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ। ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ, ਉਹ ਚੱਪੂ ਜਿਹਾ ਚਲਾਉਂਦੇ।
0: ਅੱਛਾ, ਮੈਂ ਕਹਿੰਦੇ ਰੋਂਦੇ ਰਹਿੰਦੇ ਨੇ।
1: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ 'ਚ ਲੋਕ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ। ਮੁੰਡੇ ਦੀ ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
0: ਅੱਛਾ,
1: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ। ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ thefacebook.com ਬਣਾਈ, ਮਾਰਕ ਜ਼ਕਰਬਰਗ।
0: ਅੱਛਾ,
1: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਦਾਂ ਦੇ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ। ਠੀਕ ਹੈ, ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਸਾਲ ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ। ਅਨਓਫੀਸ਼ੀਅਲੀ ਇਹੀ ਗੱਲ ਆ, ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
0: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ?
1: ਹਾਂ, ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਿਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆਹ ਜਿਹੜਾ ਤੇਰਾ ਦੋਸਤ ਹੈ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਹੈ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ।
0: ਜੇ ਤੋਂ ਸ਼ੁਰੂ 'ਚ ਪੈਸੇ ਲਏ,
1: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ, ਠੀਕ ਹੈ ਜੀ।
0: ਅੱਛਾ,
1: ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ। ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ, ਹੈ ਨਾ, 2008 'ਚ ਗਲੋਬਲੀ ਫਟਿਆ ਦੁਨੀਆ 'ਚ ਪੂਰੇ ਤਰੀਕੇ ਨਾਲ, ਅਤੇ ਜਦੋਂ ਇਨਵੈਸਟਰਸ ਕੋਲ ਗਏ, ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ 'ਚ ਹਰ ਕਿਸੇ ਨੂੰ ਜਾਣਦੇ ਸੀਗੇ, ਉੱਥੋਂ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ। ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ, ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ। ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ, ਮਗਰੋਂ ਸਾਰੇ ਸ਼ੇਅਰ ਗਏ।
0: ਓਕੇ,
1: ਬਹੁਤ ਤਗੜਾ ਲੋਸੂਟ ਹੋਇਆ
0: ਜੀ।
1: ਲਾਅ ਸੂਟ ਦੇ ਐਂਡ ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲਾਅ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ ਕੀਤਾ ਹਿੱਸਾ ਜਦੋਂ ਇਨਵੈਸਟਰ ਅੰਦਰ ਵਾੜਦੇ ਸੀਗੇ ਤੇ ਮੇਰਾ ਕੀਤਾ 34% ਹਿੱਸਾ ਲੈਸ ਤੇ ਮੈਨੂੰ ਮੇਰੇ ਨਾਮ ਵੀ ਹਟਾ ਦਿੱਤਾ ਕਿ ਮੈਂ ਹੁਣ ਕੋ ਓਨਰ ਨਹੀਂ ਹਾਂ ਮੈਂ ਕੋ ਫਾਊਂਡਰ ਨਹੀਂ ਹਾਂ ਫੇਸਬੁੱਕ ਦਾ ਦੋਨੋਂ ਲੋਕ ਜਿੱਤੇ ਜੀ ਆਪਣੇ ਆਪਣੇ ਲੈਵਲ ਤੇ ਲਾਅ ਸੂਟ $20 million ਕੈਸ਼ ਤੇ $45 million ਦੇ ਫੇਸਬੁੱਕ ਦੇ ਸ਼ੇਅਰ ਮਿਲੇ ਜੁੜਵਾ ਭਰਾਵਾਂ ਨੂੰ ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਟ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
0: ਅੱਛਾ
1: ਉਹਨਾਂ ਉਹ ਚਲਾਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਜ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
0: ਹੈਪੀ ਬਰਥਡੇ ਵੀ ਹੈਪੀ ਬਰਥਡੇ
1: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲਾਟ ਖਰੀਦੋ
0: ਚੱਲੀ ਨਹੀਂ ਹੋਏ ਉਹ
1: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲਾਟ ਖਰੀਦੋ $1 million ਚ ਵਰਚੁਅਲ ਪਲਾਟ ਵੀ
0: ਚੰਨ ਤੇ ਵੀ ਪਲਾਟ ਮਿਲੇ
1: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
0: ਉਂਗਲ ਮੇਰੇ ਵੱਲ ਨੂੰ ਕੀ ਕਰੀ
1: ਸੋਰੀ ਸੋਰੀ ਸੋਰੀ ਮੇਰਾ ਮੇਰਾ ਐਸਾ ਕੁਛ ਮਤਲਬ ਨਹੀਂ ਥਾ ਗਾਇਸ ਪਰ ਅਲਟੀਮੇਟ ਪੁਆਇੰਟ ਏ ਸੀ ਜੀ ਕਿ ਦੇਖੋ ਕਿਸੇ ਬੰਦੇ ਦੀ ਈਗੋ ਹਰਟ ਹੋ ਜਾਏ ਤਾਂ ਉਹ ਸਾਰੀ ਦੁਨੀਆ ਨੂੰ ਫਿਰ ਰੀਲਾਂ ਵੇਖਣ ਲਾ ਦਿੰਦਾ
2: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋਇਆ ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ
3: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
4: JBCO Films लेके आए में एक्शन इमोशन अते फुल ऑन एंटरटेनमेंट पंजाबी फीचर फिल्म शेरा
5: 5 साल बाद मुड़िया शेरे ते मुड़िया भी केड़े हाथ ता
6: स्टारिंग परमेश वर्मा सोनल चौहान योगराज सिंह मानव विज अते होर भी उगे कलाकार
7: मैं उत्थों भी मुड़ के जत्थों कोई नहीं मुड़ के
8: Written and directed by Savio Sandhu. Produced by Anmol Sahni.
6: Hun vekhna na bhulyo. 15 mai ton tuhade nedle cinema gharan vich.
9: Tension nidi tension.
10: Ki hoya?
9: Athe immigration de inne pange ne yaar mukde hi nahi.
10: Kaka ji, tension chaddo, phone chakko. Call karo VY Immigration nu jithe immigration expert Harpal Singh Bajwa, employer sponsor, partner ya parents ya visa, skilled migration student visa, MRT ya RRT appeals te skills assessments de mahir baithe ne. Hune hi appointment li call karo. 04-10-530-530 या ईमेल info@vyimmigration.com.au
9: याद रखो 9077-9733
10: VY Immigration and Education Consultant
9: हर कदम तुहाडे नाल
11: पेंजी की हाल है पिट दर्द दा
12: जदों दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है थैंक यू इहदे बारे दसण लई
13: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने स्लीप एंड रिलैक्स दा एक स्टोर Leverton North ਅਤੇ ਦੂਜਾ ਨਵਾਂ ਸਟੋਰ Ohans Road Epping ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ Sleep and Relax Wake up feeling totally rested Search us online or call 0433465492
14: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ guarantee with an industry leading 24 month price lock aaj hi pahuncho Orbit Homes display centers ya call karo Harpan Chauhan no 04332802552 te 04332802522 te

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
3: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chadston Ford. Ready, set, Ford.
4: Melbourne de Southeast ilake de sare builders te bricklayers layi khush khabri. Tuhadi har building de structure di ik majboot neev ate damdar pehchan den layi aa gaye ne Oz Lintels. Oz Lintel supply karde ne sare sizes de galvanized brick lintel, T-bars, equal and unequal angles. Asi kara de vich steel fabrication supply ate install vi karde haan. Contact 0423-102-900. Email sales@ozlintels.au.
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
2: ਯਾਰ? ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
3: ਓਹ, ਮਾਰੇ ਗਏ, ਦੁਬਾਰਾ ਦੇਰ ਹੋ ਗਈ। ਗੱਡੀ ਚਲਾਉਣ ਵਿੱਚੋਂ ਤਣਾਅ ਨੂੰ ਬਾਹਰ ਕੱਢੋ ਅਤੇ ਘਰੋਂ ਪਹਿਲਾਂ ਹੀ ਤੁਰ ਪਾਓ। ਜੇ ਤੁਸੀਂ ਗਤੀ ਸੀਮਾ ਤੋਂ ਤੇਜ਼ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਕਾਨੂੰਨ ਨੂੰ ਤੋੜ ਰਹੇ ਹੋ ਅਤੇ ਤੁਹਾਨੂੰ ਮਹਿੰਗਾ ਜੁਰਮਾਨਾ ਹੋ ਸਕਦਾ ਹੈ ਜਾਂ ਆਪਣਾ ਲਾਇਸੈਂਸ ਗੁਆ ਸਕਦੇ ਹੋ। TSE ਵੱਲੋਂ ਸੁਨੇਹਾ, ਹਰ ਕਿਸੇ ਵਾਸਤੇ ਸੁਰੱਖਿਅਤ ਤਰੀਕੇ ਨਾਲ ਗੱਡੀ ਚ।
4: ਦਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
5: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
7: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
8: ਹਾਂਜੀ ਹਾਂਜੀ ਓਏ,

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ। ਮੈਂ ਗੌਤਮ ਕਪਿਲ। ਅੱਜ 19 ਮਈ 2026 ਮੰਗਲਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ, ਜਿੱਥੇ ਫੈਲੇ ਇਬੋਲਾ ਸੰਕਰਮਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 100 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 390 ਤੋਂ ਵਧੇਰੇ ਸ਼ੱਕੀ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਅਫਰੀਕਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਪ੍ਰਮੁੱਖ ਦੀ ਤਰਫ ਤੋਂ ਖਬਰ ਏਜੰਸੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। WHO ਨੇ ਪਹਿਲਾਂ ਹੀ ਇਸ ਸੰਕਰਮਣ ਨੂੰ ਕੌਮਾਂਤਰੀ ਆਪਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਦੁਨੀਆ ਦੇ ਦੂਜੇ ਦੇਸ਼ਾਂ ਦੇ ਵਿੱਚ ਇਬੋਲਾ ਦਾ ਓਨਾ ਖਤਰਾ ਨਹੀਂ ਫੈਲਿਆ, ਪਰ DR ਕੋਂਗੋ ਦੇ ਵਿੱਚ ਫੈਲੇ ਇਸ ਸੰਕਰਮਣ ਦੇ ਚੱਲਦਿਆਂ ਘੱਟੋ ਘੱਟ 6 ਅਮਰੀਕੀ ਨਾਗਰਿਕ ਵੀ ਇਬੋਲਾ ਵਾਇਰਸ ਦੀ ਚਪੇਟ ਦੇ ਵਿੱਚ ਆਏ ਨੇ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਨਾਗਰਿਕ ਸੰਕਰਮਣ ਦੇ ਲੱਛਣ ਪੋਜ਼ੀਟਿਵ ਜਿਨ੍ਹਾਂ ਦੇ ਆਏ ਨੇ, ਉਹਨਾਂ ਦੇ ਵਿੱਚੋਂ 3 ਹੋਰ ਦੇ ਉਹ ਸੰਪਰਕ ਦੇ ਵਿੱਚ ਆ ਚੁੱਕੇ ਨੇ, ਪਰ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਬਾਕੀਆਂ ਨੂੰ ਸੰਕਰਮਣ ਮਿਲਿਆ ਕਿ ਨਹੀਂ ਮਿਲਿਆ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਿਹਾ ਹੈ ਕਿ ਸਿੱਧੇ ਤੌਰ 'ਤੇ ਪ੍ਰਭਾਵਿਤ ਕੁਝ ਅਮਰੀਕੀਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਬਾਹਰ ਕੱਢਣ ਦੇ ਲਈ ਮਦਦ ਕੀਤੀ ਜਾ ਰਹੀ ਹੈ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਕਿੰਨੇ ਲੋਕਾਂ ਦੀ ਐਸੀ ਗਿਣਤੀ ਹੈ। ਇਬੋਲਾ ਦੇ ਮੌਜੂਦਾ ਸਟ੍ਰੇਨ ਬੁਨੀਬੂਗਿਓ ਵਾਇਰਸ ਦੀ ਵਜ੍ਹਾ ਦੇ ਚੱਲਦਿਆਂ ਇਹ ਫੈਲ ਰਿਹਾ, ਹਾਲਾਂਕਿ ਇਸ ਦੀ ਹਾਲੇ ਤੱਕ ਕੋਈ ਦਵਾਈ ਜਾਂ ਵੈਕਸੀਨ ਵੀ ਮੌਜੂਦ ਨਹੀਂ ਹੈ। CDC ਦੇ ਮੁਤਾਬਕ ਯੁਗਾਂਡਾ ਦੇ ਵਿੱਚ ਸੰਕਰਮਣ ਦੇ 2 ਮਾਮਲੇ ਦਰਜ ਕੀਤੇ ਗਏ ਨੇ ਅਤੇ 1 ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ। ਯੁਗਾਂਡਾ ਕਾਂਗੋ ਦਾ ਗੁਆਂਢੀ ਮੁਲਕ ਹੈ। ਵੈਸੇ ਅਮਰੀਕਾ ਤੋਂ ਹੀ ਜੇ ਅਗਲੀ ਖਬਰ ਦੀ ਸਾਂਝ ਪਾਈਏ ਤਾਂ ਅਮਰੀਕਾ ਦੇ ਵਿੱਚ ਇੱਕ ਮੰਦਭਾਗੀ ਖਬਰ ਕੈਲੀਫੋਰਨੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਮਸਜਿਦ ਪਰਿਸਰ ਦੇ ਵਿੱਚ ਹੋਈ ਗੋਲੀਬਾਰੀ ਦੇ ਅੰਦਰ 3 ਲੋਕਾਂ ਦੀ ਮੌਤ ਹੋ ਗਈ ਹੈ। ਬਾਅਦ ਦੇ ਵਿੱਚ ਪੁਲਿਸ ਨੇ 2 ਸ਼ੱਕੀ ਹਮਲਾਵਰਾਂ ਨੂੰ ਕਾਰ ਦੇ ਵਿੱਚ ਮ੍ਰਿਤਕ ਵੀ ਪਾਇਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਟੀਨੇਜਰ ਸੀ, ਉਹਨਾਂ ਨੇ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ। AFP ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਟੀਮਾਂ ਨੂੰ ਸਭ ਤੋਂ ਪਹਿਲਾਂ ਸੈਨ ਡੀਏਗੋ ਦੇ ਸਭ ਤੋਂ ਵੱਡੇ ਇਸਲਾਮਿਕ ਸੈਂਟਰ ਦੇ ਬਾਹਰ ਪੀੜਤ ਮਿਲੇ। ਬਾਅਦ ਦੇ ਵਿੱਚ 19 ਅਤੇ 17 ਸਾਲ ਦੇ 2 ਸ਼ੱਕੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਮ੍ਰਿਤਕ ਵੀ ਕਰਾਰ ਦੇ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹੀ ਹਮਲਾਵਰ ਨੇ। ਹੈਲੀਕਾਪਟਰ ਤੋਂ ਲਈ ਗਈ TV ਫੁਟੇਜ ਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਪੁਲਿਸ ਦੀਆਂ 2 ਟੀਮਾਂ ਇਮਾਰਤ ਦੇ ਅੰਦਰ ਦਾਖਲ ਹੁੰਦੀਆਂ ਦਿਖਾਈ ਵੀ ਦਿੱਤੀਆਂ। ਉੱਥੇ ਇੱਕ ਅਣਜਾਣ ਵਿਅਕਤੀ ਖੂਨ ਦੇ ਨਾਲ ਲਥਪਥ ਹੋਇਆ ਵੀ ਵੀਡੀਓਜ਼ ਦੇ ਵਿੱਚ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇਸ ਇਸਲਾਮਿਕ ਸੈਂਟਰ ਦੇ ਵਿੱਚ ਇੱਕ ਐਕਟਿਵ ਸ਼ੂਟਰ ਦੀ ਕਾਲ ਮਿਲੀ ਸੀ, 4 ਮਿੰਟ ਦੇ ਅੰਦਰ ਅਧਿਕਾਰੀ ਮੌਕੇ 'ਤੇ ਵੀ ਪਹੁੰਚ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ 3 ਲੋਕਾਂ ਨੂੰ ਉੱਥੇ ਮ੍ਰਿਤਕ ਪਾਇਆ। ਹਾਲਾਂਕਿ ਤੁਰੰਤ ਮਸਜਿਦ ਦੇ ਵਿੱਚ ਪਹੁੰਚਣ ਤੋਂ ਬਾਅਦ ਐਕਟਿਵ ਸ਼ੂਟਰ ਰਿਸਪੌਂਸ ਉਹਨਾਂ ਨੇ ਸ਼ੁਰੂ ਵੀ ਕਰ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਗੋਲੀਬਾਰੀ ਦੀਆਂ ਕਾਲਜ਼ ਉਹਨਾਂ ਨੂੰ ਹਾਸਲ ਹੋਈਆਂ ਸੀ। ਇੱਕ ਮਾਲੀ 'ਤੇ ਵੀ ਗੋਲੀ ਚਲਾਈ ਗਈ ਸੀ, ਹਾਲਾਂਕਿ ਉਹਨੂੰ ਲੱਗੀ ਨਹੀਂ। ਪਰ ਇਸ ਧਾਰਮਿਕ ਸਥਾਨ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ, ਇਸ ਦੇ ਬਾਰੇ ਪੁਲਿਸ ਨੇ ਹਾਲੇ ਆਪਣੀ ਥਿਊਰੀ ਸਪਸ਼ਟ ਨਹੀਂ ਕੀਤੀ ਹੈ। ਇਸ ਨੂੰ ਇਸਲਾਮੋਫੋਬੀਆ ਦੇ ਨਾਲ ਜੁੜਿਆ ਹੋਇਆ ਮਾਮਲਾ ਦੇਖਿਆ ਜਾ ਸਕਦਾ ਹੈ, ਕਿਹਾ ਜਾ ਸਕਦਾ ਹੈ ਜਾਂ ਨਹੀਂ, ਇਹ ਵੀ ਨਹੀਂ ਕੋਈ ਗਰੰਟੀ ਹੈ। ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਨੂੰ ਬੇਹੱਦ ਭਿਆਨਕ ਸਥਿਤੀ ਦੱਸਿਆ। ਉਹਨਾਂ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਸ਼ੁਰੂਆਤੀ ਜਾਣਕਾਰੀ ਦਿੱਤੀ ਗਈ ਹੈ, ਇਸ ਮਾਮਲੇ ਨੂੰ ਅਸੀਂ ਬਹੁਤ ਗੰਭੀਰਤਾ ਦੇ ਨਾਲ ਦੇਖਾਂਗੇ। ਅਗਲੀਆਂ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਨੇ ਇਹ ਖਬਰਾਂ। ਭਾਰਤ 'ਚ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਨਾਰਵੇ ਗਏ ਹੋਏ ਨੇ, ਨੌਰਡਿਕ ਦੇਸ਼ਾਂ 'ਚ ਨੇ, ਜਿੱਥੇ ਨਾਰਵੇ ਦੇ ਵਿੱਚ ਉਹਨਾਂ ਨੂੰ ਗ੍ਰੈਂਡ ਕ੍ਰੋਸ ਆਫ ਦੀ ਰੋਇਲ ਨਾਰਵੇਜੀਅਨ ਆਰਡਰ ਆਫ ਮੈਰਿਟ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਦਰਮਿਆਨ ਉਹਨਾਂ ਨੂੰ ਨਾਰਵੇ ਦੇ ਕਿੰਗ ਹੈਰਾਲਡ 5ਵੇਂ ਨੇ ਇਹ ਸਨਮਾਨ ਦਿੱਤਾ। ਹਾਲਾਂਕਿ ਏਜੰਸੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਇਹ 32ਵਾਂ ਕੌਮਾਂਤਰੀ ਸਨਮਾਨ ਹੈ, ਪਰ ਇਸ ਦੇ ਨਾਲੋਂ ਜ਼ਿਆਦਾ ਚਰਚਾ ਦੇ ਵਿੱਚ ਖਬਰ ਰਹੀ ਨਾਰਵੇ ਦੀ ਪ੍ਰੈਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛੇ ਜਾਣ ਵਾਲੇ ਸਵਾਲ ਅਤੇ ਮੋਦੀ ਦੀ ਤਰਫ ਤੋਂ ਉਹਨਾਂ ਸਵਾਲਾਂ ਨੂੰ ਬਾਈਪਾਸ ਕਰਕੇ ਲੰਘਣਾ। ਦੱਸ ਦਈਏ ਕਿ ਨਾਰਵੇ ਦੁਨੀਆ ਦੇ ਪ੍ਰੈਸ ਫਰੀਡਮ ਇੰਡੈਕਸ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ 'ਤੇ ਮੁਲਕ ਆਉਂਦਾ, ਯਾਨੀ ਪ੍ਰੈਸ ਦੀ ਸੁਤੰਤਰਤਾ ਉੱਥੇ ਬੇਹੱਦ ਖੁੱਲ੍ਹੀ ਹੈ, ਜ਼ਿਆਦਾ ਹੈ, ਔਰ ਪ੍ਰੈਸ ਕਿਸੇ ਵੀ ਕਿਸਮ ਦੇ ਦਬਾਅ ਦੇ ਵਿੱਚ ਕੰਮ ਨਹੀਂ ਕਰਦੀ। ਅਜਿਹੇ ਦੇ ਵਿੱਚ ਨਾਰਵੇ ਦੀ ਪ੍ਰੈਸ ਨੇ ਜਦੋਂ ਮੋਦੀ ਤੋਂ ਇਹ ਪੁੱਛਿਆ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਤੋਂ ਵੀ ਬਚਦੇ ਨਜ਼ਰ ਕਿਉਂ ਆ ਰਹੇ ਹੋ, ਇੱਕ ਮਹਿਲਾ ਦੀ ਤਰਫ ਤੋਂ ਪੁੱਛੇ ਗਏ ਇਸ ਸਵਾਲ 'ਤੇ ਮੋਦੀ ਦੀ ਤਰਫ ਤੋਂ ਉਸ ਕਮਰੇ ਦੇ ਵਿੱਚੋਂ ਬਾਹਰ ਨਿਕਲਣਾ। ਦੱਸ ਦਈਏ ਕਿ ਇਸ ਦਰਮਿਆਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਤੋਂ ਬਾਅਦ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ, ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਉੱਥੋਂ ਘਬਰਾ ਕੇ ਚਲਿਆ ਜਾਣਾ ਕਾਫੀ ਅਜੀਬ ਹੈ।
ਕੁਝ ਲੁਕਾਉਣ ਦੀ ਲੋੜ ਨਹੀਂ ਹੁੰਦੀ ਅਤੇ ਕੁਝ ਡਰਨ ਦੀ ਵੀ ਲੋੜ ਨਹੀਂ ਹੁੰਦੀ ਜਦੋਂ ਤੱਕ ਤੁਸੀਂ ਗਲਤ ਨਹੀਂ ਹੋ। ਜਦੋਂ ਦੁਨੀਆ ਇੱਕ ਸਮਝੌਤਾ ਕਰ ਚੁੱਕੇ ਪ੍ਰਧਾਨ ਮੰਤਰੀ ਨੂੰ ਕੁਝ ਸਵਾਲਾਂ ਤੋਂ ਘਬਰਾ ਕੇ ਜਾਂਦੇ ਹੋਏ ਦੇਖਦੀ ਹੈ, ਭੱਜਦੇ ਹੋਏ ਦੇਖਦੀ ਹੈ, ਤਾਂ ਭਾਰਤ ਦੀ ਸਾਖ ਦੇ ਉੱਤੇ ਕੀ ਅਸਰ ਪੈ ਰਹੇ ਹੋਣਗੇ। ਵੀਡੀਓ ਦੇ ਵਿੱਚ ਪੱਤਰਕਾਰ ਹੈਲੇ ਲਿੰਗ ਇਹ ਕਹਿੰਦੇ ਹੋਏ ਸੁਣ ਸਕਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ, ਤੁਸੀਂ ਦੁਨੀਆ ਦੀ ਸੁਤੰਤਰ ਪ੍ਰੈਸ ਦੇ ਸਵਾਲਾਂ ਨੂੰ ਕਿਉਂ ਨਹੀਂ ਲੈ ਰਹੇ। ਬਾਅਦ ਦੇ ਵਿੱਚ ਹੈਲੇ ਕਿੰਗ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਅਤੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਨੂੰ ਉਮੀਦ ਵੀ ਨਹੀਂ ਸੀ। ਵਰਲਡ ਪ੍ਰੈਸ ਫਰੀਡਮ ਇੰਡੈਕਸ ਦੇ ਵਿੱਚ ਨਾਰਵੇ ਪਹਿਲੇ ਸਥਾਨ 'ਤੇ ਹੈ ਅਤੇ ਭਾਰਤ 157ਵੇਂ ਸਥਾਨ 'ਤੇ ਉੱਤੇ ਹੈ। ਭਾਰਤ ਦੇ ਨਾਲ ਜੁੜੀਆਂ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲਦੇ ਹਾਂ, ਜਿੱਥੇ ਭਾਰਤ ਦੇ ਵਿੱਚ ਜਿਹੜੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਹ ਆਉਂਦੀ 25 ਮਈ ਨੂੰ ਸਾਲ 2026 ਦੇ ਪਦਮ ਪੁਰਸਕਾਰਾਂ ਦਾ ਐਲਾਨ ਕਰਨਗੇ ਔਰ ਦੇਣਗੇ। ਗ੍ਰਹਿ ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਮੁਤਾਬਕ ਰਾਸ਼ਟਰਪਤੀ ਭਵਨ ਦੇ ਵਿੱਚ ਆਯੋਜਿਤ ਹੋਣ ਵਾਲੇ ਨਾਗਰਿਕ ਸਨਮਾਨ ਸਮਾਰੋਹ ਦੇ ਵਿੱਚ ਰਾਸ਼ਟਰਪਤੀ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰ ਪ੍ਰਦਾਨ ਕਰਨਗੇ। ਭਾਰਤ ਸਰਕਾਰ ਨੇ ਕੁੱਲ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ। ਇਹਨਾਂ 'ਚ 5 ਨੂੰ ਪਦਮ ਵਿਭੂਸ਼ਣ, 13 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਜਾਣਾ। ਪੁਰਸਕਾਰ ਜੇਤੂਆਂ ਦੇ ਵਿੱਚ 19 ਔਰਤਾਂ ਵੀ ਸ਼ਾਮਲ ਨੇ, ਜਦਕਿ 16 ਮਰਨ ਉਪਰੰਤ ਇਸ ਸਨਮਾਨ ਉਹਨਾਂ ਨੂੰ ਇਹ ਸਨਮਾਨ ਦਿੱਤਾ ਜਾਏਗਾ। ਉੱਥੇ ਹੀ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਆਪਣੇ ਖਰਚਿਆਂ ਦੇ ਵਿੱਚ ਕਟੌਤੀ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਨੇ। ਵਿੱਤ ਮੰਤਰਾਲੇ ਨੇ ਰੋਜ਼ਾਨਾ ਦੇ ਕੰਮਕਾਜ ਦੇ ਵਿੱਚ ਸੰਜਮ ਵਰਤਣ, ਯਾਤਰਾ ਖਰਚਿਆਂ ਨੂੰ ਘਟਾਉਣ ਅਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉੱਤੇ ਜ਼ੋਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਭਾਰਤੀ ਸਟੇਟ ਬੈਂਕ ਯਾਨੀ SBI, ਪੰਜਾਬ ਨੈਸ਼ਨਲ ਬੈਂਕ ਯਾਨੀ PNB, ਬੈਂਕ ਆਫ ਬੜੌਦਾ ਅਤੇ ਭਾਰਤੀ ਜੀਵਨ ਬੀਮਾ ਨਿਗਮ ਯਾਨੀ LIC ਵਰਗੀਆਂ ਪ੍ਰਮੁੱਖ ਸੰਸਥਾਵਾਂ 'ਤੇ ਪਏਗਾ, ਜਿੱਥੇ ਲੱਖਾਂ ਕਰਮਚਾਰੀ ਕੰਮ ਕਰਦੇ ਨੇ। ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੇ ਮੁਤਾਬਕ ਹੁਣ ਜ਼ਿਆਦਾਤਰ ਮੀਟਿੰਗਾਂ, ਸਮੀਖਿਆਵਾਂ ਅਤੇ ਸਲਾਹ ਮਸ਼ਵਰੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਕੀਤੇ ਜਾਣਗੇ। ਚੇਅਰਮੈਨ, MD, CEO ਪੱਧਰ ਦੇ ਅਧਿਕਾਰੀਆਂ ਦੀ ਵਿਦੇਸ਼ ਯਾਤਰਾਵਾਂ ਦੇ ਉੱਤੇ ਵੀ ਸਖ਼ਤੀ ਕੀਤੀ ਜਾਏਗੀ। ਮੰਤਰਾਲੇ ਨੇ ਪੈਟਰੋਲ ਅਤੇ ਡੀਜ਼ਲ ਵਾਹਨਾਂ ਦੀ ਵਰਤੋਂ ਨੂੰ ਪੜਾਅਵਾਰ ਤਰੀਕੇ ਦੇ ਨਾਲ ਘੱਟ ਕਰਨ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਬੈਂਕਾਂ ਅਤੇ ਸੰਸਥਾਵਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਹੈੱਡਕੁਆਟਰਸ, ਹੈੱਡ ਆਫਿਸਿਸ ਅਤੇ ਬ੍ਰਾਂਚਿਸ ਦੇ ਵਿੱਚ ਕਿਰਾਏ ਦੇ ਉੱਤੇ ਲਈਆਂ ਗਈਆਂ ਪੁਰਾਣੀ ਗੱਡੀਆਂ ਦੀ ਥਾਂ EVs ਦੀ ਯਾਨੀ ਇਲੈਕਟ੍ਰਿਕ ਵਹੀਕਲਸ ਦੀ ਵਰਤੋਂ ਕਰਨ। ਇਹ ਕਦਮ ਅਜਿਹੇ ਸਮੇਂ ਦੇ ਵਿੱਚ ਚੁੱਕਣ ਦੀ ਗੱਲ ਕੀਤੀ ਗਈ ਹੈ ਜਦੋਂ ਖੁਦ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਦੌਰੇ ਦੇ ਉੱਤੇ ਨੇ ਔਰ ਭਾਰਤ ਦੀਆਂ ਸਾਰੀਆਂ ਸੰਸਥਾਵਾਂ ਨੂੰ ਵਿਦੇਸ਼ ਦੌਰੇ ਕਰਨ ਤੋਂ ਬਚਣ ਅਤੇ ਖਰਚੇ ਘੱਟ ਕਰਨ ਅਤੇ ਸੰਜਮ ਵਰਤਣ ਦੀ ਇੱਕ ਤਾਕੀਦ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਦੇ ਉੱਤੇ ਭਾਰਤ ਦੇ ਵਿੱਚ ਇਨ੍ਹੀਂ ਦਿਨੀ ਇੱਕ ਸਿਆਸੀ ਲਹਿਰ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਔਰ ਇੱਕ ਪਾਰਟੀ ਜਿਸਦਾ ਨਾਮ ਹੈ CJP। ਤੁਹਾਨੂੰ BJP ਵਰਗਾ ਲੱਗਦਾ ਹੋਏਗਾ ਪਰ ਇਸ ਦੇ ਨਾਮ ਦੇ ਵਿੱਚ ਹੀ ਸਿਮਿਲੈਰਿਟੀ ਹੈ, ਹੋਰ ਕੋਈ ਖਾਸ ਸਿਮਿਲੈਰਿਟੀ ਇਹਨਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ। CJP ਯਾਨੀ ਕਾਕਰੋਚ ਜਨਤਾ ਪਾਰਟੀ। ਇਸ ਪਾਰਟੀ ਨੇ ਆਪਣੇ ਵਿਲੱਖਣ ਨਾਅਰੇ ਸੈਕੂਲਰ, ਸੋਸ਼ਲਿਸਟ, ਡੈਮੋਕਰੇਟਿਕ ਅਤੇ ਲੇਜ਼ੀ ਇਹ ਨਾਰਾ ਦਿੱਤਾ ਅਤੇ ਇੰਟਰਨੈੱਟ ਦੇ ਉੱਤੇ ਹਲਚਲ ਵੀ ਮਚਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪਾਰਟੀ ਨੇ ਮਹਿਜ਼ 2 ਦਿਨਾਂ 'ਚ ਹੀ 40,000 ਤੋਂ ਵਧੇਰੇ ਮੈਂਬਰ ਬਣਾਉਣ ਦਾ ਦਾਅਵਾ ਕੀਤਾ। CJP ਖੁਦ ਨੂੰ ਨੌਜਵਾਨਾਂ ਦੀ ਅਤੇ ਨੌਜਵਾਨਾਂ ਦੇ ਲਈ ਬਣਾਈ ਗਈ ਇੱਕ ਸਿਆਸੀ ਪਾਰਟੀ ਦੱਸਦੀ ਹੈ। ਇਸ ਪਾਰਟੀ ਨੇ ਆਪਣਾ ਇੱਕ AI ਜਨਰੇਟਿਡ ਐਂਥਮ ਵੀ ਜਾਰੀ ਕੀਤਾ ਜਿਸਦੇ ਬੋਲ ਨੇ ਵੀ ਆਰ ਕਾਕਰੋਚ ਪਾਰਟੀ, ਵੀ ਆਰ ਚਿਲਡਰਨ ਆਫ ਬਰਨਿੰਗ ਸਿਟੀ। ਪਾਰਟੀ ਦੇ ਨਾਮ ਕਾਕਰੋਚ ਨੂੰ ਲੈ ਕੇ ਕਾਫੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਨਾਮ ਭਾਰਤ ਦੇ ਮੁੱਖ ਜਸਟਿਸ ਸੂਰਿਆਕਾਂਤ ਦੀ ਤਰਫ ਤੋਂ ਪਿਛਲੇ ਦਿਨਾਂ ਦੇ ਦਰਮਿਆਨ ਦਿੱਤੀ ਇੱਕ ਟਿੱਪਣੀ ਦੇ ਉੱਤੇ ਆਧਾਰਿਤ ਹੈ, ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਕੁਝ ਨੌਜਵਾਨ ਕਾਕਰੋਚ ਵਰਗੇ ਹੁੰਦੇ ਨੇ ਜੋ ਕਿ ਸੋਸ਼ਲ ਮੀਡੀਆ ਰਾਹੀਂ ਸਿਸਟਮ 'ਤੇ ਹਮਲਾ ਕਰਦੇ ਨੇ। CJP ਦੇ ਸੰਸਥਾਪਕ ਨੇ ਵੀ ਇਸ ਟਿੱਪਣੀ ਦੇ ਉੱਤੇ ਵਿਅੰਗ ਕਰਦਿਆਂ ਹੋਇਆਂ ਇਸ ਨਾਮ ਨੂੰ ਅਪਣਾਇਆ। ਖਾਸ ਗੱਲ ਇਹ ਹੈ ਕਿ ਕੁਝ ਸਿਆਸਤਦਾਨਾਂ ਦੀ ਤਰਫ ਤੋਂ ਵੀ ਇਸ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੁਆ ਮੋਇਤਰਾ ਨੇ ਇਸ ਪਾਰਟੀ ਦੀ ਖੁਦ ਨੂੰ ਪ੍ਰਸ਼ੰਸਕ ਦੱਸਿਆ। ਉਹਨਾਂ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਇਸ ਦੇ ਸ਼ਾਮਲ ਹੋਣ ਦੀ ਇੱਛਾ ਜਤਾਈ ਅਤੇ ਕਿਹਾ ਕਿ ਸਾਡੇ ਲੋਕਤੰਤਰ ਨੂੰ ਤੁਹਾਡੇ ਵਰਗੇ ਲੜਾਕਿਆਂ ਦੀ ਲੋੜ ਹੈ। ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਕੀਰਤੀ ਆਜ਼ਾਦ ਨੇ ਵੀ ਮੈਂਬਰਸ਼ਿਪ ਦੀ ਯੋਗਤਾ ਪੁੱਛੀ ਤਾਂ ਪਾਰਟੀ ਨੇ ਜਵਾਬ ਦਿੱਤਾ ਕਿ 1983 ਦਾ ਵਿਸ਼ਵ ਕੱਪ ਜਿਤਨਾ ਹੀ ਕਾਫੀ ਹੈ ਤੁਹਾਡੇ ਲਈ। ਦੱਸ ਦਈਏ ਕਿ ਕੀਰਤੀ ਆਜ਼ਾਦ 83 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਵਿੱਚ ਸ਼ਾਮਲ ਸੀ,
ਭਾਵੇਂ ਕਿ ਇੱਕ ਵਿਅੰਗਾਤਮਕ ਪ੍ਰਯੋਗ ਲੱਗਦਾ, ਪਰ ਪਾਰਟੀ ਨੇ ਕੁਝ ਗੰਭੀਰ ਮੁੱਦੇ ਵੀ ਚੁੱਕੇ ਨੇ, ਜਿਵੇਂ ਮਹਿਲਾ ਰਾਖਵਾਂਕਰਨ। ਸੰਸਦ ਅਤੇ ਕੈਬਨਿਟ ਦੇ ਵਿੱਚ ਮਹਿਲਾਵਾਂ ਨੂੰ 50% ਰਾਖਵਾਂਕਰਨ ਦੇਣ ਦੀ ਮੰਗ ਕਰਨੀ, ਨਿਆਂਪਾਲਿਕਾ ਤੋਂ ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਮੁੱਖ ਜਸਟਿਸ ਨੂੰ ਰਾਜ ਸਭਾ ਦੀ ਸੀਟ ਨਾ ਦਿੱਤੇ ਜਾਣ ਦੀ ਮੰਗ ਰੱਖਣੀ, CBSE ਦੀ ਰੀਚੈਕਿੰਗ ਫੀਸ ਖਤਮ ਕੀਤੇ ਜਾਣ, ਨੀਟ ਵਰਗੀਆਂ ਪ੍ਰੀਖਿਆਵਾਂ 'ਚ ਗੜਬੜੀਆਂ ਵਿਰੁੱਧ ਆਵਾਜ਼, ਅਤੇ ਦਲ ਬਦਲਣ ਵਾਲੇ ਸੰਸਦ ਵਿਧਾਇਕਾਂ ਦੇ ਉੱਤੇ 20 ਸਾਲ ਦੀ ਚੋਣ ਪਾਬੰਦੀ ਲਗਾਈ ਜਾਣ ਵਾਲੀਆਂ ਕਈ ਸਾਰੀਆਂ ਜਿਹੜੀਆਂ ਮੰਗਾਂ ਜਾਂ ਇੰਝ ਕਹਿ ਲਈਏ ਕਿ ਏਜੰਡੇ ਰੱਖੇ ਗਏ ਨੇ। ਪਾਰਟੀ ਨੇ ਮੈਂਬਰਸ਼ਿਪ ਦੇ ਲਈ ਬੜੀਆਂ ਅਜੀਬ ਸ਼ਰਤਾਂ ਰੱਖੀਆਂ ਨੇ, ਜਿਵੇਂ ਕਿ ਕੋਈ ਵੀ ਵਿਅਕਤੀ ਦਾ ਬੇਰੁਜ਼ਗਾਰ ਹੋਣਾ ਜਾਂ ਲੇਜ਼ੀ ਯਾਨੀ ਕਿ ਆਲਸੀ ਹੋਣਾ, ਔਨਲਾਈਨ ਰਹਿਣਾ, ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸ਼ਿਕਾਇਤ ਕਰਨ ਦੀ ਸਮਰੱਥਾ ਹੋਣਾ ਵਰਗੇ ਕੁਝ ਇੱਕ ਯੋਗਤਾ ਦੇ ਪੈਰਾਮੀਟਰਸ ਪਾਰਟੀ ਦੀ ਤਰਫ ਤੋਂ ਸੁਝਾਏ ਗਏ ਨੇ। ਦੇਸ਼ ਦੇ ਵਿੱਚ ਇੱਕ ਹਫ਼ਤੇ ਤੋਂ ਪ੍ਰਚੰਡ ਗਰਮੀ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਮੌਸਮ ਮਹਿਕਮੇ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਤੋਂ ਲੈ ਕੇ ਦਿੱਲੀ ਤੱਕ ਭਿਆਨਕ ਲੂ ਚੱਲਣ ਦੀ ਚੇਤਾਵਨੀ ਦਿੱਤੀ ਹੈ। ਇਸ ਦਰਮਿਆਨ ਪਾਰਾ 45 ਡਿਗਰੀ ਤੋਂ ਵੀ ਪਾਰ ਜਾ ਸਕਦਾ ਹੈ। ਜੰਮੂ ਕਸ਼ਮੀਰ, ਲੱਦਾਖ, ਮਹਾਰਾਸ਼ਟਰ 'ਚ 18 ਤੋਂ 24 ਮਈ ਦੇ ਦਰਮਿਆਨ, ਮੱਧ ਪ੍ਰਦੇਸ਼ ਦੇ ਵਿੱਚ 18 ਤੋਂ 23 ਮਈ ਦੇ ਦਰਮਿਆਨ, ਅਤੇ ਬਿਹਾਰ, ਮਰਾਠਵਾੜਾ ਖੇਤਰ ਦੇ ਵਿੱਚ ਅੱਗ ਬਰਸਣ ਦੀਆਂ ਸੰਭਾਵਨਾਵਾਂ ਇਹਨਾਂ ਦਿਨਾਂ ਦੇ ਦਰਮਿਆਨ ਜਤਾਈਆਂ ਗਈਆਂ ਨੇ। ਦੱਸ ਦਈਏ ਕਿ ਦਿੱਲੀ ਦੇ ਵਿੱਚ ਹੀਟ ਵੇਵ ਦਾ ਖਤਰਾ ਦੱਸਿਆ ਗਿਆ ਹੈ। 15 ਤੋਂ 35 ਕਿਲੋਮੀਟਰ ਦੀ ਤੇਜ਼ ਰਫ਼ਤਾਰ ਦੇ ਨਾਲ ਗਰਮ ਹਵਾਵਾਂ ਵੀ ਚੱਲਦੇ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਉੱਥੇ ਹੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਹੈਪੀ ਖ਼ਬਰ ਦੇ ਨਾਲ ਸ਼ੁਰੂਆਤ ਕਰ ਲਈ, ਯਾਨੀ ਕਿ ਆਸਟ੍ਰੇਲੀਆ ਦੇ ਉਹ ਇਲਾਕੇ ਜਿਨ੍ਹਾਂ ਨੂੰ ਹੈਪੀਐਸਟ ਇੰਡੈਕਸ। ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਹੈਪੀ ਖ਼ਬਰ ਦੇ ਨਾਲ ਸ਼ੁਰੂਆਤ ਕਰ ਲਈ, ਯਾਨੀ ਕਿ ਆਸਟ੍ਰੇਲੀਆ ਦੇ ਉਹ ਇਲਾਕੇ ਜਿਨ੍ਹਾਂ ਨੂੰ ਹੈਪੀਐਸਟ ਇੰਡੈਕਸ ਦੇ ਵਿੱਚ ਸਿਖਰਲਾ ਸਥਾਨ ਮਿਲਦਾ ਹੈ। ਦੱਸ ਦਈਏ ਕਿ ਇਸ ਦਰਮਿਆਨ ਜਿਹੜੇ ਕੁਝ ਇੱਕ ਸਬਰਬਸ 88 ਦੇ ਕਰੀਬ ਜਿਹੜੇ ਰੀਜਨਸ ਨੇ ਜਾਂ ਜਿਹੜੇ ਇਲਾਕੇ ਨੇ ਉਹਨਾਂ ਨੂੰ ਐਨਾਲਾਈਜ਼ ਕੀਤਾ ਗਿਆ, ਔਰ 10 ਅਲੱਗ ਅਲੱਗ ਫੈਕਟਰ ਦੇ ਆਧਾਰ ਦੇ ਉੱਤੇ, ਜਿਵੇਂ ਬਿਲੋਂਗਿੰਗ ਯਾਨੀ ਕਿ ਤੁਹਾਨੂੰ ਉਹ ਕਿੰਨੀ ਕੁ ਆਪਣਤ ਵਾਲਾ ਇਲਾਕਾ ਲੱਗਦਾ, ਇੰਪਲੋਇਮੈਂਟ ਕਿੰਨੀ ਹੈ, ਰੁਜ਼ਗਾਰ ਉਸ ਇਲਾਕੇ ਦੇ ਵਿੱਚ ਰਹਿੰਦੇ ਹੋਏ, ਹਾਊਸਿੰਗ ਅਫੋਰਡੇਬਿਲਟੀ ਕਿੰਨੀ ਕੁ ਹੈ, ਸਿਹਤ ਦੇ ਪੱਖੋਂ, ਮੈਂਟਲ ਵੈਲਬੀਂਗ ਦੇ ਪੱਖੋਂ, ਹੈਲਥ ਕੇਅਰ ਐਕਸੈਸ ਕਿੰਨੀ ਕੁ ਹੈ, ਹਸਪਤਾਲ, ਮੈਡੀਕਲ ਫੈਸਿਲਿਟੀਜ਼ ਉੱਥੇ ਕਿੰਨੀਆਂ ਕੁ ਉਪਲਬਧ ਨੇ, ਫਿਰ ਉਹ ਇਲਾਕਾ ਵਰਕ ਲਾਈਫ ਬੈਲੈਂਸ ਕਿਵੇਂ ਬਣਾ ਕੇ ਰੱਖਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ, ਜਾਂ ਸੋਸ਼ਲ ਕਨੈਕਟਿਡਨੈਸ ਜਾਂ ਸੇਫਟੀ ਕਿੰਨੀ ਕੁ ਹੈ। ਇਸ ਆਧਾਰ ਦੇ ਉੱਤੇ ਆਸਟ੍ਰੇਲੀਆ ਦੇ 10 ਅਲੱਗ ਅਲੱਗ ਲਾਈਫ ਸਟਾਈਲ, ਇਨਵਾਇਰਮੈਂਟ, ਕਮਿਊਨਿਟੀ ਫੈਕਟਰਸ ਦੇ ਆਧਾਰ ਦੇ ਉੱਤੇ ਰੀਜਨਸ ਜਿਹੜੇ ਨੇ ਉਹ ਡਿਵਾਈਡ ਕੀਤੇ ਗਏ ਨੇ। ਪਹਿਲੇ ਨੰਬਰ ਦੇ ਉੱਤੇ ਸਦਰਲੈਂਡ ਸ਼ਾਇਰ ਇਲਾਕਾ ਆਉਂਦਾ, ਜਿਹੜਾ ਕਿ ਸਿਡਨੀ ਦਾ ਦੱਖਣੀ ਇਲਾਕਾ ਹੈ, ਸਾਊਥ ਸਦਰਨ ਇਲਾਕਾ ਹੈ। ਇਸ ਨੂੰ ਆਸਟ੍ਰੇਲੀਆ ਦੇ ਹੈਪੀਐਸਟ ਪਲੇਸਿਸ ਦੇ

0: ਵਿੱਚੋਂ ਪਹਿਲੇ ਨੰਬਰ ਦੇ ਉੱਤੇ ਇਸ ਕਰਕੇ ਰੱਖਿਆ ਗਿਆ ਕਿਉਂਕਿ ਇੱਥੇ ਬੇਰੁਜ਼ਗਾਰੀ ਦਰ ਬੇਹੱਦ ਘੱਟ ਹੈ, ਤਟੀ ਇਲਾਕਾ ਹੈਗਾ ਔਰ ਜਿਹੜੀ ਕਮਿਊਨਿਟੀ ਵੀ ਉਹ ਵੀ ਆਪਸ ਦੇ ਵਿੱਚ ਜੁੜੀ ਹੋਈ ਔਰ ਵਰਕ ਲਾਈਫ ਬੈਲੈਂਸ ਨੂੰ ਜੋੜ ਕੇ ਚੱਲਦੀ ਹੈ। ਅਜਿਹੇ ਦੇ ਵਿੱਚ ਇਸਨੇ ਟੋਪ ਸਪੋਟ ਹਾਸਲ ਕੀਤਾ। ਹਾਲਾਂਕਿ ਸਦਰਲੈਂਡ ਸ਼ਾਇਰ ਦਾ ਕੋਈ ਇੱਕ ਸਬਬ ਜਿਹੜਾ ਟੋਪ ਦੇ ਉੱਤੇ ਨਹੀਂ ਦੱਸਿਆ ਗਿਆ, ਪਰ ਇੱਥੇ ਲੋਅ ਕ੍ਰਾਈਮ ਰੇਟ ਜਿਹੜੀ ਹੈ ਉਹ ਇਸ ਇਲਾਕੇ ਨੂੰ ਰਹਿਣ ਲਾਇਕ ਵੀ ਬਣਾਉਂਦੀ ਹੈ। ਨੰਬਰ 2 ਦੇ ਉੱਤੇ ਐਡੀਲੈਂਡ ਦਾ ਸੈਂਟਰਲ ਐਂਡ ਹਿਲਸ ਏਰੀਆ, ਜਿੱਥੇ ਜਿਹੜੇ ਜ਼ਿਆਦਾਤਰ ਕੰਪੈਰੀਜ਼ਨ ਨੇ ਉਸ ਦੇ ਵਿੱਚ ਜਿਹੜਾ ਇਹ ਇਲਾਕਾ ਪਹਿਲੇ ਨੰਬਰ ਦੇ ਇਲਾਕੇ ਤੋਂ ਵੀ ਉੱਪਰ ਚਲਾ ਜਾਂਦਾ। ਉਦਾਹਰਣ ਦੇ ਤੌਰ ਦੇ ਉੱਤੇ ਇੱਥੇ ਮੈਡੀਕਲ ਪ੍ਰੈਕਟਿਸ ਦੀ ਜੇ ਗੱਲ ਕੀਤੀ ਜਾਵੇ ਤਾਂ 100,000 ਲੋਕਾਂ ਦੇ ਉੱਤੇ 2600 ਤੋਂ ਜ਼ਿਆਦਾ ਮੈਡੀਕਲ ਪ੍ਰੈਕਟੀਸ਼ਨਰ ਮੌਜੂਦ ਨੇ, ਯਾਨੀ ਕਿ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਬੜੀ ਵਧੀਆ ਤੰਦਰੁਸਤ ਬਣੀ ਰਹਿੰਦੀ ਹੈ। 3 ਨੰਬਰ ਦੇ ਉੱਤੇ ਇਲਾਕਾ ਆਉਂਦਾ ਨੌਰਦਰਨ ਬੀਚਿਸ ਦਾ, ਇੱਕ ਵਾਰ ਫਿਰ ਤੋਂ ਇਹ ਵੀ ਸਿਡਨੀ ਦਾ ਹੀ ਇਲਾਕਾ। ਨੌਰਦਰਨ ਬੀਚਿਸ ਨੂੰ ਆਮ ਤੌਰ ਦੇ ਉੱਤੇ ਇੱਕ ਮਹਿੰਗਾ ਇਲਾਕਾ ਮੰਨ ਲਿਆ ਜਾਂਦਾ। ਔਸਤਨ ਘਰਾਂ ਦੀਆਂ ਕੀਮਤਾਂ, ਇੱਥੇ ਸਾਰੇ ਜ਼ਿਆਦਾਤਰ ਪੁਰਾਣੇ ਘਰ ਨੇ, ਪਰ ਔਸਤਨ ਘਰਾਂ ਦੀਆਂ ਕੀਮਤਾਂ $1,000,000 ਤੋਂ ਤਾਂ ਜਾ ਚੁੱਕੀਆਂ ਨੇ। ਇਸ ਕਰਕੇ ਵੀ ਮੈਨਲੀ ਦੇ ਲੋਕ ਖੁਸ਼ ਸੰਤੁਸ਼ਟ ਦੱਸੇ ਜਾ ਰਹੇ ਨੇ। ਹੋਰ ਤਾਂ ਹੋਰ ਇਸ ਇਲਾਕੇ 'ਚ ਆਸਟ੍ਰੇਲੀਆ ਦੇ ਕੁਝ ਸਭ ਤੋਂ ਬਿਹਤਰੀਨ ਬੀਚਿਸ ਪੈਂਦੇ ਨੇ। 4 ਦੇ ਉੱਤੇ ਜਿਹੜਾ ਇਲਾਕਾ ਆਉਂਦਾ ਉਹ ਹੈ ਬੌਕਮ ਹਿਲਸ ਅਤੇ ਹੌਕਸਬਰੀ ਸਿਡਨੀ ਦਾ, ਇੱਕ ਵਾਰ ਫਿਰ ਤੋਂ ਇਹ ਇਲਾਕਾ। ਹੌਕਸਬਰੀ ਇੱਕ ਕਿਸਮ ਦਾ ਵੈਲੀ ਏਰੀਆ ਕਿਹਾ ਜਾ ਸਕਦਾ, ਪਿੱਛੇ ਬਲੂ ਮਾਊਂਟੇਨ, ਥੱਲੇ ਦਰਿਆ ਵਗਦਾ ਜਿਹੜਾ ਨੇਪੀਅਨ ਦਰਿਆ ਕਿਹਾ ਜਾਂਦਾ, ਅਤੇ ਇਸ ਤਰੀਕੇ ਦੇ ਨਾਲ ਇੱਕ ਪੂਰਾ ਦਾ ਪੂਰਾ ਮੈਦਾਨੀ ਇਲਾਕਾ ਜਿਹੜਾ ਕਿ ਇਸਨੂੰ ਇੱਕ ਬਿਹਤਰੀਨ ਸ਼ਾਨਦਾਰ ਵੈਲੀ ਏਰੀਆ ਬਣਾ ਦਿੰਦਾ ਹੈ। ਨੰਬਰ 5 ਦੇ ਉੱਤੇ ਪਰਥ ਦਾ ਜਿਹੜਾ ਗ੍ਰੇਟਰ ਏਰੀਆ ਹੈ, ਪਰਥ ਨੂੰ ਵਾਰੰਬੂਲ, ਸਾਊਥ ਵੈਸਟ ਵਿਕਟੋਰੀਆ ਦੇ ਨਾਲ ਨੰਬਰ 6 ਤੋਂ ਉੱਪਰ ਰੱਖਿਆ ਗਿਆ। ਉਸ ਦੀ ਵਜ੍ਹਾ ਇਹ ਹੈ ਕਿ ਪਰਥ ਦੇ ਇਸ ਇਲਾਕੇ ਦੇ ਵਿੱਚ ਤਟੀ ਇਲਾਕੇ ਦੀ ਸਾਂਝ ਤਾਂ ਹੈ ਹੀ, ਪਰ ਇੱਥੇ ਰੈਲੇਟਿਵਲੀ ਦੂਸਰੇ ਇਲਾਕਿਆਂ ਦੀ ਬਜਾਏ ਇੱਕ ਛੋਟੀ ਪਾਪੂਲੇਸ਼ਨ ਰਹਿੰਦੀ ਹੈ। ਅਗਲੀ ਖਬਰ ਦੀ ਸਾਂਝ ਜੇ ਪਾਈਏ ਤਾਂ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਘੱਟ ਕੀਤਾ ਜਾਏਗਾ ਜੇਕਰ ਲਿਬਰਲ ਨੈਸ਼ਨਲ ਗਠਜੋੜ ਸੱਤਾ ਦੇ ਵਿੱਚ ਆਉਂਦਾ। ਇਹ ਬਿਆਨ ਤਾਂ ਤੁਸੀਂ ਸੁਣ ਹੀ ਲਿਆ ਹੋਣਾ ਪਿਛਲੇ ਦਿਨਾਂ ਦੇ ਦਰਮਿਆਨ, ਪਰ ਹੁਣ ਇਸ ਬਿਆਨ ਦੇ ਕਾਊਂਟਰ ਸਾਹਮਣੇ ਆ ਰਹੇ ਨੇ। ਇਸ ਦਰਮਿਆਨ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਲੋੜ ਨੇ, ਉਹਨਾਂ ਦੀ ਲੋੜ ਆਸਟ੍ਰੇਲੀਆ ਨਹੀਂ ਹੈ, ਇਸ ਕਿਸਮ ਦੇ ਦਾਅਵੇ ਇੱਥੋਂ ਦੀਆਂ ਕੁਝ ਸੰਸਥਾਵਾਂ ਦੀ ਤਰਫ ਤੋਂ ਕੀਤੇ ਜਾ ਰਹੇ ਨੇ। ਅਤੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਆ ਕੇ ਇੰਟਰਨੈਸ਼ਨਲ ਸਟੂਡੈਂਟ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ, ਡੋਮੈਸਟਿਕ ਸਟੂਡੈਂਟ ਦੀ ਬਜਾਏ ਯਾਨੀ ਘਰੇਲੂ ਜਿਹੜੇ ਦੇਸ਼ ਦੇ ਅੰਦਰ ਰਹਿ ਰਹੇ ਵਿਦਿਆਰਥੀ ਨੇ, ਉਹਨਾਂ ਦੇ ਮੁਕਾਬਲੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਵਿੱਚ, ਉਹਨਾਂ ਦੀ ਪੜ੍ਹਾਈ ਲਿਖਾਈ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇੰਟਰਨੈਸ਼ਨਲ ਗ੍ਰੈਜੂਏਟ ਹਾਇਰ ਕੋਲੈਬਰੇਟਿਵ ਸਕਿੱਲਸ ਦੇ ਮਾਮਲੇ 'ਚ 95% ਵਧੀਆ ਕਰਦੇ ਨੇ ਦੇਸ਼ ਦੇ ਅੰਦਰ, ਵੈਨਿਊਜ਼ ਦੇ ਮਾਮਲੇ 'ਚ 86%, ਇੰਪਲੋਇਮੈਂਟਬਿਲਟੀ ਦੇ ਜਿਹੜੇ ਸਕਿੱਲਸ ਨੇ ਉਸ ਮਾਮਲੇ ਦੇ ਵਿੱਚ 84% ਤੱਕ ਜਿਹੜੇ ਨੇ ਉਹ ਇੰਟਰਨੈਸ਼ਨਲ ਸਟੂਡੈਂਟਸ ਹੀ ਯੋਗਦਾਨ ਪਾਉਂਦੇ ਨੇ। ਅਜਿਹੇ ਦੇ ਵਿੱਚ ਕੈਂਪਸ ਸਟੱਡੀ ਹੋਵੇ ਚਾਹੇ ਔਨਲਾਈਨ ਸਟੱਡੀ, ਇੰਟਰਨੈਸ਼ਨਲ ਸਟੂਡੈਂਟ ਇਸ ਸਟੋਰੀ ਦਾ ਇੱਕ ਵੱਖਰਾ ਪਾਰਟ ਲੈ ਕੇ ਆਉਂਦੇ ਨੇ। ਆਸਟ੍ਰੇਲੀਆ ਦੇ ਵਿੱਚ ਤੇਲ ਦੇ ਭੰਡਾਰੇ ਹੀ ਭੰਡਾਰੇ, ਇਸ ਕਿਸਮ ਦਾ ਇੱਕ ਵਾਰ ਫਿਰ ਤੋਂ ਦਾਅਵਾ ਕੀਤਾ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ, ਜਿਨ੍ਹਾਂ ਨੇ ਫੈਡਰਲ ਸਰਕਾਰ ਦੇ ਦੁਆਰਾ 3 ਕਾਰਗੋ ਸ਼ਿਪ ਦੀ ਜਿਹੜੀ ਚੀਨ ਤੋਂ ਇੱਕ ਡੀਲ ਹੋਈ ਹੈ ਉਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਜੈੱਟ ਫਿਊਲ ਦੇ ਨਾਲ ਲੱਦੇ 600,000 ਬੈਰਲ ਫਿਊਲ ਜਿਹੜਾ ਉਹ ਚੀਨ ਦੇ ਰਸਤੇ ਦੇ ਰਾਹੀਂ ਆਸਟ੍ਰੇਲੀਆ ਨੂੰ ਦਾਖਲ ਹੋ ਰਿਹਾ ਔਰ ਇਸ ਦੇ ਨਾਲ ਜਿਹੜਾ ਟੈਕਸ ਯੋਜਨਾਵਾਂ ਨੇ ਟਰੱਸਟ ਟੈਕਸ ਚੇਂਜਿਸ ਜਾਂ ਫਿਰ ਪਿਛਲੇ ਹਫ਼ਤੇ ਬਜਟ ਦੇ ਵਿੱਚ ਜਿਹੜੇ ਕੁਝ ਚੇਂਜ ਆਏ ਸੀ ਉਹਨਾਂ ਦੀ ਪ੍ਰਧਾਨ ਮੰਤਰੀ ਨੇ ਹਮਾਇਤ ਕੀਤੀ ਹੈ। ਉੱਧਰ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਕਿਹਾ ਕਿ ਉਹ ਇਸ ਗੱਲ ਦੇ ਲਈ ਤਿਆਰ ਨੇ ਕਿ ਜੇ ਭਾਰਤੀ ਮੂਲ ਦੇ ਅਤੇ ਚੀਨੀ ਮੂਲ ਦੇ ਵੋਟਰ ਜਿਹੜੇ ਨੇ ਉਹਨਾਂ ਦੀ ਮਾਈਗ੍ਰੇਸ਼ਨ ਪੋਲਿਸੀ ਨੂੰ ਸਪੋਰਟ ਨਾ ਕਰਨ ਅਤੇ ਉਹ ਆਪਣਾ ਵੋਟ ਬੈਂਕ ਆਧਾਰ ਖੋ ਦੇਣ। ਤਾਂ ਦੱਸ ਦਈਏ ਕਿ ਗਠਜੋੜ ਦੀ ਤਰਫ ਤੋਂ ਇਹ ਯੋਜਨਾ ਦਿੱਤੀ ਗਈ ਸੀ ਕਿ 17 ਵੈਲਫੇਅਰ ਪੇਮੈਂਟਸ ਜਿਹੜੀਆਂ ਨੇ ਉਹ ਪਰਮਾਨੈਂਟ ਰੈਜੀਡੈਂਟ ਹਾਸਲ ਕਰਦੇ ਨੇ ਆਸਟ੍ਰੇਲੀਆ 'ਚ ਜਦੋਂ ਤੱਕ ਤੁਸੀਂ ਪੱਕੇ ਸਿਟੀਜ਼ਨ ਨਹੀਂ ਬਣ ਜਾਂਦੇ, ਇੱਥੋਂ ਦੇ ਨਾਗਰਿਕ ਨਹੀਂ ਬਣ ਜਾਂਦੇ, ਤੁਹਾਡੇ ਤੱਕ ਜਿਹੜੀਆਂ ਨੇ ਇਹ ਸਕੀਮਾਂ ਦੇ ਭਲਾਈ ਸਕੀਮਾਂ ਦੇ ਜਿਹੜੇ ਰਕਮ ਹੈ ਉਹ ਨਹੀਂ ਇਸ ਦੇ ਫਾਇਦੇ ਪਹੁੰਚ ਸਕਣਗੇ। ਅਜਿਹੇ ਦੇ ਵਿੱਚ ਬਹੁਤ ਸਾਰੇ ਜਿਹੜੇ ਉੱਧਰ ਅੱਜ ਕੱਲ੍ਹ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਮੀਮ ਬੜੇ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੇ ਨੇ। ਪ੍ਰਧਾਨ ਮੰਤਰੀ ਨੂੰ ਆਪਣਾ ਬਿਜ਼ਨਸ ਪਾਰਟਨਰ ਦੱਸ ਕੇ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਇਸ ਦਾ ਮਜ਼ਾਕ ਉਡਾ ਰਹੇ ਨੇ। 47% ਸਾਈਲੈਂਟ ਪਾਰਟਨਰ ਦੱਸਿਆ ਜਾ ਰਿਹਾ। ਅਸਲ 'ਚ ਦੇਸ਼ ਦੇ ਅੰਦਰ CGT ਦੇ ਉੱਤੇ 50% ਪ੍ਰੋਫਿਟ ਦੇ ਉੱਤੇ ਲੱਗਦਾ ਡਿਸਕਾਊਂਟ ਜਿਹੜਾ ਉਹ ਖਤਮ ਕਰਦੇ ਹਨ ਅਤੇ ਨੈਗੇਟਿਵ ਗੇਅਰਿੰਗ ਦੇ ਵਿੱਚ ਬਦਲਾਅ ਕਰਨ ਦੇ ਨਾਲ ਸਰਕਾਰ ਲੋਕਾਂ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ। ਇਸ ਕਿਸਮ ਦੇ ਮਜ਼ਾਕ ਬਣਨ ਲੱਗ ਪਏ ਨੇ। ਇਸੇ ਹੀ ਕਰਕੇ ਜਿਹੜਾ ਨਵਾਂ ਮੈਥਡ ਆਇਆ CGT ਨੂੰ ਖਤਮ ਕਰਨ ਦਾ, 50% ਡਿਸਕਾਊਂਟ ਖਤਮ ਕਰਕੇ ਇਸ ਨੂੰ ਇਸ ਦੀ ਥਾਂ ਦੇ ਉੱਤੇ ਜਿਹੜਾ ਪ੍ਰੋਫਿਟ ਦੇ ਉੱਤੇ ਜਿਹੜਾ CGT ਵਸੂਲਿਆ ਜਾਣਾ, ਜਾਂ ਇਸ ਨੂੰ ਇੰਡੈਕਸੇਸ਼ਨ ਮੈਥਡ ਦੇ ਨਾਲ ਜੋੜ ਕੇ ਦੇਖਿਆ ਜਾਣਾ, ਯਾਨੀ ਕਿ ਬਾਜ਼ਾਰ ਦੇ ਵਿੱਚ ਤੁਹਾਡੀ ਪ੍ਰੋਪਰਟੀ ਦੀ, ਤੁਹਾਡੀ ਕ੍ਰਿਪਟੋਕਰੰਸੀ ਦੀ, ਜਾਂ ਤੁਹਾਡੇ ETF ਦੀ ਕਿੰਨੀ ਕੁ ਕੀਮਤ ਹੋ ਚੁੱਕੀ ਹੈ। ਸੋ ਉਸ ਆਧਾਰ ਦੇ ਉੱਤੇ ਹੀ ਜਿਹੜਾ ਟੈਕਸ ਦੇਣਾ ਮੰਨਿਆ ਜਾ ਰਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਵਧੇਰੇ ਟੈਕਸ ਦੇਣਾ ਪੈ ਸਕਦਾ ਹੈ। ਇਸ ਕਰਕੇ ਵੀ ਇਸ ਤਰ੍ਹਾਂ ਦੇ ਮੀਮ ਆਮ ਲੋਕਾਂ ਦੀ ਤਰਫ ਤੋਂ ਬਣਾਏ ਗਏ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਸਿਡਨੀ ਤੋਂ ਖਬਰ ਜਿੱਥੇ ਇੱਕ ਘਰ ਦੇ ਵਿੱਚ ਮ੍ਰਿਤਕ ਪਾਏ ਗਏ 3 ਲੋਕ, ਜਿਨ੍ਹਾਂ ਦੇ ਵਿੱਚ ਇੱਕ ਮਹਿਲਾ ਅਤੇ 2 ਬੱਚੇ ਸ਼ਾਮਲ ਸੀ। ਉਸ ਤੋਂ ਬਾਅਦ ਇਸ ਨੂੰ ਡੋਮੈਸਟਿਕ ਵਾਇਲੈਂਸ ਦਾ, ਯਾਨੀ ਕਿ ਘਰੇਲੂ ਹਿੰਸਾ ਦਾ ਮਾਮਲਾ ਦੱਸ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਦੇ ਉੱਤੇ ਹੁਣ 2 ਸ਼ਾਇਦ ਕੱਢ ਲਏ ਗਏ ਨੇ। ਦੱਸ ਦਈਏ ਕਿ ਕੈਂਬਲ ਟਾਊਨ ਜਿਹੜਾ ਸਿਡਨੀ ਦਾ ਇਲਾਕਾ ਹੈ, ਇੱਥੇ 46 ਸਾਲਾ ਇੱਕ ਮਹਿਲਾ, ਉਸ ਦੇ 2 ਬੱਚੇ, ਇਹਨਾਂ ਦੇ ਵਿੱਚੋਂ ਇੱਕ ਦੀ ਉਮਰ 4 ਸਾਲ, ਦੂਸਰੇ ਦੀ ਉਮਰ 12 ਸਾਲ ਦੱਸੀ ਜਾ ਰਹੀ ਸੀ, ਉਹਨਾਂ ਨੂੰ ਵੀ ਮ੍ਰਿਤਕ ਪਾਇਆ ਗਿਆ ਸੀ। ਮੌਤ ਦੀ ਵਜ੍ਹਾ ਦੀ ਜਿਹੜੀ ਪੁਸ਼ਟੀ ਉਹ ਫਿਲਹਾਲ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਨੇ 47 ਸਾਲਾ ਇਸ ਵਿਅਕਤੀ ਨੂੰ ਅਰੈਸਟ ਕਰਕੇ ਕੈਂਬਲ ਟਾਊਨ ਪੁਲਿਸ ਸਟੇਸ਼ਨ ਲਿਜਾ ਕੇ ਉੱਥੇ ਪੁੱਛ ਪੜਤਾਲ ਕੀਤੀ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
6: ਰੋਜ਼ ਰੋਜ਼ ਸ਼ੋਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
7: ਸੂਰਜ ਦੇਵਤਾ
6: ਕੀ ਮਤਲਬ?
7: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ, ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
10: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
12: ਹਾਂਜੀ ਰੇਡੀਓ

ਰੇਡੀਓ ਹਾਂਜੀ 1674 ਐਮ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗਾ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਸਾਰਾ ਦਿਨ ਸਾਡੇ ਨਾਲ ਰਹਿੰਦਾ, ਅਤੇ ਉਹੀ ਖੱਟ ਕਮਾ ਕੇ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਅਤੇ ਆਓ ਫਿਰ ਆਪਾਂ ਅੱਜ ਘਰਾਂ ਨੂੰ ਖੁਸ਼ੀਆਂ ਲੈ ਕੇ ਆਈਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਦੋਸਤ ਹੁਣ ਉਮਰ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਜ਼ਿੰਦਗੀ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਪਰ ਉਹਨਾਂ ਨੂੰ ਆਪਣਾ ਇੱਕ ਵਾਅਦਾ ਸਤਾਉਂਦਾ ਆਪਣੇ ਆਪ ਦੇ ਨਾਲ ਕੀਤਾ, ਇੱਕ ਦੂਸਰੇ ਦੇ ਨਾਲ ਕੀਤਾ। ਉਹ ਵਾਅਦਾ ਸੀ ਕਿ ਆਪਾਂ ਜਦੋਂ ਬੱਚੇ ਤਾਂ ਹੋ ਜਾਣਗੇ ਅਤੇ ਤੀਰਥ ਇਸ਼ਨਾਨਾਂ ਨੂੰ ਜਾਵਾਂਗੇ। ਅੱਜ ਇੱਕ ਦੋਸਤ ਦੂਸਰੇ ਨੂੰ ਯਾਦ ਦਿਵਾਉਣ ਆਇਆ, ਆ ਕੇ ਕਹਿਣ ਲੱਗਾ, ਤੈਨੂੰ ਯਾਦ ਹੈ ਆਪਾਂ ਤੀਰਥਾਂ ਨੂੰ ਜਾਣਾ ਸੀ, ਅਤੇ ਹਰ ਸਾਲ ਆਪਾਂ ਟਾਲੀ ਜਾਂਦੇ, ਕੋਈ ਪਤਾ ਨਹੀਂ ਸਰੀਰ ਕਦੋਂ ਸਾਥ ਛੱਡ ਦੇਵੇ, ਹੋਵੇ ਨਾ ਤਾਂ ਆਪਾਂ ਇਸ ਵਾਰੀ ਚਲੇ ਜਾਈਏ। ਅਤੇ ਦੂਸਰੇ ਨੇ ਜਵਾਬ ਦਿੱਤਾ, ਇੰਨਾ ਸੌਖਾ ਥੋੜ੍ਹੀ ਹੈ, ਚੇਤਾ ਤਾਂ ਮੈਨੂੰ ਹੈਗਾ ਪਰ ਮਕਾਨ ਸ਼ੁਰੂ ਕੀਤਾ, ਹਲੇ ਛੱਤ ਪੈਣ ਵਾਲੀ ਹੈ, ਹੋਰ ਘਰ ਦੇ ਛੱਤੀ ਕੰਮ ਨੇ, ਇੱਕ ਅੱਧਾ ਸਾਲ ਹੋਰ ਟਾਲ ਲੈਂਦੇ। ਦੂਜੇ ਨੇ ਕਿਹਾ, ਨਹੀਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਅਤੇ ਨਾਲੇ ਤੈਨੂੰ ਯਾਦ ਨਹੀਂ ਆਪਾਂ ਇਹੋ ਹੀ ਗੱਲਾਂ ਕੀਤੀਆਂ ਸੀ ਕਿ ਬੱਚੇ ਤਾਂ ਹੋ ਜਾਣਗੇ ਅਤੇ ਇਹ ਸਾਰਾ ਕੰਮ ਕਾਰ ਬੱਚੇ ਵੇਖ ਲੈਣਗੇ, ਤੇਰਾ ਮੁੰਡਾ ਹੁਣ ਸੁੱਖ ਦੇ ਨਾਲ ਜਵਾਨ ਹੋ ਚੁੱਕਾ, ਇਹ ਘਰ ਦੀ ਜ਼ਿੰਮੇਵਾਰੀ ਉਹਨੂੰ ਦੇ, ਜ਼ਰਾ ਸੋਚ ਕੇ ਵੇਖ ਤੂੰ ਇਸ ਦੁਨੀਆਂ 'ਤੇ ਕੱਲ੍ਹ ਨੂੰ ਨਹੀਂ ਰਹਿਣਾ, ਅਤੇ ਫਿਰ ਕੌਣ ਵੇਖੂਗਾ, ਫਿਰ ਵੀ ਤਾਂ ਉਹਨਾਂ ਨੇ ਸਾਂਭਣਾ, ਅਤੇ ਕਿਉਂ ਨਾ ਹੁਣੇ ਹੀ ਉਹਨਾਂ ਨੂੰ ਸਾਂਭਣ ਦੇ ਲਈ ਦੇ ਦਿੱਤਾ ਜਾਵੇ। ਕੰਮ ਐਡਾ ਸੌਖਾ ਤਾਂ ਨਹੀਂ, ਬੜਾ ਔਖਾ ਸੌਖਾ ਹੋ ਕੇ ਉਹਨੇ ਆਪਣੇ ਸਾਥੀ ਨੂੰ ਮਨਾ ਲਿਆ, ਦੋਵੇਂ ਜਣੇ ਤੀਰਥਾਂ ਦੇ ਲਈ ਤਿਆਰ ਹੋ ਗਏ ਨੇ। ਇੱਕ ਜਣੇ ਨੇ ਆਪਣੇ ਘਰ ਦੇ ਵਿੱਚ ਸਿਰਫ ਇੰਨਾ ਕਿਹਾ ਆਪਣੀ ਵਹੁਟੀ ਨੂੰ ਕਿ ਤੂੰ ਬਹੁਤ ਸਿਆਣੀ ਹੈ, ਮੈਨੂੰ ਪਤਾ ਤੂੰ ਸਾਰਾ ਕੁਛ ਵੇਖ ਲੈਣਾ, ਬੜਾ ਵਧੀਆ ਵੇਖ ਲੈਣਾ, ਖਿਆਲ ਰੱਖੀ। ਅਤੇ ਦੂਸਰੇ ਪਾਸੇ ਦੂਜੇ ਦੋਸਤ ਨੂੰ ਬਹੁਤਾ ਕੋਈ ਯਕੀਨ ਨਹੀਂ ਲੱਗਦਾ, ਨਾ ਆਪਣੇ ਬੱਚਿਆਂ 'ਤੇ ਨਾ ਵਹੁਟੀ 'ਤੇ, ਇਸ ਕਰਕੇ ਕਾਫੀ ਲੰਮੀ ਚੌੜੀ ਲਿਸਟ ਦੇ ਗਿਆ, ਆਹ ਇੱਦਾਂ ਕਰ ਦਿਓ, ਉਹ ਇੱਦਾਂ ਕਰ ਦਿਓ, ਆ ਜੇ ਇੱਦਾਂ ਨਾ ਹੋਇਆ ਤਾਂ ਆਹ ਨਹੀਂ ਜੇ ਹੋਣਾ, ਅਤੇ ਜੇ ਇੱਦਾਂ ਨਾ ਹੋਇਆ ਤਾਂ ਫਿਰ ਸਾਰੇ ਪੈਸੇ ਖਰਾਬ, ਮੇਰਾ ਜਾਣ ਨੂੰ ਜੀ ਤਾਂ ਨਹੀਂ ਕਰਦਾ, ਮਜਬੂਰੀ ਹੈ ਮੈਨੂੰ ਜਾਣਾ ਪੈਣਾ, ਅਤੇ ਹੁਣ ਉਸ ਹਿਸਾਬ ਦੇ ਨਾਲ ਪਿੱਛੋਂ ਸਾਂਭਿਓ। ਰਾਹ 'ਚ ਤੁਰੇ ਜਾਂਦੇ ਨੇ, ਇੱਕ ਤਾਂ ਬੜਾ ਸੁਰਖਰੂ ਆ ਅਤੇ ਦੂਸਰੇ ਦਾ ਧਿਆਨ ਆਪਣੇ ਪਰਿਵਾਰ 'ਚ ਹੀ, ਲੰਮਾ ਸਫ਼ਰ ਤੈਅ ਕਰਦੇ ਨੇ, ਔਖੇ ਸੌਖੇ ਪੜਾਵਾਂ 'ਚੋਂ ਹੁੰਦਿਆਂ ਹੋਇਆਂ ਆਖਿਰਕਾਰ ਇੱਕ ਨਗਰ 'ਚੋਂ ਲੰਘਦੇ ਨੇ ਜਿੱਥੇ ਸੋਕਾ ਪਿਆ, ਬੁਰੇ ਹਾਲ ਨੇ, ਲੋਕਾਂ ਦੇ ਕੋਲ ਖਾਣ ਨੂੰ ਦਾਣੇ ਨਹੀਂ, ਪੀਣ ਨੂੰ ਪਾਣੀ ਨਹੀਂ ਲੱਭਦਾ। ਜਿੱਦਾਂ ਜਿੱਦਾਂ ਅੱਗੇ ਵਧੀ ਜਾਂਦੇ ਨੇ ਉਦਾਂ ਉਦਾਂ ਉਹ ਹਾਲਾਤ ਹੋਰ ਵੀ ਬੱਤਰ ਹੁੰਦੇ ਜਾਂਦੇ ਨੇ। ਆਖਿਰਕਾਰ ਇੱਕ ਥਾਂ ਦੇ ਉੱਤੇ ਪਹੁੰਚ ਕੇ ਇਹਨਾਂ ਨੂੰ ਵੀ ਪਾਣੀ ਨਹੀਂ ਲੱਭ ਰਿਹਾ। ਆਪਣੇ ਦੋਸਤ ਨੂੰ ਇੱਕ ਰੁੱਖ ਦੀ ਛਾਂ ਥੱਲੇ ਬਿਠਾ ਕੇ ਪਾਣੀ ਲੱਭਣ ਦੇ ਲਈ ਚਲਾ ਗਿਆ ਉਹ ਭਲਾ ਪੁਰਸ਼। ਜਾ ਕੇ ਇੱਕ ਘਰ ਦੇ ਵਿੱਚ ਕੀ ਵੇਖਦਾ, ਬਾਹਰ ਇੱਕ ਮੰਜੇ ਦੇ ਉੱਤੇ ਬਜ਼ੁਰਗ ਪਿਆ, ਭੁੱਖ ਦੇ ਨਾਲ ਜਿੱਦਾਂ ਉਹਦੀਆਂ ਅੰਤੜੀਆਂ ਦਿਖ ਰਹੀਆਂ ਹੋਣ, ਜਿੱਦਾਂ ਸਰੀਰ ਦੇ ਉੱਤੇ ਮਾਸ ਨਾਂ ਦੀ ਕੋਈ ਚੀਜ਼ ਹੀ ਨਾ ਬਚੀ ਹੋਵੇ। ਇੱਕ ਦੁਆਰੀ ਬੁਲਾਇਆ ਪਰ ਅੱਗੋਂ ਕੋਈ ਜਵਾਬ ਨਾ ਆਇਆ, ਸ਼ਾਇਦ ਉਹਨੂੰ ਭੁੱਖ ਪਿਆਸ ਨੇ ਇੰਨਾ ਕੁ ਤੋੜਿਆ ਸੀ ਕਿ ਉਹਦੇ ਕੋਲ ਬੋਲਿਆ ਵੀ ਨਹੀਂ ਜਾਂਦਾ। ਸੋਚਣ ਲੱਗਾ ਮੈਂ ਅੰਦਰ ਜਾ ਕੇ ਵੇਖਦਾ, ਘਰ ਦੇ ਅੰਦਰ ਗਿਆ ਤਾਂ ਇੱਕ ਛੋਟਾ ਜਿਹਾ ਬੱਚਾ ਅਤੇ ਇੱਕ ਬੀਬੀ, ਉਹਨਾਂ ਦੇ ਵੀ ਭੁੱਖ ਦੇ ਨਾਲ ਬੁਰੇ ਹਾਲ। ਕਹਿਣ ਲੱਗੀ,
ਸਾਡੇ ਕੋਲ ਕੁਛ ਨਹੀਂ। ਤੂੰ ਚਾਹੇ ਕੁਛ ਮੰਗਣਾ ਆ ਚਾਹੇ ਚੋਰੀ ਕਰਨ, ਇਸ ਘਰ 'ਚ ਕੁਛ ਨਹੀਂ ਲੱਭਣਾ। ਜੀ ਮੈਂ ਤਾਂ ਪਾਣੀ ਲੱਭਦਾ ਆ ਗਿਆ ਸੀ, ਕੋ ਪਾਣੀ ਦੀਆਂ ਚਾਰ ਬੂੰਦਾਂ ਮਿਲ ਜਾਣ ਅਤੇ ਪਿਆਸ ਬੁਝਾ ਲਈਏ। ਇਸ ਘਰ ਦੇ ਵਿੱਚ ਪਾਣੀ ਵੀ ਨਹੀਂ ਲੱਭਣਾ ਤੈਨੂੰ, ਕਿਹਦੇ 'ਚ ਹਿੰਮਤ ਹੈ ਤੁਰਨ ਦੀ? ਆਓ ਪਿਆ ਭਾਂਡਾ, ਅਤੇ ਉੱਧਰਲੇ ਪਾਸੇ ਆਸ ਹੈਗੀ ਆ, ਜੇ ਜਾ ਸਕਦੇ ਹੋ ਤਾਂ ਜਾ ਕੇ ਲੈ ਆਓ। ਜਾ ਕੇ ਪਾਣੀ ਲੈ ਕੇ ਆਉਂਦਾ, ਆਪ ਪੀਤਾ, ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਪਿਆ। ਪੁੱਛਣ ਲੱਗਾ, ਇਹ ਬਾਹਰ ਪਏ ਬਜ਼ੁਰਗ ਨੂੰ ਕੀ ਹੋਇਆ? ਹੋਣਾ ਕੀ ਹੈ ਜੀ, ਨਾ ਰੋਟੀ ਲੱਭਦੀ ਹੈ ਇਸ ਹਾਲਾਤ ਦੇ ਵਿੱਚ, ਨਾ ਪੀਣ ਨੂੰ ਪਾਣੀ ਲੱਭਦਾ। ਸ਼ੁਰੂ ਦੇ ਵਿੱਚ ਬਥੇਰੀ ਮਿਹਨਤ ਕਰਕੇ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਜ਼ਮੀਨ ਗਿਰਵੀ ਰੱਖ ਕੇ ਬੜਾ ਚਿਰ ਕੱਢਿਆ, ਪਰ ਹੁਣ ਸਾਡੀ ਬੱਸ ਹੋ ਗਈ ਹੈ, ਹੁਣ ਤਾਂ ਆਪਾਂ ਆਪਣੇ ਆਖਰੀ ਸਾਹ ਗਿਣ ਰਹੇ ਹਾਂ, ਅੱਜ ਚਲੇ ਜਾਈਏ ਜਾਂ ਕੱਲ੍ਹ ਚਲੇ ਜਾਈਏ। ਉਸਨੂੰ ਬੜਾ ਤਰਸ ਆਇਆ, ਉਹਨੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਉਹਨਾਂ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਰੋਟੀ ਦੀ ਪੇਸ਼ਕਸ਼ ਕੀਤੀ। ਜਿੱਦਾਂ ਮਰੇ ਜਾਂਦੇ ਨੂੰ ਕਿਸੇ ਨੇ ਪਿੱਛੋਂ ਹੱਥ ਪਾ ਲਿਆ ਹੋਵੇ। ਸਾਰੇ ਪਰਿਵਾਰ ਨੇ ਰੱਜ ਕੇ ਦੁਆਵਾਂ ਦਿੱਤੀਆਂ, ਪਰ ਫਿਰ ਅਚਾਨਕ ਮਨ ਦੇ ਵਿੱਚ ਆਇਆ, ਅੱਜ ਤਾਂ ਇਸ ਪਰਿਵਾਰ ਨੂੰ ਰੋਟੀ ਦੇ ਦਿੱਤੀ, ਕੱਲ੍ਹ ਨੂੰ ਇਹਨਾਂ ਦਾ ਕੀ ਬਣੂਗਾ? ਕੱਲ੍ਹ ਤਾਂ ਫਿਰ ਇਹ ਬੈਠੇ ਇੱਥੇ ਇਸੇ ਤਰ੍ਹਾਂ ਮਰ ਰਹੇ ਹੋਣਗੇ। ਹੋਵੇ ਨਾ ਤਾਂ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਮੈਨੂੰ ਕਰਕੇ ਜਾਣਾ ਚਾਹੀਦਾ। ਅਤੇ ਦੂਸਰੇ ਪਾਸੇ ਦੂਸਰਾ ਦੋਸਤ ਉੱਥੇ ਰੁੱਖ ਥੱਲੇ ਬੈਠਾ ਇੰਤਜ਼ਾਰ ਕਰੀ ਜਾਂਦਾ, ਉਹਨੂੰ ਪਤਾ ਵੀ ਨਹੀਂ ਉਹ ਕਿਹੜੇ ਪਾਸੇ ਨੂੰ ਗਿਆ। ਪਤਾ ਵੀ ਕਿਉਂ ਹੁੰਦਾ? ਕਿਉਂਕਿ ਉਹ ਆਪਣੇ ਘਰ ਨੂੰ ਹਾਲੇ ਵੀ ਸੋਚੀ ਜਾਂਦਾ, ਉਹਨੂੰ ਹਾਲੇ ਵੀ ਲੱਗਦਾ ਕਿ ਮੇਰੇ ਪੁੱਤ ਨੇ ਮਕਾਨ ਦੀ ਦੇਖ ਰੇਖ ਨਹੀਂ ਚੰਗੀ ਤਰ੍ਹਾਂ ਕਰਨੀ, ਪਸ਼ੂਆਂ ਨੂੰ ਪੱਠੇ ਨਹੀਂ ਪਾਉਣੇ, ਵਾਹੀ ਖੇਤੀ 'ਤੇ ਉਹਦੇ ਤੋਂ ਮੈਂ ਆਸ ਹੀ ਕੀ ਲਾਵਾਂ, ਵਹੁਟੀ ਤੋਂ ਵੀ ਉਹ ਦੌਕਾ ਨਹੀਂ ਚੱਲਦਾ। ਉਹ ਆਪਣੇ ਘਰ ਦੇ ਵਿੱਚ ਗਵਾਚਾ, ਇੱਕਦਮ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਕਾਫੀ ਦੇਰ ਹੋ ਚੁੱਕੀ ਹੈ। ਇੰਨਾ ਬੇਸੁੱਧ ਹੋਇਆ ਇਹ ਸਾਰਾ ਕੁਛ ਸੋਚੀ ਗਿਆ, ਉਹਨੂੰ ਇੱਦਾਂ ਲੱਗਾ ਜਿੱਦਾਂ ਦੋਸਤ ਅੱਗੇ ਲੰਘ ਗਿਆ। ਉੱਠ ਕੇ ਰਾਹ ਪਿਆ, ਰਾਹ ਦੇ ਵਿੱਚ ਜਾ ਮਿਲਦਾ ਅਤੇ ਇੱਧਰ ਦੂਸਰਾ ਦੋਸਤ ਉਹਨਾਂ ਘਰ ਵਾਲਿਆਂ ਦੀ ਮਦਦ ਦੇ ਵਿੱਚ ਲੱਗਾ। ਅਗਲੇ ਦਿਨ ਜਾ ਕੇ ਪਿੰਡ ਦੇ ਵਿੱਚ ਗੱਲ ਕੀਤੀ, ਪਿੰਡ ਦੇ ਜ਼ਿਮੀਂਦਾਰ ਦਾ ਪਤਾ ਲੱਗਾ, ਉਹਦੇ ਘਰ ਗਿਆ, ਜਾ ਕੇ ਕਹਿਣ ਲੱਗਾ, ਜੀ ਉਹਨਾਂ ਦੀ ਜ਼ਮੀਨ ਜੇਕਰ ਤੁਸੀਂ ਛੱਡ ਦਿਓ ਤਾਂ ਉਹਨਾਂ ਦੀ ਜਾਨ ਬਚ ਜੂਗੀ। ਪਰ ਜ਼ਿਮੀਂਦਾਰ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਪੈਸੇ ਦਿਓ ਤਾਂ ਜ਼ਮੀਨ ਛੱਡਾ ਲਓ। ਅਗਲੇ ਦਿਨ ਆ ਕੇ ਆਪਣੇ ਝੋਲੇ ਦੇ ਵਿੱਚ ਵੇਖਦਾ ਜੋ ਕੁਛ ਵੀ ਬਚਿਆ, ਤੀਰਥ ਯਾਤਰਾ ਦੇ ਲਈ ਜਿੰਨੇ ਕੁ ਵੀ ਪੈਸੇ ਨਾਲ ਲੈ ਕੇ ਤੁਰਿਆ ਸੀ ਉਹ ਪੈਸੇ ਅਗਲੇ ਦਿਨ ਜਾ ਕੇ ਜ਼ਮੀਨਦਾਰ ਨੂੰ ਦਿੱਤੇ। ਉਸ ਪਰਿਵਾਰ ਦੀ ਜ਼ਮੀਨ ਗਹਿਣੇ ਉਹ ਛਡਾ ਕੇ ਉਹਦੇ ਉੱਤੇ ਥੋੜ੍ਹੀ ਬਹੁਤੀ ਕਿਤੇ ਚਾਰ ਚਰੀਟਾਂ ਮਾਰੀਆਂ, ਕੁਛ ਫਸਲ ਹੋਈ, ਘਰ ਦੇ ਹਾਲਾਤ ਥੋੜ੍ਹੇ ਜਿਹੇ ਬਦਲਣ ਲੱਗੇ। ਇੱਕ ਦਿਨ ਸਾਰਾ ਕੁਛ ਕਰ ਕਰਾ ਕੇ ਸੋਚਦਾ ਹੁਣ ਮੈਂ ਅੱਗੇ ਤੀਰਥਾਂ ਨੂੰ ਨਿਕਲਾਂ, ਮੇਰਾ ਦੋਸਤ ਕਾਫੀ ਦੂਰ ਚਲਾ ਗਿਆ ਹੋਊਗਾ, ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ। ਥੋੜ੍ਹੀ ਦੂਰ ਜਾ ਕੇ ਆਪਣੇ ਝੋਲੇ 'ਚ ਹੱਥ ਮਾਰਿਆ ਤਾਂ ਕੀ ਵੇਖਦਾ, ਹੁਣ ਤਾਂ ਪੈਸੇ ਹੀ ਨਹੀਂ ਬਚੇ, ਜਿੰਨੇ ਕੁ ਪੈਸੇ ਬਚੇ ਉਹਨਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ। ਵਾਪਸ ਆ ਕੇ ਥੋੜ੍ਹੇ ਦਿਨ ਉਸੇ ਘਰ ਦੇ ਵਿੱਚ ਬਿਤਾਏ, ਉਸ ਘਰ ਦੀਆਂ ਖੁਸ਼ੀਆਂ ਦੇ ਵਿੱਚ ਥੋੜ੍ਹੇ ਦਿਨ ਆਪਣੀ ਖੁਸ਼ੀ ਵੇਖੀ। ਉਸ ਪਰਿਵਾਰ ਨੂੰ ਭੁੱਖਮਰੀ ਦੇ ਵਿੱਚੋਂ ਨਿਕਲ ਕੇ ਹੁਣ ਹੱਸਦਿਆਂ ਵੇਖਿਆ ਅਤੇ ਉਹਨੂੰ ਇੱਦਾਂ ਲੱਗਾ ਜਿਵੇਂ ਮੈਂ ਤੀਰਥ ਨਾਲੇ ਹੋਣ। ਉਹ ਬਹੁਤ ਖੁਸ਼ ਸੀ। ਪਰਿਵਾਰ ਨੇ ਪੁੱਛਿਆ, ਕੀ ਗੱਲ ਤੂੰ ਅੱਗੇ ਨਹੀਂ ਗਿਆ? ਕਹਿਣ ਲੱਗਾ, ਨਹੀਂ ਮੇਰਾ ਦੋਸਤ ਬਹੁਤ ਅੱਗੇ ਨਿਕਲ ਗਿਆ, ਹੁਣ ਮੇਰਾ ਵਾਪਸ ਜਾਣਾ ਹੀ ਬਿਹਤਰ ਹੋਊਗਾ।
ਇਹਨਾਂ ਕਹਿ ਕੇ ਉਹ ਵਾਪਸ ਚਲਾ ਗਿਆ। ਪਰ ਪਰਿਵਾਰ ਤੇ ਉਸ ਨਗਰ ਆਸ ਪਾਸ ਦੇ ਪਿੰਡ ਦੇ ਵਿੱਚ ਕਿਸੇ ਨੂੰ ਯਕੀਨ ਨਾ ਆਵੇ, ਕੋਈ ਇੱਦਾਂ ਦਾ ਵੀ ਇਨਸਾਨ ਹੋ ਸਕਦਾ। ਇਹ ਤਾਂ ਰੱਬ ਦਾ ਭੇਜਿਆ ਕੋਈ ਬੰਦਾ ਸੀ। ਹੌਲੀ ਹੌਲੀ ਤਾਂ ਕਈ ਉਹਨੂੰ ਰੱਬ ਹੀ ਕਹਿਣ ਲੱਗ ਪਏ। ਉਹ ਬੜੀ ਸ਼ਿੱਦਤ ਦੇ ਨਾਲ ਉਹਨੂੰ ਯਾਦ ਕਰਦੇ। ਉੱਧਰ ਦੋਸਤ ਇੱਕ ਤੀਰਥਾਂ ਵੱਲ ਨੂੰ ਵੱਧ ਰਿਹਾ। ਹੁਣ ਉਹਨੇ ਆਸ ਛੱਡ ਦਿੱਤੀ ਆ ਕਿ ਮੇਰਾ ਦੋਸਤ ਮੈਨੂੰ ਮਿਲੂਗਾ, ਪਰ ਇੰਨਾ ਕੁ ਅੱਗੇ ਨਿਕਲ ਆਇਆ ਹੁਣ ਉਹਨੂੰ ਲੱਗਦਾ ਕਿ ਮੈਂ ਜ਼ਰੂਰ ਤੀਰਥੋਂ ਆਵਾਂ। ਹੋ ਸਕਦਾ ਮੇਰਾ ਦੋਸਤ ਕਿਤੇ ਪਾਸਿਓਂ ਦੀ ਹੋ ਕੇ ਪਹਿਲਾਂ ਨਿਕਲ ਗਿਆ ਹੋਵੇ, ਮੇਰੀ ਅੱਖ ਲੱਗੀ ਮੈਨੂੰ ਪਤਾ ਨਹੀਂ ਲੱਗਾ, ਜਾਂ ਫਿਰ ਉਹ ਪਿੱਛੇ ਰਹਿ ਗਿਆ। ਖੌਰੇ ਕੀ ਹੋਇਆ? ਇਹਨਾਂ ਸੋਚਾਂ ਦੇ ਵਿੱਚ ਅਤੇ ਪਿੱਛੇ ਪਰਿਵਾਰ ਦੀਆਂ ਸੋਚਾਂ 'ਚ ਅੱਗੇ ਵੱਧਦਾ ਜਾਂਦਾ। ਰਾਹ ਦੇ ਵਿੱਚ ਇੱਕ ਸਾਧੂ ਦਾ ਸਾਥ ਬਣ ਗਿਆ। ਦੋਵੇਂ ਹੁਣ ਤੀਰਥਾਂ ਵੱਲ ਨੂੰ ਤੁਰੇ ਜਾਂਦੇ ਨੇ। ਤੀਰਥਾਂ ਦੇ ਉੱਤੇ ਪਹੁੰਚ ਕੇ ਵੀ ਧਿਆਨ ਉੱਥੇ ਹੀ ਆ। ਪਤਾ ਨਹੀਂ ਘਰ ਦਾ ਕੀ ਬਣਿਆ ਹੋਣਾ, ਪਤਾ ਨਹੀਂ ਟਾਈਮ ਦੇ ਨਾਲ ਪੱਠੇ ਪੈਂਦੇ ਹੋਣੇ ਕਿ ਨਹੀਂ, ਪਤਾ ਨਹੀਂ ਘਰ ਦੀ ਛੱਤ ਪਾ ਦਿੱਤੀ ਹੋਣੀ ਹੈ ਜਾਂ ਨਹੀਂ। ਤੀਰਥੀ ਪਹੁੰਚ ਗਿਆ ਵਾ, ਪਰ ਧਿਆਨ ਉਹਦਾ ਉੱਥੇ ਹੀ ਆ। ਇੱਕ ਦਿਨ ਅਚਾਨਕ ਮਨ ਦੇ ਵਿੱਚ ਧਿਆਨ ਆ ਗਿਆ, ਇਹ ਜਿਹੜਾ ਸਾਧੂ ਮੇਰੇ ਨਾਲ ਤੁਰਿਆ ਫਿਰਦਾ ਕਿਤੇ ਠੱਗੀ ਨਾ ਹੋਵੇ, ਇਹ ਕਿਤੇ ਮੇਰੇ ਪੈਸੇ ਨਾ ਕੱਢ ਲਏ। ਅਤੇ ਹੁਣ ਉਹ ਚੱਤੇ ਪੈਰ ਆਪਣਾ ਝੋਲਾ ਆਪਣੀ ਹਿੱਕ ਨਾਲ ਲਾਈ ਫਿਰਦਾ। ਤੀਰਥਾਂ 'ਤੇ ਗਿਆ, ਇਸ਼ਨਾਨ ਕੀਤਾ, ਮੱਥੇ ਟੇਕੇ, ਕੁਛ ਦਿਨ ਉੱਥੇ ਰਿਹਾ। ਇੱਕ ਦਿਨ ਅਚਾਨਕ ਕੀ ਵੇਖਦਾ ਕਿ ਉਹਦਾ ਦੋਸਤ ਵੀ ਉੱਥੇ ਖੜਾ। ਉਹਨਾਂ ਹੀ ਤੀਰਥਾਂ ਦੇ ਉੱਤੇ ਦੂਰ ਉਹਨੂੰ ਵੇਖ ਤਾਂ ਪਾਇਆ, ਪਰ ਉਹਨੂੰ ਮਿਲ ਨਹੀਂ ਪਾਇਆ। ਅਗਲੇ ਦਿਨ ਫਿਰ ਦੁਬਾਰਾ ਜਾਂਦਾ, ਆਪਣੇ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਦੋ ਚਾਰ ਦਿਨ ਵਧੇਰੇ ਇਸੇ ਤਰ੍ਹਾਂ ਦੇ ਨਾਲ ਬਿਤਾ ਲੈਂਦਾ। ਉਹਨੂੰ ਹਰ ਰੋਜ਼ ਆਪਣਾ ਦੋਸਤ ਉੱਥੇ ਤੀਰਥਾਂ ਦੇ ਉੱਤੇ ਨਜ਼ਰ ਆਉਂਦਾ। ਬੜੀ ਕੋਸ਼ਿਸ਼ ਕੀਤੀ ਉਹਨੇ ਉਹਦੇ ਤੱਕ ਪਹੁੰਚਣ ਦੀ, ਪਰ ਉਹ ਆਪਣੇ ਦੋਸਤ ਨੂੰ ਉੱਥੇ ਮਿਲ ਨਹੀਂ ਪਾਇਆ। ਹਾਰ ਕੇ ਸੋਚਦਾ ਕਿ ਹੁਣ ਮੈਨੂੰ ਵਾਪਸ ਜਾਣਾ ਚਾਹੀਦਾ। ਲਗਭਗ ਸਾਲ ਬੀਤ ਚੁੱਕਾ, ਸਾਲ ਤੋਂ ਵਧੇਰੇ ਦਾ ਸਮਾਂ, ਪਤਾ ਨਹੀਂ ਘਰ ਦੇ ਕੀ ਹਾਲਾਤ ਹੋਏ ਹੋਣੇ। ਕਾਲੀ ਕਾਲੀ ਦੇ ਵਿੱਚ ਵਾਪਸ ਪਹੁੰਚਦਾ। ਘਰ ਕੀ ਵੇਖਦਾ ਕਿ ਮੁੰਡਾ ਸ਼ਰਾਬ ਪੀ ਕੇ ਪਿਆ, ਛੱਤ ਉੱਥੇ ਦੀ ਉੱਥੇ ਖੜੀ ਹੈ ਜਿੱਥੇ ਛੱਡ ਕੇ ਗਿਆ ਸੀ। ਅਤੇ ਘਰ ਦੇ ਵਿੱਚ ਚੀਕ ਝੜਾ ਦੂਰੋਂ ਹੀ ਸੁਣਨਾ ਸ਼ੁਰੂ ਹੋ ਜਾਂਦਾ। ਸਾਰੇ ਹਾਲਾਤ ਸਮਝ ਜਾਂਦਾ ਕਿ ਘਰ ਦੇ ਵਿੱਚ ਕੀ ਹੁੰਦਾ ਰਿਹਾ। ਪਿੱਛੋਂ ਪੁੱਤ ਨੂੰ ਆ ਕੇ ਪੁੱਛਿਆ ਤਾਂ ਕਹਿਣ ਲੱਗਾ, ਜੇ ਇੱਡੀ ਫਿਕਰ ਸੀ ਛੱਤ ਦੀ ਤਾਂ ਪਵਾ ਕੇ ਚਲਾ ਜਾਂਦਾ, ਸਾਡੇ ਸਿਰ 'ਤੇ ਕਿਉਂ ਛੱਡ ਕੇ ਗਿਆ ਸੀ। ਵਹੁਟੀ ਨੂੰ ਪੁੱਛਿਆ ਤਾਂ ਕਹਿਣ ਲੱਗੀ, ਆਪ ਤੇ ਐਸ਼ ਕਰਕੇ ਆਇਆ, ਤੈਨੂੰ ਕੀ ਪਤਾ ਪਿੱਛੇ ਕੀ ਕੀ ਹੁੰਦਾ ਰਿਹਾ, ਕਿਹੜੇ ਹਾਲ ਆਪਾਂ ਗੁਜ਼ਾਰੇ ਕਰਦੇ ਰਹੇ, ਤੈਨੂੰ ਕੀ ਪਤਾ ਤੀਰਥਾਂ ਵਾਲੇ ਨੂੰ, ਤੇਰੇ 'ਤੇ ਤੀਰਥ ਦਿਮਾਗ 'ਤੇ ਚੜਿਆ ਸੀ, ਪਿੱਛੇ ਪਰਿਵਾਰ ਦਾ ਕੀ ਬਣਿਆ ਉਹ ਨਹੀਂ ਤੈਨੂੰ ਪਤਾ, ਸਾਨੂੰ ਪਤਾ ਅਸੀਂ ਕਿਹੜੇ ਹਾਲ ਗੁਜ਼ਾਰੇ ਕੀਤੇ। ਮਨ ਦੇ ਵਿੱਚ ਆਉਂਦਾ ਕਿ ਆਪਣੇ ਦੋਸਤ ਦਾ ਵੀ ਜਾਣ ਕੇ ਆਵਾਂ, ਉੱਥੇ ਤੀਰਥਾਂ 'ਤੇ ਵੀ ਨਹੀਂ ਮੁਲਾਕਾਤ ਹੋ ਪਾਈ, ਅਤੇ ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਦੀ ਪਛਾਂ ਹੋ ਕੇ ਨਿਕਲ ਗਿਆ, ਕਿਉਂਕਿ ਰਸਤੇ ਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਵੀ ਰੁਕਿਆ ਸੀ ਜਿਹੜੇ ਘਰ ਦੇ ਵਿੱਚ ਉਹ ਮਦਦ ਕਰਕੇ ਆਇਆ। ਉਹਨਾਂ ਨੇ ਸਾਰਾ ਕੁਛ ਦੱਸ ਦਿੱਤਾ ਕਿ ਉਹ ਅੱਗੇ ਤੀਰਥਾਂ ਨੂੰ ਜਾ ਹੀ ਨਹੀਂ ਸੀ ਸਕਿਆ, ਤੇਰਾ ਦੋਸਤ ਇੱਥੋਂ ਹੀ ਵਾਪਸ ਮੁੜ ਗਿਆ ਸੀ। ਉਹ ਤੇਰਾ ਦੋਸਤ ਆਮ ਇਨਸਾਨ ਨਹੀਂ ਗਾ, ਉਹ ਰੱਬ ਹੈ। ਉਹਨੂੰ ਦੱਸੀ ਅਸੀਂ ਉਹਨੂੰ ਬਹੁਤ ਮਿਸ ਕਰਦੇ ਹਾਂ, ਅਸੀਂ ਉਹਨੂੰ ਰੱਬ ਵਾਂਗੂ ਪੂਜਦੇ ਹਾਂ, ਸਾਡਾ ਸਾਰਾ ਪਿੰਡ ਉਹਨੂੰ ਰੱਬ ਕਰਕੇ ਜਾਣਦਾ। ਸੋਚਦਾ ਮੈਂ ਜਾ ਕੇ ਉਹਨੂੰ ਦੱਸ ਕੇ ਆਵਾਂ, ਉਹਦੇ ਘਰ ਦੇ ਹਾਲਾਤ ਵੀ ਵੇਖ ਕੇ ਆਵਾਂ, ਕਿਉਂਕਿ ਉਹਦੇ ਕੋਲ ਤੀਰਥੀ ਨਹੀਂ ਜਾਇਆ ਗਿਆ। ਜਾ ਕੇ ਪੁੱਛਦਾ ਹੈ, ਮਿਲਦਾ,
मैं तेरा बहुत इंतजार किया, जे तू तीर्थी गया ही नहीं तो फिर हर रोज उत्थे मैनू कौन देखता है, उत्थे मैनू कौन मिलता है, तू तो मेरे सामने हुंदा है, कि मैं ही तेनू नहीं सी देखता, तू तो मैनू देखता है, पर सारे कही जाते तू उतों तक पहुंचे ही नहीं, तू तो कुछ दस। हाँ दोस्त, मैं तेरे नाल कीता वादा नहीं नभा सकया, मैं उस रब दे घर तक पहुंच कर ही नहीं सकया, पर हाँ मैनू रस्ते दे विच उस परिवार की मदद करके सुकून बड़ा मिलिया। सच दसां तां मैनू इदां ही लगदा जिदा मैं तीर्थ ना आया हुआ। ते दूसरा दोस्त गल सुन के मन ही मन सोचदा कि मैं तीर्थ ना के भी नहीं नाता। उन्हूं सारी गल समझ आ गई सी कि ये उत्थे ना पहुँच के भी पहुँच गया, ते मैं उस जगह दे उत्ते पहुँच के भी उदां ही बदरंग परत्या। मैनू वो शांति नहीं मिली, मैनू वो सुकून नहीं मिलिया जो मेरे दोस्त ने राह दे विचों वापस परत के सुकून ले लिया। एक कहानी लियो टॉलस्टॉय दी लिखी, पंजाबी दे विच इहदा अनुवाद करदे, कोई गलती कोई त्रुटि रह गई होवे ते उहदे लई माफी चाहुंदा। आस करदा तुसीं पसंद कीती होएगी, पसंद भी कीती होएगी ते समझ भी आई होगी कि दूर दरेडे तीर्थां दा जे फल लैणा ते फिर सानूं की करना चाहिए, किहड़े तरीके दे नाल आपां अपने जीवन नूं सफल बना सकते हैं, किहड़े तरीके दे नाल आपां खुश रह सकते हैं, वो किहड़ा तरीका वा जिहदे नाल साडा परिवार साडी इज्जत करे, साडे मन दे उत्ते बेलोड़ा बोझ ना होवे। धन्यवाद।

0: GCO Films leke aaye action, emotion ate full on entertainment. Punjabi feature film Shera.
1: 5 saal baad mudiya Shere. Te mudiya vi kede haath ch.
2: Starring Parmesh Verma, Sonal Chauhan, Yograj Singh, Manav Vij ate hor vi ugge kalakar.
3: Main utthon vi mud ke aaya. Jithon koi nahi mud ke aunda.
0: Written and directed by Savio Sandhu. Produced by Anmol Sahni.
2: Hun vekhna na bhulyo 15 mai ton tuhade nedle cinema ghara vich.
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
5: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
6: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
5: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
6: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 visit uvfinancial.com.au
7: Benji, ki haal hai pith dard da?
8: Jadon da sleep and relax da Indian style room wala gadda khareedya, sab kuch theek hai. Thank you ede bare dassan layi.
7: Hor suno, hun sleep and relax har tarah de gaddiyan de naal bed vi banaunde ne. Sleep and relax da ek store Leviton North ate dooja nava store Ohans Road Epping vich vi hai. Manpasand gaddiyan ate storage bed khareedan layi contact karo. Sleep and relax, wake up feeling totally rested. Search us online or call 0433-465-492.

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
3: ਤੇ। ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਹਾਂਜੀ ਹਾਂਜੀ।

ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ,

0: designer stone bench tops for kitchen, stylish vanity ate modern laundry, OV porcelain ate marble nal, jithe elegance mildi hai durability nal, aur na sirf kar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
2: पांडे जी, क्या तू साला लग पाए हो यार। एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
3: देखिए प्रजापति पांडे, उनकी श्रीमती एंड अदर्स, इन पति पत्नी और वो दो 15 मई से आपके नजदीकी थिएटर्स में।
4: हमारी लव स्टोरी तो लेजेंडरी बन गई।
5: लेजेंडरी लव स्टोरीज की ही तो एंडिंग ट्रेजिक होती है।
6: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: सोना चाहिदा,
3: भरोसा चाहिदा,
2: क्वालिटी ते बाईबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बाईबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
4: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उन्हां दे सुपनिआं दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते
5: 4-4-3-2-8-0-2-5-2।
6: सोनल चौहान, योगराज सिंह, मानव विज अते होर भी उगे कलाकार।
5: Written and directed by Savio Sandhu. Produced by Anmol Sahni.
6: Hun vekhna na bhullyo 15 mai ton tuhade nedle cinema gharan vich.
7: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
8: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
9: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
8: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
9: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
8: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8830-3011 ਔਰ ਵਿਜ਼ਿਟ uvfinancial.com.au।
10: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚਲੀਏ?
0: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
11: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।

ਸਾਰਿਆਂ ਨੂੰ ਇਸ ਸੰਗੀਤ ਜਗਤ ਦੇ ਵਿੱਚ ਅਤੇ ਪਿਛਲੇ ਦਿਨਾਂ ਦੇ ਵਿੱਚ ਉਸੇ ਸਫ਼ਰ ਦੇ ਉੱਤੇ ਹੋਈ ਗੱਲਬਾਤ ਰੇਡੀਓ ਹਾਂਜੀ ਦੇ ਨਾਲ, ਉਹ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਯੂਟਿਊਬ ਚੈਨਲ ਦੇ ਉੱਤੇ, ਅਤੇ ਸਰਚ ਮਾਰ ਕੇ ਤਾਂ ਤੁਸੀਂ ਲੱਭ ਸਕਦੇ ਹੋ। ਅੱਜ ਕੱਲ੍ਹ ਤਾਂ ਸੌਖਾ ਹੀ ਹੋ ਗਿਆ ਲੱਭਣਾ, ਕੋਈ ਬਹੁਤਾ ਟਾਈਮ ਲੱਗਦਾ ਵੀ ਨਹੀਂ ਆ। ਅਤੇ ਇਸ ਕਰਕੇ ਤੁਹਾਨੂੰ ਆਪਾਂ ਗਾਣਾ ਇਹਨਾਂ ਦਾ ਸੁਣਾ ਰਹੇ ਹਾਂ ਕਿਉਂਕਿ ਮੇਲੇ ਦੀਆਂ ਗੱਲਾਂ ਕਰ ਰਹੇ ਨੇ। ਅੱਗੇ ਚੱਲ ਕੇ ਅੱਜ ਮੇਲਿਆਂ ਦੀਆਂ ਵੀ ਗੱਲਾਂ

0: ਕਰਾਂਗੇ, ਪਰ ਫਿਲਹਾਲ ਮੈਂ ਆਪਣੇ ਸਾਥੀ ਕਲਾਕਾਰਾਂ ਨੂੰ ਨਾਲ ਜਗਾ ਲਾਂ। ਤੂਰ ਸਾਹਿਬ, ਕੀ ਹਾਲ ਚਾਲ ਨੇ, ਉੱਠ ਪਿਓ?
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਆਪਣੇ ਉਠਾ ਦਿਆ, ਨਹੀਂ ਤੂੰ ਅੱਜ ਤੋਂ ਮੇਲੇ ਮੈਂ ਸੋਏ ਰਹਿੰਦੇ। ਸ਼ਿਮਲੇ ਪਾਸੇ ਨਾ, ਸ਼ਿਮਲੇ ਹੁਣ ਜਿਦਾਂ ਆਪਣੇ ਪੰਜਾਬ ਚ ਦੁਆਬੇ ਵਾਲੇ ਕੁਛ ਹੋਰ ਬੋਲਦੇ ਆ, ਮਜੈਲ ਕੁਛ ਹੋਰ ਬੋਲਦੇ ਆ, ਥੋੜਾ ਬਹੁਤਾ ਫਰਕ ਨਾ, ਜਾਣ ਡਿਆ ਵਾ ਕੀ ਕਰਨ ਡਿਆ ਨਾ, ਇਤਨਾ ਉਤਰਾ ਹੈ ਨਾ। ਇੱਦਾਂ ਹੀ ਹਿਮਾਚਲ ਵਾਲਿਆਂ ਦੀ ਥੋੜ੍ਹੀ ਜਿਹੀ ਲੈਂਗੁਏਜ ਜਿਹੜੀ ਹੈ ਡੋਗਰੀ ਮਿਲਦੀ, ਅਤੇ ਪਹਾੜੀ ਲੈਂਗੁਏਜ ਅਸੀਂ ਜਾਣਾ ਕਰਨਾ ਸ਼ਿਮਲੇ ਪਾਸੇ, ਅਤੇ ਉਹਨਾਂ ਦੀ ਬੜੀ ਵਧੀਆ, ਉਹ ਹਿੰਦੀ ਜੀ ਥੋੜ੍ਹੇ ਜਿਹੇ ਇਸ ਲਿਹਾਜ਼ ਨਾਲ ਬੋਲਦੇ ਨੇ, ਪੁੱਛਣਾ ਕਰਨਾ ਵੀ ਔਰ ਆਪਕਾ ਕਿਆ ਚੱਲ ਹੈ। ਐਸਾ ਨਾ ਰਮੀਤ ਜੀ, ਹਮੇ ਤੋ ਅਬ ਤੋ ਯਾਦ ਕਰਤੇ ਰਹਿਤੇ ਜੀ, ਅਬ ਤੋ ਕਭੀ ਆਏ ਨਹੀਂ ਨਾ, ਜਾਂ ਆਇਆ ਕਰੋ ਕੰਮ ਪੇ, ਤਾਂ ਵੀ ਕੰਮ ਚੱਲੇਗਾ ਉੱਪਰ ਆ ਕੇ ਨਾ। ਇੱਦਾਂ ਬੋਲਣਾ ਕਰਨਾ ਸਾਨੂੰ ਬੜਾ ਲੱਗਣਾ। ਫਿਰ ਜੇ ਇੱਧਰ ਜਾਣਾ ਕਰਨਾ ਸੁੰਦਰ ਨਗਰ ਪਾਸੇ, ਅਤੇ ਉਹ ਥੋੜ੍ਹਾ ਜਿਹਾ
0: ਹੋਰ ਵੱਖਰਾ,
1: ਉਹ ਵੱਖਰੀ ਜੀ ਬੋਲ ਦਿੰਦੇ ਨਾ। ਐਸਾ ਨਾ ਰਮੀਤ ਜੀ, ਤੁਸੀਂ ਆਉਣਾ ਸਾਡੇ ਇੱਧਰ ਨਾ, ਅਤੇ ਇੱਧਰ ਪਿੰਡ 'ਚ ਜਾ ਕੇ ਨਾ ਆਪਾਂ ਕੰਮ ਕਰਕੇ ਆਵਾਂਗੇ ਉੱਥੇ, ਸਾਨੂੰ ਇੰਨਾ ਮਜ਼ਾ ਆ ਲੈਣਾ, ਸੁਣਨ 'ਚ ਬੜਾ ਵਧੀਆ ਲੱਗਦਾ ਹੁੰਦਾ ਸੀ ਚੀਜ਼ਾਂ ਕਰਕੇ ਨਾ। ਅਤੇ ਇਹ ਭਾਸ਼ਾ ਥੋੜ੍ਹੀ ਇਹਦੀ ਹੁੰਦੀ ਹੈ, ਅਤੇ ਮੇਲਾ ਜਿਹੜਾ, ਪਰ ਮੇਲੇ ਦੀ ਕੋਈ ਭਾਸ਼ਾ ਨਹੀਂ ਹੁੰਦੀ, ਉੱਥੇ ਮੇਲਾ ਮੇਲਾ ਹੀ ਹੁੰਦਾ।
0: ਹਾਂ ਬਿਲਕੁਲ, ਮੇਲਾ ਮੇਲੀਆਂ ਦਾ,
1: ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਅਤੇ ਗੱਲਾਂ ਵੀ ਅੱਜ ਅਸੀਂ ਮੇਲੇ ਦੀਆਂ ਥੋੜ੍ਹੀਆਂ ਲੈ ਕੇ ਚੱਲਾਂਗੇ, ਮੇਲੇ ਦੇ ਕਿੱਦਾਂ ਕਿੱਦਾਂ ਦੇ ਰੂਪ ਹੁੰਦੇ ਸੀ ਅਤੇ ਅੱਜ ਕੀ ਰੂਪ ਹੈਗਾ।
0: ਮੇਲੇ ਦੇ ਨਾ ਰੂਪ ਰੰਗ ਬਦਲ ਗਏ ਪਹਿਲਾਂ ਦੇ ਨਾਲੋਂ, ਮੇਲੇ ਤਾਂ ਹੈ ਹੀ ਨੇ, ਪਰ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਨੇ, ਉਸੇ ਤਰੀਕੇ ਦੇ ਨਾਲ ਸਮੇਂ ਦੇ ਨਾਲ ਮੇਲੇ ਦੀ ਵੀ ਰੂਪ ਰੇਖਾ ਬਦਲ ਗਈ। ਹੁਣ ਆਪਾਂ ਮੈਂ ਵੇਖਣਾ ਹੁੰਦਾ ਵੀ ਜਿਹੜੇ ਆਪਾਂ ਮੈਚ ਮੂਚ ਵੇਖਣ ਜਾਂਦੇ ਹਾਂ, ਹੁੰਦਾ ਤਾਂ ਵੀ ਮੇਲਾ ਹੀ ਆ, ਇੱਕ ਤਰ੍ਹਾਂ ਦਾ ਮੇਲਾ ਹੀ ਆ, ਮੇਲਾ ਕਹਿ ਲਈ ਉੱਥੇ ਤੁਸੀਂ ਇੱਕ ਦੂਸਰੇ ਨੂੰ ਮਿਲ ਲੈਂਦੇ, ਪ੍ਰੋਗਰਾਮ ਵੇਖਣ ਜਾਂਦੇ। ਹੁਣ ਉਹ ਸਾਡੇ ਜਿਹੜੇ ਮੇਲੇ ਨੇ ਸ਼ਾਇਦ ਉਹ ਇਨਡੋਰ ਚਲੇ ਗਏ, ਕਈ
1: ਕਈ ਚਲੇ ਗਏ,
0: ਅਤੇ ਉਹਦਾ ਹੀ ਇੱਕ ਬਦਲਿਆ ਰੂਪ ਆਪਾਂ ਕਹਿ ਸਕਦੇ
1: ਹਾਂ।
0: ਬਾਹਰ ਵਾਲੇ ਵੀ ਜਿਹੜੇ ਹੁੰਦੇ ਵੀ ਨੇ, ਉਹ ਕੋਸ਼ਿਸ਼ ਤਾਂ ਜ਼ਰੂਰ ਕੀਤੀ ਜਾਂਦੀ ਹੈ, ਪਰ ਫਿਰ ਵੀ ਹੁਣ ਉਹ ਪਹਿਲਾ ਰੂਪ ਕੁਛ ਹੋਰ ਹੁੰਦਾ ਹੈ।
1: ਮੇਲਾ ਦਾ ਇੱਕ ਰੂਪ ਜਦੋਂ ਭਾਅ ਜੀ ਇੱਦਾਂ ਹੁੰਦਾ ਸੀ, ਉਹਦੀ ਕੋਈ ਹੱਦ ਬੰਨਾ ਨਹੀਂ, ਕਿੱਥੇ ਤੱਕ ਮੇਲਾ ਤਾਂ ਕਈ ਵਾਰ ਫੈਲਿਆ ਹੁੰਦਾ ਸੀ ਮੇਲਾ, ਪਰ ਜੇ ਅਸੀਂ ਇਨਡੋਰ ਕਰੀਏ ਉਹ ਸਾਡੀ ਇੱਕ ਲਿਮਿਟ ਆ ਵੀ ਅਸੀਂ ਸਿਰਫ ਸਾਨੂੰ ਪਤਾ ਹੁੰਦਾ ਵੀ ਇੱਥੋਂ ਘੁੰਮੇ ਤੋਂ ਚਲੇ ਗਏ, ਨਹੀਂ ਤਾਂ ਪਹਿਲਾਂ ਇਸੇ ਐਕਸਾਈਟਮੈਂਟ 'ਚ ਰਹਿੰਦੇ ਸੀ ਯਾਰ ਮੇਲਾ ਸਾਰਾ ਵੇਖਣਾ ਵੀ ਕਿੱਥੇ ਕੀ ਲੱਗਾ, ਕਿਹੜੇ ਪਾਸੇ ਕਿਹੜੀ ਦੁਕਾਨ ਆ, ਕਿਹੜੇ ਪਾਸੇ ਕਿੱਥੇ ਕੀ ਚੀਜ਼ ਲੱਗੀ ਆ, ਅਤੇ ਜਦ ਤੱਕ ਕੋਈ ਗੁਆਚੇ ਨਾ ਸਾਨੂੰ ਮਜ਼ਾ ਵੀ ਨਹੀਂ ਆਉਂਦਾ ਬੰਦਾ ਗੁਆਚ ਕੇ ਚੱਲ ਛੱਡ ਪਰ, ਜੇ ਕੋਈ ਟੀਮ 'ਚੋਂ ਕੱਢਣਾ ਹੁੰਦਾ ਸੀ ਨਾ ਬਾਹਰ, ਅਸੀਂ ਟੋਲੀ 'ਚੋਂ ਵੀ ਆ ਰਹੇ ਬੰਦਾ ਐਵੇਂ ਤੰਗ ਕਰਨ ਡਿਆ, ਤਾਂ ਬਸ ਉਹਨੂੰ ਦੁਕਾਨ 'ਚ ਆ ਰਹੇ ਲਾ ਕੇ ਆਪਰਾ ਹੋ ਜਾਣਾ, ਮੁੜ ਕੇ ਉਹਦੇ ਮੱਥੇ ਲੱਗਣਾ।
0: ਇਹ ਵੀ ਕਹਿੰਦੇ ਹੁੰਦੇ ਨਾ ਮੇਲਾ ਉਨਾ ਚਿਰ ਸੰਪੂਰਨ ਨਹੀਂ ਮੰਨਿਆ ਜਾਂਦਾ ਜਿੰਨਾ ਚਿਰ ਮੇਲੇ 'ਚ ਕੋਈ ਗੁਆਚੇ ਨਾ।
1: ਹਾਂ, ਇੱਕ ਮੈਨੂੰ ਯਾਦ ਆਇਆ ਜੋ ਅਸੀਂ ਸਰਹੰਦ ਸਭਾ 'ਤੇ ਜਾਂਦੇ ਹੁੰਦੇ ਸੀ ਨਾ, ਉੱਥੇ ਅਸੀਂ ਇੱਕ ਬੜਾ ਪਰਟੀਕੁਲਰ, ਸ਼ਾਇਦ ਇਹ ਫਾਰਮੂਲਾ ਕਿਸੇ ਹੋਰ ਨੇ ਵੀ ਅਪਣਾਇਆ, ਪਰ ਸਾਡਾ ਅੱਜ ਤੱਕ ਇਹ ਫਾਰਮੂਲਾ ਬੜਾ ਸਕਸੈਸਫੁਲ ਰਿਹਾ ਵਾ। ਜੇ ਅਸੀਂ 10 ਜਣੇ ਗਏ ਨਾ, ਅਤੇ 10 ਨੇ ਜਾ ਕੇ ਅਸੀਂ ਡਿਸਾਈਡ ਕਰ ਲੈਣਾ ਵੀ ਆਹ ਇੱਕ ਜਗ੍ਹਾ ਪੁਆਇੰਟ ਰੱਖ ਲਓ ਕੋਈ, ਵੀ ਆਹ ਪੁਆਇੰਟ ਆ, ਜੇ ਸਾਡੇ 'ਚ ਕੋਈ ਵਿਛੜ ਗਿਆ ਸਾਨੂੰ ਪਤਾ ਲੱਗ ਜਾਣਾ ਵੀ ਕੋਈ ਵਿਛੜ ਗਿਆ, ਹਰ 2 ਘੰਟੇ ਬਾਅਦ ਅਸੀਂ ਆ ਕੇ ਇੱਥੇ ਲੱਭਾਂਗੇ, ਜਿੱਥੇ ਮਰਜ਼ੀ ਹੋ ਇੱਥੇ ਆ ਜਾ ਜੇ।
0: ਅੱਛਾ,
1: ਅਤੇ ਜੇ ਕੋਈ ਵਿਛੜ ਵੀ ਜਾਂਦਾ ਸੀ ਇਹਨਾਂ ਨੂੰ ਪਤਾ ਵੀ 2 ਘੰਟੇ ਬਾਅਦ ਆ ਕੇ ਇੱਥੇ ਲੱਭਣਾ, ਉਹ ਆਪਣੇ 2 ਘੰਟੇ ਹਿਸਾਬ ਨਾਲ ਬੰਦਾ ਉੱਥੇ ਪਹੁੰਚ ਜਾਂਦਾ ਸੀ, ਇੱਕ ਜਣਾ ਜਾ ਕੇ ਲੈ ਆਉਂਦਾ ਚਲਾ ਜਾਵਾ, ਉੱਥੇ ਬੈਠੇ ਸਾਰੇ ਜਣੇ, ਉਹ ਸਾਡਾ ਫਾਰਮੂਲਾ ਅੱਜ ਤੱਕ ਸਾਨੂੰ ਕਾਮਯਾਬ ਰਿਹਾ, ਕਦੀ ਕੋਈ ਵਿਛੜਿਆ ਨਹੀਂ ਸਾਡਾ ਬੰਦਾ ਉੱਥੇ ਸਭਾ 'ਚ ਗਿਆ ਕੋਈ,
0: ਆਪਣੀ ਸਕੀਮ
1: ਉਹ ਆਪਣੀ ਸਕੀਮ ਸਾਡੀ ਹੋਵੇ ਤਾਂ ਕਾਮਯਾਬ ਚੱਲਦੀ, ਜੇ ਕਿਤੇ ਜਾਵੇ ਨਾ ਕੋਈ ਇਹ ਸਕੀਮ ਨਾਲ ਵੀ ਇੱਥੇ ਮਿਲਾਂਗੇ, ਆਹ ਇੱਕ ਜਗ੍ਹਾ ਪੱਕੀ ਹੈ, ਜੇ ਵਿਛੜ ਗਏ ਤਾਂ ਕਿੱਥੇ ਮੇਲੇ 'ਚ ਲੱਭਦੇ ਫਿਰ ਅੱਗੇ।
0: ਉਹਨਾਂ ਨੇ ਰਿਲੈਕਸੇਸ਼ਨ ਦੇ ਤੀ ਨਾ, ਅੱਗੇ ਇਹ ਹੁੰਦਾ ਸੀ ਵੀ ਇਹੋ ਚੀਜ਼ ਤੁਹਾਨੂੰ ਨਾ ਸਾਥ ਦੇ ਨਾਲ ਬੰਨ੍ਹ ਕੇ ਵੀ ਰੱਖਦੀ ਸੀ ਵੀ ਵਿਛੜਨਾ ਜਾਈਏ ਕਿਤੇ ਨਾਲ ਨਾਲ ਲੱਗ ਲੱਗ ਕੇ ਰਹਿੰਦਾ ਸੀ ਬੰਦਾ।
1: ਬਿਲਕੁਲ,
0: ਅਤੇ ਹੁਣ ਜਦੋਂ ਤੁਹਾਨੂੰ ਪਤਾ ਵਾ ਵੀ ਫੋਨ 'ਤੇ ਲੱਭ ਹੀ ਲੈਣਾ, ਅਤੇ ਹੁਣ ਥੋੜ੍ਹੀ ਜਿਹੀ ਆਪਾਂ ਰਿਲੈਕਸੇਸ਼ਨ ਦੇ ਚੱਕਰ ਦੇ ਵਿੱਚ ਆਪਾਂ ਦੂਰ ਨੇੜੇ ਬੰਦਾ ਉੱਦਾਂ ਵੀ ਭੱਜ ਜਾਂਦਾ, ਚਲੋ ਕੋਈ ਗੱਲ ਨਹੀਂ ਫੜ ਹੀ ਲੈਣਾ, ਲੱਭ ਹੀ ਲੈਣਾ। ਹੁਣ ਤਾਂ ਬਹੁਤੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਮੇਲੇ ਦੇ ਵਿੱਚ ਜਿਹੜਾ ਉਹ ਇੱਕ ਸਾਥ ਹੁੰਦਾ ਸੀ, ਗੱਲਾਂ ਬਾਤਾਂ ਮੇਲ ਜੋਲ, ਉਹ ਬਹੁਤੀ ਵਾਰੀ ਆਪਾਂ ਵੇਖਦੇ ਹਾਂ, ਆਪਾਂ ਜਾਂਦੇ ਮੇਲੇ ਹਾਂ ਪਰ ਮੇਲੇ 'ਤੇ ਵੀ ਆਪਾਂ ਇਕੱਲੇ ਹੁੰਦੇ ਹਾਂ, ਕਿਉਂਕਿ ਆਪਾਂ ਸਾਈਡ 'ਤੇ ਹੋ ਕੇ ਕਈ ਵਾਰੀ ਮੰਨ ਲਓ ਫੋਨ ਸੁਣਨ ਲੱਗ ਪਏ ਜਾਂ ਕੋਈ ਹੋਰ ਕੰਮ ਕਰਨ ਲੱਗ ਪਏ, ਅਤੇ ਉਹ ਵੀ ਇੱਕ ਤਰ੍ਹਾਂ ਦਾ ਇਕੱਲਾ ਹੀ ਹੋਣਾ ਵਾ, ਪਰ ਇਹ ਮੇਲੇ ਦੇ ਵਿੱਚ ਇਕੱਲਿਆਂ ਹੋਣ ਦੇ ਬਰਾਬਰ।
1: ਪਰ ਉਹਦੇ ਨਾਲ ਇੱਕ ਟੋਲੀ ਬਣਾ ਕੇ ਜਦੋਂ ਨਿਕਲਣਾ, ਸਾਨੂੰ ਪਤਾ ਸਾਡੇ ਨਾਲ ਦੇ ਪਿੰਡਾਂ ਦੇ ਮੁੰਡਿਆਂ ਨੇ ਵੀ ਆਉਣਾ ਵਾ, ਜਾਂ ਕੋਈ ਬੜੇ ਦੂਰ, ਕਈ ਮੇਲੇ ਕਈ ਜਗ੍ਹਾ ਦੇ ਬੜੇ ਫੇਮਸ ਨੇ, ਉਹ ਕੋਈ ਬਸੰਤ ਪੰਚਮੀ 'ਚ ਆਉਂਦਾ, ਕੋਈ ਸ਼ਿਵਰਾਤਰੀ ਨੂੰ ਆਉਂਦਾ, ਕੋਈ ਜਿਵੇਂ ਸਰਹੰਦੀ ਸਭਾ ਲੱਗਦੀ ਹੈ, ਸਾਰੇ ਜਾਂਦੇ ਆ, ਉਹ ਬੜੇ ਦੂਰੋਂ ਦੁਰਾਡੇ ਬੰਦੇ ਸਾਰੇ ਆਉਂਦੇ ਆ, ਅਤੇ ਲੋਕਾਂ ਨੂੰ ਪਤਾ ਹੁੰਦਾ, ਕਈ ਜਿਨ੍ਹਾਂ ਦੇ ਪਿੰਡ 'ਚ ਮੇਲਾ ਲੱਗਦਾ ਉਹਨੂੰ ਪਤਾ ਵੀ ਸਾਡੇ ਪਿੰਡ ਇਕੱਠ ਬਹੁਤ ਹੁੰਦਾ, ਉਹ ਉਹਨਾਂ ਦੇ ਘਰ ਦੇ ਲੋਕ ਨਾ ਪਹਿਲੇ ਟਾਈਮ 'ਚ ਬੜਾ ਉਹਨਾਂ ਨੂੰ ਦਰਵਾਜ਼ੇ ਖੁੱਲ੍ਹੇ ਰੱਖਦੇ ਸੀ ਵੀ ਜੇ ਤੁਸੀਂ ਮੰਨ ਲਓ, ਜਿੱਦਾਂ ਮੈਨੂੰ ਬੜਾ ਚੰਗਾ ਲੱਗਾ, ਜਿੱਦਾਂ ਮੇਰੇ ਜਿਹੜੇ ਲੋਸ ਨੇ ਉਹ ਕੁੱਪਕਲਾ ਪਿੰਡ 'ਚ ਉੱਥੇ ਸਮਾਧ ਆ ਅਤੇ ਨਾਲ ਜਦੋਂ ਸ਼ਿਵਰਾਤਰੀ ਨੂੰ ਬਹੁਤ ਵੱਡਾ ਇਕੱਠ ਹੁੰਦਾ ਉੱਥੇ ਅਤੇ ਨਾਲ ਦੇ ਘਰ ਦੇ ਨੇ ਦਰਵਾਜ਼ੇ ਖੁੱਲ੍ਹੇ ਰੱਖੇ ਨੇ ਵੀ ਜੇ ਤੁਸੀਂ ਜੋੜੇ ਲਾ ਕੇ ਜਾਣੇ ਤਾਂ ਇੱਧਰ ਲਾ ਸਕਦੇ ਅੰਦਰ ਗੁਆਚੇ ਨਾ ਜਾਣ ਵੀ ਨਾਲ ਦੇ ਘਰ ਕੋਲ ਰੱਖੇ ਹੁੰਦੇ ਉਹਨਾਂ ਨੇ ਨਾ ਮੈਨੂੰ ਵਧੀਆ ਲੱਗਾ ਮੈਂ ਕਿਹਾ ਰਾਹ ਵਧੀਆ ਕੰਮ ਆ ਪਰ ਜੇ ਕਿਸੇ ਨੇ ਉਹਦਾ ਪਾਣੀ ਵੀ ਪੀਣਾ ਜਾਂ ਕੁਛ ਵੀ ਕਰਨਾ ਕੋਈ ਚੀਜ਼ ਆ ਉਹ ਉਹਨਾਂ ਲੱਗਦਾ ਵੀ ਸਾਡੇ ਪਿੰਡ ਇੱਕ ਤਰ੍ਹਾਂ ਦੇ ਗੈਸਟ ਆਏ ਆ ਵੀ ਖਾਣ ਪੀਣ ਨੂੰ ਵੀ ਉਹਨਾਂ ਨੇ ਉਵੇਂ ਚੀਜ਼ ਦੇ ਦਿੰਦੇ ਨਹੀਂ ਖਾਣ ਵਿੱਚ ਚਲੋ ਖਾ ਲਓ ਕੁਝ ਲੰਗਰ ਤਾਂ ਖੈਰ ਲੱਗੇ ਹੀ ਹੁੰਦੇ ਸੀਗੇ ਪਰ ਲੋਕ ਵੀ ਜਿਹੜੇ ਜਿਹਨੇ ਲੋਕਲ ਲੋਕ ਹੁੰਦੇ ਜਿਹਨਾਂ ਦੇ ਘਰ ਰਹਿੰਦੇ ਸੀ ਉਹ ਵੀ ਧਿਆਨ ਰੱਖਦੇ ਸੀ ਪਰ ਹੁਣ ਉਹ ਰੂਪ ਰੇਖਾ ਬਦਲ ਗਈ ਹੁਣ ਹੁਣ ਤਾਂ ਨਾ ਚੀਕ ਚੰਗਾੜਾ ਜਾਂ ਅਤੇ ਖਿਲਾਰਾ ਪਾ ਖਿਲਾਰੂ ਜਿਹੜੇ ਕਿ ਛਲਾਰੂ ਜਾਂਦੇ ਨੇ ਉਹ ਚੀਜ਼ਾਂ ਜ਼ਿਆਦਾ ਆ ਗਈਆਂ ਇੱਕ ਰਿਸਪੈਕਟ ਗੁਆਚ ਗਈ ਆ ਤੁਸੀਂ ਕੋਈ ਬਜ਼ੁਰਗ ਮਿਲ ਗਿਆ ਤੁਹਾਨੂੰ ਕੋਈ ਜੇ ਕੋਈ ਗੁਆਚਾ ਵੀ ਆ ਕਿਸੇ ਨੂੰ ਪੁੱਛਦਾ ਹੀ ਨਹੀਂ ਕੋਈ ਬੰਦਾ ਵੀ ਜੇ ਕੋਈ ਬਜ਼ੁਰਗ ਨੂੰ ਕੋਈ ਲੋੜ ਵੀ ਆ ਕਿ ਪੁੱਛ ਰਹੀ ਹੈ ਵੀ ਮੇਰੇ ਲਾਗੇ ਕੋਈ ਬੈਠਾ ਵਾ ਉਹ ਵੀ ਚੀਜ਼ਾਂ ਨਹੀਂ ਇਗਨੋਰ ਕਰਕੇ ਪਤਾ ਨਹੀਂ ਸ਼ਾਇਦ ਜੈਂਜੀਜ਼ ਮੇਲੇ ਆ ਗਏ
0: ਨਹੀਂ ਬਸ ਜੇ ਆਪਾਂ ਸੈਲਫ ਸੈਂਟ੍ਰਿਕ ਹੋ ਗਏ ਨਾ ਸਾਨੂੰ ਲੱਗਦਾ ਵਾ ਹੁਣ ਵੀ ਆਪਾਂ ਆਪੇ ਗੁਜ਼ਾਰਾ ਕਰ ਲੈਣਾ ਹਰ ਇੱਕ ਨੂੰ ਹਰ ਇੱਕ ਇੰਡੀਵਿਜੁਅਲ ਨੂੰ ਇਹੋ ਲੱਗਦਾ ਵੀ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ ਆ ਕਿਉਂਕਿ ਹੈ ਵੀ ਆ ਚਲੋ ਸੁੱਖ ਸੁਵਿਧਾਵਾਂ ਇੰਨੀਆਂ ਕਿਹਾ ਵੀ ਉਹਨੇ ਆਪਣੀ ਲੋੜ ਆਪੇ ਪੂਰੀ ਕਰ ਲੈਣੀ
1: ਮੇਲੇ 'ਚ ਅਟਰੈਕਸ਼ਨ ਖਤਮ ਹੋ ਗਈ ਭਾਜੀ
0: ਇਹ ਤੇ ਹੈ ਪਹਿਲਾਂ ਜਿਹੜਾ ਆਨੰਦ ਸੀ ਪਹਿਲੀ ਜਿਹੜੀ ਖਿੱਚ ਹੁੰਦੀ ਸੀ ਸਾਲ ਸਾਲ ਭਰ ਦਾ ਇੰਤਜ਼ਾਰ ਸੀ
1: ਇੰਤਜ਼ਾਰ ਸੀ
0: ਦੂਰ ਤੱਕ ਪੈਦਲ ਵੀ ਚੱਲ ਕੇ ਬੰਦਾ
1: ਉਹਦੇ ਵਿੱਚ ਬਾਜੀਗਰ ਬਾਜੀ ਪਾਉਣ ਆਉਂਦੇ ਸੀਗੇ ਕਲਾਕਾਰ ਕੁਛ ਜਿਹਨਾਂ ਨੂੰ ਕੁਛ ਬੜੇ ਤਮਾਸ਼ਾ ਬੜਾ ਸੋਹਣਾ ਵਿਖਾਉਂਦੇ ਸੀਗੇ ਕੋਈ ਹੱਥ ਦੀ ਸਫਾਈ ਵਿਖਾਉਂਦਾ ਸੀਗਾ ਉਹ ਸਾਰੀਆਂ ਚੀਜ਼ਾਂ ਕਮਰਸ਼ਲਾਈਜ਼ ਵੱਡੇ ਵੱਡੇ ਜਿਹੜੇ ਰੈਸਟੋਰੈਂਟ ਓਪਨ ਖੁੱਲ੍ਹੇ ਹੋਏ ਨੇ ਉਹਨਾਂ ਨੇ ਉੱਥੇ ਰੱਖ ਲਏ ਨੇ ਸਾਰੇ ਤੁਸੀਂ ਜਾਓ ਇੱਕ ਟਿਕਟ ਭਰੋ ਅੰਦਰ ਜਾ ਕੇ ਘੁੰਮੋ ਫਿਰ ਉਹ ਇੱਕ ਮੇਲਾ ਤੁਹਾਨੂੰ ਛੋਟਾ ਜਿਹਾ ਅੰਦਰ ਹੀ ਕਲਾਕਾਰ ਵਿਖਾਉਂਦੇ ਨੇ ਫੋਰ ਐਗਜ਼ਾਂਪਲ ਜਿਵੇਂ ਤੁਹਾਨੂੰ ਮੈਂ ਦੱਸਿਆ ਪਹਿਲਾਂ ਸਾਡਾ ਪਿੰਡ ਜਿਹੜਾ ਅੰਮ੍ਰਿਤਸਰ 'ਚ ਬਣਿਆ ਹੋਇਆ ਉੱਥੇ ਬੜੇ ਕੈਮਲ ਰਾਈਡਿੰਗ ਉਹਨਾਂ ਨੇ ਸਾਂਭਣੀਆਂ ਨੇ ਕੈਮਲ ਰਾਈਡਿੰਗ ਵੀ ਉੱਥੇ ਹੋ ਗਈ ਤੁਹਾਡੀ ਹੈ ਨਾ ਅਤੇ ਜਿਹੜੇ ਉਹ ਮੰਜੇ ਪਰ ਜਿਹੜੀਆਂ ਲੋਕਲ ਖੇਡਾਂ ਹੁੰਦੀਆਂ ਸੀ ਜੇ ਕੋਈ ਲੋਕਾਂ ਨੂੰ ਪਤਾ ਤੁਹਾਨੂੰ ਇੱਕ ਆਪਣੀ ਪੰਜਾਬ ਦੀ ਮਿੰਨੀ ਓਲੰਪਿਕ ਹੁੰਦੀ ਸੀ ਕਿਲਾ ਰਾਏਪੁਰ ਦੇ ਵਿੱਚ ਖੇਡਾਂ ਹੁੰਦੀਆਂ ਸੀਗੀਆਂ ਬੜੀ ਤਕੜੀ ਜਿਵੇਂ ਬਲਤ ਭਜਾਉਣੇ ਆ ਉਸ ਤੋਂ ਬਾਅਦ ਤੁਹਾਡੀਆਂ ਜਿਹੜੀਆਂ ਬਾਜੀਆਂ ਪਾਉਂਦੇ ਹਾਈ ਜੰਪ ਮਾਰਦੇ ਆ ਕਿੰਨਾ ਜ਼ਿਆਦਾ ਭਾਰ ਚੁੱਕਦੇ ਆ ਇਹ ਪਹਿਲਾਂ ਇੱਕ ਮੇਲਿਆਂ ਦੀਆਂ ਖੇਡਾਂ ਰਹੀਆਂ ਨੇ ਮੇਲਿਆਂ ਦੇ ਵਿੱਚ ਆਉਂਦੇ ਸੀ ਭਲਵਾਨ ਬੜੀ ਦੂਰੋਂ ਦੂਰੋਂ ਆਉਂਦੇ ਸੀ ਵੀ ਕਿੱਡੀ ਦੂਰੋਂ ਭਲਵਾਨ ਆਇਆ ਵੀ ਇਕੱਠੇ ਹੋਏ ਨੇ ਸਾਰੇ ਘੋਲ ਵੇਖਣ ਨੂੰ ਮਿਲਦੇ ਸੀ ਇਹ ਚੀਜ਼ਾਂ ਹੁਣ ਖਤਮ ਹੋ ਗਈਆਂ ਹੁਣ ਸਿਰਫ ਅੱਜ ਕੱਲ੍ਹ ਮੇਲਿਆਂ 'ਚ ਮੇਰੇ ਹਿਸਾਬ ਨਾਲ ਬਹੁਤ ਘੱਟ ਰਹਿ ਗਈਆਂ ਨੇ ਪਰ ਅੱਜ ਕੱਲ੍ਹ ਮੇਲਿਆਂ 'ਚ ਸਿਰਫ ਚੀਜ਼ਾਂ ਹੁਣ ਮੈਂ ਪਿੱਛੇ ਕੇ ਅਟੈਂਡ ਕਰਕੇ ਆਇਆ ਉੱਥੇ ਮੈਨੂੰ ਘੱਟੋ ਘੱਟ ਟਰੈਂਪਲਿੰਗ ਬੜੇ ਮਿਲੇ ਜਵਾਕਾਂ ਲਈ ਜੰਪਿੰਗ ਕਾਸਲ ਬੜੇ ਮਿਲੇ ਉਹ ਬੜੀ ਨੋਰਮਲ ਚੀਜ਼ਾਂ ਸੀ ਉਹਨਾਂ ਵਾਸਤੇ ਅਤੇ ਦੁਕਾਨਾਂ ਹੀ ਸੀ ਉੱਥੇ ਅਤੇ ਬਹੁਤ ਸਾਰਾ ਚਾਈਨੀਜ਼ ਆਈਟਮ ਸੀਗੀ ਅਤੇ ਕੋਈ ਹੱਥ ਦੀਆਂ ਕੱਢੀਆਂ ਚੀਜ਼ਾਂ ਵੇਚਣ ਵਾਲਾ ਕੋਈ ਕੰਮ ਨਹੀਂ ਸੀਗਾ ਨਹੀਂ ਤਾਂ ਲੱਕੜ ਦੇ ਬਣਾ ਕੇ ਬਹੁਤ ਸੋਹਣਾ ਚੀਜ਼ਾਂ ਬਣਾ ਕੇ ਲੋਕ ਲੈ ਕੇ ਆਉਂਦੇ ਸੀਗੇ ਕੁਮਾਰ ਬਰਾਦਰੀ ਦੇ ਉਹ ਆਪਣੇ ਘੜੇ ਬੜੇ ਸੋਹਣੇ ਕੁੱਜੇ ਬੜੇ ਸੋਹਣੇ ਅਤੇ ਡਿਜ਼ਾਇਨ ਕੀਤੇ ਹੋਏ ਜਾਂ ਪੇਂਟ ਕੀਤੇ ਲੈ ਕੇ ਆਉਂਦੇ ਹੁੰਦੇ ਸੀ ਉਹ ਚੀਜ਼ਾਂ ਉੱਥੇ ਵੇਖਦੀਆਂ ਹੁੰਦੀਆਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਹੁਣ ਖਤਮ ਹੋ ਕੇ ਅਤੇ ਇਹ ਹਵੇਲੀ ਟਾਈਪ ਵਾਲੇ ਵੱਡੇ ਵੱਡੇ ਰੈਸਟੋਰੈਂਟ ਉਹਨਾਂ ਨੇ ਉੱਥੇ ਦੁਕਾਨਾਂ ਪਾਤੀਆਂ ਤਾਂ ਉੱਥੇ ਬੜਾ ਮਹਿੰਗੇ ਤੌਰ 'ਤੇ ਚੀਜ਼ਾਂ ਵੇਖਦੀਆਂ ਨੇ ਤਾਂ ਮੇਲੇ 'ਚ ਤਾਂ ਐਡਾ ਮਹਿੰਗਾ ਵੇਖਦਾ ਨਹੀਂ ਹੁੰਦਾ ਕਦੀ ਹੁੰਦਾ ਸੀਗਾ
0: ਉਹ ਅਸਲ 'ਚ ਪਹਿਲੀਆਂ 'ਚ ਵੇਖਿਆ ਜਾਵੇ ਤਾਂ ਜਿਹੜੀ ਇੱਥੇ ਆਸਟ੍ਰੇਲੀਆ ਦੇ ਵਿੱਚ ਆਪਾਂ ਵੇਖਦੇ ਨਾ ਛੋਟੀਆਂ ਛੋਟੀਆਂ ਜਿਹੀਆਂ ਰੀਜਨਲ ਪੇਂਡੂ ਇਲਾਕਿਆਂ ਦੇ ਵਿੱਚ ਮਾਰਕੀਟਾਂ ਲੱਗਦੀਆਂ ਆਪਣੇ ਜਿਹੜੇ ਮੇਲੇ ਆ ਕਿਸੇ ਹੱਦ ਤੱਕ ਉੱਦਾਂ ਦੇ ਹੁੰਦੇ ਸੀ ਇੱਥੇ ਆਪਾਂ ਕਈ ਵਾਰੀ ਮੈਂ ਵੇਖਿਆ ਉਹ ਆਪਣੇ ਘਰੋਂ ਬਣਾ ਕੇ ਹੱਥ ਦੀਆਂ ਬਣੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਲੈ ਕੇ ਆਉਂਦੇ ਆ ਅਤੇ ਉਹ ਲੋਕਲ ਲੈਵਲ ਦੇ ਉੱਤੇ ਇੱਕ ਦੂਸਰੇ ਨਾਲ ਇੱਕ ਤਰ੍ਹਾਂ ਦੀ ਪ੍ਰਦਰਸ਼ਨੀ ਵੀ ਹੁੰਦੀ ਆ ਬੰਦਾ ਇੱਕ ਦੂਸਰੇ ਤੋਂ ਖਰੀਦ ਵੀ ਲੈਂਦਾ ਵਾ ਉਹਦੇ ਵਿੱਚ ਉਹਨਾਂ ਦੀ ਸਬਜ਼ੀ ਭਾਜੀ ਵੀ ਆ ਜਾਂਦੀ ਆ ਜੋ ਉਹਨਾਂ ਨੇ ਹੱਥੀਂ ਬਣਾਇਆ ਕੋਈ ਸਵੈਟਰ ਬੁਣਿਆ ਕੋਈ ਕਰੋਸ਼ੀਆ ਕੀਤਾ ਜਾਂ ਹੋਰ ਨਿੱਕੀਆਂ ਨਿੱਕੀਆਂ ਬਹੁਤ ਕੁਛ ਉਹਨਾਂ ਨੇ ਖੇਤੀਬਾੜੀ ਦੇ ਨਾਲ ਕੋਈ ਸੰਬੰਧਿਤ ਕੋਈ ਸੰਦ ਜਾਂ ਇੱਦਾਂ ਦੀਆਂ ਚੀਜ਼ਾਂ ਬੜੀਆਂ ਹੁੰਦੀਆਂ ਨੇ ਅਤੇ ਉਹ ਮੈਂ ਇੱਕ ਦੋ ਵਾਰੀ ਉਹ ਆਉਂਦੇ ਜਾਂਦੇ ਐਕਸਪੀਰੀਅੰਸ ਕੀਤਾ ਉਹਦੇ ਵਿੱਚ ਜ਼ਿਆਦਾ ਆਨੰਦ ਆਉਂਦਾ ਤੁਹਾਨੂੰ ਜ਼ਿਆਦਾ ਆਨੰਦ ਦਿੰਦਾ ਸੈਂਸ ਕਿ ਇੱਕ ਐਕਸਾਈਟਮੈਂਟ 'ਚ ਹੀ ਰਹਿੰਦੀ ਆ ਵੀ ਅੱਛਾ ਕੁਛ ਨਵਾਂ ਵੇਖਿਆ ਕੋਈ ਆ ਵੀ ਚੀਜ਼ ਆ ਆ ਵੀ ਚੀਜ਼ ਆ ਵੀ ਆ ਜਿਹੜੀਆਂ ਆਪਾਂ ਰੈਡੀਮੇਡ ਲੈਂਦੇ ਹਾਂ ਉਹ ਤਾਂ ਤੁਸੀਂ ਇੱਕ ਥਾਂ 'ਤੇ ਵੀ ਵੇਖੀਆਂ ਦੂਸਰੇ 'ਤੇ ਵੀ ਉਹ ਤੀਸਰੇ 'ਤੇ ਵੀ ਉਹ ਪੁਰਾਣੇ ਜਿਹੜੇ ਮੇਲੇ ਉਹਨਾਂ ਦੀ ਇੱਕ ਖਾਸੀਅਤ ਇਹ ਵੀ ਹੁੰਦੀ ਸੀ ਵੀ ਉਹ ਕਈ ਚੀਜ਼ਾਂ ਸਿਰਫ ਮੇਲਿਆਂ 'ਤੇ ਮਿਲਦੀਆਂ ਹੁੰਦੀਆਂ ਉਹ ਬਾਹਰ ਅੰਦਰ ਤੁਹਾਨੂੰ ਦੁਕਾਨਾਂ ਦੇ ਉੱਤੇ ਮੁੜ ਕੇ ਘੱਟ ਹੈ ਜਿੱਦਾਂ ਤੁਹਾਡੇ ਪਿੰਡ ਦਾ ਵੀ ਕੋਈ ਜਿਹੜੀ ਉੱਥੇ ਬਾਜੀਆਂ ਬੂਜੀਆਂ ਦੀ ਵੀ ਦੁਕਾਨ ਲਾਉਂਦਾ ਸੀ ਅਤੇ ਉਹਦੀ ਕੋਈ ਫੱਕੀ ਦੁਕਾਨ 'ਤੇ ਨਹੀਂ ਹੁੰਦੀ ਉਹ ਅੱਜ ਇੱਥੇ ਮੇਲੇ 'ਤੇ ਅਗਲੀ ਵਾਰੀ ਫਿਰ ਤੁਹਾਨੂੰ ਕਿਤੇ ਨਾ ਕਿਤੇ ਮੇਲੇ 'ਤੇ
1: ਮੇਲੇ ਦਾ ਪਤਾ ਹੁੰਦਾ ਸੀ ਸ਼ਡਿਊਲ ਉਹਨਾਂ ਕੋਲ ਹੁੰਦਾ ਸੀ ਵੀ ਕਿੱਥੇ ਮੇਲੇ ਲੱਗਣੇ ਉੱਥੇ ਤਾਂ ਜਾਣਾ
0: ਇੱਕ ਹੋਰ ਹੁੰਦੇ ਸੀ ਉਹ ਜਿਹੜੇ ਕਾਨੇ ਦੇ ਬਣਾਉਂਦੇ ਹੁੰਦੇ ਸੀ ਉਹ ਭੰਬੀਰੀਆਂ ਜਿਹੀਆਂ ਉਹ ਐਂ ਘੁਮਾਈ ਜਾਣਾ ਆਵਾਜ਼ ਜੀ ਕਰਦੇ ਸੀ ਉਹ ਸਿਰਫ ਇੱਕੋ ਚੀਜ਼ ਨਹੀਂ ਉਹਨਾਂ ਨੇ ਤੋਤੇ ਚਿੜੀਆਂ ਉਹ
1: ਬੜਾ ਕੁਛ ਬਣਾਉਂਦੇ ਸੀ
0: ਹੈ ਨਾ ਉਹ ਜਿਹੜੇ ਸੜਕੜੇ ਦੇ ਵਿੱਚੋਂ ਨਿਕਲਦੀ ਸੀ ਆਪਣੇ ਜਦੋਂ ਤੋਂ ਦੁੰਬਾ ਜਿਹਾ ਲੱਗਦਾ ਕਿ ਉਹਨੂੰ ਕਹਿੰਦੇ ਸੀ ਸੜਕੜੇ ਦਾ ਹੀ ਉਹ ਪਾਰਟ ਹੁੰਦਾ ਸੀ ਤੀਲ ਜੀ ਨਿਕਲਦੀ ਸੀ ਉੱਤੇ ਦੁੰਬਾ ਲੱਗਦਾ ਸੀ ਉਹਨਾਂ ਉਹਨਾਂ ਦੇ ਉਹਨਾਂ ਨੂੰ ਫੋਲਡ ਕਰ ਕਰਕੇ ਉਹ ਬਣਾਉਂਦੇ ਹੁੰਦੇ ਸੀ ਚੀਜ਼ਾਂ।
1: ਇੱਕ ਸਾਡੇ ਸਰੋਤਿਆਂ ਨੂੰ ਵੀ ਯਾਦ ਹੋਣਾ, ਉਹ ਚੀਜ਼ ਮੇਲੇ 'ਚ ਮਿਲਦੀ ਸੀ, ਬਾਂਦਰ ਉਹਨੂੰ ਡੰਡੇ ਨੂੰ ਐਂ ਕਰਦੇ, ਉਹ ਬਾਂਦਰ ਥੱਲੇ ਥੱਲੇ ਉਤਰਦਾ ਹੁੰਦਾ ਸੀ, ਐਂ ਕਰਦੇ ਉੱਤੇ ਚੜ੍ਹਦਾ ਹੁੰਦਾ ਸੀ ਬਾਂਦਰ। ਉਹ ਚੀਜ਼ਾਂ ਮੇਲੇ ਦੀਆਂ ਆਈਟਮਾਂ ਸੀਗੀਆਂ, ਉਹ ਬਾਹਰੋਂ ਕਿਤੇ ਬਹੁਤ ਘੱਟ ਮਿਲਦੀਆਂ ਸੀ ਕਿਉਂਕਿ ਮੇਲੇ ਲੈ ਕੇ ਆਉਂਦਾ। ਫਿਰ ਇੱਕ ਆਉਂਦੀ ਸੀ ਤੁਹਾਡੀ ਜੇ ਅੱਜ ਕੱਲ੍ਹ ਟੀ ਵੀ 'ਚ ਫਿਲਮਾਂ 'ਚ ਆਉਣੇ ਖਾਣ ਲੱਗ ਗਏ, ਆਵਾਜ਼ੀ ਪਰੀ ਤੇ ਕੁੱਤਾ ਭੋਂਕਦਾ ਹੁੰਦਾ ਸੀ ਦੁਕਾਨਾਂ ਮੇਲੇ ਚ ਛੋਟੀ ਛੋਟੀ ਚੀਜ਼ਾਂ ਮਿਲਣੀਆਂ। ਅਸੀਂ ਛੋਟੇ ਛੋਟੇ ਢੋਲਕੀਆਂ ਜੀਆਂ ਮੈਨੂੰ ਮਿਲਣੀਆਂ ਕਰਨੀਆਂ, ਏਦਾਂ ਉਹ ਵੀ ਬੜਾ ਐਕਸਾਈਟਮੈਂਟ ਹੁੰਦਾ, ਢੋਲਕੀ ਵੇਖਦੀ ਹੁੰਦੀ ਯਾਰ, ਸਾਨੂੰ ਤਾਂ ਲੱਗਾ ਕਿਤੇ ਵੀ ਉਰਾ ਬਰਾ ਜਿਹੜੇ ਗਾਉਣ ਵਜਾਲੇ ਫਿਰਦੇ ਇਹਨਾਂ ਕੋਲ ਹੁੰਦੀਆਂ ਨੇ, ਢੋਲਕੀਆਂ ਜੀ ਲੈਣ ਕਰਨੀਆਂ। ਖਾਣ ਦੀਆਂ ਆਈਟਮਾਂ ਬੜੀਆਂ ਆਉਂਦੀਆਂ ਹੁੰਦੀਆਂ ਸੀ ਉੱਥੇ, ਜਿਹਦੇ ਕੋਲ ਕੋਈ ਵੀ ਗੁਣ ਹੁੰਦਾ ਸੀ। ਸਾਡੇ ਪਿੰਡ ਬੜੇ ਖੱਤਰੀ ਪਰਿਵਾਰ ਹੈਗੇ ਆ, ਅਤੇ ਸਾਡਾ ਇੱਕ ਯਾਰ ਦੋਸਤ ਹੁੰਦਾ ਸੀ, ਉਹਨੂੰ ਬੜਾ ਸ਼ੌਂਕ ਹੁੰਦਾ ਸੀ ਵੀ ਮੈਂ ਮੇਲੇ 'ਤੇ, ਕਹਿੰਦਾ ਯਾਰ ਆਪਣੀ ਕੋਈ ਚੀਜ਼ ਵੇਚਣੀ ਹੈ। ਅਸੀਂ ਉਹਨੂੰ ਯਾਰ ਤੂੰ ਤੈਨੂੰ ਕੀ ਲੱਗੂਗਾ ਵੀ, ਕਹਿੰਦਾ ਨਹੀਂ ਯਾਰ ਪੈਸੇ ਕਮਾਵਾਂਗੇ ਚਾਰ, ਅਤੇ ਚਾਰ ਪੈ ਉਹ ਮੁਲਤਾਨੀ ਜੀ ਭਾਸ਼ਾ ਬੋਲਦਾ ਸੀ, ਕਹਿੰਦਾ ਮੇਰਾ ਜਿਵੇਂ ਨਿੱਕੇ ਨਿਵੇਂ ਪਿੰਡ ਦਾ ਅਰਜੁਨ ਹੁੰਦਾ ਸੀ, ਕਹਿੰਦਾ ਅਰਜੁਨ ਪੈਸੇ ਚਾਰ ਕਮਾਵਾਂਗੇ ਅਤੇ ਤੂੰ ਇਹ ਕੰਮ ਕਰੇਗਾ। ਮੈਂ ਕਿਹਾ ਕੀ? ਕਹਿੰਦਾ ਯਾਰ ਤੇਰੇ ਘਰ ਅਮਰੂਦ ਹੈਗੇ ਨੇ। ਮੈਂ ਕਿਹਾ ਹੈਗੇ ਅਮਰੂਦ ਸਾਡੇ ਘਰ ਨਾ? ਮੈਂ ਬੋਲਦਾ ਸੀ ਅਮਰੂਦ ਹੈਗੇ ਆ। ਮੈਂ ਕਿਹਾ ਹੈਗੇ ਆ, ਐਂ ਕਰੀ ਯਾਰ ਕਿਲੋ ਦੋ ਕਿਲੋ ਮੈਨੂੰ ਦੇ ਦੀ। ਚੱਲ ਤੂੰ ਕੀ ਕਰੇਗਾ? ਕਹਿੰਦਾ ਮੈਨੂੰ ਚਾਹੀਦੇ ਆ ਉਹ ਅਮਰੂਦ, ਉੱਥੋਂ ਲੈ ਆਇਆ ਅਤੇ ਉਹ ਜਿਹੜੀ ਸਮਾਂ 'ਤੇ ਮੇਲਾ ਲੱਗਦਾ ਸੀ ਉੱਥੇ ਫਰੂਟ ਬੜਾ ਚੜ੍ਹਦਾ ਸੀ, ਦਰਜਨ ਕੇਲੇ ਉੱਥੋਂ ਲੈ ਆਇਆ, ਪੁਜਾਰੀ ਜੀ ਤੋਂ ਲੈ ਆਇਆ, ਅਤੇ ਉਰਾ ਭਰਾ ਲੂਲੂ ਬਾਲ ਕੇ ਕਰਕੇ ਤੂੰ ਚਾਟ ਦੀ ਲਾਇਆ, ਠੇਲਾ ਲਾਇਆ ਸੀ ਉੱਥੇ। ਤਾਂ ਅਸੀਂ ਗਏ, ਮੈਂ ਹਮੇ ਕਹਿੰਦਾ 5 ਰੁਪਈਏ। ਮੈਂ ਕਿਹਾ ਮੇਰੇ ਅਮਰੂਦ ਮੈਨੂੰ। ਕਹਿੰਦਾ ਦੇਖ ਵਿਆਹ 'ਤੇ ਵਪਾਰ 'ਚ ਭਰਕ ਨਾ ਪਾਇਆ, ਮੱਲੇ ਤੇਰੇ
0: ਕਿਲੋ ਅਮਰੂਦ ਲੈ ਲਈ ਜਦੋਂ ਲੈਣਾ।
1: ਕਹਿੰਦਾ ਪਿਆਰ ਤੇ ਵਪਾਰ 'ਚ ਫਰਕ ਨਹੀਂ ਪਾਉਣਾ। ਕਹਿੰਦਾ ਮੈਂ ਕਿਹਾ ਠੀਕ ਹੈ,
0: ਸਕੀਮ ਆ ਵੈਸੇ ਬਿਜ਼ਨਸਮੈਨ।
1: ਪਿੰਡ ਵਾਲੇ ਲਾਏ ਹੁੰਦੇ ਸੀ ਉੱਥੇ, ਪਿੰਡ ਵਾਲੇ ਵੀ ਲਾਉਂਦੇ ਸੀ ਚੀਜ਼ਾਂ, ਕਰਦੀਆਂ ਬਣਾਈਆਂ ਲੈ ਕੇ ਆਉਂਦੇ ਸੀ ਕੋਈ ਚੀਜ਼ਾਂ, ਜਿਹਨੂੰ ਲੱਗਦਾ ਸੀ ਵੀ ਮਤਲਬ ਕਿ ਬੰਦਾ ਖੀਰ ਹੀ ਲੈ ਆ, ਤਾਂ ਉਹਨੇ ਦੋ ਪਤੀਲੇ ਖੀਰ ਦੇ ਬਣਾ ਕੇ ਲੈ ਆਇਆ, 2-2 ਰੁਪਏ ਦੀ ਡੁੰਨੇ 'ਚ। ਉਦੋਂ ਡੁੰਨੇ ਆਉਂਦੇ ਦੂਜੇ ਪੱਤੇ ਦੇ ਬਣੇ ਹੁੰਦੇ, ਛੇੜੇ
0: ਪਿੱਪਲ ਦੇ,
1: ਪਿੱਪਲ ਦੇ ਪੱਤਿਆਂ ਦੇ ਬਣਦੇ ਹੁੰਦੇ ਸੀ। ਉਹ ਵੀ ਮੇਰੇ ਖਿਆਲ ਅੱਜ ਕੱਲ੍ਹ ਮੈਨੂੰ ਵੇਖਦੇ ਨਹੀਂ, ਅੱਜ ਕੱਲ੍ਹ ਤਾਂ
0: ਨਹੀਂ ਹੈਗੇ, ਬਹੁਤ
1: ਪਲੇਟਾਂ ਦੂਜੀਆਂ ਆ ਗਈਆਂ ਨੇ,
0: ਬਹੁਤ ਨੇ ਭਰੇ ਆ ਵੀ ਵਰਤੋਂ ਜਿੱਥੇ ਹੈਗੇ ਵਰਤੋਂ ਚ ਉੱਥੇ ਹੈਗੇ ਨੇ।
1: ਉਹਦੇ 'ਚ ਪਾ ਦਿੱਤੀ ਜਾਣੀ, 2-2 ਰੁਪਏ ਦੀਆਂ ਨਾ ਲੈ, ਲੋਕਾਂ ਨੇ ਖਾਈ ਜਾਣਾ।
0: ਵੇਖੋ ਸਭ ਤੋਂ ਵੱਡਾ ਉਹੀ ਔਰਗੈਨਿਕ ਆ।
1: ਹਾਂ ਉਹ ਔਰਗੈਨਿਕ ਬੜੀ ਵਧੀਆ ਚੀਜ਼ ਸੀ,
0: ਉਹ ਸਭ ਤੋਂ ਵੱਡੀ ਤੇ ਔਰਗੈਨਿਕ ਚੀਜ਼ ਉਹੀ ਜਿਹੜੀ ਹੌਲੀ ਹੌਲੀ ਆਉਣ ਆਪਾਂ।
1: ਮੈਂ ਉਹ ਪੱਤਿਆਂ ਦੇ ਉੱਤੇ ਮੂਰਤੀਆਂ ਪੇਂਟਿੰਗ ਕੀਤੀਆਂ ਬੜੀ ਸੋਹਣੀ ਵੇਖੀਆਂ ਨੇ।
0: ਅੱਛਾ, ਵੈਸੇ ਉਹ ਪਿੱਪਲ ਦੇ ਨਹੀਂ ਹੁੰਦੇ ਉਦਾਂ, ਉਹ ਸਾਨੂੰ ਲੱਗਦਾ ਆ ਪਿੱਪਲ ਦੇ ਆ, ਹੋਰ ਹੁੰਦਾ ਵਾ ਰੁੱਖ
1: ਪਿੱਤਲ ਦੇ, ਪਿੱਤਲ ਕਹਿੰਦਾ ਸੋਰੀ, ਪਿੱਪਲ ਵੀ ਹੁੰਦਾ ਇੱਕ ਬੋਰਡ ਦੇ, ਉਸ ਦੇ ਬੋਰਡ ਦੇ ਸੀ ਪੱਤਾ, ਐਡਾ ਵੱਡਾ ਬੋਰਡ ਦਾ ਵੀ ਹੁੰਦਾ।
0: ਨਹੀਂ ਉਹ ਹੋ ਰਿਹਾ ਰੁੱਖ, ਮੈਨੂੰ ਯਾਦ ਨਹੀਂ ਆ ਰਿਹਾ ਕਿਹੜਾ, ਹੋ ਸਕਦਾ ਬੋਰਡ ਦੇ ਵੀ ਬਣਦੇ ਹੋਣ ਕਹੇ ਤੇ, ਪਰ ਉਹ ਰੁੱਖ ਹੋਰ ਹੁੰਦਾ ਵਾ। ਅਗਲੇ ਹਿੱਸੇ ਦੇ ਵਿੱਚ ਆਪਾਂ ਫਿਰ ਮੇਲੇ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਪ੍ਰੋਗਰਾਮ ਦੇ ਵਿੱਚ ਸੱਤ ਸ਼ਬਦ ਵੀ ਹੋਣਗੇ, ਕੁਛ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਪਰ ਕਾਲ ਤੁਹਾਡੀ ਮਾਫੀ ਚਾਹੁੰਦੇ ਹਾਂ, ਇਸ ਹਿੱਸੇ ਦੇ ਵਿੱਚ ਆਪਾਂ ਨਹੀਂ ਲੈ ਸਕਦੇ, ਤੁਸੀਂ ਥੋੜਾ ਜਿਹਾ ਵੇਖ ਲਓ, ਸਮਝ ਲਓ ਕਿਹੜੀਆਂ ਕਿਹੜੀਆਂ ਗੱਲਾਂ ਬਾਤਾਂ, ਕਿਹੜੀ ਰੂਪ ਰੇਖਾ, ਤੇ ਫਿਰ ਤੁਸੀਂ ਕਰਿਓ ਅਗਲੇ ਹਿੱਸੇ ਦੇ ਵਿੱਚ ਕਾਲ ਕਰਿਓ, ਜਦੋਂ ਆਪਾਂ ਤੁਹਾਨੂੰ
1: ਆਪਾਂ ਇਹਨਾਂ ਨੂੰ
0: ਆਵਾਜ਼ ਮਾਰਾਂਗੇ। ਹਾਂਜੀ, ਸ਼ਬਦ ਇਹਨਾਂ ਨੂੰ ਆਪਾਂ ਦੇ ਦਈਏ, ਤੇ ਕੁਛ ਇੱਕ ਹੋਰ ਜਾਣਕਾਰੀਆਂ ਵੀ ਆਪਾਂ ਉਸ ਤੋਂ ਬਾਅਦ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਫਿਰ ਆਪਾਂ ਅਗਲੇ ਪੜਾਅ 'ਚ ਵਧਾਂਗੇ ਜਦੋਂ ਤੁਸੀਂ ਵੀ ਵਿੱਚ ਸਾਂਝ ਪਾਇਓ। ਤੇ ਹੁਣ ਅੱਜ ਆਪਾਂ ਲੈ ਕੇ ਜਾਣਾ ਚਾਹੁੰਦੇ ਹਾਂ ਤੁਹਾਨੂੰ ਆਪਾਂ ਪੁਰਾਣੇ ਮੇਲਿਆਂ ਦੇ ਵਿੱਚ, ਤੇ ਜੇ ਨਵੇਂ ਮੇਲਿਆਂ 'ਚ ਆਉਣਾ ਹੀ ਆ ਤੇ ਉਹ ਕੰਪੈਰੀਜ਼ਨ 'ਚ ਆ ਸਕਦਾ, ਨਹੀਂ ਤੇ ਹੁਣ ਵਾਲੇ ਮੇਲਿਆਂ ਦੇ ਤੇ ਆਨੰਦ ਆਪਾਂ ਵੇਖੋ ਮਾਣ ਹੀ ਰਹੇ ਹਾਂ। ਪੁਰਾਣੇ ਮੇਲਿਆਂ 'ਚ ਜਾਂ ਤੁਹਾਡੇ ਆਸ ਪਾਸ ਤੁਹਾਡੇ ਲਾਗੇ ਬੰਨੇ ਵਾਲੇ ਮੇਲਿਆਂ ਦੇ ਵਿੱਚ ਕੀ ਹੀ ਕਿਹੜੀ ਕਿਹੜੀ ਚੀਜ਼ ਹੁਣ ਤੁਸੀਂ ਮਿਸਿੰਗ ਮੰਨਦੇ ਹੋ, ਅਤੇ ਕਿਹੜੀ ਸਭ ਤੋਂ ਵੱਧ ਤੁਹਾਨੂੰ ਆਨੰਦ ਦਿੰਦੀ ਸੀ, ਕਿਹੜੀ ਚੀਜ਼ ਤੁਹਾਨੂੰ ਮੇਲੇ 'ਚ ਖਿੱਚ ਕੇ ਲੈ ਕੇ ਜਾਂਦੀ ਸੀ? ਖੈਰ ਇਹ ਤਾਂ ਨਹੀਂ ਕਿਸੇ ਨੇ ਹੁਣ ਦੱਸਣਾ ਵੀ ਕੀ ਖਿੱਚ ਕੇ ਲੈ ਕੇ ਜਾਂਦਾ ਸੀ,
1: ਸਮਝ ਤਾਂ ਗਿਆ ਹੀ ਹੋਣੇ। ਨਹੀਂ ਉਹਦਾ ਵੀ ਕੱਪੜਾ
0: ਚੁੰਬਕ ਚੁੰਬਕ ਖਿੱਚ ਕੇ ਲੈ ਕੇ ਜਾਂਦੀ,
1: ਚੁੰਬਕ ਖਿੱਚ ਕੇ ਉਹਦਾ ਆਪਣਾ ਇੱਕ ਇੱਕ ਇੱਕ ਰੂਪ, ਸੋਹਣਾ ਰੂਪ ਹੁੰਦਾ ਸੀ ਉਸ ਚੀਜ਼ ਦਾ। ਅੱਜ ਦਾ ਟਾਈਮ ਬਦਲ ਗਿਆ, ਪਹਿਲਾਂ ਇੱਕ ਇੱਕ ਲਿਆਕਤ ਹੁੰਦੀ ਸੀ, ਡਰ ਵੀ ਹੁੰਦਾ ਸੀ ਉਹ ਚੀਜ਼ ਦਾ ਨਾ, ਬੰਦਾ ਮੇਲੇ 'ਚ ਗਿਆ ਵੀ ਮੈਂ ਕੋਈ ਇਹੋ ਜਿਹੀ ਸ਼ਰਾਰਤ ਨਹੀਂ ਕਰਨੀ ਜਾਂ ਮੈਂ ਇਹੋ ਜਿਹਾ ਕੁਝ ਨਹੀਂ ਕਰਨਾ, ਸਿਰਫ ਇੱਕ ਪਿਆਰ ਦੇ ਨਾਲ ਹੀ ਵੇਖਣਾ, ਸਮਾਈਲ ਹੀ ਦੇਣੀ ਉਹ ਚੀਜ਼ਾਂ ਨੂੰ, ਉਹ ਵੀ ਬੜਾ ਵਧੀਆ ਲੱਗਦੀ ਸੀ। ਨਹੀਂ ਯਾਰ ਮੇਲਾ ਆਇਆ ਵੀ ਜਿਹਨੂੰ ਵੇਖਣ ਬੜਾ ਚਿਰ ਗਿਆ, ਮੇਲੇ ਤਾਂ ਜ਼ਰੂਰ ਆਊਗਾ, ਉੱਥੇ ਵੇਖਣੇ ਆਉਣਾ, ਉੱਥੇ ਜ਼ਰੂਰ ਮਿਲਾਂਗੇ ਨਾ। ਉੱਥੇ ਬਥੇਰੇ ਮਾਮੇ ਦੇ ਪਿੰਡ ਵੀ ਕਰੋਕੀ ਗਏ ਹੋਣੇ, ਭੂਆ ਦੇ ਪਿੰਡ ਵੀ ਗਏ ਹੋਣੇ,
0: ਆਨਾ ਬਹਾਨਾ ਹੈ,
1: ਆਨਾ ਬਹਾਨਾ ਵੇਖਣ
0: ਆਇਆ, ਮੱਸਿਆ ਦਾ ਮੇਲਾ ਵਾ, ਚਾਹੇ ਲਾਗੇ ਬੰਨੇ ਕਿਸੇ ਸਮਾਧ ਦੇ ਉੱਤੇ ਮੇਲਾ ਵਾ, ਹਰ ਇੱਕ ਪਿੰਡ ਦੇ ਵਿੱਚ ਜਾਂ ਫਿਰ ਲਾਗਲੇ ਲਾਗੇ ਬੰਨੇ ਪਿੰਡ ਦੇ ਵਿੱਚ, ਮਤਲਬ ਇਹ ਹੋ ਹੀ ਨਹੀਂ ਸਕਦਾ ਵੀ ਮੇਲਾ ਨਾ ਹੋਵੇ। ਮੇਲਾ ਤਾਂ ਮਤਲਬ ਇੱਕ ਮੁੱਖ ਮੈਂ ਕਹੂੰਗਾ ਵੀ ਮੇਲਾ ਗੇਲਾ ਸੀ ਅਤੇ ਮੀਟਿੰਗ ਪਲੇਸ ਸੀ ਅਤੇ ਐਂਟਰਟੇਨਮੈਂਟ ਪਲੇਸ।
1: ਕਈਆਂ ਦੀ ਖੁਆਇਸ਼ਾਂ ਵੀ ਮੇਲੇ ਦੀ ਪੂਰੀ ਹੁੰਦੀ ਸੀ, ਮੈਨੂੰ ਆਹ ਚੀਜ਼ ਮੇਲੇ 'ਚ ਮਿਲਣੀ ਹੈ। ਬਾਪੂ ਕਹਿੰਦਾ ਪੁੱਤਰ ਅਗਲੀ ਵਾਰ ਮੇਲੇ 'ਤੇ ਲੈ ਕੇ ਦੇਵਾਂ, ਕਹਿੰਦਾ ਛੇਤੀ ਆਵੇ ਮੇਲਾ
0: ਹਨਾ। ਹਾਂ, ਮੇਲਾ ਸਿਰਫ ਇੰਨਾ ਨਹੀਂ, ਮੈਂ ਥੋੜ੍ਹਾ ਜਿਹਾ ਆਪਾਂ ਐਂਗਲ ਹੋਰ ਵੱਡਾ ਕਰ ਦਿੰਦੇ ਹਾਂ ਤੁਹਾਡੇ ਸੋਚਣ ਦੇ ਲਈ, ਉਸ ਚੀਜ਼ ਨੂੰ ਆਕਾਰ ਵੱਡਾ ਦੇ ਦਿੰਦੇ ਹਾਂ ਕਿ ਮੇਲਾ ਇੱਕ ਤਰ੍ਹਾਂ ਦੇ ਨਾਲ ਆਸ ਪਾਸ ਦੇ ਇਲਾਕੇ ਦੇ ਵਿੱਚ ਇਹ ਚੀਜ਼ ਦੱਸਣ ਦੇ ਲਈ ਵੀ ਕਿਹੜਾ ਬੰਦਾ ਕਿੰਨਾ ਕੁ ਦਮਖਮ ਰੱਖਦਾ। ਉੱਥੇ ਮੰਨ ਲਓ ਜੇ ਛਿੰਝ ਪੈਂਦੀ ਸੀ ਤਾਂ ਉੱਥੇ ਤੁਹਾਨੂੰ ਮੇਲੇ 'ਤੇ ਹੀ ਇਹ ਪਤਾ ਲੱਗਦਾ ਸੀ ਵੀ ਭਾਈ ਕਿਹੜਾ ਆ ਇਸ ਟਾਈਮ ਸਿਰ ਕੱਢ ਬੰਦਾ ਵਾ, ਕਿਹੜਾ ਕਿਹੜਾ ਵਧੀਆ ਭਲਵਾਨ ਆ, ਕਿਹੜਾ ਵਧੀਆ ਕੌਡੀ ਖੇਡਦਾ ਵਾ, ਕਿਹੜਾ ਵਧੀਆ ਦੌੜਾਕ ਆ, ਕਿਹਦੀ ਆਵਾਜ਼ ਕਿਹਦੀ ਹੇਕ ਉੱਚੀ ਆ, ਸੋ ਕਿਹਦਾ ਜ਼ਿਆਦਾ ਸੋਹਣਾ ਗੱਭਰੂ ਆ, ਚੜ੍ਹਤ ਕਿਹਦੀ ਜ਼ਿਆਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਮਤਲਬ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਇੱਕ ਤਰ੍ਹਾਂ ਦੀ ਇੱਕ ਪ੍ਰਦਰਸ਼ਨੀ ਵੀ ਸੀ ਅਤੇ ਇੱਕ ਤਰ੍ਹਾਂ ਦਾ ਤਿਆਰ ਸ਼ਿਆਰ ਹੋਣ ਦਾ ਆਨਾ ਬਹਾਨਾ ਵੀ ਸੀ। ਹੁਣ ਸਾਡੇ ਮੇਲਿਆਂ ਦੇ ਮੱਚ ਤਾਂ ਵੀ ਮਰੇ ਕਿਉਂਕਿ ਅਸੀਂ ਨਿੱਤ ਤਿਆਰ ਹੋਣ ਲੱਗ ਪਏ।
1: ਇਹ ਵੀ ਗੱਲ ਸਹੀ ਆ,
0: ਪਹਿਲੀਆਂ ਦੇ ਵਿੱਚ ਸਿਰਫ ਤੁਸੀਂ ਵਿਆਹ ਸ਼ਾਦੀ ਜਾਂ ਫਿਰ ਮੇਲਿਆਂ ਲਈ ਤਿਆਰ ਹੁੰਦੇ ਹੋ, ਤੁਹਾਡੇ ਕੋਲ ਅਫਸਰ ਬਹੁਤ ਘੱਟ ਸੀ। ਉਦੋਂ ਕਿਹੜੇ ਵੀ ਉਹ ਹੁੰਦਾ ਵੀ ਆ ਜਾਓ ਦਾਦਾ ਜੀ ਦਾ ਬਰਥਡੇ ਆ ਜਾਓ ਸੈਲੀਬ੍ਰੇਟ ਕਰੀਏ।
1: ਨਹੀਂ ਪਰ ਉਦੋਂ ਮੇਲਿਆਂ 'ਚ ਇੱਕ ਖਾਸੀਅਤ ਭਾਅ ਜੀ ਇੱਕ ਹੋਰ ਹੁੰਦੀ ਸੀ ਨਾ ਵੀ ਅਸੀਂ ਘਰ ਦੀਆਂ ਕੋਈ ਜਿਹਨੂੰ ਆਪਾਂ ਕਹਿ ਲਈਏ ਵੀ ਚੱਜ ਦੀ ਚੀਜ਼ਾਂ ਵੀ ਮੇਲੇ 'ਚ ਮਿਲਦੀਆਂ ਲੈ ਕੇ ਆਉਂਦੇ ਹਾਂ। ਨਹੀਂ ਤਾਂ ਅੱਜ ਕੱਲ੍ਹ ਦਿਮਾਗ 'ਚ ਹੋ ਗਿਆ ਵੀ ਯਾਰ ਮੇਲੇ 'ਚ ਤਾਂ ਬੜੀਆਂ ਚੀਪਰ ਚੀਜ਼ਾਂ ਮਿਲਦੀਆਂ, ਕੋਈ ਐਡਾ ਕੋਈ ਖਾਸ ਕੁਆਲਿਟੀ ਨਹੀਂ ਹੁੰਦੀ, ਸਾਰਾ ਚਾਈਨੀਜ਼ ਮਾਲ ਵੀ ਅੱਜ ਕੱਲ੍ਹ ਆਉਣ ਲੱਗ ਗਿਆ ਉੱਥੇ ਜਿਵੇਂ ਵੀ ਹੈਗਾ, ਬੰਦੇ ਲੱਗਦਾ ਕੁਆਲਿਟੀ ਵਾਲੀ ਚੀਜ਼ ਪਸੰਦ ਨਹੀਂ ਕਰਦਾ, ਸਿਰਫ ਬੱਚਿਆਂ ਵਾਲੀ ਚੀਜ਼ ਮਿਲਦੀ ਆ, $20 ਵੀ ਖਿਡੌਣਾ ਲੈ ਦਿਓ ਚੀਜ਼ਾਂ ਮਿਲਦੀਆਂ। ਲੇਕਿਨ ਪਹਿਲੇ ਜਿਵੇਂ ਆਪਾਂ ਗੱਲ ਕਰਕੇ ਹਟੇ ਹੱਥ ਦੀ ਕਢਾਈ ਕੱਢੀਆਂ ਚੀਜ਼ਾਂ, ਮੈਂ ਆਪਣੀ ਸਮਾਜ 'ਚ ਚਾਦਰਾਂ ਵੇਖੀਆਂ ਨੇ, ਕਈ ਕੁੜੀਆਂ ਕੱਢ ਕੇ ਲਿਆ ਜਿਨ੍ਹਾਂ ਨੇ ਸ਼ੋਪ ਲਾਈ ਹੁੰਦੀ ਸੀਗੀ, ਚਾਦਰਾਂ ਫੁਲਕਾਰੀਆਂ ਨਾਲ ਕੱਢੀ ਹੋਈਆਂ, ਕਈ ਜਿਨ੍ਹਾਂ ਦਾ ਲੱਕੜ ਦਾ ਕਾਰੋਬਾਰ ਹੁੰਦਾ ਸੀ ਉਹ ਗੁੱਲੀ ਡੰਡੇ ਬਣਾ ਕੇ ਲੈ ਕੇ
0: ਆਉਂਦੇ,
1: ਤੀਰ ਕਮਾਨ ਉਹਨਾਂ ਹੱਥ 'ਤੇ ਬਣਾਏ, ਬੜੇ ਸੋਹਣੇ ਡਿਜ਼ਾਇਨ ਦੇ
0: ਜਿਹੜੇ
1: ਜੀ ਦੀ ਹਾਂ ਰੇੜੇ ਤਾਂ ਖੈਰ ਅੱਜ ਕੱਲ੍ਹ ਸਾਡੇ ਰੈਸਟੋਰੈਂਟ 'ਚ ਉਹਨਾਂ ਨੇ ਮਿੱਠੇ ਦੇ ਨੂੰ ਰੱਖੇ ਹੁੰਦੇ ਨੇ ਨਾ।
0: ਵਾਕਰ ਇੱਕ ਹੋਰ ਹੁੰਦਾ ਸੀ ਜਿਹੜਾ ਜਦੋਂ ਨਿੱਕਾ ਜਿਹਾ ਟਾਇਰ ਸੋਟਾ ਹੁੰਦਾ ਸੀ ਤੇ ਉਹ ਲੈ ਕੇ ਭੱਜੀ ਦਾ ਸੀ, ਜਦੋਂ ਉੱਤੇ ਚਿੜੀ ਜੀ ਘੁੰਮਦੀ ਹੁੰਦੀ,
1: ਚਿੜੀ ਜੀ ਘੁੰਮਦੀ, ਉਹ ਵੀ ਇੱਕ ਉਹ ਚੀਜ਼ ਹੁੰਦੀ ਸੀਗੀ। ਹੋਰ ਵੀ ਮਤਲਬ ਭਾਂਡੇ ਵੀ ਬੜੇ ਆਉਂਦੇ ਸੀਗੇ, ਵੰਨ ਸੁਵੰਨੇ ਪਿੱਤਲ ਦੇ ਭਾਂਡੇ ਕੋਈ ਲੈ ਕੇ ਆਉਂਦਾ ਸੀਗਾ,
0: ਲੱਕੜ ਦੇ ਭਾਂਡੇ
1: ਲੱਕੜ ਦੀਆਂ ਕੁੱਜੀਆਂ ਜੀ ਲੈ ਕੇ ਆਉਂਦੇ, ਮਤਲਬ ਡਿਜ਼ਾਇਨ ਕੀਤੀਆਂ ਜਿਹੜੀਆਂ ਹੈਂਡਮੇਡ ਹੁੰਦੀਆਂ, ਜਿਹਦੀ ਅੱਜ ਦੇ ਟਾਈਮ 'ਚ ਆਪਾਂ ਕਈ ਬੜੇ ਵੈਲਿਊ ਲੋਕ ਵੇਚਦੇ ਆ ਵੀ ਇਹ ਹੈਂਡਮੇਡ ਆ, ਦੈਟਸ ਵਾਈ ਮਹਿੰਗੀਆਂ ਨੇ, ਪਰ ਉਹ ਤਾਂ ਆਮ ਹੁੰਦੀਆਂ ਸੀ ਵੇਚਣ ਵਾਸਤੇ, ਤਾਂ
0: ਲੂਨਤਾਨੀਆਂ ਡੰਡੇ ਕੁੰਡੇ
1: ਬੜਾ ਕੁੱਝ, ਇੱਕ ਤਰ੍ਹਾਂ ਦਾ ਖੁੱਲ੍ਹਾ ਬਾਜ਼ਾਰ ਲੱਗਾ ਹੋਇਆ ਕਿਸੇ ਵਾਸਤੇ ਹੁੰਦਾ ਸੀ, ਬਾਜ਼ਾਰ ਲੱਗਾ ਹੋਇਆ ਵੀ ਇੱਕ ਥਾਂ ਤੇ, ਉਹ ਇੱਕ ਤਰ੍ਹਾਂ ਦਾ ਕਹਿ ਲਓ ਵੀ ਅੱਜ ਦਾ ਸ਼ੋਪਿੰਗ ਮਾਲ ਹੁੰਦਾ ਸੀ ਵੀ ਇੱਕੋ ਜਗ੍ਹਾ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ।
0: ਅੱਛਾ, ਸਭ ਤੋਂ ਵੱਧ ਖਿੱਚ ਪਤਾ ਕਿਹੜੀ ਚੀਜ਼ ਦੀ ਹੁੰਦੀ ਸੀ, ਜਿਹੜਾ ਉਹ ਪਟਾਸ਼ਾਂ ਵਾਲਾ ਪਿਸਤੌਲ ਹੁੰਦਾ ਸੀ, ਟਕ ਪਟਕ ਪਟਕ ਪਟਕ ਹੈ ਉਹ ਅਲੱਗ, ਉਹ ਲੇਟ ਸਾਡੇ ਦੌਰ ਜੇ 'ਚ ਜਾ ਗਿਆ ਉਹ, ਪਹਿਲੀਆਂ 'ਚ ਤਾਂ ਚਲੋ ਨਹੀਂ ਹੋਊਗਾ, ਪਰ ਉਹ ਸਭ ਤੋਂ ਵੱਧ ਉਹ ਖਿੱਚ ਹੁੰਦੀ ਸੀ ਵੀ ਉਹ ਵਾਲਾ ਲੈਣਾ ਪਟਾਸ਼ ਦੇ ਨਾਲ।
1: ਨਹੀਂ ਅੱਛਾ, ਇੱਕ ਹੁੰਦਾ ਸੀ ਸਾਨੂੰ ਮੇਲੇ ਦੀ ਜੇ ਕਿਸੇ ਨਾਲ ਦੇ ਪਿੰਡ ਹੋਣਾ ਜਾਂ ਕਿਤੇ ਹੋਣਾ ਨਾ, ਉਦੋਂ ਥੋੜ੍ਹਾ ਡਰ ਜਿਹਾ ਵੀ ਨਹੀਂ ਹੁੰਦਾ ਸੀ, ਮੈਂ ਘਰਦੇ ਨੂੰ ਕਹਿੰਦਾ ਮੈਂ ਫਲਾਣੀ ਜਗ੍ਹਾ ਮੇਲਾ ਹੈ, ਉਹਨਾਂ ਨੇ ਰੋਕਾ ਟਕਾ ਕਰਨੀ ਨਹੀਂ ਹੁੰਦੀ ਸੀ ਵੀ ਚੱਲ ਚਲਾ ਜਾ ਪਿੰਡੋਂ, ਚੱਲੇ ਹਾਂ ਚੱਲੇ ਮੁੰਡੇ ਸਾਰੇ ਚੱਲੇ ਹਾਂ, ਜਾ ਆਇਓ ਘੁੰਮਿਓ ਕਰਿਓ। ਹੁਣ ਥੋੜ੍ਹਾ ਜਿਹਾ ਹਿਚਕਚਾਹਟ ਹੁੰਦੀ ਵੀ ਮੇਲੇ ਚੱਲੇ, ਪਹਿਲਾਂ ਪਹਿਲੀ ਗੱਲ ਤਾਂ ਐਕਸਾਈਟਮੈਂਟ ਹੀ ਨਹੀਂ ਹੁੰਦੀ ਵੀ ਮੇਲੇ 'ਚ ਕੀ ਹੋਣਾ ਯਾਰ, ਚਾਹ ਬੱਚਿਆਂ ਦਾ ਕੰਮ ਆ, ਜਿਵੇਂ ਸਾਡੇ ਪੈਸੇ ਯਾਰ ਆਹ ਬੱਚਿਆਂ ਦਾ ਕੰਮ ਹੈ, ਮੈਂ ਕਿਆ ਕਰਾਂਗਾ, ਜਾ ਕੇ ਵਾ ਮੇਲੇ ਮਾ, ਚੱਲ ਕਈ ਹੋਰ ਚਲਕਾ ਵਾ ਨਾ। ਉਦੋਂ ਕਈਆਂ ਨੂੰ ਬਹਾਨਾ ਮਿਲਦਾ ਸੀ ਵੀ ਜੇ ਸ਼ਹਿਰ 'ਚ ਮੇਲਾ ਨਾ ਤਾਂ ਸ਼ਾਇਦ ਆਪਾਂ ਮੇਲੇ 'ਚ ਚੋਰੀ ਛਿਪੇ ਜਾ ਕੇ ਫਿਲਮ ਵੀ ਵੇਖ ਸਕਦੇ ਹਾਂ,
0: ਐਂਟਰਟੇਨਮੈਂਟ ਦਾ ਨਿਕਲਣ ਦਾ ਬਹਾਨਾ ਹੀ ਉਹ
1: ਕਰੋ ਤਾਂ ਮੇਲੇ 'ਚ। ਜੇ ਕਿਸੇ ਨੇ ਵੇਖ ਲਿਆ ਕਿੱਥੇ ਫਿਰਦਾ ਸੀ ਫਿਲਮ ਦਾ, ਨਹੀਂ ਮੈਂ ਮੇਲੇ 'ਚ ਸੀ, ਕਿਹੜੀ ਉਹ ਪਰਲੀ ਦੁਕਾਨ ਤੂੰ ਵੇਖੀ ਦੁਕਾਨ ਉੱਥੇ, ਤੂੰ ਉੱਧਰ ਗਿਆ ਹੀ ਨਹੀਂ ਹੈਨਾ, ਆਪਣੇ ਘਰਦੇ ਨੂੰ ਬੰਦਾ ਐਵੇਂ ਬੇਗੂ ਬਣਾ ਜਾਂਦਾ, ਮੈਂ ਉੱਥੇ ਤਾਂ ਫਿਰਦਾ ਮੇਰੇ ਤੁਸੀਂ ਵੇਖਿਆ ਹੀ ਨਹੀਂ।
0: ਸਿਨੇਮਾ ਵੀ ਇੱਕ ਹੋਊਆ ਸੀ ਕਿ ਉਦੋਂ ਇਹ ਚੰਗਾ ਥੋੜ੍ਹੀ ਸਮਝਿਆ ਜਾਂਦਾ ਸੀ ਵੀ ਤੁਸੀਂ ਸਿਨੇਮਾ ਵੇਖੋ, ਅੱਜ ਕੱਲ੍ਹ ਤਾਂ ਰੈਕਮੈਂਡੇਸ਼ਨ ਦੇਦੀਆਂ ਨਾ
1: ਕੌਣ ਸੀ ਅੱਛੀ ਆਈ।
0: ਹਾਂ, ਅੱਗੇ ਤਾਂ ਉਹ ਹੋਊਆ ਹੁੰਦਾ ਸੀ ਨਾ, ਵੇਖੋ ਇੰਨਾ ਉਹਨਾਂ ਚੀਜ਼ਾਂ ਤੋਂ ਵੇਖੋ ਤਾਂ ਫਿਰ ਪਤਾ ਲੱਗਦਾ ਵੀ ਕਿੰਨਾ ਸਮਾਂ ਬਦਲ ਗਿਆ। ਸੋ ਖੈਰ ਆਪਾਂ ਅਗਲੇ ਹਿੱਸੇ ਦੇ ਵਿੱਚ ਇਹੀ ਗੱਲਾਂ ਕੰਟੀਨਿਊ ਰੱਖਾਂਗੇ ਅਤੇ ਨਾਲ ਉਹਨਾਂ ਚਿਰ ਤੁਹਾਨੂੰ 7 ਸ਼ਬਦ ਵੀ ਦੇ ਦਈਏ ਅਤੇ ਤਾਂ ਕਿ ਕਾਲ ਕਰਨ ਦੇ ਲਈ ਤੁਹਾਡੇ ਕੋਲ ਮਟੀਰੀਅਲ ਹੋ ਜੇ। ਅਤੇ ਹਾਂਜੀ ਤੂਰ ਸਾਹਿਬ,
1: ਸ਼ਬਦ ਹੈ ਜੀ, ਸ਼ਬਦ ਨੇ ਅੱਜ, ਪਹਿਲਾ ਸ਼ਬਦ ਹੈ ਸਾਂਝੀ, ਸਾਂਝੀ ਲਾਉਣਾ ਜਾਂ ਸਾਂਝੀ ਬਣਾਉਣਾ।
0: ਓਕੇ,
1: ਦੂਜਾ ਸ਼ਬਦ ਹੈਗਾ ਜੀ ਚੰਗੇਰ। ਤੀਜਾ ਸ਼ਬਦ ਹੈਗਾ ਜੀ ਡੁੱਲ ਵੱਟਾ।
0: ਅੱਛਾ।
1: ਚੌਥਾ ਸ਼ਬਦ ਹੈਗਾ ਕੋੜਾ ਵੱਟਾ।
0: ਅੱਛਾ।
1: ਪੰਜਵਾਂ ਹੈਗਾ ਮਕਾਨ। ਛੇਵਾਂ ਹੈਗਾ ਯੱਕੜ ਵੱਢਣਾ। ਤੇ ਸੱਤਵਾਂ ਕਮਲ ਕੁੱਟਣਾ।
0: ਓਕੇ, ਯੱਕੜ ਵੱਢਣਾ
1: ਤੇ ਕਮਲ ਕੁੱਟਣਾ।
0: ਓਕੇ, ਯੱਕੜ ਵੱਢਣਾ ਤੇ
1: ਕਮਲ ਕੁੱਟਣਾ।
0: ਕਮਲ ਕੁੱਟਣਾ, ਓਕੇ ਜੀ। ਤੇ ਤੁਸੀਂ ਹੁਣ ਦੱਸਣਾ ਹੈ ਵੀ ਇਹਨਾਂ ਨੂੰ ਕੀ ਕਹਿੰਦੇ ਆ ਜੀ, ਮੈਂ ਇੱਕ ਵਾਰੀ ਰਿਪੀਟ ਕਰਦਾ, ਮੇਰੇ ਖਿਆਲ ਮੈਂ ਇੱਕ ਮਿਸ ਕੀਤਾ ਵਾ, ਸਾਂਝੀ ਸਾਂਝੀ ਲਾਉਣਾ,
1: ਸਾਂਝੀ
0: ਸਾਂਝੀ ਲਾਉਣਾ, ਤੇ ਚੰਗੇਰ
1: ਚੰਗੇਰ
0: ਚੰਗੇਰ ਡੋਨਵਟਾ
1: ਡੋਨਵਟਾ
0: ਤੇ ਕੌੜਾ ਵੱਟਾ
1: ਕੌੜਾ ਵੱਟਾ
0: ਹਾਂ, ਜੱਕੜ ਵੱਢਣ
1: ਕਮਲ ਕਮਲ ਕੁੱਟਣਾ
0: ਕਮਲ ਕੁੱਟਣਾ
1: ਮੁਕਾਨ
0: ਹਾਂ ਕਮਲ ਕੁੱਟਣਾ ਤੇ ਆਪਣਾ ਜੱਕੜ ਵੱਢਣਾ
1: ਮੁਕਾਨ
0: ਹੈ
1: ਮੁਕਾਨ
0: ਮੁਕਾਨ
1: ਹਾਂ ਮੁਕਾਨ
0: ਹਾਂਜੀ ਮੁਕਾਨ ਸੋ ਇਹ ਸੱਤ ਸ਼ਬਦ ਨੇ ਜੀ ਇਹਨਾਂ ਦਾ ਤੁਸੀਂ ਦੱਸਣਾ ਵਾ ਵੀ ਕੀ ਕਹਿੰਦੇ ਨੇ ਇਹਨਾਂ ਨੂੰ ਤੁਹਾਡੇ ਇਲਾਕੇ ਦੇ ਵਿੱਚ, ਤੁਸੀਂ ਕਿੱਥੇ ਕਿੱਥੇ ਇਹਨੂੰ ਵਰਤੋਂ ਦੇ ਵਿੱਚ ਲਿਆਉਂਦੇ ਹੋ, ਕਿੱਦਾਂ ਤੁਹਾਡੇ ਸੁਣਨ ਕਰਨ ਦੇ ਵਿੱਚ ਆਉਂਦਾ, ਸੋ ਤੁਸੀਂ
1: ਜਾਂ ਤੁਹਾਡੇ ਇਹਨਾਂ ਲਫ਼ਜ਼ਾਂ 'ਚ ਤੁਹਾਡਾ ਕੋਈ ਤੁਹਾਡੇ ਇਲਾਕੇ ਕੁਛ ਹੋਰ ਵੀ ਕਹਿੰਦੇ ਆ ਇਹਨਾਂ ਨੂੰ,
0: ਹਾਂਜੀ ਕਿ ਤੁਸੀਂ ਆਪਣੇ ਹਿਸਾਬ ਦੇ ਨਾਲ ਦੱਸ ਸਕਦੇ ਹੋ ਅਤੇ ਅਗਲੇ ਹਿੱਸੇ ਦੇ ਵਿੱਚ ਜਾਂ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਮੈਸੇਜ ਕਰ ਸਕਦੇ ਹੋ ਅਤੇ ਜੇ ਨਹੀਂ ਪਤਾ ਲੱਗਾ ਤਾਂ ਫਿਰ ਦੁਬਾਰਾ ਤੋਂ ਆਪਾਂ ਇੱਕ ਵਾਰੀ ਕਰ ਦਾਂਗੇ ਅਨਾਊਂਸ ਅਤੇ ਧੰਨਵਾਦ ਅੱਜ ਗੱਲਾਂ ਬਾਤਾਂ ਮੇਲੇ ਦੀਆਂ ਅਤੇ ਕਹਿੰਦੇ ਨੇ ਕਿ ਸਮਟਾਈਮਸ ਬਨਾਨਾ ਲੀਵਸ ਨਹੀਂ ਇਹ ਤਾਂ ਹੋ ਗਿਆ ਨਾ ਬਨਾਨਾ ਲੀਵ ਤਾਂ ਹੋ ਗਿਆ ਜਿਹੜਾ ਆਪਾਂ ਜਿਹਦੀ ਗੱਲ ਕਰ ਰਹੇ ਉਹ ਬਨਾਨਾ ਦੇ ਨਹੀਂ ਹੁੰਦੇ ਬਨਾਨਾ ਤੇ ਜ਼ਿਆਦਾਤਰ ਫਰੈਸ਼ ਦੇ ਉੱਤੇ ਹੀ ਦਿੰਦੇ ਨੇ
1: ਉਹ ਤਾਂ ਫਰੈਸ਼ ਤਾਂ ਮਿਲਦਾ
0: ਹਾਂਜੀ ਅਤੇ
1: ਇਹ ਸੁੱਕ ਜਾਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਥੋੜ੍ਹਾ ਜਿਹਾ ਗਰਮ ਕਰਕੇ ਦਾਬ ਦੇ ਕੇ ਜਿਹਦੀਆਂ ਦੇ ਡੂਨੇ ਬਣਾਏ ਜਾਂਦੇ ਆ ਨਾ
0: ਹਾਂਜੀ
1: ਡੂਨੇ ਸ਼ੇਪ ਲੈਂਦੇ ਆ
0: ਸੋ ਉੱਦਾਂ ਜਿਹੜਾ ਸਲ ਲੀਵਸ ਤੁਸੀਂ ਕਹਿ ਰਹੇ ਹੋ ਇਹ ਹੋ ਸਕਦਾ ਵਾ ਜਿਹੜੀ ਤੁਸੀਂ ਇਹ ਕਹਿ ਰਹੇ ਹੋ ਪਰ
1: ਜਿਹੜੀ ਪਲੇਟ ਹੁੰਦੀ ਸੀ ਉਹ ਚਾਰ ਪੱਤਿਆਂ ਨੂੰ ਡਿੱਕਿਆਂ ਦੇ ਨਾਲ ਜੋੜ ਕੇ ਉਹਨਾਂ ਨੇ ਉਹ ਪਲੇਟ ਬਣਾਈ ਹੁੰਦੀ ਉਹਦੀ
0: ਜੀ
1: ਬੜੀ ਵਧੀਆ ਉਹਦੇ 'ਚ ਵੀ ਅੱਛਾ ਉਸ ਤੋਂ ਬਾਅਦ ਇਹ ਸੀ ਨਾ ਉਹਦਾ ਇਹ ਵੀ ਜੇ ਕਿਤੇ ਉਹਨਾਂ ਨੇ ਵੇਸਟੇਜ ਰੱਖ ਸੁੱਟ ਵੀ ਦਿੱਤੀ ਨਾ ਉਹ ਪੱਤਾ ਸੀ ਉਹਦਾ ਗਲ ਜਾਂਦਾ ਸੀ ਬਾਅਦ 'ਚ
0: ਉਹੀ ਹੋ ਗਿਆ ਨਾ ਆਰਾਮ ਈਜ਼ੀਲੀ ਉਹ ਤੁਹਾਡਾ ਉਹੀਗਾ ਡਿਜ਼ੋਲਵ ਹੋ ਜਾਂਦਾ ਸੀ ਉਹ ਕੰਪੋਸਟ ਹੋ ਜਾਂਦਾ ਸੀ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਸੀ ਹਾਂ ਸਲ ਲੀਵਸ ਹਾਂ ਮੈਂ ਵੀ ਜੋ ਵੇਖ ਰਿਹਾ ਸਲ ਲੀਫ ਹੀ ਆ ਪਰ ਇਹਨੂੰ ਆਪਣੇ ਹੁਣ ਇਲਾਕਿਆਂ ਦੇ ਵਿੱਚ ਕੀ ਕਹਿੰਦੇ ਉਹ ਮੇਰੇ ਧਿਆਨ 'ਚ ਨਹੀਂ ਆ ਰਿਹਾ ਅਤੇ ਉੱਦਾਂ ਤੁਸੀਂ ਠੀਕ ਦੱਸਿਆ ਜੀ ਧੰਨਵਾਦ ਤੁਹਾਡਾ ਕਿਹਨਾਂ ਨੇ ਦੱਸਿਆ ਸੀਗਾ ਇਹ ਅਤੇ ਨਵ ਜੀ ਧੰਨਵਾਦ ਤੁਹਾਡਾ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਗਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕੱਲ੍ਹ ਦਾ ਡਿਨਰ ਰਿਵਾਜ਼ ਅੱਤ ਬਣਿਆ ਹੋਇਆ ਚਿਕਨ ਇਨ ਗੋਭੀ ਹੈ
1: ਅੱਤ ਬਣਿਆ ਇਹ ਗੋਭੀ ਗੋਸ਼ਤ ਹੋ ਗਿਆ ਭਾਅ
0: ਜੀ ਰਾਈਸ ਕੁਕਿੰਗ ਕੱਟ ਸੀ ਟਾਈਗਰ ਖੁਦ ਅੱਛਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਅਤੇ ਕਹਿੰਦੇ ਕਿ ਉਹ ਭਾਅ ਜੀ ਸੇਲ ਔਰ ਸਲ ਹਾਂਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਹਾਂ ਸੋ ਇੱਕ ਸਮੇਂ ਤੱਕ ਮੈਨੂੰ ਵੀ ਇਹ ਲੱਗਦਾ ਸੀ ਵੀ ਸ਼ਾਇਦ ਇਹ ਉਹਦੇ ਬੋਰਡ ਦੇ ਹੀ ਪੱਤੇ ਆ ਜਾਂ ਇਹ ਆਪਣਾ ਉਹਦੇ ਪਿੱਪਲ ਦੇ ਹੋ ਸਕਦਾ ਬੋਰਡ ਦੇ ਵੀ ਇੱਕ ਸਮੇਂ ਕਿਤੇ ਬੰਦੇ ਹੋਣ ਪਰ ਇਹ ਹੋ ਰਿਹਾ ਪੱਤਾ ਹੈ ਜਿਹੜਾ ਕਿ
1: ਪਿੱਪਲ ਦੇ ਪੱਤੇ 'ਤੇ ਮੈਂ ਪੇਂਟਿੰਗ ਹੁੰਦੀ ਬੜੀ ਵੇਖੀ ਹੈ ਉਹ ਵੀ ਟਰਾਂਸਪੇਰੈਂਟ ਜਿਹਾ ਇੱਕ ਤਰ੍ਹਾਂ ਦਾ ਹੋ ਜਾਂਦਾ ਪੱਤਾ ਉਹ 'ਤੇ ਮੈਂ ਪੇਂਟਿੰਗ ਕਰਦੇ ਵੇਖੇ ਬੜੇ
0: ਓਕੇ ਅਤੇ ਮੰਗਤ ਅੰਕਲ ਜੀ ਕਹਿੰਦੇ ਨੇ ਕਿ ਕਹਿੰਦੇ ਕਿ ਢੱਕ ਦੇ ਦਰਖਤ ਦੇ ਪੱਤੇ ਹੁੰਦੇ ਆ ਢੱਕ ਦੇ ਓਕੇ ਅਤੇ ਜਿਸ ਦੇ ਡੂਨੇ ਬਣਦੇ ਆ ਥੈਂਕ ਯੂ ਅਤੇ ਸੈਮੀ ਸਾਹਿਬ ਕਹਿੰਦੇ ਕਿ ਕਾਨਾ 'ਤੇ ਨਹੀਂ ਕਿਤੇ ਮਤਲਬ ਇਹ ਕਹਿੰਦੀ ਕਿ ਪਹਿਲੀ ਗੱਲ ਜੇ ਕਰ ਰਹੇ ਹੋ ਤੁਸੀਂ ਤਾਂ ਪਹਿਲੀ ਤਾਂ ਕਾਨਾ ਹੀ ਆ ਅਤੇ ਸੜਕ ਦੇ ਉੱਤੇ ਜਿਹੜਾ ਲੱਗਦਾ ਕਾਨਾ ਜਦੋਂ ਕੂਲਾ ਹੁੰਦਾ ਨਾ ਉਹਦੀ ਗੱਲ ਕਰ ਰਹੇ ਹਾਂ ਆਪਾਂ ਅਤੇ ਪਰ ਹੁਣ ਜਿਹੜੀ ਗੱਲ
1: ਕਾਨਿਆਂ ਦੇ ਨਾਲ ਵੀ ਬੜੇ ਖਿਡੌਣੇ ਬਣਦੇ
0: ਹਾਂ ਉਹਦੇ ਨੂੰ ਬਹੁਤ ਬਹੁਤ ਬਣਦੇ ਸੀ
1: ਬੜਾ ਕੁਛ ਕਰਦੇ ਰਹੇ
0: ਹਾਂ ਉਹ ਤਾਂ ਆਪ ਵੀ ਪੰਗੇ ਪੁੰਗੇ ਮੁੜ ਕੇ ਲਈਦੇ ਹੁੰਦੇ ਸੀ ਨਾ ਕਾਨੇ ਦੇ ਆਮ ਹੁੰਦੇ
1: ਬੜਾ ਵੱਜਦਾ
0: ਆਪ ਬਥੇਰੇ ਮੁੜ ਕੇ ਪੰਗੇ ਲਈਦੇ ਸੀ ਅਤੇ ਹੁਣ ਉਹ ਵੇਖ ਲਓ ਕੁਛ ਵੀ ਨਹੀਂ ਹੈਗਾ ਨਾ ਸੜਕ ਢਾ ਰਿਹਾ ਦੱਬ ਕਾਈ ਨਾ ਕਾਨੇ ਰਹੇ ਇੱਕ ਗੁਲਾਬਾਸੀ ਦੇ ਡੰਡੇ ਹੈ ਨਾ ਫਿਰ ਢਿੰਜਣ ਹੁੰਦਾ ਸੀ
1: ਤੁਹਾਨੂੰ ਤਾਂ ਫਿਰ ਵੀ ਨਾਂ ਯਾਦ ਮੇਰੇ ਤਾਂ ਬੜੇ ਨਾਂ ਵਿਸਰ ਗਏ ਕਿਉਂਕਿ ਜਦ ਇਹ ਚੀਜ਼ਾਂ ਵੇਖੀਆਂ ਛੱਡਤੀਆਂ ਨਾ ਮੈਨੂੰ ਇੰਨਾ ਯਾਦ ਅੱਕ ਜਿਹਾ ਹੁੰਦਾ ਸੀ ਉਹ ਜਿਹਦੇ 'ਚ ਅੰਬ ਜੀ ਸ਼ੇਪ ਵਰਗਾ ਅੱਕ ਲੱਗਾ ਹੁੰਦਾ ਸੀ ਅਤੇ ਜੇ ਉਹਨੂੰ ਤੋੜੀਏ ਨਾ ਵਿੱਚੋਂ ਵਾਈਟ ਕਲਰ ਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ
0: ਦੁੱਧ ਜਿਹਾ ਨਿਕਲਦਾ ਸੀ
1: ਦੁੱਧ ਤਾਂ ਨਿਕਲਦਾ ਸੀ ਪਰ ਉਹਦੇ ਵਿੱਚੋਂ ਵਾਈਟ ਆਵਾਜ਼ ਉੱਡਦੀ ਸੀ ਬੁੱਢੀ ਮਾਈ ਜੀ ਜਿਵੇਂ
0: ਉਹ ਦੇਸੀ ਅੱਕ ਸੀ ਨਾ
1: ਦੇਸੀ ਅੱਕ ਦਾ
0: ਉਹ ਦੇਸੀ ਅੱਕ ਸੀ
1: ਉਹਦੇ ਉਹਦੇ ਪੱਤਿਆਂ ਦਾ ਵੀ ਬੜਾ ਸੋਹਣਾ ਇਲਾਜ ਹੁੰਦਾ ਸੀਗਾ ਵੀ ਜੇ ਕਿਸੇ ਦੇ ਕੋਈ ਸੱਟ ਪਿੱਟ ਵੱਜੀ ਹੁੰਦੀ ਸੀ ਨਾ ਉਹ
0: ਗਰਮ ਹੁੰਦੇ ਆ
1: ਹਾਂ ਤੇਲ 'ਚ ਸਰ੍ਹੋਂ ਤੇਲ 'ਚ ਉਹਨੂੰ ਕਰਕੇ
0: ਹਾਂ ਥੋੜ੍ਹਾ ਜਿਹਾ ਚੋਪੜ ਕੇ ਅੱਜ ਹਾਲੇ ਤਾਂ ਉਹ ਤਾਂ ਆਪਣੇ ਹਾਲੇ ਇਲਾਕਿਆਂ 'ਚ ਹੈਗੇ ਨੇ ਨਾ
1: ਕਿੱਦਾਂ ਹੁੰਦਾ ਸੀ ਬੜਾ ਮਤਲਬ ਨੋਰਮਲ ਚੀਜ਼ਾਂ ਹੁੰਦੀਆਂ ਸਾਨੂੰ ਕਦੀ ਇੱਕ ਹੋਰ ਹੁੰਦਾ ਸੀ ਜਦੋਂ ਗੋਲ ਜਦ ਕੰਢੇ ਬੜੇ ਲੱਗੇ ਹੁੰਦੇ ਸੀ ਸਾਰੇ ਪਾਸੇ ਕੰਢੇ ਹੁੰਦੇ ਸੀ ਗੋਲ ਜਿਹਾ ਉਹਦਾ ਨਾਂ ਵੀ ਨਿਕਲ ਗਿਆ
0: ਕਾਹਦੇ ਲਈ ਵਰਤਦੇ ਸੀ ਫਿਰ ਆਜੂ ਚੇਤਾ
1: ਇੰਨੀ ਹੁਣ ਜ਼ਿਆਦਾ ਸੀ ਦੁਬਾਰਾ ਲੈ ਕੇ ਜਾਣੀ ਪੈਣੀ ਹੈ
0: ਅੱਕ ਦਾ ਇੱਕ ਅੱਕ ਦੀ ਕੈਟੇਗਰੀ 'ਚ ਤਾਂ ਇੱਕ ਫਗਵਾੜਾ ਵੀ ਹੁੰਦਾ ਹੈ ਨਾ ਜਿਹੜਾ ਕੰਡੇ ਕੁੰਡੇ ਕੱਢਣ ਦੇ ਕੰਮ ਆ ਜਾਂਦਾ ਸੀ ਉਹਦਾ ਦੁੱਧ ਚੋਦੋ ਤੁਸੀਂ ਕੰਡੇ ਦੇ ਉੱਤੇ ਅਤੇ ਰਾਤੋਂ ਰਾਤ ਬਾਹਰ ਆ ਜਾਂਦਾ
1: ਇੱਕ ਬੂਟੀ ਹੋਰ ਹੁੰਦੀ ਸੀ ਉਹਦੇ ਛੋਟੇ ਕੰਢੇ ਹੁੰਦੇ ਸੀ ਉਹ ਕੱਪੜਿਆਂ ਦੇ ਬੜੇ ਚਿੰਬੜਦੇ ਹੁੰਦੇ ਸੀ ਉਹ ਵੀ ਬੂਟੀ
0: ਪਖੜਾ
1: ਨਹੀਂ ਪਖੜਾ ਨਹੀਂ ਮੈਨੂੰ ਯਾਦ ਨਾਮ ਨਹੀਂ ਯਾਦ, ਮੈਂ ਉਹਨੇ ਯਾਦ ਕਰ ਲੈਣੇ ਆਪਾਂ ਬ੍ਰੇਕ 'ਤੇ ਜਾਵਾਂਗੇ ਨਾ, ਉਹਦੇ ਵੀ ਬੜੇ ਕੱਪੜੇ ਦੇ ਚੁੜ ਜਾਂਦੇ ਸੀ ਕਰਕੇ ਨਾ,
0: ਦੋ ਤਰ੍ਹਾਂ ਦੀਆਂ ਮੈਨੂੰ ਯਾਦ ਆ ਰਹੀਆਂ, ਇੱਕ ਤੇ ਕਣਕਾਂ ਦੇ ਸੀਜ਼ਨ 'ਚ ਬਹੁਤ ਹੁੰਦੀ ਹੈ ਜਿਹੜੀ ਕਣਕਾਂ 'ਚ ਹੀ ਜ਼ਿਆਦਾ ਹੁੰਦੀ ਉਹ ਪੰਬੀ ਰੀਜ ਹੀ,
1: ਇੱਕ ਉਹ ਵੀ ਹੁੰਦੀ
0: ਬਹੁਤ ਚੰਬੜ ਦੀ, ਇੱਕ ਹੋਰ ਹੁੰਦਾ ਜੀ ਉਹ ਜਿਹਦੇ ਚਾਰ ਸਪੇਰੇ ਕੰਡੇ ਕੰਡੇ ਜਿਹੇ ਹੁੰਦੇ, ਅਗਲੇ ਪਾਸੇ ਦੋ ਮੁੱਛਾਂ ਜਿਹੀਆਂ ਹੁੰਦੀਆਂ ਰੱਖੀਆਂ ਜੀਆਂ, ਉਹ ਜਿਹੜਾ ਦੂਰੋਂ ਮਾਰ ਕੇ ਇੱਕ ਦੂਸਰੇ 'ਤੇ ਚਮੜਾਈਦਾ ਸੀ, ਮੈਨੂੰ ਚੇਤਾ ਭੁੱਲ ਗਿਆ ਉਹਨੂੰ ਕੀ ਕਹਿੰਦੇ ਸੀ, ਉਹ ਸਿਆਲ ਦੇ ਦਿਨਾਂ 'ਚ ਸਵੈਟਰਾਂ ਸਵੂਟਰਾਂ ਦੇ ਉੱਤੇ ਦੂਰੋਂ ਮਾਰ ਕੇ ਚਮੜਾਉਣਾ, ਬੜੇ ਆਪਾਂ ਉਹ ਨਾ
1: ਉਹੀ ਚੀਜ਼ ਉਹੀ ਚੀਜ਼ ਗੱਲ ਕਰਦੇ,
0: ਉਹ ਇਕੱਠੇ ਕਰਕੇ ਵਾਹਵਾ ਹਾਰੇ ਅਤੇ ਅਸੀਂ ਸਕੂਲ ਲੈ ਕੇ ਜਾਂਦੇ ਹੁੰਦੇ ਹਾਂ, ਸ਼ਹਿਰੀ ਮੁੰਡੇ ਬਹੁਤ ਐਕਸਾਈਟਿਡ ਹੁੰਦੇ ਸੀ ਉਹਨੂੰ ਇਕੱਠੇ ਇਕੱਠੇ ਕਰ ਕਰਕੇ, ਉਹਨਾਂ ਕੋਲੋਂ ਆਪਾਂ ਉਹ ਚੀਜ਼ਾਂ ਲੈਣੀਆਂ ਜਿਹੜੀਆਂ ਸ਼ਹਿਰਾਂ ਦੀਆਂ ਮਤਲਬ, ਹੈ ਨਾ, ਅਤੇ ਉਹਨਾਂ ਨੂੰ ਆਹ ਚੀਜ਼ਾਂ ਨਹੀਂ, ਹੁਣ ਮੈਂ ਵੇਖਦਾ ਵੀ ਹੁਣ ਤਾਂ ਆਪ ਅਸੀਂ ਸ਼ਹਿਰੀ ਜੇ ਬਣ ਗਏ, ਹੁਣ ਉਹੀ ਚੀਜ਼ਾਂ
1: ਇੱਕ ਸਾਨੂੰ ਬੜੀ ਕੋਸ਼ਿਸ਼ ਰਹਿੰਦੀ ਬਰਸੀਨ ਦੀ ਸਿਟੀ ਜੀ ਵਜਾਉਣੀ, ਮੇਰੇ ਕੋਲ ਕਦੀ ਨਹੀਂ ਵੱਜੀ ਸੀ ਸਿਟੀ ਬਰਸੀਨ ਵਾਲੀ ਦੀ ਨਾ, ਬਰਸੀਨ ਦੇ ਤੋੜ ਕੇ ਇੰਨਾ ਛੋਟਾ ਜਿਹਾ ਹਿੱਸਾ ਉਹਦੀ ਸਿਟੀ ਬਣਾਉਂਦੇ ਸੀ, ਪਰ ਕਈ ਸਰੋਤੇ ਬਣਾਉਂਦੇ ਹੋਣੇ ਸਿਟੀ,
0: ਬੀਬਾ ਆਇਆ ਕਰੋ ਬੀਬਾ ਜਾਇਆ ਕਰੋ,
1: ਬੀਬੀ ਤੋੜ ਤੋੜ ਪੱਤੇ ਸਿਟੀਆਂ, ਪੱਤੇ ਬਣਦੀ ਸਿਟੀਆਂ,
0: ਉਹ ਪੱਤੇ ਕਹਿੰਦੇ ਤਾਂ ਮੈਨੂੰ ਸ਼ੁਰੂ ਹੀ ਲੱਗਦਾ ਹੁੰਦਾ ਸੀ ਪੱਠੇ ਕਹਿੰਦੀਆਂ, ਕਿਉਂਕਿ ਪੱਠਿਆਂ ਦੇ ਵਜਾਈ ਦੀ ਨਾ ਪੱਠੇ ਤੋੜ ਤੋੜ ਸਿਟੀਆਂ,
1: ਬਰਸੀਨ ਪੱਠੇ ਹੀ ਕਹਿੰਦਾ ਤੋੜ ਰਹੇ ਤਾਂ ਪੱਠੇ, ਤੁਸੀਂ ਤਾਂ ਸਿਟੀਆਂ ਕਰੋ ਵਜਾਉਣ
0: ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡੀ, ਅਤੇ ਮਿਹਰਬਾਨੀ ਤੁਹਾਡੀ ਅਤੇ ਸ਼ੁਕਰੀਆ ਤੁਹਾਡਾ। ਕੁਛ ਇੱਕ ਜਿਹੜੇ ਤੁਹਾਡੇ ਮੈਸੇਜ ਨੇ ਕਈਆਂ ਦੇ ਅੱਜ ਆਈ ਡੋਂਟ ਨੋ, ਮਤਲਬ ਇਹ ਕੋਇਨਸੀਡੈਂਸ ਹੀ ਆ ਵੀ ਤਿੰਨ ਚਾਰ ਜੇ ਮੈਸੇਜ ਇੱਦਾਂ ਦੇ ਨੇ ਵੀ ਆਪਾਂ ਕਿੱਥੇ ਕੋਂਟੈਕਟ ਕਰ ਸਕਦੇ ਹਾਂ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ, ਕਈਆਂ ਨੇ ਤਾਂ ਦੱਸਿਆ ਵੀ ਨਹੀਂ ਆ ਵੀ ਕਾਹਦੇ ਲਈ, ਅਤੇ ਉਹਦੇ ਲਈ ਮੇਰੀ ਬੇਨਤੀ ਆ ਵੀ ਜੇ ਤਾਂ ਤੁਸੀਂ ਥੋੜ੍ਹਾ ਜਿਹਾ ਮਾੜਾ ਜਿਹਾ ਦੱਸ ਦਿਓ ਵੀ
1: ਨਾਲ ਲਿਖ ਦਿਓ
0: ਵੀ ਤੁਸੀਂ ਕੋਈ ਮਾਰਕੀਟਿੰਗ ਲਈ ਆ, ਤਾਂ ਫਿਰ ਮੈਂ ਉਹਨਾਂ ਨੂੰ ਨੰਬਰ ਤੁਹਾਡਾ ਪਾਸ ਕਰਦਾ, ਜੇ ਮੰਨ ਲਓ ਕੋਈ ਪ੍ਰੋਗਰਾਮ ਦੇ ਲਈ ਆ, ਕੋਈ ਕਮਿਊਨਿਟੀ ਕੋਈ ਖਬਰ ਆ, ਅਤੇ ਫਿਰ ਮੈਂ ਉਸ ਪਾਸੇ ਨੂੰ ਉੱਧਰਲੇ ਪਾਸੇ ਨੂੰ ਮੈਂ ਭੇਜਾਂ, ਅਤੇ ਉੱਦਾਂ ਤਾਂ ਜਿੰਨੇ ਚਿਰ ਮੈਂ ਪ੍ਰੋਗਰਾਮ ਕਰਕੇ ਉੱਠਣਾ ਵਾ ਮੈਂ, ਮਤਲਬ 80% ਤਾਂ ਮੈਨੂੰ ਉੱਦਾਂ ਚੇਤਾ ਭੁੱਲ ਜਾਂਦਾ, ਅਤੇ ਉਹਦੇ 'ਚ ਫਿਰ ਸਾਨੂੰ ਮੈਨੂੰ ਵੀ ਉਹ ਰਹਿੰਦਾ ਵਾ ਵੀ ਮੈਂ ਤੁਹਾਨੂੰ ਕੁਝ ਰਿਪਲਾਈ ਨਹੀਂ ਕਰ ਪਾਇਆ, ਅਤੇ ਜੇ ਤੁਸੀਂ ਸੁਣ ਰਹੇ ਹੋ ਅਤੇ ਫਿਰ ਬੇਨਤੀ ਹੈ ਵੀ ਤੁਸੀਂ ਜਾਂ ਤਾਂ ਥੋੜ੍ਹਾ ਰੀਜ਼ਨ ਦੱਸ ਦਿਓ ਅਤੇ ਆਪਣਾ ਫੋਨ ਨੰਬਰ ਥੱਲੇ ਲਿਖ ਦਿਓ।
1: ਹਾਂਜੀ, ਉੱਦਾਂ ਵੀ ਜਦੋਂ ਤੁਸੀਂ ਮੈਸੇਜ ਰਿਪਲਾਈ ਕਰਦੇ ਹੋ ਨਾ, ਜੇ ਤੁਸੀਂ ਕਿਸੇ ਚੀਜ਼ ਦਾ ਆਂਸਰ ਦੇ ਰਹੇ ਹੋ ਜਾਂ ਕੁਛ ਕਰਦੇ ਹੋ, ਉਹ ਨਾਲ ਉਹਦਾ ਮਾੜਾ ਜਿਹਾ ਰੈਫਰੈਂਸ ਦੇ ਦਿਆ ਕਰੋ, ਜੇ ਖਾਲੀ ਆਂਸਰ ਕਈ ਵਾਰ ਭੇਜ ਦਿਓ ਤਾਂ ਮੈਸੇਜ ਇੰਨੇ ਆਏ ਹੁੰਦੇ ਨਾ, ਕਈ ਵਾਰੀ ਉਹ ਗੱਲ ਹੋਈ ਨੂੰ 10 ਮਿੰਟ ਹੋਇਆ ਕਹਿੰਦੇ, ਉਸ ਤੋਂ ਬਾਅਦ ਪੜਿਆ ਜਾਂਦਾ
0: ਜੀ, ਅਤੇ ਕੋਈ ਓਫੀਸ਼ੀਅਲ ਆ ਕੁਛ ਅਤੇ ਉਹ ਤੁਸੀਂ ਈਮੇਲ ਦੇ ਉੱਤੇ ਪਲੀਜ਼ ਭੇਜ ਦਿਉ info@haanji.com.au, ਇਹ ਤੁਹਾਨੂੰ ਸਾਡੀ ਵੈਬਸਾਈਟ ਤੋਂ ਵੀ ਜਾ ਕੇ ਲੱਭ ਜੂਗਾ, ਅਤੇ ਜੇਕਰ ਕੋਈ ਪੈਸੇ ਪੂਸੇ ਇਕੱਠੇ ਕਰਨ ਵਾਲਾ ਵਾ ਜਾਂ ਕਿਸੇ ਵੀ ਕਿਸਮ ਦਾ, ਤਾਂ ਸੋਰੀ ਉਹ ਮੈਂ ਨਹੀਂ ਕਰ ਪਾਊਂਗਾ, ਅਤੇ ਅੰਟਿਲ ਅਨਲੈਸ ਤੁਸੀਂ ਪ੍ਰੋਪਰ ਐਕਸਪਲੇਨ ਕਰੋ ਵੀ ਕਾਹਦੇ ਲਈ ਆਈਡੀ, ਕਾਹਦੇ ਲਈ ਜ਼ਰੂਰਤ ਹੈ ਕੀ ਆ, ਅਤੇ ਕਿਉਂਕਿ ਸਾਨੂੰ ਜਿੱਦਾਂ ਦੀ ਸਾਡੀ ਜੇਬ ਹੈ ਉੱਦਾਂ ਦੀ ਸਾਡੀ ਸੁਣਨ ਵਾਲਿਆਂ ਦੀ, ਸੋ ਪਹਿਲਾਂ ਤੁਸੀਂ ਐਕਸਪਲੇਨ ਕਰੋ ਵੀ ਕੀ ਆ ਕਿੱਦਾਂ, ਜੇ ਵਾਜਬ ਲੱਗੂ ਜਿਹੜੀ ਕੋ ਆਪਾਂ ਹੁਣ ਅੱਗੇ ਟੀਮ ਦੀ ਜ਼ਿੰਮੇਵਾਰੀ ਲਈ ਹੈ, ਕਿਉਂਕਿ ਇੰਨਾ ਸਮਾਂ ਜਿਹੜਾ ਨਹੀਂ ਸਾਡੇ ਕੋਲ ਨਿਕਲ ਪਾਉਂਦਾ, ਅਤੇ ਕੁਛ ਇੱਕ ਸਿਆਣੇ ਸੁਲਝੇ ਬੰਦਿਆਂ ਦੀ ਜ਼ਿੰਮੇਵਾਰੀ ਲਈ, ਉਹਨਾਂ ਤੱਕ ਤੁਹਾਡਾ ਆਪਾਂ ਮੈਸੇਜ ਪਹੁੰਚਾ ਦਾਂਗੇ, ਜੇ ਉਹ ਵਾਜਬ ਸਮਝਣਗੇ ਕਹਿਣਗੇ ਤਾਂ ਆਪਾਂ ਜ਼ਰੂਰ ਉਹ ਅੱਗੇ ਰੱਖ ਦਾਂਗੇ ਸਰੋਤਿਆਂ ਦੇ, ਇਹ ਨਹੀਂ ਆ ਵੀ ਆਪਾਂ ਕੋਈ ਕਰਨਾ ਹੀ ਨਹੀਂ ਆ, ਪਰ ਹਾਂ ਜਾਣਨਾ ਜ਼ਰੂਰ ਆ ਵੀ ਕਿਉਂ ਐਡੀ ਕਾਹਦੀ ਜ਼ਰੂਰਤ ਹੈ ਕੀ ਆ ਅਤੇ ਕਿਉਂ ਆ। ਸੋ ਜੇ ਕੋਈ ਕਮਰਸ਼ੀਅਲ ਐਂਗਲ ਆ ਤਾਂ ਫਿਰ ਪਲੀਜ਼ ਸਾਨੂੰ ਤੁਸੀਂ ਨਾ ਇਸ ਚੀਜ਼ ਦੇ ਲਈ ਕਹੋ, ਅਤੇ ਇੰਨੀਆਂ ਕੁ ਬੇਨਤੀਆਂ ਪ੍ਰਮਾਣ ਮੁੱਕ ਦੀ ਗੱਲ ਕਿ ਤੁਸੀਂ ਸਾਨੂੰ ਥੋੜ੍ਹੀ ਜਿਹੀ ਡਿਟੇਲ ਭੇਜੋ, ਅਤੇ ਇੱਕ ਆਪਾਂ ਬ੍ਰੇਕ ਲੈ ਕੇ ਅਤੇ ਹੁਣ ਵਾਪਸੀ ਕਰਦੇ ਹਾਂ, ਅਤੇ ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਆ ਕੇ ਮੇਲੇ ਦੀਆਂ ਗੱਲਾਂ ਬਾਤਾਂ ਹੋਣਗੀਆਂ, ਅਤੇ ਉਸ ਤੋਂ ਬਲਹਿਦਾ ਕੁਛ ਇੱਕ ਗੱਲਾਂ ਬਾਤਾਂ ਜਿਨ੍ਹਾਂ ਦੇ ਵਿੱਚ ਕਿ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਇਸ ਟਾਈਮ ਦੇ ਉੱਤੇ ਬੈਨ ਕੀਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਨੌਜਵਾਨਾਂ ਨੂੰ ਬੱਚਿਆਂ ਨੂੰ, ਸੋ ਉਹਦਾ ਕੀ ਅਸਰ ਪਿਆ ਵਾ, ਕਿਹੜੇ ਪਾਸੇ ਨੂੰ ਗੱਲਬਾਤ ਗਈ ਹੈ, ਖਬਰਾਂ 'ਚ ਵੀ ਆਪਾਂ ਥੋੜ੍ਹੀ ਮੋਟੀ ਤੁਹਾਡੇ ਨਾਲ ਸਾਂਝ ਪਾਈ, ਅਤੇ ਥੋੜ੍ਹੀ ਡਿਟੇਲ ਦੇ ਵਿੱਚ ਹੁਣ ਆਪਾਂ ਤੁਹਾਡੇ ਨਾਲ ਪਾ ਲਾਂਗੇ ਕੀ ਕਹਿ ਰਹੀ ਹੈ ਰਿਪੋਰਟ, ਕਿਹੜੇ ਪਾਸੇ ਨੂੰ ਆਪਾਂ ਲੈ ਕੇ ਜਾ ਰਹੇ ਹਾਂ ਅਤੇ ਕਿਹੜੇ ਪਾਸੇ ਨੂੰ ਗਿਆ, ਅਤੇ ਇਸ ਤੋਂ ਇਲਾਵਾ ਕੋਲਜ਼ ਅਤੇ ਵੂਲਵਰਥ ਦਾ ਕੀ ਇੰਨੇ ਦਿਨੀ ਚੱਲ ਰਿਹਾ ਇੱਕ, ਉਹ ਵੀ ਰਿਪੋਰਟ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕਿ ਵਾਕਈ ਸਾਨੂੰ ਇਹ ਡਿਸਕਾਊਂਟ ਦੇ ਰਹੇ ਨੇ ਜੇ ਦੇ ਰਹੇ ਨੇ ਜਾਂ ਕੀ ਦੇ ਰਹੇ ਨੇ, ਅਤੇ ਹੁਣ ਇਸ ਟਾਈਮ ਦੇ ਉੱਤੇ ਕੀ ਰਿਪੋਰਟ ਕੀ ਫਾਈਂਡਿੰਗ ਹੁਣ ਤੱਕ ਸਾਹਮਣੇ ਆਈਆਂ। ਫਿਲਹਾਲ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਆਉਂਦੇ ਹਾਂ, ਰੇਡੀਓ ਹਾਂਜੀ 1674 AM।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
4: ਸੂਰਜ ਦੇਵਤਾ
3: ਕੀ ਮਤਲਬ
4: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
3: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
5: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
6: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ ਤੁਹਾਡਾ ਕੋਈ ਹੱਲ ਕਰੀਏ
7: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
8: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
9: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ

0: ਰੇਡੀਓ ਹਾਂਜੀ 1674 ਮੇਲਾ ਤੂੰ ਵੇਖ ਮਟਿਆਰੇ ਨੀ ਮੇਲਾ ਤੈਨੂੰ ਵੇਖਦਾ ਤੇ ਤੈਨੂੰ ਪਤਾ ਹੀ ਨਹੀਂ ਹੈ ਮੇਲਾ ਤੈਨੂੰ ਵੇਖਦਾ। ਸੋ ਅੱਜ ਗੱਲਾਂ ਬਾਤਾਂ ਸਾਡੀਆਂ ਮੇਲੇ 'ਤੇ ਚੱਲ ਰਹੀਆਂ ਸੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਅਤੇ ਹੁਣ ਕੁਛ ਇੱਕ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਅਤੇ ਨਾਲ ਤੁਹਾਡੇ ਨਾਲ ਇਹ ਵੀ ਸਾਂਝਾ ਕਰਾਂਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਕੀ ਇਸ ਟਾਈਮ ਦੇ ਉੱਤੇ ਟ੍ਰੈਂਡਿੰਗ ਹੈ। ਸਾਰਾ ਕੁਛ ਤਾਂ ਆਪਾਂ ਨਹੀਂ ਦੱਸ ਸਕਦੇ, ਪਰ ਹਾਂ ਕੁਛ ਇੱਕ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਆਪਾਂ ਤਰਦੀਆਂ ਜੇ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ, ਅਤੇ ਉਸ ਸੰਬੰਧ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਹੋਵੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਤਰਦੀ ਗੱਲਬਾਤ ਵੀ ਆਹ ਅੱਜ ਕੱਲ੍ਹ ਕਾਫੀ ਚੱਲ ਰਿਹਾ, ਅਤੇ ਉਹ ਤੁਸੀਂ ਵੀ ਸਾਂਝਾ ਕਰ ਸਕਦੇ। ਮੇਰੇ ਨਾਲ ਨੇ ਹਰਮੀਤ ਧੂਰ।
1: ਹਾਂਜੀ, ਇੱਕ ਵਾਰੀ ਸਾਰਿਆਂ ਦਾ ਸਵਾਗਤ ਹੈ ਜੀ। ਔਰ ਆਪਾਂ ਮੇਲੇ ਦੀ ਗੱਲ ਤੋਂ ਪਹਿਲਾਂ ਜਿੱਦਾਂ ਹੀ ਰਣਜੋਤ ਭਾਈ ਦੱਸ ਕੇ ਗਏ ਆ ਵੀ ਕੁਛ ਕੀ ਕੁਛ ਵਾਪਰਿਆ ਜਾਂ ਕੋਈ ਇਹੋ ਜਿਹੀ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕਰ ਲਈਏ, ਕਿਉਂਕਿ ਫਿਰ ਜਦੋਂ ਅਸੀਂ ਗੱਲਾਂ 'ਚ ਸ਼ੁਰੂ ਹੋ ਗਿਆ ਤਾਂ ਫਿਰ ਗੱਲਾਂ ਉਹ ਮੇਲਾ ਜਿਹੜਾ ਵੱਡਾ ਮੇਲਾ ਓਡੀ ਵੱਡੀਆਂ ਸਾਡੀਆਂ ਗੱਲਾਂ ਹੋ ਜਾਣੀਆਂ ਨੇ, ਮੁੜ ਕੇ ਚੀਜ਼ਾਂ ਮਿਸ ਹੋ ਜਾਂਦੀਆਂ ਸਾਡੇ ਕੋਲ।
0: ਹਾਂ ਬਿਲਕੁਲ ਬਿਲਕੁਲ, ਮੁੜ ਕੇ ਫਿਰ ਬਾਕੀ ਫਿਰ ਭੱਜ ਭੱਜ ਕੇ ਮਗਰ ਗੱਡੀ ਫੜਨੀ ਪੈਂਦੀ ਹੈ। ਅੱਛਾ, ਸੋਸ਼ਲ ਮੀਡੀਆ ਦੇ ਉੱਤੇ ਇਸ ਭੈਣ ਜੀ ਆਫਿਸ 'ਚੋਂ ਨਾ ਇੱਕ ਵਾਰੀ ਆਪਾਂ ਤੁਹਾਨੂੰ ਲੈਂਦੇ ਹਾਂ ਆਪਾਂ ਥੋੜ੍ਹੇ ਸਮੇਂ ਦੇ ਵਿੱਚ, ਅਤੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਜੀ ਇਸ ਟਾਈਮ ਦੇ ਉੱਤੇ? ਵੈਸੇ ਤਾਂ ਬਹੁਤ ਕੁਛ ਚੱਲ ਰਿਹਾ, ਕਾਫੀ ਕੁਛ ਚੱਲ ਰਿਹਾ। ਲੋਕਲ ਲੈਵਲ ਦੇ ਉੱਤੇ ਵੇਖੀਏ ਤੇ ਸਰਤਾਜ ਚੱਲ ਰਿਹਾ, ਸਰਤਾਜ ਸਾਹਿਬ ਦਾ ਸ਼ੋਅ ਚੱਲ ਰਿਹਾ ਵਾ, ਤੇ ਜੇਕਰ ਆਪਾਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਵੇਖੀਏ ਤੇ ਇਸ ਟਾਈਮ ਦੇ ਉੱਤੇ ਐਲਨ ਮਸਕ ਚੱਲ ਰਿਹਾ।
1: ਅੱਛਾ,
0: ਐਲਨ ਮਸਕ ਜਿਹੜਾ ਸਮੇਂ ਦਰ ਸਮੇਂ ਆਪਣੀਆਂ ਕਿਸੇ ਨਾ ਕਿਸੇ ਗੱਲ ਕਰਕੇ, ਜਾਂ ਫਿਰ ਐਲਨ ਮਸਕ ਹੋ ਗਿਆ, ਟਰੰਪ ਹੋ ਗਿਆ, ਆਪਣੇ ਕਿਸੇ ਨਾ ਪੁੱਠੇ ਸਿੱਧੇ ਬਿਆਨ ਕਰਕੇ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਆ। ਸੋ ਉਸੇ ਹੀ ਚੀਜ਼ ਨੂੰ ਲੈ ਕੇ ਇਸ ਹਫ਼ਤੇ ਐਲਨ ਮਸਕ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ। ਵਜ੍ਹਾ ਇਹ ਆ ਕਿ ਉਹਨੇ ਇੰਸਟਾਗ੍ਰਾਮ ਦੇ ਉੱਤੇ ਟੀਕਾ ਟਿੱਪਣੀ ਕੀਤੀ ਹੈ। ਹੁਣ ਐਲਨ ਮਸਕ ਉਹ ਆ ਜਿਹੜਾ ਟਵਿੱਟਰ ਦਾ, ਯਾਨੀ ਕਿ ਹੁਣ ਐਕਸ ਨਾਂ ਰੱਖ ਦਿੱਤਾ, ਉਹਦਾ ਮਾਲਕ ਆ, ਅਤੇ ਉੱਧਰ ਦੂਸਰੇ ਪਾਸੇ ਜੇ ਆਪਾਂ ਕੰਪੀਟੀਟਰ ਕਹੀਏ ਤਾਂ ਉਹ ਫਿਰ ਮਾਰਕ ਜ਼ਕਰਬਰਗ ਆ, ਜਿਹੜਾ ਕਿ ਇੰਸਟਾਗ੍ਰਾਮ, ਫੇਸਬੁੱਕ, ਮੈਟਾ ਦਾ ਮਾਲਕ ਆ। ਅਤੇ ਐਲਨ ਮਸਕ ਨੇ, ਯਾਨੀ ਕਿ ਐਕਸ ਦੇ ਮਾਲਕ ਨੇ ਕਮੈਂਟ ਕੀਤਾ ਵਾ ਇੰਸਟਾਗ੍ਰਾਮ ਦੇ ਉੱਤੇ। ਉਹਦਾ ਇਹ ਕਹਿਣਾ ਵੀ ਜਿਹੜਾ ਇੰਸਟਾਗ੍ਰਾਮ ਜਿਹੜੇ ਵਰਤਦੇ ਆ ਨਾ, ਉਹ ਮਤਲਬ ਜੇ ਆਪਾਂ ਮਤਲਬ ਸ਼ੁੱਧ ਪੰਜਾਬੀ 'ਚ ਕਹੀਏ ਤਾਂ ਉਹਦਾ ਕਹਿਣਾ ਵੀ ਇਹ ਜਨਾਨੀ ਵਾਲਾ ਪਲੈਟਫਾਰਮ ਹੈ।
1: ਓਕੇ,
0: ਕੁੜੀਆਂ ਵਾਲਾ ਪਲੈਟਫਾਰਮ ਹੈ ਇਹ, ਚਾਹੇ ਕਿ ਕਿਆ ਉਹਨੇ ਮਜ਼ਾਕ ਦੇ ਵਿੱਚ ਹੀ ਆ, ਪਰ ਇਸ ਚੀਜ਼ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਚਰਚੇ ਚੱਲ ਰਹੇ ਨੇ।
1: ਉਹਨੇ ਕਿਤੇ ਇੰਸਟਾਗ੍ਰਾਮ 'ਤੇ ਔਨਲਾਈਨ ਸੂਟ ਵੇਚਦੇ ਵੇਖੇ ਕਿਤੇ
0: ਨਹੀਂ? ਇੱਕ ਆਪਾਂ ਅੱਗੇ ਵੀ ਕਈ ਵਾਰ ਵੇਖਿਆ ਇਹਨਾਂ ਦਾ ਨਾ ਆਦਤ ਆ ਉਹ ਮਸਕਰੀ ਜੀ ਕਰਨ ਦੀ, ਅਤੇ ਮਤਲਬ ਚੁਭਵੀਂ ਗੱਲ ਕਰਨ ਦੀ। ਸੋ ਟ੍ਰੋਲਿੰਗ ਦੀ ਇੱਕ ਲੰਮੀ ਹਿਸਟਰੀ ਹੈ ਇਸ ਬੰਦੇ ਦੀ, ਜੋ ਵੱਖਰੀ ਗੱਲ ਹੈ ਵੀ ਉਹਨੇ ਪੈਸਾ ਵੀ ਖੂਬ ਕਮਾਇਆ ਵਾ, ਅਤੇ ਉਹਦੀਆਂ ਕਈ ਸਕੀਮਾਂ ਜਿਹੜੀਆਂ ਦੁਨੀਆ 'ਚ ਧਮਾਲ ਪਾ ਗਈਆਂ, ਅਤੇ ਹੁਣ ਚਾਈਨਾ ਨੇ ਇੰਨੀ ਕੁ ਜ਼ਿਆਦਾ ਇੱਕਦਮ ਧਮਾਲ ਪਾ ਦਿੱਤੀ ਆ ਵੀ ਐਲਨ ਮਸਕ ਦੀ ਹੁਣ ਕੋਈ ਵੀ ਖਬਰ ਜਿਹੜੀ ਆ ਉਹ, ਜਾਂ ਫਿਰ ਇੱਦਾਂ ਕਹਿ ਲਈਏ ਵੀ ਜਦੋਂ ਤੋਂ ਇਲੈਕਸ਼ਨ ਹੋ ਗਈ ਆ,
1: ਜਦੋਂ ਟਰੰਪ ਦੇ ਨਾਲ ਜੁੜਿਆ ਥੋੜ੍ਹਾ ਜਿਹਾ ਫਰਕ ਪਿਆ,
0: ਉਹ ਤੋਂ ਬਾਅਦ 'ਚ ਮਤਲਬ ਕੋਈ ਖਾਸ ਉੱਦਾਂ ਦੀ ਉਪਲਬਧੀ ਨਹੀਂ ਸੁਣੀ। ਅੱਗੇ ਕੁਛ ਨਾ ਕੁਛ ਸੁਣਦੇ ਰਹੀਦਾ ਸੀ ਵੀ ਆਹ ਰਾਕਟ ਇਹਦਾ ਇੱਧਰ ਨੂੰ ਚੱਲ ਗਿਆ, ਆਹ ਇਹਨੇ ਇੱਧਰ ਫਲਾਣੀ ਸੈਟੇਲਾਈਟ ਲਾ ਦਿੱਤੀ, ਆਹ ਹੁਣ ਨਿਆਣੇ ਜਿਹੜੇ ਟੈਸਟ ਟਿਊਬਾਂ 'ਚ ਪਾਉਣ ਵਾਲਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ, ਅਤੇ ਬਹੁਤ ਸਾਰਾ ਕੁਛ
1: ਬੀਜ਼ੀ ਰਿਹਾ।
0: ਪਰ ਹੁਣ ਰੀਸੈਂਟਲੀ ਜੇ ਵੇਖਿਆ ਜਾਵੇ ਤਾਂ ਜਦੋਂ ਮੈਨੂੰ ਲੱਗਦਾ ਜਦੋਂ ਤੂਰ ਸਾਹਿਬ ਆਪਾਂ ਕੁਛ ਵੀ ਜਦੋਂ ਸਾਨੂੰ ਇੱਦਾਂ ਦੀ ਆਦਤ ਪੈ ਜੇ ਨਾ ਇੱਕ ਵੀ ਸਾਡੇ ਚਰਚੇ ਹੁੰਦੇ ਨੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ, ਅਤੇ ਜਦੋਂ ਸਾਡੇ ਕੋਲ ਕੁਛ ਨਾ ਰਹੇ ਇਹ ਕਹਿਣ ਦੇ ਲਈ ਜਾਂ ਆਪਣੀ ਚਰਚਾ ਕਰਵਾਉਣ ਲਈ, ਫਿਰ ਉਹ ਬੰਦੇ ਨੂੰ ਸ਼ਾਇਦ ਕਾਹਲ ਵੀ ਮੱਚਦੀ ਹੋਊਗੀ ਨਾ ਵੀ ਮੈਂ ਕੁਛ ਨਾ ਕੁਛ ਹੁਣ ਚੁਣਚਣੀ ਛੇੜਾਂ,
1: ਕੁਛ ਮਤਲਬ ਕੋਈ ਨਾ ਕੋਈ ਪੰਗਾ ਜਿਹਾ ਲਈਏ, ਕੁਛ ਨਾ ਕੁਛ ਛੇੜ ਕੇ ਵੇਖੀਏ।
0: ਹਾਂ, ਤਾਂ ਮੈਨੂੰ ਤਾਂ ਇੱਦਾਂ ਦਾ ਹੀ ਇਹ ਪੰਗਾ ਲੱਗਦਾ।
1: ਖਾਮ ਖਾਈ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਆਟਾ ਗੁੰਨਦੀ ਹਿਲਦੀ ਕਿਉਂ,
0: ਹਾਂ ਰੋਟੀ ਖਾਂਦੇ ਦੀ ਦਾੜੀ ਘੁਲਦੀ ਹੈ। ਸੋ ਇਹ ਉੱਦਾਂ ਦੀ ਇੱਕ ਚੀਜ਼ ਹੈ। ਸੋ ਖੈਰ ਇਹਨਾਂ ਦਾ ਇਹ ਜਿਹੜਾ ਹੁਣ ਇਹ ਵੈਸੇ ਮੈਂ ਦੂਸਰੇ ਪੱਖ ਤੋਂ ਜੇ ਵੇਖੀਏ ਅਤੇ ਕਈ ਚੀਜ਼ਾਂ ਹੋਈਆਂ ਅਤੇ ਉੱਥੇ ਰਹਿ ਜਾਣ ਤਾਂ ਚੰਗੀ ਗੱਲ ਹੈ, ਅਤੇ ਜਦੋਂ ਆਪਾਂ ਉਹਨਾਂ ਨੂੰ ਹਵਾ ਦਿੰਦੇ ਹਾਂ ਉਹਨਾਂ ਚੀਜ਼ਾਂ ਦੇ ਉੱਤੇ, ਫਿਰ ਉਹ ਵੇਖੋ ਹੁਣ ਕਿਹੜੀ ਕਿਹੜੀ ਤਰ੍ਹਾਂ ਦੀਆਂ ਚਰਚਾ ਹੋਣ ਲੱਗ ਪਈਆਂ ਵੀ ਇਹ ਜੈਂਡਰ ਦੇ ਆਧਾਰ ਦੇ ਉੱਤੇ ਨਹੀਂ ਗੱਲ ਕਰਨੀ ਚਾਹੀਦੀ ਸੀ, ਵੀ ਡਿਜੀਟਲ ਪਲੈਟਫਾਰਮਾਂ ਦੇ ਉੱਤੇ ਕਿਹੜੇ ਜੈਂਡਰ ਹੁੰਦੇ ਆ, ਕੀ ਕੁੜੀਆਂ ਲਈ ਕੀ ਮੁੰਡਿਆਂ ਲਈ। ਹੁਣ ਮੰਨ ਲਓ ਇੱਕ ਬਿਜ਼ਨਸਮੈਨ ਆ, ਮਤਲਬ ਚਰਚਾ ਇਹ ਵੀ ਆ ਵੀ ਇੱਕ ਮੰਨ ਲਓ ਬਿਜ਼ਨਸਮੈਨ ਆ, ਚਾਹੇ ਉਹ ਕੁੜੀ ਆ ਚਾਹੇ ਮੁੰਡਾ, ਅਤੇ ਉਹ ਆਪਣਾ ਬਿਜ਼ਨਸ ਆ ਕੇ ਅਤੇ ਇੰਸਟਾ ਦੇ ਉੱਤੇ ਮੰਨ ਲਓ ਪ੍ਰਮੋਟ ਕਰ ਰਿਹਾ, ਅਤੇ ਉਹਦੇ ਨਾਲ ਕੀ ਫਰਕ ਪੈਂਦਾ ਉਹਦਾ ਜੈਂਡਰ ਕੀ ਆ?
1: ਉਹ ਤਾਂ ਇੱਕ ਪਲੇਟਫਾਰਮ ਮਿਲਿਆ, ਹਰ ਬੰਦਾ ਉਹਨੂੰ ਯੂਜ਼ ਕਰਦਾ ਆਪਣੇ ਹਿਸਾਬ ਦੇ ਨਾਲ, ਅਤੇ ਜਸਨ ਮੈਟਰ ਹੁਣ ਮੰਨ ਲਓ ਜੇ ਉਹਨੇ ਇੰਸਟਾਗ੍ਰਾਮ ਖੋਲਿਆ ਹੋਇਆ ਉਹਨੂੰ ਪਹਿਲੀਆਂ ਪੋਸਟਾਂ ਜਿਹੜੀਆਂ 10 ਆਈਆਂ ਸਾਰੀਆਂ ਲੇਡੀਜ਼ ਦੀਆਂ ਆਈਆਂ, ਉਹਨੇ ਕਹਿਤਾ ਹੋਵੇ ਵੀ ਇਹ ਤਾਂ ਯਾਰ ਲੇਡੀਜ਼ ਦਾ ਸਾਰਾ।
0: ਨਹੀਂ, ਉਹਦੀ ਉਹ ਸੈਂਸ ਨਹੀਂ ਆ ਵੀ ਉਹਨੂੰ ਲੇਡੀਜ਼ ਦਿਖੀਆਂ, ਮਤਲਬ ਉਹਦੀ ਕਹਿਣ ਦਾ ਜੋ ਰਵੱਈਆ ਨਾ, ਜਾਂ ਜਿੰਨਾ ਕੁ ਮੈਂ ਵੇਖਿਆ ਵਾ ਉਹਦਾ ਕਹਿਣ ਦਾ ਰਵੱਈਆ ਆ, ਆਪਾਂ ਕਹਿ ਨਹੀਂ ਦਿੰਦੇ ਵੀ ਆ ਹੁਣ ਕਈ ਬੰਦਿਆਂ ਨੂੰ ਵੀ ਆਪਾਂ ਕਹਿ ਦਿੰਦੇ ਤੂੰ ਵੀ ਜਨਾਨੀਆਂ ਨੂੰ ਰੋਈ ਜਾਣਾ, ਆਪਣੇ ਐਵੇਂ ਬਣੀਆਂ ਨੇ ਨਾ ਗੱਲਾਂ ਆਪਣੇ ਸਮਾਜ ਦੇ ਵਿੱਚ,
1: ਗੱਲਾਂ ਬਣੀਆਂ ਨੇ, ਇਹਦੇ ਨਾਲ ਕੋਈ ਤਾਲੁਕ
0: ਨਹੀਂ, ਮਤਲਬ ਟੌਂਟ, ਇੱਕ ਟੌਂਟਿੰਗ ਕਰਨੀ ਅਗਲੇ ਨੂੰ, ਜਿੱਦਾਂ ਅਗਲੇ ਨੂੰ ਚਿੜਾਉਣਾ, ਟ੍ਰੋਲਿੰਗ ਇਹੋ ਹੀ ਆ ਨਾ,
1: ਹਾਂ
0: ਵੀ ਐਵੇਂ ਨਜਾਇਜ਼ ਹੀ ਅਗਲੇ ਨੂੰ ਮਤਲਬ ਟੀਜ਼ ਕਰੀ ਜਾਣਾ, ਸੋ ਉਹ ਇਹ ਉਦਾਂ ਦੀ ਇੱਕ
1: ਟੀਜ਼ ਮਿੱਠੀ ਜੀ,
0: ਉਦਾਂ ਦੀ ਇੱਕ ਜਿਹੜੀ ਕਹਿ ਲਓ ਵੀ ਉਹਦੇ ਚੋਂ ਟੋਨ ਦੇ ਵਿੱਚੋਂ ਨਿਕਲੀ ਗੱਲ ਆ
1: ਜੀ, ਤਾਂ ਐ ਲੱਗਦਾ ਸਾਲੀਆਂ ਦੀ ਮਸਕਰੀ ਕੀਤੀ ਹੁੰਦੀ ਹੈ ਜਗਰੂ।
0: ਹਾਂ, ਸੋ ਇਹਦਾ ਕਹਿਣਾ ਵੀ ਜਿਹੜੀ ਇੰਸਟਾਗ੍ਰਾਮ ਆ ਉਹ ਕੁੜੀਆਂ ਦਾ ਪਲੇਟਫਾਰਮ ਹੈ, ਤੇ ਹੁਣ ਇਸ ਚੀਜ਼ ਨੂੰ ਲੈ ਕੇ ਵੱਡਾ ਇੱਕ ਹੰਗਾਮਾ ਚੱਲ ਰਿਹਾ, ਮੀਮਸ ਬਣ ਰਹੇ ਨੇ ਜਿਹੜੇ ਯੂਜ਼ਰ ਨੇ ਉਹਨਾਂ ਦਾ, ਮਤਲਬ ਇਸ ਟਾਈਮ ਦੇ ਉੱਤੇ ਪੁਰਾਣੀਆਂ ਵੀ ਉਹਦੀਆਂ ਵੀਡੀਓ ਕੱਢ ਕੇ, ਅਤੇ ਉਹ ਇਹ ਕਹਿ ਰਹੇ ਨੇ ਵੀ ਇਹਦੇ ਟ੍ਰੋਲਿੰਗ ਦੀ ਆਦਤ ਹੈ ਇਹਦੀ, ਅਤੇ ਇਸ ਕਰਕੇ ਉਸੇ ਦੇ ਵਿੱਚੋਂ ਹੀ ਇੱਕ ਫੇਰ ਨਿਕਲੀ ਗੱਲ। ਹੁਣ ਤਰ੍ਹਾਂ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਇਸ ਟਾਈਮ ਦੇ ਉੱਤੇ ਠੀਕ ਹੈ ਟਿੱਪਣੀਆਂ ਚੱਲ ਰਹੀਆਂ, ਬਹੁਤੇ ਲੋਕ ਜਿਨ੍ਹਾਂ ਦਾ ਇਹ ਕਹਿਣਾ ਵਾ ਕਿ ਇੱਕ ਰੂੜੀਵਾਦੀ ਸੋਚ ਹੈ ਇਹਦੀ, ਸਟੀਰੀਓਟਾਈਪਿੰਗ ਨੂੰ ਇਹ ਆਲਵੇਜ਼ ਹਵਾ ਦਿੰਦਾ ਮਾਡਰਨ ਸਮਾਜ ਦੇ ਵਿੱਚ, ਜਿੱਥੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਆ, ਆਪਣੇ ਆਪ ਨੂੰ ਇਹ ਤਰੱਕੀ ਦਾ ਦਾਅਵਾ ਕਰਦੇ ਨੇ, ਉੱਥੇ ਹਾਲੇ ਵੀ ਇਹਨਾਂ ਦੇ ਵਿੱਚੋਂ ਉਹ ਮਰਦ ਪ੍ਰਧਾਨ ਸੋਚ ਇਹਨਾਂ ਦੇ ਵਿੱਚੋਂ ਗਈ ਨਹੀਂ ਆ। ਅਤੇ ਚਲੋ ਖੈਰ, ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਵੇਖ ਸਕਦੇ ਹੋ, ਪਰ ਇਹ ਇਸ ਟਾਈਮ ਦੇ ਉੱਤੇ ਚਰਚਾ ਚੱਲ ਰਹੀ ਆ। ਸੋ ਕੀ ਇਹਨਾਂ ਪਲੇਟਫਾਰਮਾਂ ਦੇ ਉੱਤੇ ਵਾਕਈ ਕੋਈ ਜੈਂਡਰ ਹੁੰਦਾ? ਵੈਸੇ ਮੈਂ ਇਹ ਸੋਚਦਾ ਹਾਂ ਵੀ ਜਿਵੇਂ ਮੰਨ ਲਓ ਬਹੁਤ ਸਾਰੇ ਅਕਾਊਂਟ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ 'ਤੇ, ਇੰਸਟਾ 'ਤੇ ਵੀ ਹੋਣਗੇ, ਹੁਣ ਬੰਦਿਆਂ ਨੇ ਵੀ ਜਨਾਨੀਆਂ ਨਾਂ ਲਿਖ ਕੇ ਬਣਾਏ ਹੁੰਦੇ ਜਨਾਨੀਆਂ ਵਾਲੇ, ਆਪਣੇ ਕਿੰਨਾ ਚੱਲਦਾ ਇਹ ਕੰਮ, ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਮਤਲਬ ਹੋ ਸਕਦਾ ਜ਼ਿਆਦਾ ਹੋਵੇ ਵੋਲਿਊਮ, ਕੋਈ ਪਤਾ ਨਹੀਂ।
1: ਮੈਨੂੰ ਤਾਂ ਆਸਾਨ ਹੈ ਵੀ ਇੱਕ ਪਾਸੇ ਜੰਗ ਲੱਗੀ, ਦੂਜੇ ਪਾਸੇ ਆ ਕਿਹੜਾ ਟੋਪੀ ਛੇੜਿਆ ਉਹਨੇ,
0: ਮਤਲਬ ਦੁਨੀਆਂ ਨੂੰ ਕਿਸੇ ਨਾ ਕਿਸੇ ਪਾਸੇ ਲਾ ਕੇ ਰੱਖਣਾਗੇ। ਚਲੋ ਸਾਡੀ ਵੀ ਇਹ ਕੋਸ਼ਿਸ਼ ਰਹਿੰਦੀ ਕਿ ਆਸ ਪਾਸ ਤੁਹਾਡੇ ਜੋ ਹੋ ਰਿਹਾ ਵਾਪਰ ਰਿਹਾ ਕੁਛ ਲਾਈਟ ਵੀ ਹੋਵੇ ਖ਼ਬਰਾਂ 'ਤੇ, ਚਲੋ ਆਪਾਂ ਪੜ੍ਹ ਹੀ ਲੈਂਦੇ ਹਾਂ ਜਾਂ ਪਹਿਲਾਂ ਪੜ੍ਹ ਹੀ ਦਿੱਤੀਆਂ। ਸੋ ਡਿਜੀਟਲ ਦੁਨੀਆਂ ਦੇ ਵਿੱਚ ਫਿਲਹਾਲ ਭਾਈ ਇਹ ਕੁਛ ਚੱਲ ਰਿਹਾ ਵਾ, ਇਹ ਇਸ ਮਹੀਨੇ ਇਹਨਾਂ ਦਾ ਬਿਆਨ ਜਿਹੜਾ, ਇਸੇ ਹਫ਼ਤੇ ਇਹਨਾਂ ਦਾ ਬਿਆਨ ਜਿਹੜਾ ਕਿ ਇਸ ਟਾਈਮ ਦੇ ਉੱਤੇ ਕਾਫ਼ੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ। ਚਲੋ ਖੈਰ, ਅਤੇ ਹੋਰ ਕੁਛ ਇੱਕ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰੀਏ, ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਫਿਰ ਮੇਲਾ ਯਾਦ ਕਰਵਾ ਦਿੰਦੇ ਕਿ ਅੱਜ ਆਪਾਂ ਮੇਲੇ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ, ਅਤੇ ਅੰਮ੍ਰਿਤ ਭੈਣ ਜੀ ਆਏ ਸੀ ਸਾਡੇ ਨਾਲ, ਉਹਨਾਂ ਨੇ ਸ਼ਬਦ ਦੱਸਣੇ ਹੋਣੇ ਆ, ਪਹਿਲਾਂ ਆਪਾਂ ਇਹਨਾਂ ਨੂੰ ਵਿਹਲੇ ਕਰ ਦਈਏ, ਫਿਰ ਇਹਨਾਂ ਨੇ ਵੀ ਚਲੋ ਜੈਕਟਾਂ ਜੁਕਟਾਂ ਹਲੇ ਲੋਗੋ ਲਾਗੋ ਛਾਪਣ ਵਾਲੇ ਪਏ ਹੋਣੇ ਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
2: ਰਾਮ ਰਾਮ ਰੰਜੋਤ ਭਈਆ,
0: ਆਵਾਜ਼ ਹੀ ਉਸੇ ਹਿਸਾਬ ਨਾਲ ਕੱਢੀ ਹੈ, ਏਦਾਂ ਦੀ ਆਵਾਜ਼ ਸੁਣ ਕੇ ਅੰਦਰੋਂ ਹੀ ਕਹਿੰਦੇ ਹੁੰਦੇ ਆ ਬਾਅਦ ਚ ਆਹੀ
1: ਇਹ ਨਾ ਤੁਸੀਂ ਉਹ ਗੱਲ ਕਰਤੀ, ਮੇਰਾ ਇੰਡੀਆ ਗਏ ਨਾ ਹੁਣ, ਤੇ ਮੇਰਾ ਬੇਟਾ ਨਾਨਕਿਆਂ ਤੇ ਸੀਗਾ, ਉਹਨੂੰ ਬੜਾ ਸ਼ੌਕ ਨਾਨਕੇ, ਹਰ ਜਿਵੇਂ ਸਾਨੂੰ ਵੀ ਹੁੰਦਾ ਨਿੱਕੇ ਹੁੰਦੇ ਨਾ, ਤੇ ਉਹ ਕੋਈ ਨਾ ਕੋਈ ਆ ਜਾਂਦਾ ਸੀ ਦਾਣੇ ਲੈਣ ਵਾਲਾ ਕੋਈ ਕਿੱਥੇ, ਤੇ ਮੇਰੇ ਮੰਮੀ ਜੀ ਸਾਡੇ ਉਹ ਕਿਸੇ ਨੂੰ ਟਾਲਦੇ ਨਹੀਂ ਸੀ ਜਿਹੜਾ ਵੀ ਦਾਣੇ ਦੇ ਕੇ ਤੋਰ ਨਾ, ਤੇ ਉਹ ਜਦੋਂ ਦਾਣੇ ਲੈਣ ਕੋਈ ਆਇਆ ਵੀ ਬੀਬੀ ਜੀ ਦਾਣੇ, ਤੇ ਉਹ ਕਿਤੇ ਮੱਝਾਂ ਵਾਲੇ ਪਾਸੇ ਫਿਰਦਾ, ਉੱਥੋਂ ਬੋਲੀ ਜਾਵੇ ਦੂਰੋਂ ਹੀ ਨਾ, ਕਹਿੰਦਾ ਉਹ ਇੱਥੇ ਕਾਇਆ ਨਹੀਂ ਕਰੇ ਕੋਈ, ਮੇਰੀ ਆਉਂਦੀਆਂ ਮੱਝਾਂ ਖੁੱਲੀਆਂ ਜਾਓ ਇੱਥੋਂ। ਨਾਨੀ ਦੀ ਬੜੀ ਸੁਣ ਕੇ ਖੁਸ਼ ਹੋਏ, ਵਾਹ ਇਹ ਜਵਾਬ,
0: ਜਿੰਨੇ ਦਾਣੇ ਉਨੇ ਹੀ ਜਾਣੇ।
1: ਹਾਂਜੀ
2: ਵੀਰ ਜੀ ਦਾ ਆਨੰਦ ਸਾਹਿਬ ਦਾਣੇ ਪਾ ਕੇ ਮੇਰਾ ਤਾਂ ਕੰਮ ਜਾਣਾ
1: ਡੈਡੀ ਬਾਹਰ ਕੁੱਤਾ ਆਇਆ ਨੂੰ ਕਹਿੰਦਾ ਰੋਟੀ ਪਾ ਦੇ, ਕਹਿੰਦਾ ਰੋਟੀ ਤਾਂ ਨੀ, ਕਹਿੰਦਾ ਫਿਰ ਡੰਡਾ ਲਈ ਖਾਲੀ ਨੀ ਜਾਣ ਦੇ, ਕੁਛ ਤਾਂ ਦੇ ਉਹਨੂੰ। ਹਾਂਜੀ ਭੈਣ ਜੀ, ਕਿਆ ਸੁਣਾਓਗੇ ਆਪ?
2: आज हम पहले वर्ड सुनाएंगे, फिर बाद में बात करेंगे
1: जी। सुनाओ जी वर्ड।
2: पहला वाला तो है
0: बाद में बतियाएंगे, बाद में बतियाएंगे,
2: बतियाएंगे थोड़ा होता है हरियाणवी में, तो बातें करे हुआ।
0: अच्छा ता डे हुंदा ओके, ओ किदा हुंदा है फिर?
2: ये तो रंजोत का होवे,
0: ये मेरे लगदा
2: है तो रंजोत है, हम नहीं बतियांदे।
0: ये मेरे लगदा ये रखड़ा भैन जी दा ही शायद है।
2: हां
0: ये रखड़ा भैन जी दा,
1: ओ गैबी हो गए, ओ नहीं अजकल हरियाणा आ गए बेच जड़ा।
0: आहो हरियाणा हावी हो गया अजकल। हां जी
1: जी,
2: पहला अक्षर हैगा सांझी। ਸਾਂਝੀ ਹੋਵੇ ਆਪਣੇ ਦੁਸਹਿਰੇ ਕੇ ਟਾਈਮ ਲਾਵਾਂ ਵੀਰ ਜੀ, ਆਪਣੇ ਘਰਾਂ ਮਾ ਲਾਵਾਂ ਦੀਵਾਰ ਪਰ ਗੋਬਰ ਸੇ ਲਾਵਾਂ, ਉਸਕੇ ਉੱਪਰ ਗਾਰੇ ਕੇ ਥੋੜੇ ਥੋੜੇ ਖਡੌਣੇ ਬਣੇ ਹੋਏ ਹੋਵਾਂ, ਮੂਰਤੀ ਬਣਾ ਜਿਸ ਨੂੰ ਸਵੇਰੇ ਸ਼ਾਮ ਆਪਾਂ ਪੂਜਾ ਮਤਲਬ ਰੋਟੀ ਖਿਲਾਵਾਂ ਨੌ ਦਿਨ, ਤੇ ਦਸਵੇਂ ਦਿਨ ਆਪਾਂ ਹੰਢਾ ਕੇ ਆਵਾਂ ਪਾਣੀ ਕੇ ਵਿੱਚ ਧਰਾ ਕੇ ਮਤਲਬ ਧਰਾ ਕੇ ਆਵਾਂ, ਉਸ ਨੂੰ ਕਹਾਂ ਸਾਂਝੀ। ਦੋ ਦੂਸਰਾ ਅੱਖਰ ਹੈਗਾ ਚੰਗੇਰ, ਉਹਦਾ ਰੋਟੀ ਦਾ ਛਾਬਾ ਜਿਹਦੇ ਵਿੱਚ ਰੋਟੀਆਂ ਰੱਖਦੇ ਆ
1: ਜੀ।
2: ਤੇ ਤੀਜਾ ਹੈਗਾ ਡੁੰਨਾ ਵਾਟਾ, ਡੁੰਨਾ ਵਾਟਾ ਆਪਾਂ ਕਹਿ ਦਿੰਦੇ ਗੁੰਗਾ ਵਾਟਾ ਜਿਹਨੂੰ ਮਤਲਬ ਚੁੱਪ ਚਾਪ ਜਿਹਾ ਬੈਠੇ ਰਹਿਣਾ
1: ਸੁਣ
2: ਕਿ ਉਹਨੂੰ ਪੁੱਛੀ ਸੁਣ ਮਨੁੰਨ ਜਿਹਾ ਬੈਠੇ ਰਹਿਣਾ, ਪੁੱਛੀ ਜਾਣਾ ਤਾਂ ਵੀ ਕੁਛ ਜਵਾਬ ਨੀ ਦੇਣਾ, ਉਹਨੂੰ ਕਹਿੰਦੇ ਡੁੰਨਾ ਵਾਟਾ।
0: ਕੋਈ ਹੈ ਬੰਦਾ ਤੁਹਾਡੇ ਧਿਆਨ ਚ ਕੋਈ ਆਸ ਪਾਸ
1: ਇਹ ਜਦੋਂ ਜਦ ਘਰ ਵਾਲੀ ਪੁੱਛੇ ਨਾ ਘਰ ਵਾਲੇ
0: ਕੋਈ ਆ ਰਿਹਾ ਧਿਆਨ ਚ
1: ਤੁਹਾਡੇ ਤੇ ਕੁਛ ਪੁੱਛਣਾ।

0: आपकी
1: बहन कितनी कर्मा वाली है।
2: पर फिर भी हटे कौन ही मिनी जी गल छोड़ जे आ
1: नगर कीर्तन ही शायद है ना।
2: हाँ जी,
1: नगर कीर्तन मिल पे मैं नहीं पहला नहीं कदी मैं मिलिया भैन जी ना दोवे जने बड़े चा ना आवाज मार के कहंदियां सत श्री अकाल भाजी ये ना मेरा उरे आयो ये मेरे हसबैंड कहते ਭਾਜੀ ਇਹ ਨਾ ਕਮਲੀ ਜੀ ਔਰਤ ਜਿਹਨੂੰ ਮਰਜ਼ੀ ਆਵਾਜ਼ ਮਾਰ ਕੇ ਕਹਿ ਦਿੰਦੀ ਹੈ ਮੇਰਾ ਘਰ ਵਾਲਾ ਇਹਦੇ ਆਖੇ ਨਾ ਲੱਗਾ ਬੜੀ ਜਿੰਦਾ ਦਿਲ ਪਰਸਨੈਲਿਟੀ ਹੋਈ
2: ਮਿੰਨਾ ਮਿੰਨਾ ਡੂਨਾ ਵਟਾ ਕਹਿਣਾ ਤਾਂ
0: ਆ ਵੀ ਨੀ ਪਾ ਰਜੋਤ ਭਾਈ ਨੇ ਪਹਿਲੀ ਵਾਰ ਮਿਲਣਾ ਹੀ ਪਾਵੇ ਜਿਹਨੂੰ ਮਰਜ਼ੀ ਮਿਲਵਾ ਦੇ ਉਹਨਾਂ ਦਾ ਮਨ ਨਹੀਂ ਲੜਦਾ
1: ਮੈਂ ਨੀ ਭਾਈ ਇਹਦਾ ਘਰ ਹਾਂਜੀ
2: ਕੂੜਾ ਵਟਾ ਸ਼ਾਇਦ ਵੀਰ ਜੀ ਆਉਂਦਾ ਕਿ ਜਿਹੜੀ ਡੈਥ ਦੇ ਬਾਅਦ ਆਪਾਂ ਰੋਟੀ ਕਰਦੇ ਆ ਉਹਨੂੰ ਕਹਿ ਦਿੰਦੇ ਆ
1: ਜੀ
2: ਤੇ ਮੁਕਾਨ ਹੁੰਦਾ ਆਪਣੀ ਜਿਹੜੀ ਮੁਕਾਨ ਹੈ ਕਿ ਮਕਾਨ ਹੈਗਾ ਮੁਕਾਨ ਜਿਹੜੀ ਆਪਾਂ ਡੈਥ ਦੇ ਬਾਅਦ ਜਿਹੜੇ ਜਾਂਦੇ ਆ ਜਿੱਦਾਂ ਕਈ ਵਾਰ ਆਪਣੇ ਆਉਂਦੇ ਨਾ ਮਕਾਨ ਤਾਂ ਮਤਲਬ ਅਫਸੋਸ ਕਰਨ ਜਾਂਦੇ ਉਹਨੂੰ ਕਹਿ ਦਿੰਦੇ
1: ਜੀ ਇੱਕ ਤਾਂ ਮਕਾਨ ਹੁੰਦੀ ਆ ਉਹ ਨਾਣੇ ਨਾ ਨਹੀਂ ਦੀ ਚਲੋ ਬਾਅਦ ਚ ਵੇਨੇ ਅੱਛਾ
2: ਫੇਰ ਅਗਲਾ ਵਰਡ ਕਿਹਾ ਸੀ ਯੱਕੜ ਵੱਡਾ ਫਜ਼ੂਲ
1: ਯੱਕੜ ਵੱਡਾ
2: ਫਜ਼ੂਲ ਮਾਮਲੇ ਚ ਉਹ ਕਰੀ ਜਾਣਾ ਫਿਰ ਮਤਲਬ ਆਲਤੂ ਫਾਲਤੂ ਜੀ ਗੱਲਾਂ ਕਰਨ ਵਾਲਾ ਕਹਿ ਦਿੰਦੇ ਤੇ ਲਾਸਟ ਸੀ ਕਵਲ ਕੁੱਟਣਾ
0: ਕਵਲ ਕੁੱਟਣਾ
2: ਜੋ ਮੈਂ ਕੁੱਟ ਰਹੀ ਹਾਂ
0: ਇਹ ਤਾਂ ਸ਼ੁਕਰ ਕਰੋ ਤੁਸੀਂ ਆਪਣੇ ਘਰੇ ਗਏ ਮਰਦ ਨੂੰ ਲਗਾ ਬਰਫ ਛੋੜੋਗੇ ਭਾਈ ਥਾਂ ਕੁੱਟ ਰਹੇ ਸਵੇਰ ਕੇ ਬੈਠੇ
2: ਦਰਅਸਲ ਭਾਈ ਮੈਨੂੰ ਹਰਿਆਣਵੀ ਚੰਗੀ ਤਰ੍ਹਾਂ ਨਹੀਂ ਆਵੇ ਤਾਂ ਮੈਂ ਪਹਿਲੀ ਵਾਰ ਤਾਂ ਮੈਂ ਮਾਫ਼ੀ ਮੰਗ ਲੂੰ ਕਈ ਵਾਰ ਕਈ ਲੋਕ ਸੋਚ ਲਏ ਮੈਨੂੰ ਮੈਂ ਤਾਂ ਬਾਵਲੀ ਜੀ ਹੂੰ ਪਤਾ ਨੀ ਕਿ ਕੁਛ ਬੋਲ ਜੂ ਹਰਿਆਣਵੀ ਕੀ ਲੱਸੀ ਕਰ ਜੂ
1: ਮੇਰੇ ਮੁਝੇ ਤੋਂ ਲਗੇ ਆਪ ਪੰਜਾਬੀ ਸੇ ਹਰਿਆਣਵੀ ਜ਼ਿਆਦਾ ਬਿਹਤਰ ਬੋਲੇ ਸੇ
2: ਦਰਅਸਲ ਹਮ ਬਾਰਡਰ ਮਾ ਪੈ ਜਾ ਹਮਾਨੂੰ ਪੰਜਾਬੀ ਵੀ ਅਸੀਂ ਸੀ ਆਵਾ ਹਰਿਆਣਵੀ ਵੀ ਅਸੀਂ ਸੀ ਆਵਾ ਜਹਾਨ ਲੈਣ ਲਗਾ ਵਹੀ ਲਾ ਦੇ ਹਮ ਤੋ ਤੇ ਟੋਪਿਕ ਤੇ ਆਉਂਦੀ ਹੈ ਮੇਲੇ ਚ ਅਸੀਂ ਵੀਰ ਜੀ ਸਾਡੇ ਇੱਥੇ ਭਰਦਾ ਹੈ ਆਪਣਾ ਇੱਕ ਤਾਂ ਕਪੂਰੀ ਦਾ ਮੇਲਾ ਭਰਦਾ
0: ਜੀ ਜੀ ਜੀ ਕਪੂਰੀ ਦਾ
2: ਮੇਲਾ ਹੋ ਹੁੰਦਾ ਹੈ ਕਿ ਆਪਣੇ ਆਪਣੇ ਨਾ ਮਾਤਾ ਦਾ ਮੰਦੇ ਉਹ ਹੁੰਦੇ ਆ ਜਿੱਦਾਂ ਆਪਣੇ ਜਿਹੜੇ ਹੁੰਦੇ ਨੀ ਫੋੜੇ ਫੁਨਸੀਆਂ ਉਹਦੇ ਕਰਕੇ ਭਰਦੀ ਆ ਕਪੂਰੀ ਦਾ ਮੇਲਾ ਉਹਦੇ ਮੱਥੇ ਟਿਕਦੇ ਨੇ ਤੇ ਮਤਲਬ ਬਾਹਰ ਦੁਕਾਨਾਂ ਹਾਂ ਕਪੂਰੀ ਦੇ ਮੇਲਾ ਵਾ ਸਾਡੇ ਫੇਮਸ ਹੈ ਤੇ ਸਰਹੰਦ ਦੀ ਸਭਾ ਦੇਖੀ ਹੈ ਸਰਹੰਦ ਦੀ ਸਭਾ ਚ ਉੱਦਾਂ ਤਾਂ ਸਭਾ ਹੁੰਦੀ ਹੈ ਬਾਹਰ ਮਤਲਬ ਉਹਨੂੰ ਮੇਲਾ ਵੀ ਲੋਕੀ ਕਹਿ ਦਿੰਦੇ ਆ ਕਿ ਜਿੱਦਾਂ ਬਾਹਰ ਦੁਕਾਨਾਂ ਵਗੈਰਾ ਕਾਫੀ ਲੱਗੀ ਹੁੰਦੀਆਂ ਪਹਿਲਾਂ ਹੁੰਦੀ ਸੀ ਦੁਕਾਨਾਂ ਚ ਮਤਲਬ ਜਿੱਦਾਂ ਹੁਣ ਪੱਖੀਆਂ ਹੋ ਗਈਆਂ ਜਾਂ ਫਿਰ ਆਪਣੇ ਲੱਕੜ ਦੇ ਤਵੇ ਆਪਣਾ ਇਹ ਚੌਕਲੇ ਵੇਲਣੇ ਏਦਾਂ ਦੀ ਚੀਜ਼ਾਂ ਜਾਂ ਫਿਰ ਆਪਣੇ ਕੁੜੀਆਂ ਵਾਸਤੇ ਆਪਣਾ ਆਪਣਾ ਨੇਲ ਪੇਂਟ ਹੋ ਗਈ ਚੂੜੀਆਂ ਹੋ ਗਈਆਂ ਇਹ ਚੀਜ਼ਾਂ ਬਹੁਤ ਹੁੰਦੀ ਪਰਾਂਦੀਆਂ ਪਰੂੰਦੀਆਂ ਹੁਣ ਉਹ ਚੀਜ਼ਾਂ ਘੱਟ ਗਈਆਂ ਨੇ ਕਾਫੀ
1: ਤੰਬੂ ਚ ਬੈਠੇ ਹੋਣ ਵਾਲਾ ਤੰਬੂ ਚ ਟੈਸਟ ਲੈ ਕੇ ਬੈਠੀਆਂ ਹੋਣ ਵਾਲਾ ਦੋ ਜਣੀਆਂ
0: ਜਿੰਨੀ ਮੇਲੇ ਦੀ ਧੂੜ ਉੱਡਣੀ ਉਹ ਚੱਲ ਕਿਤੇ ਸਾਫ਼ ਕਰਦੇ
2: ਤੇ ਵੀਰ ਜੀ ਮੇਲਿਆਂ ਚ ਮੈਨੂੰ ਲੱਗਦਾ ਹੁਣ ਉਹ ਟਰਾਲੀਆਂ ਟਰੂਲੀਆਂ ਵੀ ਘਟੀਆਂ ਨੇ ਤਾਂ ਹਰੇਕ ਪਿੰਡ ਚ ਸਭਾ ਵਗੈਰਾ ਭਰਦੀ ਸੀ ਤੇ ਮਤਲਬ ਲੱਗਦਾ 20-25 ਟਰਾਲੀਆਂ ਈਜ਼ੀਲੀ ਜਾਂਦੀ ਸੀ
0: ਉਸ ਵਾ ਪਤਾ ਕਿਆ ਵੇ ਜੀ ਗੋਮਾ ਅਨਾਉਂਸਮੈਂਟ ਕਰ ਦਿੰਦੇ ਗੁਰਦੁਆਰੇ ਮੈਂ ਵੀ
2: ਫਲਾਣੇ ਕੀ ਟਰਾਲੀ ਜਾ ਰਹੀ ਹਾਂ ਕਿ ਜਿਹਨੇ ਜਿਹਨੇ ਜਾਣਾ ਇਸ ਟਾਈਮ ਨਿਕਲੇਗੀ ਟਰਾਲੀਆਂ ਲੈਣ ਮੈਂ ਚਲਾ ਜਾਂਦੀ
0: ਆਪਣੇ ਉਹਨੇ ਲੈ ਕੇ ਨਿਕਲ ਜਾ ਸਾਰੇ
1: ਖਾਣੇ ਤੋਂ।

0: ਬਹੁਤ ਕੁਛ ਮਿਲਾਗਾ
1: ਪਹਿਲਾਂ ਤਾਂ ਖਾਲੀ ਪੇਟ ਜਾਏ ਕਰਤੇ ਕਿ ਪਤਾ ਰਾਸਤੇ ਮੈਂ ਕਹੀ ਨਾ ਕਹੀ ਤਾਂ ਸਭ ਨੇ ਓਦਾਂ ਮਤਲਬ ਲਾਏ ਵੀ ਹੋਣੇ ਹੋਏ ਕਰਤੇ ਸਾਡਾ ਸਬੀਲਾਂ ਸ਼ਬੀਲਾਂ ਤੇ ਕੁਛ ਨਾ ਕੁਛ ਵਹਾਂ ਤੇ ਖਾਂਦੇ ਹੀ ਜਾਣਾ ਫਿਰ ਇੰਨਾ ਹੋ ਜਾਏਗਾ ਤਾਂ ਲਿਫਾਫੇ ਗੈਲ ਲੈ ਕੇ ਜਾਏ ਕਰਤੇ ਜੇ ਆਲਤੂ ਫਾਲਤੂ ਸਮਾਨ ਬਚ ਗਿਆ ਲਿਫਾਫੇ ਕੇ ਵਿੱਚ ਪਾਇਆ ਘਰੇ ਆ ਕੇ ਫਿਰ ਖਾਇਆ ਜਿਹੜਾ ਸੁੱਖ ਪੁਰਕ ਮਿਲੇ ਕਰਤਾ
2: ਨਹੀਂ ਉਦੋਂ ਇਹ ਹੁੰਦਾ ਸੀ ਨਾ ਵੀ ਆਪਾਂ ਉਸੇ ਲਿਫਾਫੇ ਚ ਚੌਲ ਪਵਾ ਲੈਣੇ ਉਸੇ ਚੀਜ਼ ਵਿੱਚ ਹੀ ਖੀਰ ਪਵਾ ਲੈਣੀ ਦਾਲ ਲੱਭੀ ਉਹ ਵੀ ਵਿੱਚ ਹੀ ਲੱਡੂ ਲੱਭਿਆ ਉਹ ਵੀ ਵਿੱਚ ਹੀ ਸੁੱਟ ਲਿਆ
0: ਰਿਸ਼ਤੇਦਾਰ ਮਨ ਉਸ ਤਰ੍ਹਾਂ ਤਿਆਰ ਹੈ ਉਹਨੂੰ ਕਿਹਾ ਰਸਤੇ ਮੈਂ ਲੰਗਰ ਲੈਂਦਾ ਹੀ ਆਪਣੇ ਲਈ ਵੀ ਖਾ ਲਈ ਮੇਰੇ ਵੀ ਲਈ
1: ਸਹੀ ਫਿਰ ਤਾਂ ਸਟੀਲ ਕੇ ਡੋਲੂ ਲੈ ਕੇ ਜਾਏ ਕਰਤੇ ਆਪਾਂ ਨਾਲ ਕੋਈ ਚੀਜ਼ ਡੁੱਲ ਨਾ ਜਾਏ ਡੋਲੂਆਂ ਕੇ ਵਿੱਚ ਪਵਾ ਲੈਣੀ ਤਰੀ ਵਾਲੀ ਚੀਜ਼ਾਂ ਕਿ ਡੁੱਲ ਨਾ ਜਾਏ ਇੱਧਰ ਉੱਧਰ
2: ਥੈਂਕ ਯੂ ਭੈਣ ਜੀ ਥੈਂਕ ਯੂ ਤੁਸੀਂ ਪਹੁੰਚੇ ਪੂਰੇ ਮੇਲੇ ਚ ਥੈਂਕ ਯੂ ਥੈਂਕ ਯੂ
1: ਥੈਂਕ ਯੂ
2: ਹੁਣ ਤਾਂ ਮੈਂ ਕਈ ਵਾਰੀ ਤੂਰ ਸਾਹਿਬ ਸੋਚਦਾ ਹੁੰਦਾ ਵੀ ਜੇ ਹੁਣ ਟਰਾਲੀਆਂ 'ਚ ਆਪਣੇ 'ਚੋਂ ਬਹੁਤਿਆਂ ਨੂੰ ਟਰਾਲੀ 'ਚ ਜੇ ਹੁਣ ਜਾਣਾ ਪਵੇ ਅਤੇ ਬਾਅਦ 'ਚ ਆ ਕੇ ਘਰ ਕੋਈ ਕਵੇ ਮੇਰੀ L2 ਲੱਗੀ ਕੋਈ ਕਵੇ ਮੇਰੀ ਫਲਾਣੀ ਹੋ ਲੱਗੀ ਕੋਈ ਹੁਣ ਤਾਂ ਮੈਨੂੰ ਲੱਗਦਾ ਵੀ ਆਪਾਂ ਲੱਕ ਲੁੱਕ ਹਿਲਾ ਕੇ ਘਰੀਂ ਵਾਪਸ ਆਵਾਂਗੇ ਜਿੱਦਾਂ ਦੇ ਸਾਡੇ ਸਰੀਰ ਹੋ ਗਏ
0: ਟਰਾਲੀ 'ਚ ਬਹਿਣ ਦਾ ਵੀ ਇੱਕ ਭਾਜੀ ਇੱਕ ਟੈਕਨੀਕ ਹੁੰਦੀ ਸੀ ਵੀ ਤੁਸੀਂ ਬਹਿਣਾ ਕਿੱਥੇ
2: ਹਲਾਰੇ ਦੇ ਨਾਲ ਆਪਣੇ ਆਪ ਨੂੰ ਹਿਲਾਉਣਾ
0: ਕਿੱਥੇ ਕੁ ਬਹਿਣਾ ਵੀ ਜਿੱਥੇ ਝਟਕੇ ਘੱਟ ਪੈਂਦੇ ਹੋਣ ਅਤੇ ਚਲਾਉਣ ਵਾਲੇ 'ਤੇ ਡਿਪੈਂਡ ਕਰਦਾ ਚਲਾ ਕੌਣ ਰਿਹਾ ਇਹ ਨਹੀਂ ਵੀ ਹੁਣ ਉੱਥੇ ਤਾਂ ਰੇਸਾਂ ਲਾ ਲਾ ਪੈਂਦੇ ਹੁੰਦੇ ਨੇ ਵੀ ਸਾਰੇ ਤਾਂ ਯੰਗ ਡਰਾਈਵਰ ਬੈਠੇ ਤਾਂ ਵੀ ਭਜਾਈ ਚਲੋ ਜੇ ਪਿੱਛੇ ਪਵੇ ਜੋ ਕਿਸੇ ਨੇ ਦਾਲ ਹੱਥ 'ਚ ਫੜੀ ਹੋਵੇ ਦਾਲ ਕਿਸੇ ਦੀ ਅਤੇ ਝੋਲੀ ਕਿਸੇ 'ਚ ਪੈਂਦੀ ਹੋਵੇ ਮੇਰੇ ਨਾਲ ਇੱਕ ਗੱਲ ਚੇਤੇ ਆ ਗਈ ਅਸੀਂ ਸਭਾ 'ਤੇ ਜਦੋਂ ਪਹਿਲੀ ਵਾਰ ਗਏ ਨਾ
2: ਸੋਰੀ ਸੋਰੀ ਮੈਂ ਕਹਿਣ ਲੱਗਾ ਮੈਂ ਮਾੜੀ ਉਦੋਂ ਹੁੰਦੀ ਹੁੰਦੀ ਸੀ ਜਦੋਂ ਵਾਪਸ ਆਉਣਾ ਹੋਵੇ ਕੋਈ ਟਰਾਲੀ ਤੱਪ ਜਾਂਦੀ ਸੀ ਅੱਛਾ
0: ਉਹਨਾਂ ਅਸੀਂ ਅਸੀਂ ਗਏ ਤਾਂ ਵਾਇਆ ਟ੍ਰੇਨ 'ਤੇ ਸੀਗੇ ਅੰਬਾਲਿਓਂ ਜਿਹੜੀ ਜਾਂਦੀ ਨੰਗਲ ਡੈਮ ਨੂੰ ਟ੍ਰੇਨ ਅਤੇ ਇੱਧਰੋਂ ਟ੍ਰੇਨ ਨੂੰ ਗਿਆ ਅਤੇ ਇੱਧਰ ਅਸੀਂ ਵਾਪਸੀ ਦੇ ਬੱਸ 'ਤੇ ਆਉਣਾ ਸੀ ਨਾ ਅਤੇ ਉੱਥੇ ਲੰਗਰ ਇੰਨਾ ਜ਼ਿਆਦਾ ਲੱਗਦਾ ਹਰ ਤਰ੍ਹਾਂ ਦੀ ਵਰਾਇਟੀ ਅਤੇ ਸਾਨੂੰ ਸਾਡੇ ਬਜ਼ੁਰਗ ਜਿਹੜੇ ਪਹਿਲਾਂ ਗਏ ਦੱਸਿਆ ਸੀ ਮੁੰਡਿਓ ਵੀ ਧਿਆਨ ਨਾਲ ਖਾਇਆ ਜੇ ਵੀ ਇਹ ਨਹੀਂ ਵੀ ਹੁਣ ਜੇ ਇੰਨਾ ਕੁਛ ਮਿਲਦਾ ਪਿਆ ਤਾਂ ਤੁਸੀਂ ਖਾਧੀ ਜਾਓ ਵੀ ਇਹ ਤਾਂ ਹਰ ਮੋੜ 'ਤੇ ਲੰਗਰ ਲੱਗਾ ਵੰਨ ਸੋਹਣਾ ਲੱਗਾ ਅਤੇ ਆਰਾਮ ਨਾਲ ਢਿੱਡ 'ਚ ਜਗ੍ਹਾ ਰੱਖ ਕੇ ਖਾਇਆ ਜੇ ਅਤੇ ਉਹ ਅਸੀਂ ਉਹ ਖਾਂਦੇ ਰਹੇ ਹੁਣ ਸਾਡੇ ਜਦੋਂ ਅਸੀਂ 3 ਦਿਨ ਹੋ ਗਏ ਮੈਂ ਉੱਥੇ ਰਹਿ ਕੇ ਆਇਆ ਸਭਾ 'ਤੇ ਅਤੇ ਬਹੁਤ ਬਹੁਤ ਕੁਛ ਖਾਧਾ ਉਦੋਂ ਉਮਰ ਵੀ ਇਹੋ ਜਿਹੀ ਸੀ ਜਦੋਂ ਵਾਪਸੀ 'ਤੇ ਆਉਣ ਲੱਗੇ ਨਾ ਤੁਹਾਨੂੰ ਬੱਸ 'ਤੇ ਕਹਿੰਦੇ ਬੱਸ 'ਤੇ ਜਾਣਾ ਵੀ ਟ੍ਰੇਨ 'ਤੇ ਨਹੀਂ ਜਾਣਾ ਵੀ ਘਰੇ ਛੇਤੀ ਪਹੁੰਚਣਾ ਬੱਸ 'ਤੇ ਚੱਲਦੇ ਹਾਂ ਸੀਗਾ ਠੀਕ ਹੈ ਵੀ ਅਤੇ ਸਾਡੇ ਪਿੰਡ ਦਾ ਮੁੰਡਾ ਸੀ ਉਹ ਜਦੋਂ ਆਪਾਂ ਬੱਸ ਦੀ ਪਹਿਲੀ ਖਿੜਕੀ ਹੁੰਦੀ ਨਾ ਫਰੰਟ ਵਾਲੀ ਖਿੜਕੀ ਹੈ ਉਹਦੇ 'ਚ ਜਿਹੜੀ ਦੇ ਖੱਬੇ ਸੱਜੇ ਹੱਥ ਵਾਲੀਆਂ ਸੀਟਾਂ ਸਾਰੀਆਂ 2 ਵਾਲੀ ਹੁੰਦੀਆਂ ਨੇ ਅਤੇ ਡਰਾਈਵਰ ਦੇ ਪਿਛਲੇ ਵਾਲੀ ਸੀਟਾਂ ਸਾਰੀਆਂ 3-3 ਵਾਲੀ ਹੁੰਦੀਆਂ ਨਾ ਅਤੇ ਇੱਧਰ ਕੰਡਕਟਰ ਦੀ ਪਹਿਲੀ ਸੀਟ ਹੁੰਦੀ ਹੈ ਅਤੇ ਉਹਦੇ ਪਿੱਛੇ 2 ਵਾਲੀ ਸੀਟ ਹੁੰਦੀ ਹੈ ਨਾ ਅਤੇ ਉਹ ਹਰਿਆਣੇ ਦੀ ਬੱਸ ਸੀਗੀ ਦਿੱਲੀ ਵਾਲਿਆਂ ਦੀ ਅਤੇ ਉਹ ਡਰਾਈਵਰ ਕੰਡਕਟਰ ਜਿਹੜਾ ਉਹ ਬੈਠਾ ਦੇ ਆਪਣੀ ਸੀਟ ਦੇ ਉੱਤੇ ਅਤੇ ਲੱਤ ਜੀ ਬੋਨਟ ਉੱਤੇ ਰੱਖ ਕੇ ਨਾ ਅਤੇ ਦੋਵੇਂ ਆਪਸ 'ਚ ਗੱਲਾਂ ਕਰਦੇ ਪਏ ਅਤੇ ਜਿਹੜਾ ਸਾਡੇ ਪਿੰਡ ਵਾਲਾ ਮੁੰਡਾ ਸੀ ਉਹ ਖਿੜਕੀ ਦੇ ਨਾਲ ਹੀ ਬਹਿ ਗਿਆ ਉਹਨੂੰ ਨਾ ਵੋਮਿਟਿੰਗ ਬੜੀ ਫੀਲ ਹੁੰਦੀ ਵੀ ਉਲਟੀ ਆ ਜਾਂਦੀ ਹੈ ਨਾ ਅਤੇ ਮੈਂ ਬੈਠਾ ਸੀ ਡਰਾਈਵਰ ਦੇ ਪਿਛਲੇ ਪਾਸੇ ਡਰਾਈਵਰ ਦੇ ਪਿਛਲੇ ਪਾਸੇ ਸੀਟ ਦੇ ਵਿਚਕਾਰ ਜਗ੍ਹਾ ਸੀ ਉੱਥੇ ਕਿਸੇ ਨੇ ਉਹਦੇ ਬਿਸਤਰਾ ਜਾਂ ਕੋਈ ਸਮਾਨ ਇਹਦਾ ਰੱਖਿਆ ਸੀ ਅਤੇ ਜਦੋਂ ਵੀ ਸਾਨੂੰ ਕਰਦੇ ਦੱਸੇ ਵੀ ਜਦੋਂ ਤੁਹਾਨੂੰ ਇਹੋ ਜਿਹਾ ਫੀਲ ਹੋਣਾ ਤਾਂ ਸੋ ਜਾਇਆ ਕਰੋ ਵੀ ਬੰਦਾ ਨਹੀਂ ਧਿਆਨ ਦਿੰਦਾ ਅਸੀਂ ਸਾਰੇ ਨਾ ਬਸ ਪਏ ਸੀ 3 ਦਿਨ ਹੋ ਗਏ ਥੱਕੇ ਪਏ ਨਾ ਉਹ ਬੈਠਾ ਸੀ ਖਿੜਕੀ ਦੇ ਬਿਲਕੁਲ ਪਹਿਲੀ ਖਿੜਕੀ ਦੇ ਪਸੰਦਰ ਚੜ੍ਹਦੇ ਆ ਉਹਦੇ ਨਾਲ ਵਾਲੀ ਸੀਟ 'ਤੇ ਉਹ ਜਦੋਂ ਬੈਠਾ ਨਾ ਤਾਂ ਸ਼ਾਬਦ ਆ ਗਈ ਸ਼ਾਬਦ ਆ ਕੇ ਉਹਨੇ ਬੱਸ ਵਾਲੇ ਨੂੰ ਵੱਟ ਕੇ ਬ੍ਰੇਕ ਮਾਰਤੀ ਨਾ ਉਹ ਸੁੱਤਾ ਹੀ ਪਿਆ ਸੀ ਜਦੋਂ ਉਹਨੇ ਬ੍ਰੇਕ ਮਾਰੀ ਨਾ ਬੰਦਾ ਅੱਗੇ ਨੂੰ ਆਇਆ ਨਾ ਉਹਦਾ ਮੂੰਹ ਖੁੱਲ ਗਿਆ ਕਹਿੰਦਾ ਵਾਹ ਬੋਨਟ ਤੱਕ ਉਹਨੇ ਉਹ ਮਾਰੇ
2: ਆ ਚੱਕ
0: ਆ ਚੱਕ ਉਹ ਉਹਦੇ ਗਲ ਪੈ ਗਿਆ ਕੰਡਕਟਰ ਉਹ ਉਹਦੇ ਗਲ ਪੈ ਗਿਆ ਕਹਿੰਦਾ ਮੈਂ ਉੱਥੋਂ ਵਹਾਂ ਤੋਂ ਚੜਿਆ ਮੈਂ ਸੰਭਾਲ ਕੇ ਬੈਠਾ ਤਾਂ ਤੇਰੇ ਪਰ ਚਲਾਣੀ ਨਹੀਂ ਕਹਿੰਦਾ ਬਸ ਥੱਲੇ ਤਾਰੀਆਂ ਫਿਰ ਉਹਨੂੰ ਡੱਬਾ ਫੜਾਇਆ ਉਹਨੇ ਰੱਖਿਆ ਸੀ ਸਾਫ਼ ਕਰਨਾ ਸੀ ਪਾਣੀ ਵਾਲਾ ਉਹ ਪਾਣੀ ਭਰ ਭਰ ਕੇ ਲਿਆ ਕੇ ਸਾਰੀ ਬੱਸ ਧੋ ਕੇ ਦਿੱਤੀ ਕਹਿੰਦਾ ਆਉਣ ਤੋਂ ਛੱਡਾ ਗਿਆ ਸੀ ਕੰਡਕਟਰ ਦਾ ਦੁਆਲੇ ਦੇ ਪੈ ਕੇ ਸਾਨੂੰ ਬਜ਼ੁਰਗ ਕਹਿੰਦੇ ਨੇ ਵੀ ਧਿਆਨ ਨਾ ਖਾਇਆ ਕਰੋ ਭਾਈ ਖਾ ਕੇ ਨਿਕਲੇ ਵੀ ਖਾ ਲਓ
2: ਇੱਕਦਮ ਖਾ ਕੇ ਤੇ ਬਹਿ ਜਾਓ ਵਿੱਚ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ ਹਾਂਜੀ
3: ਰਾਮ ਰਾਮ ਤਾਂ ਨਾ ਭਾਈ
0: ਰਾਮ ਰਾਮ ਭੈਣ ਜੀ ਰਾਮ ਰਾਮ
2: ਕੀ ਗੱਲ ਗਲਾ ਗੋਲਾ ਖਰਾਬ ਲੱਗ
0: ਬੜੀਆ ਥਮ ਸੁਣਾਓ ਥਮ ਕੈਸੇ ਆ
3: ਸਭ ਬੜੀਆ ਸੇ ਲੈ
0: ਸਾਰੇ ਪਾਸੇ ਚਲ ਜਾਂਦੇ ਕਿਤ ਜਾ ਰਿਹਾ ਸਹਿ ਤੋ ਤੇ ਜਿਹੜੇ ਇੱਧਰ ਵਾਲੇ ਆਪਣੇ ਅੰਬਾਲੇ ਉਹ ਤੋ ਕਾਂ ਸੀ ਜਾ ਰਿਹਾ ਇਹ ਵਿੱਚ ਪੁਆਧੀ ਮਿਕਸ ਹੁੰਦੀ ਹੈ ਤੋ ਕਾਂ ਸੀ ਜਾ ਰਿਹਾ
2: सिडनी से क्या बोले सु
3: सिडनी ਤਾਂ ਬੋਲਦੀ ਹੈ ਲੇਕਿਨ ਹੁਣੀ ਤੂੰ ਜੀ ਕਹਿ ਰਹੇ ਸੀ ਨਾ ਕਿ ਤੁਹਾਡੇ ਫਰੈਂਡ ਸੀਗੇ ਕਿ ਉਹ ਦੂਸਰੀ ਆਪਣੀ ਮੁਲਤਾਨੀ ਭਾਸ਼ਾ ਬੋਲਦੇ ਨਾ ਮੈਂ ਕਾਫੀ ਦਿਨਾਂ ਤੋਂ ਮਤਲਬ ਯਾਦ ਕਰ ਰਹੀ ਸਾਡੇ ਤਾਂ ਮਤਲਬ ਜਿਹੜੇ ਮੇਰੇ ਦਾਦਾ ਦਾਦੀ ਸੀ ਨਾ ਨਾਨਾ ਨਾਨੀ ਸਾਰੇ ਪਾਕਿਸਤਾਨ ਤੋਂ ਆਏ ਹੋਏ ਨਾ ਤੇ ਉਹ ਵੀ ਮੁਲਤਾਨੀ ਬੋਲਦੇ ਨਾ ਤੇ ਉਹ ਮੈਨੂੰ ਵੀ ਕਹਿੰਦੀ ਹੈ ਉਹ ਸਮਝ ਆ ਜਾਂਦੀ ਹੈ ਸਾਰਿਆਂ ਨੂੰ ਮੈਂ ਕਿਹਾ ਹਰਿਆਣਵੀ ਤਾਂ ਆਪਾਂ ਚਲੋ ਸਾਰੇ ਬੋਲ ਹੀ ਰਹੇ ਹਾਂ ਬੜੀ ਮਿੱਠੀ ਬੋਲੀ ਲੱਗਦੀ ਹੈ ਜਿੰਨੇ ਕਹਿੰਦੇ ਹੈ ਨਾ ਤੇ ਉਹ ਮੇਰਾ ਵੀ ਬੜਾ ਬੋਲਣ ਦਾ ਮਤਲਬ ਦਿਲ ਕਰਦਾ ਤੇ ਮੈਨੂੰ ਆਉਂਦੀ ਸਾਡੇ ਟਾਈਮ ਦੇ ਵਿੱਚ ਵੀ ਨਾ ਅਸੀਂ ਜਿਹੜੀ ਆਪਣੀਆਂ ਕਜ਼ਨ ਸੀ ਨਾ ਉਹ ਚੰਗਾ ਨਹੀਂ ਸਮਝਦੇ ਸੀ ਆਪਸ ਚ ਬੋਲਣਾ ਨਾ ਕਿਉਂਕਿ ਸਾਡੀਆਂ ਮੰਮੀ ਬੋਲਦੇ ਸੀਗੇ ਉਹ ਅੱਜ ਵੀ ਗੱਲ ਕਰਦੇ ਆ ਤਾਂ ਉਸੇ ਭਾਸ਼ਾ ਚ ਹੀ ਗੱਲ ਕਰਦੇ ਆ ਨਾ ਕਿਆ ਕਰਿੰਦੇ ਪਏ ਹੋ ਕਿੱਥਾਂ ਵਿੰਦੇ ਪਏ ਹੋ ਮੈਂ ਤੇ ਕੀ ਕਰਿੰਦੇ ਬੜੀ ਵਧੀਆ ਲੱਗਦੀ ਹੈ ਮੈਂ ਅੱਜ ਵੀ ਨਾ ਮਤਲਬ ਬਹੁਤ ਵਧੀਆ ਲੱਗਦੀ ਹੈ ਔਰ ਕਈ ਜਾਣੇ ਨੂੰ ਮੈਂ ਦੇਖਿਆ ਵਲੋਗ ਇਸੇ ਭਾਸ਼ਾ ਦੇ ਵਿੱਚ ਬਣਾਏ ਹੋਏ ਆ ਨਾ ਤਾਂ ਇੰਨਾ ਮਤਲਬ ਰੀਕੈਪ ਚਲੇ ਜਾਂਦੇ ਆ ਨਾ ਬੜੇ ਵਧੀਆ ਲੱਗਦੇ ਆ ਮੈਂ ਵੀ ਉਪੂ ਆਖਿਆ ਆਈ ਪਰ ਫਿਰ ਵੀ ਨਾ ਜਨਮਅਸ਼ਟਮੀ ਦਾ ਜਦੋਂ ਹੁੰਦਾ ਸੀ ਨਾ ਉਹਦੀ ਬੜੀ ਸਾਨੂੰ ਹੁੰਦੀ ਸੀਗੀ ਉੱਥੇ ਜਿਹੜੇ ਛੋਟੇ ਛੋਟੇ ਟੋਇਸ ਮਿਲਦੇ ਸੀ ਨਾ ਛੋਟਾ ਫਰਿੱਜ ਕੂਲਰ ਹਨਾ ਏਦਾਂ ਦੀ ਚੀਜ਼ਾਂ ਸਾਨੂੰ ਹੁੰਦੀਆਂ ਸੀ ਉਹਨਾਂ ਨੂੰ ਲੈ ਲੈ ਕੇ ਹੀ ਸੋਨਾ ਨਾਲ ਹਨਾ ਹੁਣ ਮੇਰੀ ਬੇਟੀ ਵੀ ਹੁਣ ਏਦਾਂ ਕਰਦੀ ਹੈ ਉਹਨੂੰ ਕੋਈ ਚੀਜ਼ ਮਿਲਦੀ ਹੈ ਨਾ ਨਵੀਂ ਤੇ ਉਹ ਆਪਣੇ ਨਾਲ ਹੀ ਲੈ ਕੇ ਸੌਂਦੀ ਹੈ ਤਾਂ ਉਹਨੂੰ ਦੇਖ ਕੇ ਬੜਾ ਬਚਪਨ ਜਿਹਾ ਨਾ ਯਾਦ ਆਉਂਦਾ ਤੇ ਇੱਕ ਸਾਡੀ ਨਾ ਮੈਂ ਸੰਗਰੂਰ ਤੋਂ ਤੇ ਥੋੜਾ 10-15 ਕਿਲੋਮੀਟਰ ਦੂਰੀ ਤੇ ਹੈਗਾ ਮਸਤਵਾਨਾ ਸਾਹਿਬ ਜੀ ਦਾ ਮੇਲਾ ਭਰਦਾ
0: ਉੱਥੇ
3: ਮੇਰੇ ਨਾ ਨਾਨਾ ਜੀ ਹਾਂ ਮੇਰੇ ਨਾਨਾ ਜੀ ਪਿੰਡ ਤੇ ਉਹਨਾਂ ਨੇ ਦੁਕਾਨ ਕੀਤੀ ਹੋਈ ਸੀਗੀ ਆਪਣੀ ਨਾ ਚੰਗਾਲ ਪਿੰਡ ਨਾ ਤੇ ਉਹ ਨਾ ਹਮੇਸ਼ਾ ਉਸ ਮੇਲੇ ਤੇ ਨਾ ਆਪਣੀ ਦੁਕਾਨ ਲਗਾਉਂਦੇ ਹੁੰਦੇ ਸੀਗੇ ਤੇ ਅਸੀਂ ਕਹਿਣਾ ਬਾਬਾ ਜੀ ਨੇ ਬਾਬੇ ਨੇ ਅੱਜ ਉੱਥੇ ਹੱਟੀ ਲਗਾਉਣਗੇ ਉੱਥੇ ਆਪਣੀ ਨਾ ਤੇ ਉਹਨਾਂ ਨੇ ਬਣਾਉਣਾ ਪਕੌੜੇ ਵਗੈਰਾ ਜਾਂ ਕੁਛ ਜੋ ਵੀ ਸੀਗਾ ਤੇ ਉੱਥੇ ਸਾਨੂੰ ਜਾਣ ਦੀ ਬੜੀ ਪਰਮਿਸ਼ਨ ਹੁੰਦੀ ਸੀ ਕਿਉਂਕਿ ਸਾਡੇ ਘਰ ਦੇ ਹਨਾ ਮੇਰੇ ਨਾਨਾ ਜੀ ਸੀਗੇ ਉਦੋਂ ਦੀ ਸਾਨੂੰ ਮਨਾ ਕੀਤਾ ਜਾਂਦਾ ਸੀਗਾ ਤੇ ਉੱਥੇ ਜਿਹੜਾ ਲੰਗਰ ਸੀ ਨਾ ਉਹ ਹਰ 10 ਮਿੰਟ ਦੇ ਮਤਲਬ 5 ਕਦਮ ਤੇ ਲਗਾ ਲਓ ਮੱਕੀ ਦੀ ਰੋਟੀ ਚਾਵਲ ਹਰ ਇੱਕ ਚੀਜ਼ ਇੰਨਾ ਲੰਗਰ ਮਤਲਬ ਭਰਦਾ ਨਾ ਉਹ ਤੇ ਉੱਥੋਂ ਦੇ ਜਿਹੜੇ ਖਿਡੌਣੇ ਨਾ ਜਿਹੜੇ ਮਿਲਣੇ ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਪਰਟੀਕੁਲਰ ਉਹ ਮੇਲਿਆਂ ਤੇ ਹੀ ਮਿਲਦੇ ਆ ਉਹ ਆਪਾਂ ਨੂੰ ਆਲੇ ਦੁਆਲੇ ਕਿਤੇ ਦਿਖਦੇ ਹੀ ਨਹੀਂ ਸੀ ਦੁਕਾਨਾਂ ਤੇ ਮਤਲਬ ਉਹ ਚੀਜ਼ਾਂ ਦੀ ਬੜੀ ਤਾਂਗ ਵੀ ਹਾਈ ਉੱਥੇ ਜਾਵਾਂਗੇ ਅਸੀਂ ਦੇਖਾਂਗੇ ਨਾ ਇਹ ਚੀਜ਼ਾਂ ਆ ਤਾਂ ਜਿਹੜੇ ਪੰਗੂੜੇ ਵਗੈਰਾ ਲੱਗਣੇ ਉਹਨਾਂ ਚੀਜ਼ਾਂ ਦੀ ਇੰਨੀ ਜ਼ਿਆਦਾ ਮਤਲਬ ਦੇਖਣਾ ਅੱਛਾ ਮੈਨੂੰ ਡਰ ਲੱਗਦਾ ਸੀ ਮੈਂ ਦੇਖ ਕੇ ਬੜਾ ਇੰਜੋਏ ਕਰਦੀ ਸੀ ਮੈਨੂੰ ਏਦਾਂ ਹੁੰਦਾ ਸੀਗਾ ਕਿ ਜਿਹੜੇ ਜਿਹੜੇ ਲੋਕ ਉੱਪਰ ਘੁੰਮ ਰਿਹਾ ਮੈਂ ਦੇਖਦੀ ਰਹਿੰਦੀ ਸੀ ਹੁਣ ਕਿਹੜੇ ਕਿੰਨੇ ਗਾ ਪਾਇਆ ਹੁਣ ਕਿੰਨੇ ਉਲਟੀ ਕਰ ਦੇਣੀ ਆ ਮੈਨੂੰ ਦੂਰੋਂ ਹੀ ਡਰਦੀ ਹੁੰਦੀ ਸੀ ਭਾਈ ਕੋਈ ਏਦਾਂ ਦਾ ਨਾ ਮਤਲਬ ਉਹ ਹੋ ਜਾਵੇ ਤੇ ਇਹ ਚੀਜ਼ਾਂ ਨੂੰ ਮਤਲਬ ਬੜਾ ਇੰਜੋਏ ਕਰਨਾ ਤੇ ਇੱਕ ਜਿਹੜਾ ਤੁਸੀਂ ਵਰਡਸ ਬੋਲ ਰਹੇ ਸੀ ਵੈਸੇ ਤਾਂ ਅਮਰੀਤ ਦੀਦੀ ਦੱਸ ਗਏ ਸਾਰੇ ਨਾ ਤੇ ਮੈਂ ਨਾ ਜਿਹੜਾ ਵਰਡ ਬੋਲ ਰਹੀ ਸੀ ਨਾ ਘੁੰਨ ਵੱਟਾ ਬਣੀ ਮੈਂ ਆਪਣੇ ਬ੍ਰਦਰ ਤੇ ਬੜਾ ਯੂਜ ਕਰਦੀ ਸੀ ਉਹ ਐਕਚੁਲੀ ਸਾਡੇ ਦੋਨਾਂ ਚ ਬੜਾ ਡਿਫਰੈਂਸ ਹੈ ਮੈਂ ਜ਼ਿਆਦਾ ਬੋਲਦੀ ਹਾਂ ਉਹ ਘੱਟ ਬੋਲਦਾ ਮੈਂ ਉਹਨੂੰ ਹਮੇਸ਼ਾ ਇਹੀ ਕਹਿਣਾ ਦੇਖੀ ਕਿਵੇਂ ਘੁੰਨ ਵੱਟਾ ਜਾ ਬਣੀ ਵੱਡਾ ਬੋਲ ਕੁਛ ਬਸ ਘੁੰਨ ਵੱਟਾ ਹੀ ਬਣਿਆ ਰਹਿੰਦਾ
0: ਘੁੰਨ
3: ਵੱਟਾ ਵੀ ਹਾਂਜੀ ਹਾਂ
2: ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਆਪਾਂ ਤੇ ਰੇਡੀਓ ਹਾਂਜੀ 1674 AM

0: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਪੈਂਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: JBCO Films leke aaye ne action, emotion ate full on entertainment. Punjabi feature film Shera.
8: 5 saal baad mudiya Shera, te mudiya vi kede haath ta chhe.
9: Starring Parmesh Verma, Sonal Chauhan, Yograj Singh, Manav Vij ate hor vi ugge kalakar.
10: Main utthon vi mud ke aaya jithon koi nahi mud ke aaya.
7: Written and directed by Sabio Sandhu, produced by Anmol Sahni.
9: Hun vekhna na bhullo 15 mai ton tuhade nedle cinema gharan vich Shera.
1: Melbourne de South East ilake de sare ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
11: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
12: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
11: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
12: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
11: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
13: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
14: ਹਾਂਜੀ ਰੇਡੀਓ।
15: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਗਾਣਾ ਸਰ ਸਰਬਜੀਤ ਚੀਮਾ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਮੇਲੇ ਦਾ, ਇਸ ਕਰਕੇ ਕਿਉਂਕਿ ਮੇਲੇ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ. ਅਤੇ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਦੇ ਵਿੱਚ ਨੇ ਇਸ ਟਾਈਮ, ਅਤੇ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਸ਼ੋਅ ਕਰਨੇ ਨੇ. ਅਤੇ ਤੁਹਾਡੇ ਸ਼ਹਿਰ ਦੇ ਵਿੱਚ ਤੁਸੀਂ ਜਾ ਕੇ ਅਤੇ ਇਹਨਾਂ ਦਾ ਸ਼ੋਅ ਵੇਖ ਸਕਦੇ ਹੋ. ਕਦੋਂ ਅਤੇ ਕਿੱਦਾਂ ਇਹ ਸਮਾਚਾਰ ਤੁਹਾਡੇ ਨਾਲ ਆਪਾਂ ਨਾਲ ਦੀ ਨਾਲ ਸਾਂਝੇ ਕਰਦੇ ਰਹਾਂਗੇ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ, ਸਾਡੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਜਾ ਕੇ, ਜਾਂ ਫਿਰ ਇਹਨਾਂ ਦੇ ਪੇਜ ਦੇ ਉੱਤੇ ਜਾ ਕੇ ਤੁਸੀਂ ਲਗਾਤਾਰ ਜਾਣਕਾਰੀਆਂ ਹਾਸਲ ਕਰ ਸਕਦੇ ਹੋ. ਅਤੇ ਹੋਰ ਵਧੇਰੇ ਗੱਲਾਂ ਬਾਤਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ, ਗਾਣਿਆਂ ਦੇ ਨਾਲ, ਲੇਖਣੀ ਦੇ ਨਾਲ ਸੰਬੰਧਿਤ, ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੁਛ ਗੱਲਾਂ ਬਾਤਾਂ ਸਾਡੀ ਪੋਡਕਾਸਟ ਦੇ ਵਿੱਚ ਵੀ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ. ਸੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ. ਮੇਰੇ ਨਾਲ ਨੇ ਹਰਮੀਤ ਧੂਰ.
1: ਹਾਂਜੀ ਹਾਂਜੀ ਹਾਂਜੀ. ਮੇਲੇ ਦੀ ਭਾਅ ਜੀ ਇੱਕ ਹੋਰ ਵੀ ਖਾਸੀਅਤ ਹੁੰਦੀ ਸੀ, ਜਦੋਂ ਆਪਾਂ ਕਣਕਾਂ ਕੁਣਕਾਂ ਵੱਢ ਕੇ ਉਦੋਂ ਮੇਲੇ ਲੱਗਦੇ ਹੁੰਦੇ ਸੀ, ਇੱਕ ਆਪਣੀ ਬੋਲੀ ਹੁੰਦੀ ਸੀ ਤੂੜੀ ਤੰਦ
0: ਹਾੜੀ ਵੇਚ ਵੱਟ ਕੇ, ਲੰਬੜਾ ਤੇ ਸਾਹਾਂ ਦਾ
1: ਹਿਸਾਬ, ਸ਼ਾਹਾਂ ਦਾ ਹਿਸਾਬ ਕੱਢ ਕੇ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ. ਉਦੋਂ ਉਹਦਾ ਇਹ ਚਾਹ ਹੁੰਦਾ ਸੀ ਨਾ ਵੀ ਕਿਉਂਕਿ ਵੇਚੇ ਵੱਟਿਆ ਦੇ ਪੈਸੇ ਆਏ ਨੇ, ਵੇਲ ਵੀ ਆ, ਤੇ ਹੁਣ ਪੈਸੇ ਲੈ ਕੇ ਮੇਲੇ ਜਾਣਾ, ਕਿਉਂਕਿ ਉਦੋਂ ਟਾਵੇਂ ਟਾਵੇਂ ਮੇਲੇ ਲੱਗਦੇ ਸੀ ਤੇ ਚੀਜ਼ਾਂ ਜਿਹੜੀਆਂ ਮੇਲਿਆਂ ਚ ਹੀ ਬਾਏ ਕੀਤੀ ਜਾਂਦੀਆਂ ਸੀਗੀਆਂ,
0: ਜਚਾਉਣਾ ਵੀ ਆ.
1: ਹਾਂ, ਤੇ ਇਸ ਬੋਲੀ ਚ ਤਾਂ ਬਥੇਰਾ ਭੰਗੜਾ ਪੈਂਦਾ ਰਹਿਣਾ.
0: ਹੁਣ ਆਪਾਂ ਜਚਾਉਂਦੇ ਹਾਂ ਜਾ ਕੇ ਪ੍ਰੋਗਰਾਮਾਂ ਚ, ਮੈਚਾਂ ਚ, ਹੈ ਨਾ, ਆਡੀਟੋਰੀਅਮ ਦੇ ਵਿੱਚ, ਸਟੇਡੀਅਮ ਦੇ ਵਿੱਚ.
1: ਹਾਂ, ਤੇ ਕਿੱਥੇ ਮੇਰੀ ਗੱਡੀ ਪਾਰਕ ਖਲੋਤੀ, ਮੇਰੀ ਗੱਡੀ ਨੂੰ ਸਪੈਸ਼ਲ ਵੇਖਿਆ ਜਾਵੇ ਵੀ ਮੇਰੇ ਕੋਲ ਟੌਪ ਦੀ ਗੱਡੀ ਹੈ.
0: ਹਾਂ, ਉਦੋਂ ਕੋਈ ਰੇੜਾ ਹੋਊਗਾ, ਚਲੋ ਕਿਸੇ ਕੋਲ ਘੋੜਾ ਹੋਊਗਾ, ਥੋੜੀ ਹੋਊਗੀ.
1: ਉਦੋਂ ਤੁਸੀਂ ਰੇੜਾ ਵੀ ਵਧੀਆ ਵਿਖਾਉਂਦੇ ਸੀ, ਤੁਹਾਡੇ ਕੋਲ ਕਿਹੜਾ ਵਧੀਆ ਨਸਲ ਦਾ ਬਲਦ ਆ, ਤੇ ਟਰੈਕਟਰ ਆ, ਉਹ ਬੰਦੇ ਲੈ ਕੇ ਆਉਂਦੇ ਸੀ ਵਿਖਾਣ ਵਾਸਤੇ ਵੀ ਸਾਡੇ
0: ਕੋਲ ਵੀ ਇੱਕ ਸਮੇਂ ਕਹਿੰਦੇ ਵੀ ਬੜੇ ਟੌਰ ਨਾਲ ਲੈ ਕੇ ਜਾਂਦੇ ਸੀ,
1: ਚਾਦਰੇ ਤੇ ਮੋਰਨੀ ਪਾਈ ਵੀ ਬੜੀ ਸੋਹਣੀ ਵਿਖਾਉਂਦੇ ਸੀ ਵੀ ਯੈਸ ਵੀ ਸੋਹਣੇ ਕੱਪੜੇ ਪਾਇਆ ਤੇ ਮੇਰੇ ਚਾਦਰ ਮੇਰਾ ਕੱਪੜਾ ਕਿੱਡਾ ਸੋਹਣਾ. ਪੱਗਾਂ ਸੋਹਣੀਆਂ ਬਣ ਕੇ ਆਉਂਦੇ, ਤੁਰਲੇ ਵਾਲੀ ਪੱਗਾਂ ਬਣ ਕੇ ਆਉਂਦੇ ਸੀ,
0: ਇੱਕ ਮੇਲਿਆਂ ਚ ਟੈਟੂ ਵੀ ਬਣਾ ਕੇ ਦਿੰਦੇ ਹੁੰਦੇ ਸੀ ਨਾ, ਉਹ ਕਈ ਵਾਰ ਗਲਤ ਬਣ ਜਾਂਦਾ ਫਿਰ ਉਹਨਾਂ ਨੂੰ ਪੋਕਟ ਵਿਚਾਰੇ ਇੱਡੇ ਪ੍ਰੈਕਟਿਸ ਵਾਲੇ ਹੁੰਦੇ.
1: ਉਦੋਂ ਤਾਂ ਮੰਨਦੇ ਰਹੇ ਸੀ ਮੋਰਨੀ, ਸਾਡੇ ਕਜ਼ਨ ਦੇ ਬਣਿਆ ਸ਼ੇਰ, ਉਹਨੇ ਬਣਵਾਇਆ ਮੋਢੇ ਦੇ ਉੱਤੇ, ਪਰ ਸ਼ੇਰ ਲੱਗਦਾ ਹੀ ਨਹੀਂ. ਅੱਜ ਦੇ ਟਾਈਮ ਨਾਲ ਟੈਟੂ ਦੀ ਵੇਖਿਆ ਜਾਵੇ ਤਾਂ ਕਿੰਨਾ ਜ਼ਮੀਨ ਸਮਾਨ ਦਾ ਫਰਕ ਹੈ ਭਾਜੀ.
0: ਨਹੀਂ, ਉਹ ਫਿਕਸ ਹੀ ਹੁੰਦਾ ਸੀ ਨਾ, ਜਾਂ ਮੋਰਨੀ ਜਾਂ ਸ਼ੇਰ, ਇੱਦਾਂ ਦਾ ਹੀ ਕੁਛ.
1: ਉਹਨੇ ਤਾਂ ਫਿਕਸ ਬਣਾਈ ਜਾਣਾ,
0: ਫਲਾਣੇ ਨੇ ਪੱਟ ਤੇ ਮੋਰਨੀ ਪਵਾਈ ਆ.
1: ਮਤਲਬ ਉਦੋਂ ਕੋਈ ਹੈਲਥ ਸੇਫਟੀ ਰੀਜ਼ਨ ਵੀ ਕੋਈ ਚੀਜ਼ ਨਹੀਂ ਸੀ ਨਾ, ਇੱਕੋ ਉਹਦੀ ਮਸ਼ੀਨ ਹੁੰਦੀ ਸੀ, ਉਹਦੇ ਨਾਲ ਹੀ ਜਿਹੜਾ ਵੀ ਆਇਆ ਕਿ ਉਹਨੇ ਕਾਲੀ ਸ਼ਾਹੀ ਨਾਲ ਬਣਾਈ ਜਾਣਾ, ਦਵਾਈ ਬਣਾਈ ਜਾ ਬਸ.
0: ਮਸ਼ੀਨ ਵੀ ਇੱਦਾਂ ਦੀ ਸੀ ਜਿੱਦਾਂ ਪੱਥਰ ਤੇ ਲਿਖਣ ਵਾਲੀ ਹੁੰਦੀ,
1: ਪੱਥਰ ਜਿਹੜੀ ਭਾਂਡੇ ਵਿੱਚ ਨਾ ਲਿਖੀ ਦਿੰਦਾ.
0: ਮੈਨੂੰ ਲੱਗਦਾ ਉਹ ਹੀ ਵਰਤ ਲੈਂਦੇ ਇੱਧਰ ਵੀ,
1: ਹੈ ਨਾ. ਇਹ ਵੀ ਉਦੋਂ ਪਹਿਲਾਂ ਪਿੰਡ ਪਿੰਡ ਕਲੀ ਕਰਨ ਆਉਂਦੇ ਹੁੰਦੇ ਸੀ ਭਾਂਡੇ ਕਲੀਆਂ ਵਾਲੇ, ਨਾ ਉਦੋਂ ਸਪੈਸ਼ਲ ਉੱਥੇ ਲਾ ਲੈਣਾ ਵੀ ਆਪਣੇ ਲੋਕਾਂ ਨੂੰ ਵੀ ਉੱਥੇ ਆਹ ਵੀ ਆਇਆ ਹੋਊਗਾ, ਉੱਥੇ ਆਹ ਵੀ ਆਇਆ, ਆਹ ਵੀ ਲੈ ਚਲੋ, ਆਹ ਵੀ ਕਰਕੇ ਆਵਾਂਗੇ, ਆਹ ਵੀ ਦੇ ਕੇ ਆਵਾਂਗੇ,
0: ਆਹ ਵੀ ਕਰਵਾ ਲਿਆ,
1: ਇਹ ਵੀ ਕਰਵਾ ਲਿਆਵਾਂਗੇ ਨਾਲ ਨਾਲ ਕਾਲੀ. ਪਹਿਲਾਂ ਤਾਂ ਭਾਂਡੇ ਆਪਣੇ ਕੱਚੇ ਹੁੰਦੇ ਸੀ ਨਾ, ਜਦੋਂ ਨਵੇਂ ਭਾਂਡੇ ਸਟੀਲ ਦੇ ਪਿੱਤਲ ਦੇ ਜਦੋਂ ਵਧੀਆ ਲੋਕੀ ਲੈਣ ਲੱਗ ਗਏ ਉਦੋਂ ਮਹਿੰਗੇ ਮਿਲਦੇ ਸੀ ਕਈ ਵਾਰੀ, ਤੇ ਫਿਰ ਉਦੋਂ ਨਾਲ ਖਾਣਾ ਵੀ ਇੱਕ ਬੜੀ ਵਧੀਆ ਉਹਨੂੰ ਲੱਗਦਾ ਸੀ, ਨਾਲ ਖਾ ਕੇ ਲਿਆਂਦਾ, ਫਲਾਣੇ ਸਿੰਘ ਦਾ ਨਾਂ ਲਿਖਿਆ ਵੀ ਸਾਡੇ ਬਾਪੂ ਦਾ ਨਾਂ ਲਿਖਿਆ ਉਹਦੇ ਤੇ.
0: ਵੱਡੀ ਗੱਲ ਹੁੰਦੀ ਸੀ ਵੀ ਹੁਣ ਸਾਡਾ ਗੁਆਚੂ ਨੀ,
1: ਗੁੰਮ ਨੀ ਹੋਇਆ ਹੋਣਾ,
0: ਅਗਲੇ ਉਹਦੇ ਅਗਲੇ ਸਣੇ ਨਾਂ ਲਿਖੇ ਦੇ ਵੀ ਚੱਕੂ ਕਾਚੂ ਕਰ ਦਿੰਦੇ. ਅੱਛਾ, ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੂਲਵਰਥ ਤੇ ਵੀ ਚੱਲ ਰਹੀ ਹੈ ਇੱਕ ਖਬਰ, ਅਸਲ 'ਚ ਦੋ ਚੱਲ ਰਹੀਆਂ, ਕੋਲਜ ਵੂਲਵਰਥ ਦੀ ਅਤੇ ਇੱਕ ਇਕੱਲੇ ਵੂਲਵਰਥ ਦੀ. ਇੱਕ ਤਾਂ ਕਹਿੰਦੇ ਨੇ ਵੀ ਇਹਨਾਂ ਦੇ ਸਲਾਦ ਦੇ ਵਿੱਚੋਂ ਡੱਡੂ ਨਿਕਲਿਆ, ਇਹ ਖਬਰ ਚਰਚਾ ਦੇ ਵਿੱਚ ਚੱਲ ਰਹੀ ਹੈ. ਡੱਡੂ ਨਿਕਲਿਆ ਤੇ ਉਹ ਮੈਨੂੰ ਨਾ ਆਪਣੀ ਚੇਤੇ ਆ ਜਾਂਦੀ, ਜਿਹੜੀ ਮੈਂ ਵੀ ਇੱਕ ਵਾਰੀ ਦਹੀਂ ਲੈ ਕੇ ਗਿਆ ਇਹਨਾਂ ਕੋਲ, ਤੇ ਉਹ ਉਹਦਾ ਡੱਡੂ ਨਿਕਲਿਆ ਤੇ ਉਹ ਕਹਿੰਦੇ ਵੀ ਹਾਂ ਜੇ ਉਹ ਗਾਹਕ ਚਾਹੇ ਤੇ ਸਾਡੇ ਕੋਲ ਆ ਕੇ ਰੀਫੰਡ ਲੈ ਸਕਦਾ.
1: ਅੱਗੋ ਕਹਿੰਦੇ ਭਾਈ ਸਾਹਿਬ ਪੈਸੇ ਤਾਂ ਅਸੀਂ ਉਹਦੇ ਹੀ ਲਏ ਆ ਲੈਟਰਸ ਦੇ, ਡੱਡੂ ਤੋਂ ਲਏ ਨਹੀਂ.
0: ਉਹਨੇ ਉਹ ਕਹਿੰਦੇ ਕੁਦਰਤੀ ਖੇਤੀ ਹੈ, ਵੇਖੋ ਉਹਨੇ ਵੂਲਵਰਥ ਵਾਲਿਆਂ ਨੇ ਸਪਸ਼ਟੀਕਰਨ ਦਿੱਤਾ, ਉਹ ਕਹਿੰਦੇ ਵੇਖੋ ਕੁਦਰਤੀ ਖੇਤੀ ਹੈ, ਸਬਜ਼ੀਆਂ ਸਲਾਦ ਜਦੋਂ ਆਪਾਂ ਖੇਤਾਂ ਚੋਂ ਸਿੱਧੇ ਲਿਆਉਂਦੇ ਹਾਂ ਤੇ ਉਹ ਧੋਂਦਿਆਂ ਧਾਂਦਿਆਂ ਕਈ ਵਾਰ ਕੋਈ ਬਰੀਕੀ ਦੇ ਵਿੱਚ ਕੋਈ ਮਸ਼ੀਨਾਂ ਦੇ ਨਾਲ ਪੈਕਿੰਗ ਕਰਦੇ ਆ, ਹਾਂ, ਤੇ ਉਹ ਡੱਡੂ ਕਿਤੇ ਵਿੱਚ ਰਹਿ ਵੀ ਗਿਆ, ਤੇ ਉਹਦੇ 'ਚ ਕੀ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ, ਤੇ ਜੇ ਉਹ ਚਾਹੁੰਦਾ ਵਾ ਗਾਹਕ ਤੇ ਉਹ ਆ ਕੇ ਆਪਣੇ ਪੈਸੇ ਲੈ ਜੇ.
1: ਜਿਹੜਾ ਖਾਂਦਾ ਉਦੋਂ ਤਾਂ ਮਜ਼ੇ ਲੱਗ ਗਏ, ਲੈ ਅਲਾ ਇਹ ਤਾਂ ਬੈਠੇ ਨਾਲ ਮਿਲ ਗਿਆ.
0: ਡਿਪੈਂਡ ਕਰਦਾ ਨਾ ਹੁਣ ਕਿਹੜਾ
1: ਲਿਆ ਕਿੰਨੇ,
0: ਡੱਡੂ ਵਾਲੇ ਨੂੰ ਆ ਜਾਂ ਕਿਹਨੂੰ ਮਿਲਿਆ,
1: ਐਕਸਚੇਂਜ ਕਰ ਲਓ ਭਾਈ ਤੁਸੀਂ ਵੇਖ ਲੈ ਜੇ ਮੈਨੂੰ ਆਪਣੀ ਦੇ ਦਿਓ.
0: ਪਰ ਉਹ ਮਤਲਬ ਆਹ ਮੈਂ ਕਮੈਂਟ ਵੇਖਣ ਡਿਆ ਵਾਂ, ਉਹ ਬੈਸਟ ਆ ਸਾਰਿਆਂ ਦਾ. ਉਹ ਇੱਕ ਜਣੇ ਨੇ ਬੜਾ ਵਧੀਆ ਲਿਖਿਆ, ਕਹਿੰਦਾ ਵੀ ਵੀਰ ਜਿੰਦਾ ਡੱਡੂ ਨਿਕਲਿਆ ਤੈਨੂੰ ਖੁਸ਼ ਹੋਣਾ ਚਾਹੀਦਾ, ਇਹ ਤਾਂ ਮਤਲਬ ਤੈਨੂੰ ਫਰੈਸ਼ ਸਾਲਿਡ ਮਿਲਿਆ. ਅੱਛਾ ਟਿਕਟੋਕ ਇਹੋ ਜਿਹੇ ਕੰਮਾਂ ਦੇ ਲਈ ਬਹੁਤ ਵਧੀਆ ਹੈ ਨਾ, ਟਿਕਟੋਕ ਤੇ ਪੂਰੀ ਗੇਮਾਂ ਗੇਮੀ ਹੁੰਦੀ ਹੈ ਪੂਰਾ। ਚਲੋ ਖੈਰ ਇਹ ਆ ਕਿ ਜਦੋਂ ਆਪਾਂ ਕੋਈ ਵੀ ਸਲਾਦ ਲਿਆਉਂਦੇ ਹਾਂ ਨਾ ਤੇ ਭਾਵੇਂ ਉਹ ਚੰਗਾ ਵੀ ਹੋਵੇ, ਸਾਫ਼ ਵੀ ਹੋਵੇ, ਫਰੈਸ਼ ਵੀ ਹੋਵੇ, ਤੇ ਇਹ ਨਾ ਪੈਕਟਾਂ ਦੇ ਥੱਲੇ ਲਿਖਿਆ ਵੀ ਹੁੰਦਾ ਤੇ ਸੁਝਾਇਆ ਵੀ ਜਾਂਦਾ, ਜਦੋਂ ਆਪਾਂ ਰੈਸਟੋਰੈਂਟਾਂ 'ਚ ਵੀ ਕੰਮ ਕਰਦੇ ਹਾਂ ਤਾਂ ਉੱਥੇ ਵੀ ਇਹ ਚੀਜ਼ ਪੱਕੀ ਹੁੰਦੀ ਸੀ ਵੀ ਕਿਸੇ ਵੇਲੇ ਨਾ ਵੀ ਕੁਛ ਡੱਡੂ ਨਿਕਲੇ ਤੇ ਰੇਤ ਰੂਤ ਜੀ ਨਿਕਲ ਆਉਂਦੀ ਆ। ਸੋ ਉਹਦੇ 'ਚ ਇੱਕ ਪੱਕਾ ਹੀ ਹੁੰਦਾ ਵਾ ਵੀ ਤੁਸੀਂ ਭਾਵੇਂ ਬਾਜ਼ਾਰੋਂ ਹੀ ਲਿਆਂਦਾ, ਪਹਿਲਾਂ ਆਪਣੇ ਸਾਫ਼ ਪਾਣੀ 'ਚ ਠੰਡੇ ਪਾਣੀ 'ਚ ਉਹਨੂੰ ਚੰਗੀ ਤਰ੍ਹਾਂ ਧੋ ਤੇ ਫਿਰ ਉਹਨੂੰ ਵਰਤੋ,
1: ਫਿਰ ਵਰਤ ਲਓ।
0: ਤੇ ਜੇ ਤੁਸੀਂ ਸਿੱਧਾ ਹੀ ਤੁਸੀਂ ਖਾਣਾ ਵਾ ਤੇ ਫਿਰ ਉਹਦੇ 'ਚ ਹੋ ਸਕਦਾ ਅਗਲੇ ਨੇ ਕਿਤੇ ਗੰਦੇ ਪਾਣੀ 'ਚ ਵੀ ਧੋਤਾ
1: ਹੋਵੇ। ਉਹ ਚੀਜ਼ ਚੇਤੇ ਆ ਗਈ, ਪਹਿਲਾਂ ਤੁਹਾਨੂੰ ਜ਼ਿਕਰ ਕੀਤਾ ਸੀ ਇੱਕ ਵਾਰੀ, ਉਹ ਇੱਕ ਵਾਰੀ ਸ਼ਾਮ ਨੂੰ ਬੰਦਾ ਘਰੇ ਆ, ਉਹਨੂੰ ਬੜੀ ਭੁੱਖ ਲੱਗੀ ਤੇ ਉਹ ਖਾਣ ਨੂੰ ਕੁਛ ਨਹੀਂ ਪਿਆ, ਅਮਰੂਦ ਪਿਆ ਸੀ ਤੇ ਉਹਨੇ ਅਮਰੂਦ ਕੱਟਿਆ ਤੇ ਕੀੜਾ ਨਿਕਲ ਆਇਆ, ਉਹਨੇ ਸਾਈਡ 'ਤੇ ਰੱਖਤਾ, ਦੂਜਾ ਕੱਟਿਆ ਦੂਜੇ 'ਚ ਵੀ ਕੀੜਾ, ਤੀਜਾ ਕੱਟਿਆ ਤੀਜੇ 'ਚ ਵੀ ਕੀੜਾ, ਬੜੀ ਭੁੱਖ ਲੱਗੀ, ਚੌਥਾ ਅਮਰੂਦ ਲਾਈਟ ਬੰਦ ਕਰਕੇ ਖਾ ਗਿਆ।
0: ਦਿਮਾਗ ਖਰਾਬ ਹੈ ਪਰ ਇਹ ਵੀ ਹੋਣੀ ਚੋਚਲੇ ਬਣੇ ਆ ਵੀ ਚੋਂ ਕੀੜਾ ਨਿਕਲਾਇਆ। ਹੁਣ ਆਪਾਂ ਨੂੰ ਯਾਦ ਹੀ ਹੋਊਗਾ ਅਸੀਂ ਜਦੋਂ ਪਿੰਡਾਂ 'ਚ ਹੁਣ ਅਮਰੂਦ ਸੀ ਤੇ ਆਮ ਹੀ ਕਾਣੇ ਪੈ ਜਾਂਦੇ ਸੀ, ਉਹਨਾਂ ਕਿਸਾ ਲਾ ਕੇ ਮੂੰਹ ਨਾ ਹੀ ਲਾ ਕੇ ਸੁੱਟ ਦੀਦਾ। ਅਤੇ ਹੁਣ ਹੀ ਜ਼ਿਆਦਾ ਆਪਾਂ ਲੱਗੇ ਕਰਨ ਸਬਜ਼ੀਆਂ ਸੁਬਜ਼ੀਆਂ ਜਿਹ 'ਚ ਵੀ ਕੋਈ ਮੰਨ ਲਓ ਪੈ ਜਾਣੇ ਉਹ ਕੱਟ ਕੇ ਤੇ ਲਾ ਕੇ ਸਾਈਡ 'ਤੇ,
1: ਈਵਨ ਮਟਰ ਕੱਢਦੇ ਨਿਕਲ ਆਉਂਦੇ ਹੁੰਦੇ ਸੀਗੇ, ਸੁੰਡੀਆਂ ਜਿਹੜੀਆਂ ਉਹ ਐਂ ਕਰਕੇ ਤੁਰਦੀ ਸੀ ਘੱਟੀ, ਪਹਿਲਾਂ ਯੂ ਬਣ ਜਾਂਦਾ ਫਿਰ ਸੀ ਫਿਰ ਲੰਮੀ ਲੈਣ ਬਣ ਜਾਂਦੀ
0: ਯੂ ਸੀ। ਬੜੀ ਪੜ੍ਹੀ ਲਿਖੀ ਜੀ ਸੁੰਡੀ ਮਟਰਾਂ 'ਚੋਂ ਨਿਕਲ
1: ਉਹ ਉਹਨੂੰ ਸਾਈਡ 'ਤੇ ਕਰਕੇ ਸੁੱਟਦੇ ਵਿਚਾਰ ਸੂਟ ਨਿਕਲ ਗਈ, ਨੋਰਮਲ ਹੁੰਦੀ ਹੈ ਚੀਜ਼।
0: ਚਲੋ ਆਪਾਂ ਕਾਲਰ ਲੈ ਲਈਏ ਅਤੇ ਫਿਰ ਆਪਾਂ ਆਪਣੇ ਪ੍ਰੋਗਰਾਮ ਦੀ ਸਮਾਪਤੀ ਵੱਲ ਨੂੰ ਵੀ ਵਧੀਆ ਆਪਾਂ ਮੇਲੇ 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਗੱਲਾਂ ਬਾਤਾਂ ਵਿੱਚ ਵੂਲਵਰਥ ਦੀਆਂ ਆ ਗਈਆਂ, ਗੱਲਾਂ ਬਾਤਾਂ ਵਿੱਚ ਐਲਨ ਮਸਕ ਦੀਆਂ ਆ ਗਈਆਂ ਅਤੇ ਸੱਤ ਸ਼ਬਦ ਸਾਡੇ ਨਾਲ ਦੇ ਨਾਲ ਚੱਲ ਰਹੇ ਨੇ, ਉਹ ਵੇਖਦੇ ਹਾਂ ਤੁਸੀਂ ਕਾਹਤੇ ਕਰਨੀ ਗੱਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਅਤੇ ਬਾਕੀ ਤਾਂ ਅੱਗੇ ਬੇਨਤੀ ਆ ਵੀ ਤੁਸੀਂ ਸਾਡੇ ਨਾਲ ਦੋ ਕਾਲਰ ਨੇ, ਇੱਕ ਆਪਣਾ ਪਲੀਜ਼ ਤੁਸੀਂ ਮਿਊਟ ਦੇ ਉੱਤੇ ਕਰ ਲਓ। ਭੈਣ ਜੀ ਤੁਸੀਂ ਆਉਂਦੇ ਰਹੋ।
2: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੋਗੀ, ਸਤਿ ਸ਼੍ਰੀ ਅਕਾਲ ਸੁਵੀਰ ਜੀ,
1: ਸਤਿ ਸ਼੍ਰੀ ਅਕਾਲ,
2: ਹੋਰ ਕੀ ਹਾਲ ਚਾਲ ਜੀ?
0: ਜੀ ਠੀਕ ਠਾਕ, ਬਹੁਤ ਵਧੀਆ, ਤੁਸੀਂ ਦੱਸੋ?
2: ਠੀਕ ਠਾਕ ਜੀ, ਠੀਕ ਠਾਕ ਜੀ। ਟੌਪਿਕ ਤੁਹਾਡਾ ਬਹੁਤ ਸੋਹਣਾ ਅੱਜ ਮੇਲੇ ਦਾ, ਤੁਸੀਂ ਫੇਰ ਵਾਪਸ ਪਿੰਡ ਵੱਲ ਨੂੰ ਲੈ ਜਾਂਦੇ।
0: ਤੁਹਾਡੇ ਪਿੰਡ ਲੱਗਦਾ ਸੀ ਮੇਲਾ
2: ਜਾਂ ਲੱਗ ਗਏ ਬੰਨੇ ਉੱਥੇ? ਨਹੀਂ, ਹਾਂਜੀ ਸਾਡੇ ਪਿੰਡ ਹੀ ਲੱਗਦਾ, ਜਿੱਦਾਂ ਮਤਲਬ ਔਗਸਤ ਦੇ ਮਹੀਨੇ ਦੇ ਵਿੱਚ ਨੇੜੇ ਤੇੜੇ, ਸਤੰਬਰ ਇਹ ਵਾਲੇ ਮਹੀਨੇ 'ਚ ਉੱਥੇ ਭਾਈ ਮਨ ਸਾਹਿਬ ਜੀ ਦਾ ਗੁਰਦੁਆਰਾ
0: ਜੀ,
2: ਤੇ ਉਹਦੇ ਉੱਥੇ ਹਰ ਸਾਲ ਮੇਲਾ ਲੱਗਦਾ ਹੈ। ਤੇ ਉੱਥੋਂ ਜਿੱਦਾਂ ਉਹ ਮੇਲੇ ਤੇ ਉਹ ਪੁਰਾਣੇ ਟਾਈਮ ਦੇ ਜਿਹੜੇ ਆਪਾਂ ਨੂੰ ਜਿੰਨਾ ਕੁ ਮੈਨੂੰ ਯਾਦ ਆ, ਉਦੋਂ ਜਿੱਦਾਂ ਸਾਡੇ ਪ੍ਰਾਹੁਣੇ ਬੜੇ ਆਉਂਦੇ ਹੁੰਦੇ ਸੀ ਮੇਲੇ ਤੇ, ਤੇ ਉਹ ਉਦੋਂ ਤੁਹਾਡੇ ਘਰ ਵਿੱਚ ਇੱਕ ਅਲੱਗ ਜਿਹੀ ਰੌਣਕ ਹੋ ਜਾਂਦੀ ਹੁੰਦੀ ਸੀਗੀ ਕਿ ਇੰਨੇ ਪ੍ਰਾਹੁਣਿਆਂ ਨੇ ਆਉਣਾ ਤੁਹਾਡੇ ਘਰਾਂ 'ਚ, ਤੇ ਉਹ ਪਹਿਲਾਂ ਹੀ ਮੇਲੇ ਦਾ ਮਾਹੌਲ ਜਿਹਾ ਘਰ 'ਚ ਹੀ ਹੋ ਜਾਂਦਾ ਹੁੰਦਾ ਸੀ, ਸਫਾਈਆਂ ਕਰਨੀਆਂ, ਮੇਲਾ ਆ ਗਿਆ ਵੀ ਸਾਰੇ ਉੱਤੋਂ ਵੱਡੇ ਵੱਡੇ ਮੰਮੀ ਹੋਣਾਂ ਦੇ ਜਿਹੜੇ ਭਾਂਡੇ ਹੁੰਦੇ ਹੁੰਦੇ ਸੀ ਜਿਹੜੇ ਪਿੱਤਲ ਪੁੱਤਲ ਦੇ ਨਾ, ਉਹ ਲਾ ਲਾ ਕੇ ਤੋਂ ਸਾਰੇ ਧੋਣੇ, ਸਾਰਾ ਕੁਛ ਕਰਨਾ ਕਿ ਪ੍ਰਾਹੁਣਿਆਂ ਨੇ ਆਉਣਾ। ਤੇ ਇੱਕ ਹੋਰ ਸੀਗਾ ਹੁੰਦਾ ਸੀਗਾ ਕਿ ਜਿੰਨੇ ਵੀ ਆਉਂਦੇ ਹੁੰਦੇ ਸੀਗੇ ਉਹ ਮੇਲਿਆਂ ਦੇ ਵਿੱਚ, ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜੇ ਆ ਕਬੱਡੀ ਵਗੈਰਾ ਖੇਡਦੇ ਆ, ਦੂਰੋਂ ਦੂਰੋਂ ਲੋਕੀ ਆਉਂਦੇ ਹੁੰਦੇ ਸੀ, ਉਹ ਸਾਡੇ ਘਰ ਦੇ ਵਿੱਚ ਇਵੇਂ ਸੀਗਾ ਕਿ ਉਹ ਜਿੱਦਾਂ ਮਤਲਬ ਕਿ ਬਿਲਕੁਲ ਸਾਨੂੰ ਵੱਡੇ ਗੇਟ ਵਾਲੇ ਕਹਿੰਦੇ ਵੈਸੇ ਉਹ, ਤਾਂ ਉਹਨਾਂ ਨੇ ਸਾਡੇ ਏਦਾਂ ਹੁੰਦਾ ਕਿ ਉਹ ਸਾਰੇ ਆ ਕੇ ਸਾਡੇ ਘਰੇ ਰਹਿੰਦੇ ਹੁੰਦੇ ਸੀ, ਸਾਰੇ ਅਨਨੋਨ ਸੀਗੇ, ਪਰ ਉਹਨਾਂ ਨੇ ਜਿੱਦਾਂ ਮਤਲਬ ਕਿ ਰਾਤ ਨੂੰ ਸੌਂਦੇ ਸਾਡੇ ਘਰ ਹੀ ਹੁੰਦੇ ਹੁੰਦੇ ਸੀ ਜਿੰਨੇ ਵੀ ਸਾਰਿਆਂ ਨੇ ਆਉਣਾ ਦੂਰੋਂ ਦੂਰੋਂ।
1: ਬਾਹਰ ਤੁਹਾਡੀ ਬੈਠਕ ਜੀ ਬਣੀ ਹੋਣੀ ਜਾਂ ਉਹਦੇ 'ਚ ਸਵਾਦ,
2: ਹਾਂਜੀ ਹਾਂਜੀ ਹਾਂਜੀ, ਉਹ ਕਿੰਨੇ ਮੰਜੇ ਮਤਲਬ ਕਿ ਏਦਾਂ ਹੀ ਲਾਈਨ ਸੇਰੀ ਲਾ ਦੇਣੇ, ਤੇ ਉਹ ਉਹਨਾਂ ਨੇ ਸਾਰਿਆਂ ਨੇ ਆ ਕੇ ਉੱਥੇ ਸੌਂ ਕੇ ਜਿੱਦਾਂ ਦੋ ਤਿੰਨ ਦਿਨ, ਇੱਕ ਦੋ ਦਿਨ ਪਹਿਲਾਂ ਆ ਜਾਣਾ, ਫਿਰ ਵੀ ਉਹਨਾਂ ਨੇ ਇੱਕ ਦੋ ਦਿਨ ਬਾਅਦ 'ਚ ਰਹਿਣਾ, ਤੇ ਕੋਈ ਜਾਣ ਪਛਾਣ ਦੇ ਨਹੀਂ ਹੁੰਦੇ ਸੀ, ਪਰ ਏਦਾਂ ਹੀ ਮਤਲਬ ਰੈਂਡਮ ਲੋਕੀ ਸਾਡੇ ਆ ਕੇ ਏਦਾਂ ਰਹਿੰਦੇ ਹੁੰਦੇ ਸੀਗੇ। ਤੇ ਫਿਰ ਉਹ ਇਹ ਹੁੰਦਾ ਸੀ, ਇੱਕ ਸਭ ਤੋਂ ਵਧੀਆ ਮੇਲੇ ਦੀ ਇਹ ਰੌਣਕ ਹੁੰਦੀ ਹੁੰਦੀ ਸੀਗੀ ਕਿ ਤੁਹਾਨੂੰ ਜਦੋਂ ਪ੍ਰਾਹੁਣੇ ਵੀ ਆਏ ਤੁਸੀਂ, ਤੁਹਾਨੂੰ ਸਾਰਿਆਂ ਨੇ ਪੈਸੇ ਦੇਣੇ ਮੇਲੇ ਤੇ ਫੈਸ਼ਨ ਵਾਸਤੇ, ਤੇ ਉਦੋਂ ਪੰਜ ਪੰਜ ਰੁਪਏ ਵੀ ਬੜੀ ਵੱਡੀ ਚੀਜ਼ ਹੁੰਦੀ ਸੀ, ਉਹਨਾਂ ਨੇ ਪੰਜ ਪੰਜ ਵੀ ਦੇਣੇ, ਦਸ ਦਸ ਰੁਪਏ ਦੇਣੇ, ਤੇ ਸਪੈਸ਼ਲੀ ਕੋਈ ਗੱਲ ਮਤਲਬ ਉਹਨਾਂ ਨੇ ਹਮੇਸ਼ਾ ਮੇਲੇ ਤੇ ਲੈ ਕੇ ਜਾਣਾ ਤੇ ਉੱਥੋਂ ਚੂੜੀਆਂ ਚੜਾ ਲਈ,
0: ਹਨਾ
2: ਇਹੀ ਜਦੋਂ ਉਹਨਾਂ ਨੇ ਪੈਸੇ ਦੇਣੇ ਤੇ ਇਹੀ ਇੱਕੋ ਚੀਜ਼ ਕਹਿਣੀ ਨਾ, ਤੂੰ ਉੱਥੋਂ ਚੂੜੀਆਂ ਚੜਾ ਲਈ। ਤੇ ਫਿਰ ਉਹ ਉੱਥੇ ਜਾਣਾ, ਫਿਰ ਇੱਕ ਮੇਲਿਆਂ ਦੇ ਵਿੱਚ ਮਤਲਬ ਕਿ ਏਦਾਂ ਉਹ ਚੀਜ਼ਾਂ ਹੁਣ ਨਹੀਂ ਰਹੀਆਂ ਹੈਗੀਆਂ, ਫਿਰ ਜਦੋਂ ਵਾਪਸੀ ਕਰਨੀ ਮੇਲੇ ਤੋਂ ਉਦੋਂ ਉੱਥੋਂ ਇਹ ਵਾਲੀਆਂ ਚੀਜ਼ਾਂ ਜ਼ਰੂਰ ਲੈ ਕੇ ਆਉਣੀਆਂ, ਜਲੇਬੀਆਂ ਵਗੈਰਾ, ਹਨਾ ਘਰੇ ਫਿਰ ਜ਼ਰੂਰ ਮੇਲਿਆਂ ਦੇ ਵਿੱਚ ਉੱਥੇ ਸਭ ਕੁਛ ਲੰਗਰ 'ਚ ਮਿਲਦਾ ਹੁੰਦਾ ਸੀਗਾ, ਪਰ ਉਹ ਫਿਰ ਵੀ ਉੱਥੋਂ ਚੀਜ਼ ਉਹ ਵਾਪਸ ਲੈ ਕੇ ਆਉਣੀ ਆ ਕਿ ਘਰੋਂ ਹੀ ਪਹਿਲਾਂ ਸੋਚ ਵਿਚਾਰ ਕਰਕੇ ਜਾਣਾ ਸਾਰਿਆਂ ਨੇ, ਮੈਂ ਜਲਦੀ ਮੰਮੀ ਨੇ ਜਾਣਾ, ਤੁਸੀਂ ਮੈਂ ਅੱਜ ਇਹ ਲੈ ਕੇ ਆਊਂਗੀ, ਤੁਸੀਂ ਕੁਛ ਖਿੰਡ ਗਿਆ ਜਾਂ ਕੁਛ ਵੀ ਹੋ ਗਿਆ ਤੇ ਤੁਸੀਂ ਆਹ ਚੀਜ਼ ਲੈ ਆਇਓ। ਤੇ ਉਹ ਵਾਲਾ ਟਾਈਮ ਹੋਣ ਤੇ ਜਿੱਦਾਂ ਤੁਸੀਂ ਕਿਹਾ ਕਿ ਇੰਟਰਨਲ ਮੇਲੇ ਹੋ ਗਏ, ਸਾਰਾ ਕੁਛ ਹੋ ਗਿਆ, ਹੁਣ ਤਾਂ ਹੈ ਹੀ ਨੀ ਇਹੋ ਜਿਹੀਆਂ ਚੀਜ਼ਾਂ ਕੁਛ ਵੀ, ਤੇ ਮੇਲਿਆਂ ਦੇ ਵਿੱਚ ਜਿੱਦਾਂ ਝੂਟੇ ਲੈਣੇ, ਛੋਟੇ ਛੋਟੇ ਝੂਟੇ ਹੋਣੇ ਤੁਹਾਡੇ, ਜਿੱਦਾਂ ਮਤਲਬ ਕਿ ਸਾਰੇ ਰਿਸ਼ਤੇਦਾਰਾਂ ਦੇ ਇਕੱਠਿਆਂ ਤੁਸੀਂ ਜਾਣਾ, ਉਹ ਚੀਜ਼ਾਂ ਮੇਲਿਆਂ ਦੀਆਂ ਨਹੀਂ ਰਹੀਆਂ ਹੈਗੀਆਂ ਹੁਣ ਤਾਂ ਬਿਲਕੁਲ ਹੀ, ਜਿੱਦਾਂ ਕਹਿ ਲਓ ਕਿ ਜ਼ਿਆਦਾ ਆਹ ਡਿਜੀਟਲ ਜਿਹਾ ਹੋ ਗਿਆ ਤਾਂ ਮੇਲੇ ਵੀ, ਤੇ ਉਹ ਪਹਿਲਾਂ ਤਾਂ ਨਹੀਂ ਸੀ, ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਗਵਾਚ ਜਾਂਦੇ ਸੀ, ਨਹੀਂ ਲੱਭਦੇ ਸੀ, ਇੱਕ ਤੁਸੀਂ ਪੱਕੀ ਚੀਜ਼ ਰੱਖੀ ਹੁੰਦੀ ਸੀ, ਸਾਡਾ ਤਾਂ ਫਿਰ ਇੱਕੋ ਹੀ ਹੁੰਦਾ ਕਿਉਂਕਿ ਪਿੰਡ ਨੇੜੇ ਸੀਗਾ, ਫਿਰ ਉਹ ਜਵਾਕ ਸਾਰੇ ਘਰ ਨੂੰ ਚੱਲ ਜਾਂਦੇ ਹੁੰਦੇ ਸੀਗੇ ਕਿ ਜੇ ਕੋਈ ਗਵਾਚ ਗਿਆ ਤਾਂ ਕੁਛ ਨੀ,
0: ਗਵਾਚ ਗਿਆ ਤਾਂ ਘਰੇ ਆ ਜਾਓ,
2: ਸਾਰੇ ਘਰੇ ਹੀ ਆ ਜਾਓ, ਇੱਕ ਜਣਾ ਜ਼ਰੂਰ ਘਰ ਚ ਬੈਠਾ ਹੁੰਦਾ ਸੀਗਾ ਕਿ ਤੁਸੀਂ ਘਰ ਆ ਜਾਇਓ, ਤੇ ਜਾਂ ਫਿਰ ਕਿ ਪਿੰਡ ਚ ਤੁਹਾਨੂੰ ਇੰਨਾ ਕੁ ਜਾਣਦੇ ਹੁੰਦੇ ਸਾਰੇ ਜਾਣੇ, ਤੇ ਫਿਰ ਤੁਸੀਂ ਸਾਰੇ ਜਾਣ ਪਛਾਣ ਦੇ ਆਲੇ ਜਿਹੇ ਹੁੰਦੇ ਹੁੰਦੇ ਸੀਗੇ, ਜਾਂ ਫਿਰ ਦੂਰੋਂ ਸ਼ਹਿਰਾਂ ਦੇ ਕੋਲੋਂ ਤੁਹਾਡੀਆਂ ਸਹੇਲੀਆਂ ਭੈਣਾਂ ਨੇ ਆਉਣਾ ਤੁਹਾਨੂੰ ਉੱਥੇ ਮੇਲੇ ਚ ਮਿਲਣਾ, ਉਹ ਤੁਹਾਡਾ ਮੇਲ ਗੇੜ ਵੀ ਜਿਹੜਾ ਹੁੰਦਾ ਸੀ ਉਹ ਵੀ ਬੜਾ ਵਧੀਆ ਹੋ ਜਾਂਦਾ ਹੁੰਦਾ ਸੀਗਾ, ਤੇ ਦੱਸਣਾ ਪਹਿਲਾਂ ਹੀ ਆਸੇ ਆਪਣੇ ਨਾਲ ਦੀਆਂ ਸਹੇਲੀਆਂ ਨੂੰ ਸਾਡੇ ਪਿੰਡ ਮੇਲਾ ਤੁਸੀਂ ਆਇਓ, ਉਹ ਬੜਾ ਵਧੀਆ ਟਾਈਮ ਸੀਗਾ,
0: ਇੱਕ ਤੀਆਂ ਤੋਂ ਬਲੈਦਾ ਸੌਣ ਤੋਂ ਬਲੈਦਾ ਵੀ ਜਿਹੜੇ ਸਾਡੇ ਪਿੰਡ ਵਾਲੇ ਮੇਲੇ ਆ ਉਹਨਾਂ ਦੇ ਵਿੱਚ ਇਹ ਹੁੰਦਾ ਹੈ ਕਿ ਕੁੜੀਆਂ ਦੇ ਲਈ ਪੇਕੇ ਆਉਣ ਦਾ ਵੀ ਇੱਕ ਆਰ ਬਹਾਨਾ ਇੱਕ ਹੋ ਜਾਂਦਾ ਹੈ,
1: ਹੋ ਜਾਂਦਾ ਸੀ ਵੀ ਪੇਕਿਆਂ ਦੇ ਮੇਲੇ ਨਾਲ ਲੱਗਦਾ,
2: ਹਾਂਜੀ ਹਾਂਜੀ ਭੂਆ ਹੁਣ ਨਿਆਣਾ ਸਾਰੀਆਂ ਨਿਆਣਾ, ਫਿਰ ਮੰਮੀ ਹੁਣਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਜਿੱਦਾਂ ਹੱਥ 'ਚ ਹੌਲੀ ਹੌਲੀ ਦੇਣੀ ਪੈਸੇ ਫੜਾ ਦੇਣੇ, ਹਨਾ ਹੈ ਤਾਂ ਕੁਛ ਵੀ ਨੀ ਕਿ ਤੁਸੀਂ ਉੱਥੇ ਜਾ ਕੇ ਕੀ ਖਰੀਦਣਾ ਨਾ ਜਾਂ ਕੁਛ ਵੀ, ਪਰ ਇੱਕ ਉਹ ਡਿਫਰੈਂਟ ਜਿਹਾ,
1: ਅਸੀਂ ਛੋਟੇ ਜਦੋਂ ਹੁੰਦੇ ਸੀ ਨਾ ਤੁਹਾਡੇ ਨਾਲ ਦੇ ਪਿੰਡਾਂ ਦੇ ਮੁੰਡੇ ਚਲੋ ਸਕੂਲ ਪੜ੍ਹਨ ਤਾਂ ਆਉਂਦੇ ਸੀ, ਪਰ ਉਦੋਂ ਸਪੈਸ਼ਲੀ ਤੁਹਾਡੇ ਘਰੇ ਆਉਂਦੇ ਸਾਰੇ ਜਣੇ, ਮੈਂ ਚਾਹ ਨਾਲ ਲੈ ਜਾਣਾ ਘਰੇ ਵੀ ਚੱਲ ਚੱਲੀ ਸਾਡੇ ਘਰ ਚੱਲਣੇ ਹੋਣੇ ਸੀ ਨਾ, ਉਹ ਉਹਨਾਂ ਨੂੰ ਵੱਖਰਾ ਚਾਹ, ਸਾਨੂੰ ਵੱਖਰਾ ਚਾਹੁੰਦਾ ਯਾਰ ਮੇਰੇ ਯਾਰ ਦੋਸਤ ਮੇਰੇ ਘਰੇ ਆਊਗਾ, ਨਾਲ ਦੇ ਪਿੰਡਾਂ ਕਦੀ ਨਹੀਂ, ਉਦੋਂ ਤਾਂ ਸਿਰਫ ਸਕੂਲ ਵਾਸਤੇ ਮਸਾਂ ਆਉਂਦੇ ਹੁੰਦੇ ਸੀ, ਅਤੇ ਉਦੋਂ ਮੇਲਿਆਂ ਕਰਕੇ ਉਹਨਾਂ ਨੇ ਆਉਣਾ ਸਾਰਿਆਂ ਨੇ ਘਰੇ ਲੈ ਜਾਣਾ ਉਹਨਾਂ ਨੂੰ, ਵਿਆਹ ਤਾਂ ਘਰੇ ਚੱਲਣਾ ਵੀ ਨਾ ਘਰੇ ਬਹਿ ਕੇ ਕੁਛ ਖਾ ਪੀਵਾਂਗੇ ਜੋ ਮਰਜ਼ੀ ਹੈ, ਇੱਕ ਮੇਲਾ ਸਾਰੇ ਆਪਣੇ ਜਾਣਦੇ ਹੋਣੇ ਸੰਗਰੂਰ ਡਿਸਟ੍ਰਿਕਟ ਦੇ ਲੁਧਿਆਣੇ ਪਾਸੇ ਛਪਾਰ ਦਾ ਮੇਲਾ ਬਹੁਤ ਭਰਦਾ, ਉਹ ਤੇ ਮਿੱਠੀਆਂ ਪਾਥੀਆਂ ਖਾਣ ਨੂੰ ਮਿਲਦੀਆਂ ਹੁੰਦੀਆਂ,
0: ਮਿੱਠੀਆਂ ਪਾਥੀਆਂ
1: ਉਹਨੂੰ ਪਰ ਮਿੱਠੀਆਂ ਪਾਥੀਆਂ ਕਹਿੰਦੀਆਂ ਨੇ, ਜਿੱਦਾਂ ਪਾਥੀ ਟਾਈਪ ਬਣਿਆ ਹੁੰਦਾ ਸਵੀਟ ਹੁੰਦੀ ਹੈ ਚੀਜ਼, ਉਹ ਉਹ ਇਹਨੂੰ ਏਦਾਂ ਬਣਾ ਕੇ ਉਹਨਾਂ ਨੇ ਨਾ ਏਦਾਂ ਹੀ ਮੰਜੇ ਦੇ ਜਾਂ ਚਿਣ ਕੇ ਰੱਖੀ ਹੁੰਦੀਆਂ ਸੀ, ਕੋਈ ਡਜ਼ਨ ਮੈਟਰ ਕੋਈ ਮਿੱਟੀ ਪਵੇ ਜਾਂ ਕੁਛ ਪਵੇ, ਪਰ ਲੋਕੀ ਖਾ ਲੈਂਦੇ ਸੀ, ਖਾਂਦੇ ਸੀ ਉਸ ਚੀਜ਼ ਨੂੰ ਕਰਕੇ ਮੇਲੇ 'ਚ, ਜਿਵੇਂ ਗੁੜ ਕਈਆਂ ਨੇ, ਕਈਆਂ ਦਾ ਕਲਾੜੀ ਨੇੜੇ ਹੁੰਦੀ ਸੀਗੀ ਉਹਨਾਂ ਦੀ, ਉਹਨਾਂ ਨੇ ਸਪੈਸ਼ਲ ਉਦੋਂ ਆਈਟਮਾਂ ਬਣਾ ਦੇਣੀ ਵੀ ਚੱਲ ਮੇਲਾ ਲੱਗਣਾ ਵਾ, ਗੁੜ ਦੀ ਸਪੈਸ਼ਲ ਬਣਾ ਕੇ ਆਈਟਮਾਂ ਲੈ ਕੇ ਆਉਣੀ, ਅਤੇ ਉਹ ਸਾਰਾ ਐਵੇਂ ਨੰਗਾ ਹੀ ਪਿਆ ਹੁੰਦਾ ਸੀ, ਕੋਈ ਟੱਕਿਆ ਨਹੀਂ ਹੁੰਦਾ ਕੋਈ ਚੀਜ਼ ਦੇ ਕਰਕੇ, ਤਾਂ ਵੀ ਲੋਕਾਂ ਨੇ ਖਾਈ ਜਾਣਾ ਉਹ ਆਜਮਾ, ਜਾਂ ਤਾਂ ਚੀਜ਼ਾਂ ਉਦੋਂ ਚੀਜ਼ਾਂ ਵੀ ਵਧੀਆ
0: ਬਣਦੀਆਂ ਸੀਗੀਆਂ, ਗੁੜ ਛੱਡੋ ਸਾਡੇ ਹਰ ਇੱਕ ਬੱਸ ਅੱਡੇ 'ਤੇ ਖਜੂਰਾਂ ਨੰਗੀਆਂ ਪਈਆਂ ਹੁੰਦੀਆਂ, ਘੱਟਾ ਛੱਡੋ ਮੱਖੀਆਂ ਪਰੇ ਕਰਕੇ ਵੇਖਣਾ ਪੈਂਦਾ ਹੁੰਦਾ ਸੀ ਇਸ ਥੱਲੇ ਖਜੂਰਾਂ, ਜਾਂ ਫਿਰ ਉਹ ਜਿਹੜੇ ਜਿੱਦਾਂ ਜਿਹੜੇ ਅੰਗੂਰਾਂ ਦੀ ਰੇਹੜੀ, ਅੰਗੂਰਾਂ ਦੀ ਰੇਹੜੀ ਤੇ ਕੀ ਬਣਦਾ ਹੁੰਦਾ ਹੈ ਉਹ, ਪਰ ਦੂਜੀਆਂ ਮੱਖੀਆਂ ਹੁੰਦੀਆਂ
1: ਡੂਮਣੇ ਵਾਲੀਆਂ ਹੁੰਦੀਆਂ, ਉਹ 'ਚ ਵੀ ਖਾ ਜਾਣਾ, ਉਹ ਕਿਹੜਾ ਪਰਵਾਹ ਕਰਦੇ ਹੁੰਦੇ ਸੀ, ਪਰ ਮਤਲਬ ਮੈਂ ਜਿਹੜੀ ਚੀਜ਼ਾਂ ਬਣਾਈ ਦੀ ਉਹਦੀ ਗੱਲ ਕਰਦਾ ਵੀ ਉਦੋਂ ਕੋਈ ਮਿਲਾਵਟ ਨਹੀਂ ਹੁੰਦੀ ਸੀ, ਵੀ ਤੁਹਾਨੂੰ ਉਹ ਹਜਮ ਵੀ ਹੋ ਜਾਂਦੀ, ਚਲੋ ਮਿੱਟੀ ਪੈ ਵੀ ਮਾੜੀ ਮਿੱਟੀ, ਫਿਰ ਚੀਜ਼ ਤਸਲੀ ਸੀ ਨਾ, ਉਹ ਤਾਂ ਚੀਜ਼ ਵੀ ਮਾੜੀ ਪਈ ਉੱਤੋਂ ਮਿੱਟੀ ਹੋਰ ਪੈ ਜਾਣੀ, ਖਾਧੀ ਉਹਦੇ ਕੋਲ ਜਾਣੀ ਨਹੀਂ,
0: ਨਹੀਂ ਇਹਦਾ ਮਤਲਬ ਇਹ ਵੀ ਆ ਵੀ ਵੇਖੋ ਮੱਖੀਆਂ ਮੁੱਖੀਆਂ ਵੀ ਉਨਾ ਮਾੜਾ ਅਸਰ ਨਹੀਂ ਕਰਦੀਆਂ ਜਿੰਨਾ ਮਾੜਾ ਖਾਣਾ ਅਸਰ ਕਰਦਾ,
1: ਹਾਂ
0: ਹਾਂ ਕਿੰਨਾ ਜ਼ਿਆਦਾ, ਆਪਾਂ ਮੇਲੇ ਦੇ ਵਿੱਚ ਪਹਿਲੀਆਂ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਉਹ ਜਲੇਬੀ ਜਲੂਬੀਆਂ ਕੱਢਣ ਦੇ ਉੱਦਾਂ ਹੀ ਮੱਖੀਆਂ ਮੁੱਖੀਆਂ ਉੱਤੇ ਤੁਰੇ ਫਿਰਦੀਆਂ, ਕਿਹਨੂੰ ਇਤਰਾਜ਼ ਹੁੰਦਾ ਸੀ, ਠੀਕ ਆ ਮਿੱਠਾ ਵਾ ਤੇ ਮੱਖੀਆਂ ਆਉਣੀਆਂ ਹੀ ਆ, ਉਹ ਜਿੱਦਾਂ ਉਹ ਇੱਕ ਟਿਕਟੋਕ ਜੀ ਨਹੀਂ ਉਹ ਕਹਿੰਦਾ ਉਹ ਆਪਣਾ ਮਿੱਠੇ ਭਾ ਖਰਬੂਜੇ ਮਿੱਠੇ ਆ, ਤੈਨੂੰ ਵੀ ਲੱਗਦਾ ਨਾ ਮੱਖੀਆਂ ਉੱਤੇ ਚਾਹ ਨੂੰ ਬੈਠੀਆਂ, ਉਹ ਚਲੋ ਗਾਲਾਂ ਕੱਢਦੇ ਪਰ ਉਹ ਵੀ ਕੱਲੇ ਮੱਖੀਆਂ ਦਾ ਹੋਰ ਤੈਨੂੰ ਵੀ ਲੱਗਦਾ ਹੋਣਾ ਚਾਹ ਨੂੰ ਬੈਠੀਆਂ
1: ਮਿੱਠੇ ਹੋਣੇ ਇਹ ਚੀਜ਼ਾਂ ਬੜੀਆਂ ਉਦੋਂ ਤਿਆਰ ਰੱਖੀ ਦੀਆਂ, ਖਾਣ ਪੀਣ ਦਾ ਵੀ, ਖਾਣ ਪੀਣ ਵੀ ਉਹਦੇ ਨਾਲ ਹੁਣ ਇਹ ਚੀਜ਼ਾਂ ਪਹਿਲਾਂ ਹਰ ਥਾਂ ਲੰਗਰ ਹੁੰਦੇ ਹੁਣ ਘੱਟ ਗਿਆ, ਜਦੋਂ
0: ਸਪੈਸ਼ਲ ਯਾਰ ਲੰਗਰ ਤੋਂ ਮੈਨੂੰ ਚੇਤਾ ਆ ਗਿਆ ਰਿਚਰਡ ਜੀ ਹੋਲਡ ਤੇ ਹੀ ਆ, ਹੈਲੋ ਰਿਚਰਡ ਜੀ ਤੁਸੀਂ ਇਹ ਤੁਸੀਂ ਲਾਸਟ ਕਾਲਰ ਹੋਣਗੇ,
1: ਤੁਸੀਂ ਮੋਮੋਸ ਦੇ ਅਟੈਕ ਕੀਤਾ ਰਸਤੇ, ਰਿਚਰਡ ਜੀ ਦੇਖ ਲਓ ਥਾਰੀ ਬਾਤਾਂ ਚੇੜ ਲਈ,
0: ਠੰਡ ਠੁੰਡ ਕਿੱਥੇ ਲੱਗਣ ਡੀ ਆ,
1: ਥਾਰੀ ਬਾਤਾਂ ਕਰ ਰਹੇ ਇਹਨੂੰ, ਕਹ ਰਹੇ ਵੀ ਭੂਖ ਲੱਗੀ ਤੇ ਯਾਦ ਆ ਗਿਆ ਰਿਚਰਡ ਜੀ ਹੋਲਡ ਪਾ ਫੜੇ, ਦੇਖ ਲਓ ਆਪ ਕੇ ਸੌ ਸੌ ਮੋਮੋਜ਼ ਯਾਦ ਰੱਖੇ ਨਾ,
3: ਮੇਰਾ ਹਰਿਆਣਾ ਤੇ ਤਾਂ ਉਹ ਹੈ ਲਗਾਵ,
0: ਤੁਹਾਡਾ ਕਿੱਥੇ ਨਹੀਂ ਆ?
3: ਮੈਂ ਦਿੱਲੀ ਬੋਕਸਿੰਗ ਟੀਮ ਕਾ ਕੈਪਟਨ ਥਾ, ਮੇਰੇ ਸਭ ਬੋਕਸਰ ਹਰਿਆਣਾ ਸੇ, ਐਂਡ ਮਤਲਬ ਘੀ ਜੋ ਭਰ ਕੇ ਆਉਂਦਾ ਥਾ ਮੇਰੇ ਘਰ, ਐਂਡ ਐਵਰੀਥਿੰਗ ਐਂਡ ਦ ਲਵ ਐਂਡ ਉਨਕੀ ਬਾਤੇ।
1: ਰਿਚਰ ਜੀ, ਆਪਕੀ ਇੱਕ ਚੀਜ਼ ਬੜੀ ਫੇਮਸ ਹੋ ਗਈ, ਲੋਕ ਦੇਸ਼ ਪ੍ਰੇਮੀ ਹੋਤੇ ਹੈ, ਡੇਰਾ ਪ੍ਰੇਮੀ ਹੋਤੇ, ਆਪ ਤਾਂ ਮੋਮੋਸ ਪ੍ਰੇਮੀ ਹੋ। ਜੀ ਸਰ,
3: ਔਰ ਕਿਆ ਕਹਿੰਦੇ, ਮੇਰਾ ਫੋਰਮੈਨ ਵੀ ਹਰਿਆਣਾ ਕੇ ਸਿੱਖਾ ਦਾ, ਰਾਜੇਸ਼ ਚੌਟਾਲਾ।
1: ਅੱਛਾ ਜੀ।
3: ਤੋ ਪਿਛਲੇ ਹਫਤੇ ਆਪ ਲੋਕ ਵੋ ਸ਼ੋਰ ਐਂਡ ਸ਼ੋਰ ਕੀ ਬਾਤ ਕਰ ਰਹੇ ਥੇ ਐਕਸੈਂਟ ਕੇ ਬਾਅਦ, ਤੋ ਮੈਂ ਆਪਣੇ ਚੌਟਾਲਾ ਕੋ ਜਬ ਵੀ ਜਾਤਾ ਥਾ ਗਰਲਫ੍ਰੈਂਡ ਕੋ ਮਿਲਨੇ, ਤੋ ਬੋਲਤਾ ਥਾ ਕਿ ਆਈ ਐਮ ਗੋਇੰਗ ਟੂ ਸੀ ਪੀ ਔਰ ਆਈ ਐਮ ਗੋਇੰਗ ਟੂ ਡੈਫ ਕਾਲ ਔਰ ਆਈ ਐਮ ਗੋਇੰਗ ਟੂ ਜੀ ਕੇ, ਮਤਲਬ ਉਸਕੋ ਐਬਰੀਵੇਸ਼ਨ ਮੇ ਬੋਲਤਾ ਥਾ ਤਾਂ ਕਿ ਬਾਕੀਓ ਕੋ ਸਮਝ ਨਾ ਆਏ। ਤੋ ਇੱਕ ਦਿਨ ਵੋ ਆ ਕੇ ਮੁਝੇ ਬੋਲਤਾ ਹੈ ਕਿ ਸਰ ਮੈਂ ਆਰ ਟੀ ਜਾ ਰਹਾ ਹੂੰ ਔਰ ਇੱਕ ਘੰਟੇ ਬਾਅਦ ਆਊਂਗਾ। ਮੈਨੇ ਕਿਹਾ ਆਰ ਟੀ ਕਿਆ ਹੈ? ਕਹਿੰਦਾ ਰੇਲਵੇ ਸਟੇਸ਼ਨ। ਤੋ ਸਟੇਸ਼ਨ ਕਿਸਕੋ ਬੋਲਤਾ? ਸਟੇਸ਼ਨ
0: ਸਟੇਸ਼ਨ
1: ਟੇਸਨ ਮੈਂ ਗਾਡੀ ਖੜੀ ਭਾਈ।
3: ਔਰ ਬਚਪਨ ਮੇ ਹਮਾਰੇ ਵਹਾਂ ਮੇਲਾ ਨਹੀਂ ਹੋਤਾ ਥਾ, ਬਟ ਜੈਮਨੀ ਸਰਕਸ ਬਹੁਤ ਬਿਗ ਅਟ੍ਰੈਕਸ਼ਨ ਫੋਰ ਅਸ ਐਸ ਕਿਡਸ।
1: ਸਰਕਸ ਵੀ ਆ ਜਾਂਦੀ ਸੀ ਪਿੰਡ
3: ਐਂਡ ਵਹਾਂ ਓਲਡ ਡੇਲੀ ਮੇ ਲਗਤਾ ਥਾ ਐਂਡ ਰਾਮਲੀਲਾ ਗਰਾਊਂਡ ਮੇ ਰਾਮਲੀਲਾ ਲਗਤਾ ਥਾ। ਔਰ ਵਹਾਂ ਇੱਕ ਟਿਨ ਤੇ ਬਣਾ ਹੁਆ ਬੋਟ ਮਿਲਤਾ ਥਾ, ਮੋਟਰ ਬੋਟ ਵਿਚ ਹੈਡ ਟੂ ਪਾਈਪਸ ਵੇਅਰ ਯੂ ਪੁੱਟ ਵਾਟਰ ਇਨ ਇਟ ਐਂਡ ਉਸਕੇ ਨੀਚੇ ਆਪ ਬੋਟ ਕੇ ਅੰਦਰ ਇੱਕ ਕੈਂਡਲ ਜਲਾਤੇ ਥੇ, ਕੈਂਡਲ ਪਾਣੀ ਕੋ ਗਰਮ ਕਰਕੇ ਸਟੀਮ ਕਰਕੇ ਇਟ ਯੂਸ ਟੂ ਮੇਕ ਇਟ ਰਨ ਲਾਈਕ ਅ ਮੋਟਰ ਬੋਟ।
1: ਜੀ ਜੀ ਜੀ ਜੀ ਜੀ ਹਾਂ, ਵੋ ਵੀ ਹੋਤੀ ਥੀ। ਯੈਸ ਯੈਸ ਯੈਸ।
3: ਵੋ ਮੇਰਾ ਫੇਵਰੇਟ ਥਾ ਟੋਏ, ਅਭੀ ਵੀ ਮਿਲਤਾ ਹੈ, ਬਟ ਇਟਸ ਲਾਈਕ $50 ਈਚ ਔਨ ਈਬੇ।
0: ਓਕੇ, ਸੋ ਅਭੀ ਵੀ ਲੇਤੇ ਹੋ?
3: ਮੈਂ ਆਪਣੇ ਬੱਚੋ ਕੋ ਸਭ ਕੁਛ ਦਿਖਾਇਆ ਜੋ ਮੈਨੇ ਬਚਪਨ ਹੀ ਕਿਹਾ, ਆਈ ਹੈਵ ਸ਼ੋਡ ਦੇਮ ਐਵਰੀਥਿੰਗ ਦੈਟ ਆਈ ਡਿਡ ਐਂਡ ਐਂਡ ਆਈ ਯੂਜ਼ ਟੂ ਲਵ ਟੋਇਜ਼ ਹਮਾਰੇ ਵੁਡਨ ਟੋਇਜ਼ ਹਮਾਰੇ ਤਾਂ ਪੰਜਾਬ ਸੇ ਆਤੇ ਥੇ, ਪਰ ਵੋ ਲੋਕ ਟਾਂਗਾ ਮੇ ਲੈ ਕੇ ਆਤੇ ਥੇ, ਵੀ ਡਿਡ ਨਾਟ ਹੈਵ ਸ਼ੋਪਸ ਦੈਟ ਟਾਈਮ। ਸੋ ਟਾਂਗਾ ਮੇ ਵੋ ਲੋਕ ਚਾਵਲ ਲਾਤੇ ਥੇ, ਟੋਇਜ਼ ਲਾਤੇ ਥੇ, ਵਟਐਵਰ ਦੇ ਵੁਡ ਮੇਕ ਹੈਂਡੀਕ੍ਰਾਫਟ। ਸੋ ਫਿਰ ਉਸੇ ਮੁਝੇ ਚਸਕਾ ਲਗਾ, ਕਿਉਂਕਿ ਮੇਰਾ ਡੈਡ ਕਾ ਫਰਨੀਚਰ ਕਾ ਬਿਜ਼ਨਸ ਥਾ, ਆਈ ਸਟਾਰਟ ਮੇਕਿੰਗ ਵੁਡਨ ਟੋਇ ਜਸਟ ਐਸ ਫਨ। ਸੋ ਐਵਰੀ ਕ੍ਰਿਸਮਸ ਮੈਂ ਕ੍ਰੋਸ ਬਣਾ ਕੇ ਕਲਰਫੁਲ ਕ੍ਰੋਸਿਸ ਦੇਤਾ ਥਾ ਆਪਣੇ ਕਜ਼ਨ ਵਗੈਰਾ ਕੋ ਯਾ ਰਿਲੇਟਿਵਸ ਕੋ ਡਿਊਰਿੰਗ ਕ੍ਰਿਸਮਸ, ਵਿਚ ਆਲ ਕੇਮ ਫਰੋਮ ਪੰਜਾਬ, ਬਿਕੋਜ ਪੰਜਾਬ ਮੇ ਵੁਡਨ ਕਾਰੀਗਰ ਬਹੁਤ ਸਾਰੇ ਥੇ
0: ਹਮਾਰੇ,
3: ਸਕਿਲਸ ਵਿਦ ਵੁਡਨ ਟੋਇਜ਼ ਬਹੁਤ ਐਕਸਲੈਂਟ
0: ਨੇ, ਵਧੀਆ ਨਾਲੇ ਟੁੱਟਦੇ ਭੱਜਦੇ ਵੀ ਨਹੀਂ, ਟਾਈਮ ਕੱਢ ਜਾਂਦੇ। ਥੈਂਕ ਯੂ ਰਿਚਰ ਜੀ।
3: ਓਕੇ ਜੀ, ਸਤਿ ਸ਼੍ਰੀ ਅਕਾਲ ਜੀ ਤੇ ਰਾਮ ਰਾਮ।
0: ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ
1: ਭਾਈ ਜੀ।
0: ਇੱਕ ਚੀਜ਼ ਤੇ ਵੇਖੋ, ਰਿਚਰ ਜੀ ਦੀ ਗੱਲ ਤੋਂ ਇੱਕ ਚੀਜ਼ ਤੇ ਕਲੀਅਰ ਆ ਕਿ ਸ਼ਹਿਰਾਂ ਦੇ ਮੇਲੇ ਨਹੀਂ, ਮੇਲੇ ਪਿੰਡਾਂ ਵਾਲਿਆਂ ਦੇ ਆ। ਪਿੰਡ ਵਾਲੇ ਪਿੰਡਾਂ ਦੇ ਵਿੱਚ ਜ਼ਿਆਦਾ ਮੇਲੇ ਇੰਜੋਏ ਕਰਦੇ, ਸ਼ਹਿਰਾਂ ਵਾਲਿਆਂ ਨੂੰ ਸ਼ਾਇਦ ਉਦੋਂ ਵੀ ਮੇਲੇ ਦੀ ਉਨਾ ਨਹੀਂ ਫਤੂਰ, ਕਿਉਂਕਿ ਉੱਥੇ ਹੋਰ ਬਹੁਤ ਐਂਟਰਟੇਨਮੈਂਟ ਦੇ ਸੋਰਸ ਸੀ,
1: ਕਿਉਂਕਿ ਜਿਹੜੀਆਂ ਸ਼ੋਪਸ ਲੱਗਦੀਆਂ ਉਹ ਤਾਂ ਭਾਜੀ ਸ਼ਹਿਰਾਂ 'ਚ ਔਲਰੇਡੀ ਹੈ ਹੀ,
0: ਔਲਰੇਡੀ ਹੈਗੀਆਂ ਸੀ। ਪਰ ਹੁਣ ਅੱਜ ਦੇ ਸਮੇਂ ਦੇ ਵਿੱਚ ਆਪਾਂ ਇਸ ਚੀਜ਼ ਨੂੰ ਕੰਪੇਅਰ ਕਰਕੇ ਵੇਖ ਸਕਦੇ ਹਾਂ ਵੀ ਹੁਣ ਇੱਕ ਤਰ੍ਹਾਂ ਦੇ ਅਸੀਂ ਵੀ ਸ਼ਹਿਰ ਗਏ ਹਾਂ, ਇਸ ਕਰਕੇ ਅਸੀਂ ਸ਼ਾਇਦ ਇੰਜੋਏ ਨਹੀਂ ਕਰਦੇ ਮੇਲੇ, ਜਾਂ ਫਿਰ ਆਪਾਂ ਉਹ ਪੁਰਾਣਾਪਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਤਾਂ ਕਿਉਂਕਿ ਸਾਡੀਆਂ ਉਹ ਸ਼ਾਇਦ ਯਾਦਾਂ ਦੇ ਵਿੱਚ ਪਿਆ ਵਾ ਕਿਤੇ ਨਾ ਕਿਤੇ, ਅਤੇ ਅਸੀਂ ਉਹ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ ਜਲੇਬੀਆਂ, ਉਹ ਪਕੌੜੇ ਲੱਭਣ ਮੇਲੇ ਤੋਂ, ਉਹ ਭੰਗ ਵਾਲੇ ਪਕੌੜੇ, ਚਲੋ ਅਤੇ ਉਹਨੂੰ ਕਿੱਥੋਂ ਲੱਭਣੇ ਆ, ਉੱਥੇ ਜਾ ਕੇ
1: ਲੱਭਣੇ
0: ਮਿੱਠੇ ਚੌਲ ਅਤੇ ਉਹ ਸਾਰਾ ਕੁਛ। ਸੋ ਸ਼ਹਿਰਾਂ ਦੇ ਵਿੱਚ ਜਿਹੜਾ ਉਹਦਾ ਬਦਲਿਆ ਰੂਪ ਆ, ਉਹ ਫਿਰ ਜਿਹਦੀ ਆਪਾਂ ਵਾਰ ਵਾਰ ਗੱਲ ਕਰ ਰਹੇ ਹਾਂ ਵੀ ਇਨਡੋਰ ਚਲ ਗਿਆ, ਸਟੇਡੀਅਮਸ ਦੇ ਵਿੱਚ ਚਲ ਗਿਆ ਸਾਰਾ ਕੁਛ, ਆ ਵੱਡੇ ਵੱਡੇ ਕੌਂਸਰਟ ਹੋ ਗਏ ਹੁਣ ਮੇਲਿਆਂ ਦੇ ਵਿੱਚ, ਜਿਹੜਾ ਸਿੰਗਰ ਹੀ ਪਹਿਲੀਆਂ ਦੇ ਵਿੱਚ, ਹੁਣ ਆਪਾਂ ਜੇ ਮਰ ਕੇ ਹੀ ਆ ਕਿਤੇ, ਮੇਰੇ ਤਾਂ ਨਹੀਂ ਧਿਆਨ 'ਚ ਵੀ ਕਦੀ ਆਪਾਂ ਸੁਣਿਆ ਹੋਵੇ ਵੀ ਫਲਾਣਾ ਆਡੀਟੋਰੀਅਮ 'ਚ ਫਲਾਣਾ ਸਿੰਗਰ ਆ ਰਿਹਾ। ਸਿੰਗਰ ਹਮੇਸ਼ਾ ਮੇਲਿਆਂ 'ਚ ਖਾੜੇ ਲਾਉਂਦੇ ਹੁੰਦੇ ਸੀ, ਸਿੰਗਰ ਖਾੜਿਆਂ ਕਰਕੇ ਹੀ ਜਾਣੇ ਜਾਂਦੇ ਸੀ।
1: ਜੀ ਜੀ,
0: ਹੈ ਨਾ, ਅਤੇ ਇਹ ਹੁਣ ਉਦੋਂ ਕਿਤੇ ਸ਼ਹਿਰਾਂ 'ਚ ਹੋਊਗਾ, ਆਈ ਡੋਂਟ ਨੋ, ਪਰ ਹੁਣ ਉਹ ਇੱਕ ਨੋਰਮਲ ਅੱਜ ਦੇ ਸਮੇਂ ਦਾ ਫਨੋਮੈਨਾ ਵਾ ਵੀ ਅੰਦਰ ਬਹਿ ਕੇ ਆਪਾਂ ਕਰਨਾ ਜੋ ਕਰਨਾ ਆਪਾਂ ਨਹੀਂ, ਬਾਹਰ ਬਹੁਤੇ ਸਿੰਗਰ ਜਿਹੜੇ ਆ ਹੁਣ ਅਖਾੜਿਆਂ 'ਚ ਗਾਉਣਾ ਵੀ ਨਹੀਂ ਪਸੰਦ ਕਰਦੇ, ਜਾਂ ਗਾਉਣੋਂ ਹਟ ਗਏ, ਜਾਂ ਇੱਦਾਂ ਕਹਿ ਲਓ ਵੀ ਉਹ ਗਾ ਨਹੀਂ ਸਕਦੇ, ਉਹ ਇੱਕ ਵੱਖਰੀ ਗਾਇਕੀ ਆ, ਉੱਥੇ ਵੱਖਰਾ ਜ਼ੋਰ ਲੱਗਦਾ,
1: ਬੜਾ ਜ਼ੋਰ ਲੱਗਦਾ,
0: ਉੱਥੇ ਇੰਨਾ ਤਾਮਾ ਝਾਮਾ ਨਹੀਂ ਹੋ ਸਕਦਾ ਜਿੰਨਾ ਉੱਥੇ ਅੰਦਰ ਲੱਗਦਾ ਵਾ, ਇੰਨਾ ਫਲੈਸ਼ੀ ਇੱਕ ਜਿਹੜਾ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਔਰਾ ਬਣਦਾ ਵਾ ਉੱਥੇ।
1: ਕਿਉਂਕਿ ਮੇਲੇ 'ਚ ਆਪਣੇ ਆਪ ਨੂੰ ਕੌਨਸਟਰੇਟ ਤੁਸੀਂ ਗਾਣਾ ਹੁੰਦਾ ਨਾ, ਤੁਸੀਂ ਡਿਸਟਰੈਕਟ ਬੜੇ ਹੁੰਦੇ ਆ ਮੇਲੇ ਦੇ ਵਿੱਚ, ਖਾਸ ਕਰਕੇ ਕੋਈ ਕਿਵੇਂ ਗੱਡੀਆਂ 'ਤੇ ਬੈਠਾ, ਕੋਈ ਕਿੱਥੇ ਬੈਠਾ, ਕਿਵੇਂ ਦਾ ਕੋਈ ਰੌਲਾ ਪਾ ਦੇ, ਉਹਦੀ ਇੱਕ ਆਪਣੀ ਬੜੀ ਖੂਬਸੂਰਤੀ ਜਿਹੀ ਰਹਿੰਦੀ ਹੁੰਦੀ ਆ ਵੀ ਜਿਹੜਾ ਅਖਾੜੇ 'ਚ ਗਾਉਂਦਾ। ਔਰ ਅਖਾੜੇ 'ਚ ਵਾਕਿਆ ਉਹ ਕਹਿੰਦੇ ਸੀ ਵੀ ਕੋਈ ਕੋਈ ਸਿੰਗਰ ਹੁੰਦਾ ਜਿਹਦਾ ਪੂਰੇ ਇੱਕ ਦੋ ਜੋਨਾ ਗਾਉਂਦਾ ਵੀ, ਔਰ ਸਾਜ਼ ਨੂੰ ਹੈ ਕਿ ਸੀ ਹਰਮੋਨੀਅਮ ਸੀ ਉਹਨਾਂ ਕੋਲ, ਇੱਕ ਘੜਾ ਹੁੰਦਾ ਸੀ ਅਤੇ ਇੱਕ ਢੋਲਕੀ ਹੁੰਦੀ ਸੀ, ਤਿੰਨ ਚਾਰ ਚੀਜ਼ਾਂ ਹੁੰਦੀਆਂ ਸੀ, ਬਾਕੀ ਤਾਂ ਸਾਰਾ ਅਤੇ ਜਦੋਂ ਉਦੋਂ ਸਪੀਕਰ ਵੀ ਦੂਜੇ ਹੁੰਦੇ ਸੀ ਨਾ, ਲੰਮੇ ਜਿਹੜੇ ਸਪੀਕਰ ਦੂਜੇ ਹੁੰਦੇ ਸੀ ਉਹਨਾਂ 'ਚ ਵੇਲੇ ਉਹਨਾਂ ਨੇ ਪੋਪੂ ਸਪੀਕਰ ਹੁੰਦੇ ਸੀ
0: ਉਹਨਾਂ 'ਚ,
1: ਉਹਨਾਂ 'ਚ ਇਹਨਾਂ ਨੇ ਪੂਰਾ ਮੇਲੇ ਤੱਕ ਪੂਰਾ ਨਜ਼ਾਰਾ ਬੰਨ ਦਿੰਦੇ ਸੀ।
0: ਸਮੇਂ ਸਮੇਂ ਦੀ ਗੱਲ ਹੈ, ਸਮੇਂ ਸਾਰੀਆਂ ਚੀਜ਼ਾਂ ਆਪਣਾ ਰੂਪ ਰੰਗ ਬਦਲਦੀਆਂ ਨੇ ਉਸੇ ਤਰੀਕੇ ਦੇ ਨਾਲ, ਮੇਲੇ ਨੇ ਵੀ ਆਪਣਾ ਰੂਪ ਰੰਗ ਬਦਲਿਆ। ਹੁਣ ਮੇਲਿਆਂ ਦੇ ਵਿੱਚ ਹੁੰਦੇ ਨੇ ਪਰ ਉਹ ਵਾਲਾ ਸ਼ਾਇਦ ਰਸ ਬਹੁਤ ਘੱਟ ਥਾਈਂ 'ਤੇ ਰਹਿ ਗਿਆ ਵਾ ਵੀ ਉੱਦਾਂ ਦੀਆਂ ਛਿੰਝਾਂ, ਉੱਦਾਂ ਦੀਆਂ ਕਬੱਡੀਆਂ, ਉੱਦਾਂ ਦੇ ਗਾਇਕ, ਉੱਦਾਂ ਦੇ ਅਖਾੜੇ, ਉੱਦਾਂ ਦੀਆਂ ਦੁਕਾਨਾਂ ਕਿਤੇ ਉਸ ਹਿਸਾਬ ਦੇ ਨਾਲ ਕਿਤੇ ਲੱਗਦੀਆਂ ਹੋਣ। ਕਿਉਂਕਿ ਪਹਿਲੀਆਂ ਦੇ ਵਿੱਚ ਸ਼ਾਇਦ ਇੱਕ ਫਰਕ ਇਹ ਵੀ ਸੀ ਨਾ ਵੀ ਜਗ੍ਹਾ ਹਰ ਇੱਕ ਥਾਂ ਦੇ ਉੱਤੇ ਹਰ ਇੱਕ ਪਿੰਡ ਦੇ ਵਿੱਚ ਖੁੱਲ੍ਹੀ ਪਈ ਸੀ, ਪੰਚਾਇਤੀ ਥਾਂ ਸੀ ਜਾਂ ਸ਼ਾਮਲਾਟ ਸੀ ਜਾਂ ਜੇ ਕੇ ਬਾਬੇ ਦੀ ਜਗ੍ਹਾ ਸੀ ਤੇ ਉਹ ਪੱਕੀ ਛੱਡੀ,
1: ਗਲੀਆਂ ਤੋਂ ਸ਼ੁਰੂ ਹੋ ਜਾਂਦਾ ਸੀ।
0: ਹਾਂ ਤੇ ਹੁਣ ਛੱਡਦਾ ਕੌਣ ਹੈ ਜਗ੍ਹਾ, ਹੁਣ ਤਾਂ ਚੱਪਾ ਥਾਂ ਨਹੀਂ ਲੋਕਾਂ ਨੇ
1: ਛੱਡੀ, ਗਲੀਆਂ 'ਚ ਸ਼ੁਰੂ ਹੋ ਜਾਂਦਾ ਕੰਮ ਸਾਰਾ ਉੱਥੇ। ਤੇ ਮੇਲੇ ਦੀ ਜੇ ਆਪਾਂ ਇੱਥੇ ਕਰੀਏ, ਆਪਾਂ ਇੱਕ ਮਾਰਕ ਹੀ ਦੇ ਦਿੰਦੇ ਉਹਨਾਂ ਨੂੰ ਵੀ ਤੁਹਾਡੀ ਹੈ ਸਾਡੀ, ਸਾਨੂੰ ਇੱਕ ਤਾਂ ਦੁਕਾਨਾਂ ਦਾ ਨਹੀਂ ਪਤਾ ਲੱਗਦਾ ਵੀ, ਕਿਉਂਕਿ ਸਾਰੀ ਮਾਰਕ ਇੱਕੋ ਵਰਗੀ, ਤੁਸੀਂ ਦੂਰੋਂ ਵੇਖੋਗੇ ਤੁਹਾਨੂੰ ਇੱਕੋ ਫਲੈਟ 'ਚ ਹੀ ਲੱਗਣੀ ਹੈ। ਉੱਥੇ ਰੰਗ ਬਿਰੰਗੀ ਚੀਜ਼ ਆ, ਜਿਹਦੇ ਕੋਲ ਜ਼ਿਆਦਾ ਸਮਾਨ ਉਹਨੇ ਵੱਡੀ ਦੁਕਾਨ ਲਾਈ,
0: ਆਪਣੀ ਚਾਦਰ ਤਾਨਣੀ ਹੁੰਦੀ,
1: ਛੋਟੀ ਵੱਡੀ ਛੋਟੀ ਵੱਡੀ, ਬੰਦੇ ਨੂੰ ਐਕਸਾਈਟਮੈਂਟ ਰਹਿੰਦੀ ਸੀ ਵੀ ਕਿੱਥੇ ਕੀ ਫਿਰਦਾ ਨਾ। ਅਤੇ ਫਿਰ ਇੱਕ ਚੀਜ਼ ਹੋਰ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀ, ਮੇਲੇ 'ਚ ਚੋਰੀ ਚੀਜ਼ਾਂ ਬੜੀ ਚੱਕੀਦੀਆਂ ਸੀ ਨਾ, ਉਹ
0: ਇੱਥੇ
1: ਆਰੇ ਲਾ ਕੇ
0: ਉਹ ਕਰਨ ਵਾਲੇ ਇੱਥੇ ਵੀ ਗੇੜੀ ਘੱਟ ਕਰਦੇ ਆ, ਪਰ ਇਹ ਵੀ ਹੁਣ ਉਹ ਰੁਝਾਨ ਵੈਸੇ ਤਾਂ ਉਹ ਬਿਰਤੀ ਆ, ਉਹ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਪਾਰਟ ਆਫ ਮੇਲਾ ਵਾ।
1: ਹਾਂ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਸਾਡੀਆਂ ਚੀਜ਼ਾਂ ਨਿਕਲ ਜਾਣੀਆਂ, ਜੋ ਇੱਥੋਂ ਨਿਕਲ ਆਉਂਦੇ ਜਵਾਕ ਚੱਕ ਲੈਂਦੇ, ਕੋਈ ਚੱਕਰ ਨੂੰ ਪਤਾ ਹੁੰਦਾ ਵੀ ਕੀ ਕਰਦੇ ਫਿਰਦੇ ਆ। ਲੇਕਿਨ ਹੁਣ ਥੋੜ੍ਹਾ ਜਿਹਾ ਹੁਣ ਸਾਰਾ ਸਮਾਨ ਪਿੱਛੇ ਲਾ ਦਿੰਦੇ ਨੇ ਵੀ ਤੂੰ ਇੱਥੋਂ ਦੱਸ ਦੇ, ਡੰਡੇ 'ਚ ਨਾਲ ਤੂੰ ਲਾ ਕੇ ਦੇਣਗੇ, ਲੈ ਫੜ ਫੜ ਪੈਸੇ ਤਿਆਰ ਲੈ
0: ਪਹਿਲਾਂ ਪੈਸੇ ਦੇ ਦੇ
1: ਅਤੇ ਜਵਾਕ ਰੋਂਦੇ ਰਹਿੰਦੇ। ਜਵਾਕਾਂ ਨੂੰ ਕਿੰਨੀਆਂ ਕੁ ਚੀਜ਼ਾਂ ਲੈ ਕੇ ਦੇਈ ਉੱਥੇ ਨਾ, ਮਤਲਬ ਸਾਰੀਆਂ ਟੋਏ ਹੁਣ ਆ ਗਈ, ਉਹਨਾਂ ਕੋਲ ਉਹ ਤੋਂ ਵਧੀਆ ਟੋਏ ਘਰੇ ਪਏ ਹੁੰਦੇ ਆ। ਅਤੇ ਉਹ ਕੋਈ ਇੱਕ ਹੁੰਦਾ ਵੀ ਕੋਈ ਨਵੀਂ ਕਾਰ ਕੱਢੀ ਹੋਵੇ ਟੋਏ ਦੀ ਜਾਂ ਕੋਈ ਚੀਜ਼ ਕੁਝ ਹੋਵੇ ਉਸ 'ਤੇ ਅਟਰੈਕਟਿਵ ਹੁੰਦੇ ਉਹਨਾਂ ਨੂੰ, ਬਸ ਮਾੜੀ ਜਿਹੀ ਇੱਕ ਅੱਜ ਕੱਲ੍ਹ ਤਾਂ ਸਾਰੇ ਚਾਈਨੀਜ਼ ਟੋਏ ਮਿਲਦੇ ਪਏ ਨੇ, ਬੰਦੂਕਾਂ 'ਚ ਲਾਈਟਾਂ ਨਿਕਲਣਗੀਆਂ, ਉਹ ਚੰਗਾ ਵਾਲਾ ਜਵਾਕ 12 ਸਾਲ ਦਾ ਵੀ ਹੋਏਗਾ ਵੀ ਕਹਿੰਦਾ ਮੈਂ ਤਾਂ ਆਹ ਲੈਣਾ।
0: ਇਹਨਾਂ ਦਾ ਇੱਕ ਹੋਰ ਫਰਕ ਹੈ, ਅੱਜ ਕੱਲ੍ਹ ਜਿਹੜੇ ਖਿਡੌਣੇ ਨੇ ਨਾ ਉਹ ਹਰ ਇੱਕ ਦੁਕਾਨ ਦੇ ਉੱਤੇ ਲਗਭਗ ਸਿਮਲਰ ਨੇ। ਪਹਿਲੀਆਂ 'ਚ ਹੁੰਦਾ ਵੀ ਇੱਕ ਵੇਰੀਏਸ਼ਨ ਸੀ ਵੀ ਇੱਕ ਕੋ ਕੁਛ ਹੋ ਰਿਹਾ ਦੂਸਰਾ ਹੋ ਰਿਹਾ, ਕਿਉਂਕਿ ਜਿਹਦੇ ਜਿਹਦੇ ਆਪ ਬਣਾਉਣਾ ਉਹਦੇ ਬਣਾਉਣ 'ਚ ਫਰਕ ਹੈ, ਉਹਦੇ ਸਪਲਾਇਰ 'ਚ ਫਰਕ, ਕੁਛ ਕੁ ਚੀਜ਼ਾਂ ਤਾਂ ਕਾਮਨ ਰਹਿਣੀਆਂ ਰਹਿਣੀਆਂ ਪਰ ਬਾਕੀ ਸਾਰੀਆਂ ਚੀਜ਼ਾਂ ਵੱਖਰੀਆਂ। ਹੁਣ ਮੈਂ ਵੇਖਣਾ ਹਰ ਇੱਕ ਕੋਲ ਸੇਮ ਹੀ ਤਰ੍ਹਾਂ ਦਾ ਸਮਾਨ ਪਿਆ ਹੁੰਦਾ।
1: ਦੁਕਾਨ ਤਾਂ ਸਾਰੇ ਬੰਦ ਪਈ ਨਾ, ਮਤਲਬ ਜੋ ਤੁਸੀਂ ਮੰਗੋਗੇ ਉਹਨੇ ਦਿਖਾਉਣੇ ਆ ਦੁਕਾਨ 'ਚ, ਇੱਥੇ ਸਾਰੇ ਉਹਨਾਂ ਨੇ ਓਪਨ ਰੱਖੇ, ਜਵਾਕ ਦਾ ਕੋਈ ਭਰੋਸਾ ਨਹੀਂ ਕਿੱਥੇ ਕਰ ਲਏ। ਉਹਨਾਂ ਨੇ ਇਹ ਤਿਆਰ ਰੱਖਣਾ ਵੀ ਇਹ ਜਵਾਕ ਇਸ ਚੀਜ਼ ਤੋਂ ਜ਼ਿਆਦਾ ਵੇਹ ਰਿਹਾ ਤਾਂ ਇਹਦੇ ਪੈਸੇ ਜ਼ਿਆਦਾ ਵਧਾਈ ਜਾਓ, ਪੰਜਾਬ ਵਧਾਈ ਜਾਓ,
0: ਇਹ ਵਧਾ ਦੇਣੇ। ਪਹਿਲੀਆਂ 'ਚ ਤਾਂ ਨਾ ਇਹ ਬੜੀ ਹੈਰਾਨੀ ਹੁੰਦੀ ਸੀ ਵੇਖ ਕੇ ਵੀ ਇਹ ਪਕਾਨੇ ਦਾ ਸੇਬ ਜਿਹਾ ਕਿੱਦਾਂ ਬਣਾ ਦਿੰਦੇ ਆ,
1: ਵਿੱਚ ਉਹਨਾਂ ਨੇ ਨਾ ਸਰਾਂ ਦਾਣੇ ਪਾ ਦੇਣੇ ਛਣ ਛਣ ਕਰਦੇ,
0: ਅੱਧਾ ਅੱਧਾ ਪੌਣਾ ਪੌਣਾ ਘੰਟਾ ਨਾ ਬਹਾਨੇ ਜੇ ਨਾ ਉੱਥੇ ਖਲੋਤੇ ਰਹਿਣਾ ਵੀ ਜਦੋਂ ਬਣਾਊਗਾ ਉਦੋਂ ਵੇਖਾਂਗੇ ਭਲਾ ਕੀ ਕਰ।
1: ਅੱਛਾ ਬਾਰਗਨਿੰਗ ਬੜੀ ਵਧੀਆ ਕਰਦੀ ਬੀਬੀਆਂ ਆਪਣੀ ਨਾ, ਮਤਲਬ ਰੁਪਈਆ ਉਹਨੇ 100 ਮੰਗਿਆ ਦੇ ਕੇ ਉਹਨੂੰ 10 ਹੋਣੇ,
0: ਉਦੋਂ ਇਹ ਸੀ ਨਾ ਵੀ
1: ਜਾਣ ਉਹਦੀ ਚੀਜ਼ ਉਹਨੂੰ ਜਾ ਆਵੇ ਭਾਈ ਕੀ ਗੱਲਾਂ ਕਰਨ, ਤੈਨੂੰ ਬੜਾ ਪਤਾ ਇਹਨੇ ਦੀ ਚੀਜ਼ ਥੋੜੀ ਹੁੰਦੀ ਆ, ਇਹਨੇ ਦੀ ਮਿਲਦੇ ਇਹਨੇ ਪੈਸੇ ਦੇਣੇ,
0: ਐਵੇਂ ਨਿਆਣੇ ਦੇ ਹੱਥੋਂ ਖੋ ਕੇ ਫਿਰ ਉਹਦੇ ਅੱਗੇ ਸੁੱਟ ਦੇਣਾ, ਹਲ ਬੜਾ ਬੜਾ ਚੁੱਕ ਉਹਨੇ ਵਿਚਾਰੇ ਫਿਰ ਟਾਕੀ ਟੁਕੀ ਮਾਰ ਕੇ ਕਹਿਣਾ ਨਹੀਂ ਭੈਣ ਜੀ ਹਲੋ ਕੋਈ ਨੀ ਚੱਲੇ ਨਹੀਂ ਦੇ, ਫਿਰ ਨਿਆਣੇ ਨੂੰ ਫੜਾ ਦੇਣਾ ਨਿਆਣੇ ਫਿਰ ਫਿਰ ਸਾਡਾ ਮਨ ਜਿਹਾ ਮੰਨ ਲਓ ਵੀ ਨਿਆਣੇ ਦਾ ਬਣ ਰਿਹਾ ਵਾ ਵੀ ਹੈ ਨਾ ਵੀ ਚੱਲ ਮਿਲ ਗਈ ਮਿਲ ਗਈ ਮਿਲ ਗਈ, ਉਹਨੇ ਜਿਹਨੂੰ ਸੌਦਾ ਵਿਗੜਿਆ ਉਹਨੇ ਫਿਰ ਖੋ ਕੇ ਸੁੱਟ ਦੇ,
1: ਨਹੀਂ ਚਾਹੀਦੀ ਸਾਨੂੰ
0: ਆਹ ਚੱਕ ਤਾਂ ਫਕਰ ਅੱਗੋਂ ਲੈ ਲਾਂਗੇ ਬਸ ਚੱਲ ਵੀ ਅੱਗੋਂ ਲੈ ਲਾਂਗੇ
1: ਅੱਗੋਂ ਅੱਗੋਂ ਕਰਦੇ ਮੇਲੇ ਤੋਂ ਬਾਹਰ ਹੋ ਜਾਣਾ। ਅੱਛਾ ਔਖਾ ਕਿਹਨੂੰ ਹੁੰਦਾ ਸੀ, ਮੇਲਾ ਬਹੁਤ ਭਰਿਆ ਹੋਵੇ ਨਾ ਪੂਰਾ ਤੇ ਜਵਾਕ ਉਹਦਾ ਸੋਚ ਗੋਦੀ ਚੁੱਕ ਕੇ ਖੜਨਾ ਪਵੇ ਉਹਨੂੰ, ਉਦੋਂ ਕਿਹੜਾ ਭਰਿਆ ਹੁੰਦੀ ਸੀ,
0: ਨਹੀਂ ਉਦੋਂ ਮਜ਼ਬੂਤ ਹੀ ਚੁੱਕ ਚੱਕ ਲੈਂਦੇ ਸੀ ਉਦੋਂ ਤੇ, ਹੈ ਨਾ ਉਦੋਂ ਤੇ ਇੱਕ ਛੱਡੋ ਦੋ ਦੋ ਵੀ ਚੁੱਕ ਲੈਂਦੇ।
1: ਉਦੋਂ ਤਾਂ ਮੈਂ ਸਾਡੇ ਪਿੰਡ ਦੀ ਗੱਲ ਹੈ, ਸਾਡੇ ਤਾਂ ਪਿੰਡ ਨਾਲ ਦੇ ਘਰ ਉਹ ਕਹਿ ਦਿੰਦੇ ਵੀ ਬਈ ਬੱਚਾ ਸੋ ਗਿਆ ਇਹਨੂੰ ਉੱਥੇ ਪਾ ਦੀਗਾ, ਇੱਥੇ ਪਾ ਦੇ ਕੋਈ ਚੱਕਰ ਨਹੀਂ,
0: ਭਰੋਸਾ ਵੀ
1: ਤੁਸੀਂ ਜਾਓ ਭਰੋਸਾ ਇੱਕ ਹੁੰਦਾ ਸੀ
0: ਦੂਸਰੇ ਨਾਲ ਚਲੇ ਜਾਣਾ ਇੱਕ ਦੂਸਰੇ ਨੂੰ ਬੱਚਾ ਚੁਕਾ ਦੇਣਾ ਬਹਿ ਜਾਣਾ, ਭਲੇ ਨਹੀਂ ਵੀ ਉਦੋਂ ਨਹੀਂ ਸੀ ਕੋਈ ਗਲਤ ਹੁੰਦਾ ਪਰ ਇਹ ਵੀ ਫਿਰ ਵੀ ਭਰੋਸਾ ਹੈਗਾ
1: ਹੈ ਨਹੀਂ
0: ਹੁਣ ਉਦੋਂ ਮਤਲਬ ਵੱਧ ਲੋਕਾਂ 'ਤੇ ਭਰੋਸਾ ਹੈ, ਮਤਲਬ ਜੇ ਅੱਜ ਮੰਨ ਲਓ ਅੱਜ ਆਪਾਂ ਦੋਵਾਂ 'ਤੇ ਕਰਦੇ ਹਾਂ ਉਦੋਂ ਆਪਾਂ ਦਹਾਂ 'ਤੇ ਕਰਦੇ ਹਾਂ,
1: ਰਿਸਪੋਂਸੀਬਿਲਟੀ ਵੀ ਸਾਡੇ ਪਿੰਡ ਉਹ ਚੀਜ਼ਾਂ ਦਾ ਵਿਸ਼ਵਾਸ ਹੁੰਦਾ ਸੀ, ਪਰ ਉਹ ਵੀ ਚੀਜ਼ਾਂ ਘੱਟ ਗਈਆਂ ਹੁਣ ਇੱਥੇ,
0: ਸੁੱਤੇ ਸਿੱਧੀ ਸੀ ਨਾ ਇੱਕ ਵਿਸ਼ਵਾਸ ਉਹ। ਅਤੇ ਕੁਛ ਆਪਾਂ ਧਿਆਨ ਮਾਰ ਲੈਂਦੇ ਮੈਸੇਜਾਂ ਵੱਲ ਨੂੰ, ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਕਿ ਜਮੁਨਾ ਨਗਰ ਸਾਈਡ ਕਹਿੰਦੇ ਕਪਾਲ ਮੋਚਨ ਮੇਲਾ ਹੈ, ਬਿਗੈਸਟ ਇਨ ਏਰੀਆ, 10-12 ਲੱਖ ਲੋਕ ਵਿਜਿਟ ਕਰਦੇ। ਅੱਛਾ,
1: ਕਪਾਲ ਮੋਚਨ ਦਾ, ਹਾਂਜੀ,
0: ਵਾਹ। ਗੁਰੂ ਗੋਬਿੰਦ ਸਿੰਘ ਜੀ ਐਂਡ ਗੁਰੂ ਨਾਨਕ ਦੇਵ ਜੀ ਆਲਸੋ ਸਟੇਟ ਦੇਅਰ, ਓਕੇ ਗੁੱਡ। ਅਤੇ ਸ਼ਾਨੂ ਜੀ ਕਹਿੰਦੇ ਕਿ ਜਦੋਂ ਨੀਤੂ ਜੀ ਗੱਲ ਕਰਦੇ ਸੀ ਤਾਂ ਉਦੋਂ ਐਪਲੀਕੇਸ਼ਨ ਫਸ ਗਈ। ਓਕੇ ਜੀ, ਥੈਂਕ ਯੂ। ਅਤੇ ਥੈਂਕ ਯੂ ਜੀ ਕੰਡਿਆਂ ਵਾਲੇ ਨੂੰ, ਕਹਿੰਦੇ ਕਿ ਸਾਡੇ ਵੱਲ ਪਹਿਲੂ ਆਖਦੇ ਸਨ, ਅਤੇ ਪ੍ਰੋਗਰਾਮ ਗੋਇੰਗ ਗੁੱਡ। ਜਿਹੜਾ ਉਹ ਕੰਡਿਆਂ ਜੇ ਵਾਲੇ ਦੀ ਆਪਾਂ ਗੱਲ ਕਰਦੇ, ਕਹਿੰਦੇ ਪਹਿਲੂ ਕਹਿੰਦੇ ਸਾਡੇ ਵੱਲ, ਹੈ ਨਾ।
1: ਓਕੇ,
0: ਅਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਨੇ ਕਿ ਕੁਝ ਇੱਦਾਂ ਸੀ ਕੱਲ੍ਹ ਦਾ ਡਿਨਰ। ਓਕੇ, ਮਨਿੰਦਰ ਸੱਪ ਜੀ ਕਹਿੰਦੇ ਨੇ ਛੋਲਿਆਂ ਦੀ ਦਾਲ ਕੱਦੂ ਪਾ ਕੇ ਅਤੇ ਮੱਕੀ ਦੀ ਰੋਟੀ ਤਵੇ 'ਤੇ ਲਾ ਕੇ ਚੁੱਲ੍ਹੇ 'ਤੇ। ਵਾਹ, ਇਹਨਾਂ ਨੇ ਤਾਂ ਮਤਲਬ ਦੇਸੀ ਆਪਣਾ ਚੁੱਲ੍ਹਾ ਇਹ ਘਰੇ ਬਣਾਇਆ ਜੇ ਆਪਣਾ ਮਨਿੰਦਰ ਜੀ, ਬੜਾ ਵਧੀਆ ਇਹਨਾਂ ਨੇ ਮੋਰ ਮਾਰ ਪਾ ਕੇ ਜਿੱਦਾਂ ਚੌਂਕੇ ਜਿਹੇ ਟਾਈਪ ਬਣਾਇਆ ਘਰ।
1: ਕਿਆ ਬਾਤ ਹੈ,
0: ਵਾਹ, ਫੋਟੋਆਂ ਭੇਜੀਆਂ ਇਹਨਾਂ ਨੇ,
1: ਉੱਥੇ ਭਾਵੇਂ ਢਾਇਆ ਹੁਣ
0: ਕਮਾਲ ਹੀ ਕਰ
1: ਛੱਡੀਏ ਵਧੀਆ ਲੱਗਦੀ ਹੈ ਨਾ ਇੱਥੇ,
0: ਸੋਹਣਾ ਵੀ ਕਹਿੰਦਾ
1: ਸਾਰਾ ਤਾਂ ਸਾਨੂੰ ਦੂਜੀਆਂ ਚੀਜ਼ਾਂ ਬਣੀਆਂ ਜੇ ਮਤਲਬ ਇੱਕ ਦੇਸੀ ਚੀਜ਼ ਵੇਖਣ ਨੂੰ ਮਿਲ ਜਾਏ ਕਿਤੇ ਤਾਂ ਬੜਾ ਅੱਛਾ ਯਾਰ, ਕਮਾਲ
0: ਹੈ, ਵਧੀਆ ਬਹੁਤ ਸੋਹਣਾ ਬਣਾਇਆ ਇਹਨਾਂ ਨੇ। ਅਤੇ ਥੈਂਕ ਯੂ ਬਲਜੀਤ ਜੀ, ਕਹਿੰਦੇ ਬਹੁਤ ਦਿਲਚਸਪ ਗੱਲਬਾਤ ਜੀ। ਅਤੇ ਸਾਡੇ ਲਾਗੇ ਕਹਿੰਦੇ ਘਰਿਆਲੇ ਵਾਲਾ ਮੇਲਾ, ਸਰਹਾਲੀ ਸਾਹਿਬ ਵਾਲਾ ਮੇਲਾ ਬਹੁਤ ਮਸ਼ਹੂਰ ਹੋਇਆ ਕਰਦੇ ਸੀ, ਅਤੇ ਬਹੁਤ ਪ੍ਰਾਹੁਣੇ ਆਉਂਦੇ ਹੁੰਦੇ ਸੀ, ਵਧੀਆ ਦਿਨ ਵਧੀਆ ਲੰਘੇ ਸਭ ਦਾ, ਧੰਨਵਾਦ, ਮਿਹਰਬਾਨੀ। ਅਤੇ ਪ੍ਰੋਗਰਾਮ ਐਂਡ ਟੋਪਿਕ ਕਹਿੰਦੇ ਨੇ ਕਿ ਵਧੀਆ ਚੱਲ ਰਿਹਾ, ਥੈਂਕ ਯੂ ਗੁਰਜਿੰਦਰ ਜੀ, ਬਹੁਤ ਮਿਹਰਬਾਨੀ। ਸੋਨੂੰ ਚਾਹਲ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਟੀਮ, ਹਾਂਜੀ, ਅਤੇ ਭਾਅ ਜੀ ਆਹ ਖਰਬੂਜੇ ਵਾਲੀ ਵੀਡੀਓ ਮੈਂ ਵੀ ਵੇਖੀ ਕੱਲ੍ਹ। ਅੱਛਾ, ਰਿਚਰਡ ਜੀ ਨੇ ਕਹਿੰਦੇ ਚੰਨੀ ਦੀ ਵੀ ਕਹਿੰਦੇ ਨੇ ਵੀ ਪਿੱਛੇ ਛੱਡਤਾ, ਹਾਂ ਠੀਕ ਆ ਨਹੀਂ ਉਹ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਕਿਸੇ ਦਾ ਸੁਭਾਅ ਗਰਮ ਅਤੇ ਕਿਸੇ ਦਾ ਠੰਡਾ ਹੁੰਦਾ, ਕੋਈ ਮਾੜਾ ਅਤੇ ਕੋਈ ਦਿਲ ਦਾ ਬੜਾ ਚੰਗਾ ਹੁੰਦਾ, ਕਈ ਔਕੜਾਂ ਭਰੀ ਜ਼ਿੰਦਗੀ ਵੀ ਲੰਘਾ ਲੈਂਦੇ ਹੱਸ ਹੱਸ ਕੇ, ਅਤੇ ਕਈ ਸਭ ਕੁਛ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਕੱਢਦੇ ਨੇ ਘੁੱਟ ਘੁੱਟ ਕੇ, ਕਈ ਬੈਠੇ ਰਹਿ ਜਾਂਦੇ ਨੇ ਘਰਾਂ ਵਿੱਚ ਸਿਰ ਸੁੱਟ ਕੇ, ਅਤੇ ਘੁੰਮਣ ਵਰਗੇ ਮੇਲਾ ਲੈ ਜਾਂਦੇ ਪੂਰਾ ਲੁੱਟ ਕੇ। ਧੰਨਵਾਦ ਘੁੰਮਣ ਸਾਹਿਬ,
1: ਬਹੁਤ ਹੀ।
0: ਜਸਪ੍ਰੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ, ਸਾਡੇ ਪਿੰਡ ਲੱਗਦਾ ਮੇਲਾ ਦੁਸ਼ਹਿਰੇ ਤੋਂ ਅਗਲੇ ਦਿਨ ਹੁੰਦਾ, ਅਤੇ ਬਾਬਾ ਜਹਰ ਬਲੀ ਮੇਲਾ ਅਸੀਂ ਹਮੇਸ਼ਾ ਜਾਂਦੇ ਸੀ, ਅਤੇ ਹੁਣ ਵੀ ਲੱਗਦਾ। ਸਾਡੇ ਵੀ ਦੁਸਹਿਰੇ ਵਾਲੇ ਦਿਨ ਲੱਗਦਾ ਹੁੰਦਾ ਸੀ ਸਾਡੇ ਵੀ। ਅਤੇ ਥੈਂਕ ਯੂ। ਅਤੇ ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਹਾਂਜੀ ਮਿਹਰਬਾਨੀ ਜੀ, ਤੁਹਾਡੀ ਬਹੁਤ ਬਹੁਤ ਸ਼ੁਕਰੀਆ। ਜੇ ਤੁਸੀਂ ਜੇ ਸੁਣ ਰਹੇ ਹੋ ਤਾਂ ਮੈਨੂੰ ਦੱਸਿਓ ਵੀ ਇਹ ਜਿਹੜੀ ਤੁਸੀਂ ਭੇਜੀ ਆ ਕੁਛ ਖਾਸ ਵਜ੍ਹਾ ਕਰਕੇ ਜਾਂ ਵੈਸੇ ਤੁਸੀਂ ਸਾਂਝੀ ਕੀਤੀ ਹੈ, ਜਿਹਦੇ ਬਾਰੇ ਕੁਛ ਹੋਰ ਅਪਡੇਟ ਇਸ ਨਿਊਜ਼ ਬਾਰੇ ਤੁਸੀਂ ਦੇਣਾ ਚਾਹੁੰਦੇ ਹੋ, ਅਤੇ ਪਲੀਜ਼ ਇਹਦੇ ਉੱਤੇ ਤੁਸੀਂ ਮੈਸੇਜ ਕਰ ਦਿਓ, ਤੁਸੀਂ ਜੇ ਸੁਣ ਰਹੇ ਹੋ ਇਸ ਟਾਈਮ ਦੇ ਉੱਤੇ। ਅਤੇ ਧੰਨਵਾਦ, ਗੱਲਾਂ ਬਾਤਾਂ ਸਾਡੀਆਂ ਮੇਲੇ ਦੇ ਬਾਰੇ ਚੱਲ ਰਹੀਆਂ ਸੀ, ਗਾਹਕਾਂ ਦੇ ਬਾਰੇ ਚੱਲ ਰਹੀਆਂ ਸੀ, ਅਤੇ ਵਿੱਚ ਬੋਲ ਵਰਤੇ ਦੀਆਂ ਚੱਲੀਆਂ ਸੀ, ਅਤੇ ਉਹਦੇ ਨਾਲ ਰਿਲੇਟਿਡ ਇੱਕ ਹੋਰ ਅਪਡੇਟ ਸੀ ਜਿਹੜੀਆਂ ਕੋਲਸ ਹਾਲੇ ਬੋਲ ਵਰਤ ਦਾ ਜਿਹੜਾ ਵਾ ਉਹ ਤਾਂ ਅਪਡੇਟ ਹੋਣਾ, ਹਾਲੇ ਖੋਲ੍ਹਣਾ ਵਾ ਕੇਸ। ਇੱਕ ਨਾ ਫੈਡਰਲ ਕੋਰਟ ਦੇ ਵਿੱਚ ਕੋਲਸ ਦਾ ਕੇਸ ਗਿਆ ਸੀ, ਇੱਕ ਉਹ ਕੇਸ ਸੀ ਵੀ ਇਹਨਾਂ ਨੇ ਗਾਹਕਾਂ ਦੇ ਨਾਲ ਧੋਖਾਧੜੀ ਕੀਤੀ ਹੈ, ਗਾਹਕਾਂ ਨੂੰ ਗੁੰਮਰਾਹ ਕੀਤਾ, ਜਿਹੜੀਆਂ ਸੇਲਾਂ ਲਾਈਆਂ ਉਹ ਸਹੀ ਨਹੀਂ ਲਾਈਆਂ। ਅਦਾਲਤ ਨੇ ਹੁਣ ਕਾਫੀ ਹੱਦ ਤੱਕ ਕਈ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੀਆਂ ਵੇਖਿਆ ਵੀ ਉਹ ਸਹੀ ਨਿਕਲੀਆਂ। ਆਪਣੀ ਜਿਹੜੀ ਇਹਨਾਂ ਦੀ ਡਾਊਨ ਨਾਂ ਦੀ ਇੱਕ ਮੁਹਿੰਮ ਇਹਨਾਂ ਨੇ ਚਲਾਈ ਸੀ, ਸਾਰੀਆਂ ਚੀਜ਼ਾਂ ਕਿ ਆਪਾਂ ਡਿਸਕਾਊਂਟ ਦੇ ਉੱਤੇ ਦੇਵਾਂਗੇ, ਪਰ ਬਾਅਦ ਵਿੱਚ ਜਿਹੜੀ ਕੰਪਲੇਂਟ ਕੀਤੀ ਗਈ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ੂਮਰ ਕਮਿਸ਼ਨ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਲੈ ਕੇ ਗਏ, ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਪਹਿਲਾਂ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ, ਉਸ ਤੋਂ ਬਾਅਦ ਫਿਰ ਉਹਨਾਂ ਦੇ ਉੱਤੇ ਡਾਊਨ ਸੇਲ ਲਾ ਕੇ ਅਤੇ ਫਿਰ ਸ਼ੋਅ ਕੀਤਾ ਗਿਆ ਕਿ ਇਹ ਹੁਣ ਡਾਊਨ ਆ ਗਈਆਂ, ਜੋ ਕਿ ਅਸਲ ਦੇ ਵਿੱਚ ਮਹਿੰਗੀਆਂ ਨਹੀਂ। ਇਹ ਕੁੱਲ ਮਿਲਾ ਕੇ 245 ਦੇ ਕਰੀਬ ਆਈਟਮਾਂ ਸੀ ਜਿਹੜੀਆਂ ਘੱਟੋ ਘੱਟ 15% ਪਹਿਲਾਂ ਮਹਿੰਗੀਆਂ ਕੀਤੀਆਂ ਗਈਆਂ, ਅਤੇ ਫਿਰ ਉਸ ਤੋਂ ਬਾਅਦ ਡਾਊਨ ਪ੍ਰਮੋਸ਼ਨ ਸੇਲ ਲਾ ਕੇ ਤੁਹਾਨੂੰ ਸਸਤਾ ਕਰਕੇ ਜੋ ਕਿ ਆਮ ਕਰਦੇ ਨੇ। ਹੁਣ ਅਸਲੀਅਤ ਇਹ ਸੀ ਕਿ ਸੇਲ ਦੇ ਦਰਮਿਆਨ ਜਿਹੜੀਆਂ ਡਿਸਕਾਊਂਟ ਵਾਲੀ ਰੱਖੀ ਗਈ ਕੀਮਤ ਹੀ ਉਹ ਸਿਰਫ ਅਸਲ ਦੇ ਵਿੱਚ ਕੀਮਤ ਵਧਾਉਣ ਤੋਂ ਪਹਿਲਾਂ ਵਾਲੀ ਆਮ ਕੀਮਤ ਦੇ ਬਰਾਬਰ ਹੀ ਫਿਰ ਲੈ ਆਉਂਦੀ ਗਈ, ਯਾਨੀ ਕਿ 15 ਕੁ ਫਿਰ ਉਹ 'ਚੋਂ ਘਟਾ ਦਿੱਤਾ ਗਿਆ, ਅਤੇ ਜਾਂ ਫਿਰ ਉਸ ਤੋਂ ਜ਼ਿਆਦਾ ਹੀ ਥੱਲੇ ਨਹੀਂ ਆਈ ਕਦੀ ਵੀ। ਸੋ ਅਦਾਲਤ ਦੇ ਵਿੱਚ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਹਾ ਗਿਆ ਕਿ ਡਿਸਕਾਊਂਟ ਸਿਰਫ ਇੱਕ ਵਿਖਾਵਾ ਸੀ, ਇੱਕ ਅਲੂਜ਼ਨ ਕ੍ਰੀਏਟ ਕੀਤਾ ਗਿਆ ਅਤੇ ਹੁਣ ਆਸਟ੍ਰੇਲੀਅਨ ਕੰਜ਼ੂਮਰ ਲਾਅ ਦੀ ਇਹਨੂੰ ਉਲੰਘਣਾ ਮੰਨਿਆ ਗਿਆ। ਸੋ ਹੁਣ ਅਦਾਲਤ ਦੇ ਵਿੱਚ ਜਿਹੜੀਆਂ 245 ਇਹ ਆਈਟਮਾਂ ਨੇ ਉਹਨਾਂ ਦੇ ਜਿਹੜੇ ਸੈਂਪਲ ਨੇ ਡਾਊਨ ਡਾਊਨ ਟਿਕਟਾਂ ਦੇ ਜਾਂ ਪ੍ਰਮੋਸ਼ਨ ਉਹਨਾਂ ਸਾਰਿਆਂ ਦੀ ਜਾਂਚ ਕਰ ਲਈ ਗਈ ਆ ਅਤੇ ਫੈਡਰਲ ਕੋਰਟ ਦੇ ਵਿੱਚ 14 ਚੋਂ 13 ਮਾਮਲਿਆਂ ਦੇ ਵਿੱਚ ਕੋਲਜ਼ ਦੇ ਗਾਹਕਾਂ ਨੂੰ ਸਿੱਧੇ ਤੌਰ ਦੇ ਉੱਤੇ ਗੁੰਮਰਾਹ ਕਰਨ ਦਾ ਸਾਬਤ ਹੋ ਚੁੱਕਾ ਇਸ ਟਾਈਮ। ਸੋ ਹੁਣ ਪੈਨਲਟੀ ਕੀ ਹੋਊਗੀ ਇਹਦਾ ਫੈਸਲਾ ਹਾਲੇ ਅਦਾਲਤ ਨੇ ਬਾਅਦ ਵਿੱਚ ਕਰਨਾ, ਪਰ ਫਿਲਹਾਲ ਇਹ ਸਾਬਤ ਹੋ ਚੁੱਕਾ। ਹੁਣ ਇਸ ਮਾਮਲੇ ਦੇ ਵਿੱਚ ਵੂਲਵਰਥ ਨੂੰ ਵੀ ਬਾਹਰ ਨਹੀਂ ਧਰਿਆ ਜਾ ਸਕਦਾ। ਫਿਲਹਾਲ ਇਹ ਜ਼ਰੂਰ ਕਿਹਾ ਜਾ ਰਿਹਾ ACCC ਵੱਲੋਂ ਕਿ ਇੱਦਾਂ ਦਾ ਹੀ ਵਰਤਾਰਾ ਜਿਹੜਾ ਵੂਲਵਰਥ ਨੇ ਵੀ ਕੀਤਾ ਵਾ ਉਹਨਾਂ ਦੇ ਖਿਲਾਫ ਵੀ ਜਿਹੜਾ ਫੈਡਰਲ ਕੋਰਟ ਦੇ ਵਿੱਚ ਦਰਜ ਕੀਤਾ ਵਾ ਕੇਸ। ਅਦਾਲਤ ਇਹ ਮਾਮਲਾ ਪਹਿਲਾਂ ਸੁਲਝਾ ਲਏ ਅਤੇ ਉਸ ਤੋਂ ਬਾਅਦ ਫਿਰ ਇਹਨੂੰ ਰਿਜ਼ਰਵ ਰੱਖਿਆ ਗਿਆ ਵਾ ਉਹ ਤੋਂ ਬਾਅਦ ਫਿਰ ਵੂਲਵਰਥ ਦੀ ਵਾਰੀ। ਹਾਲੇ ਕੋਈ ਫਿਲਹਾਲ ਵੂਲਵਰਥ ਦੇ ਉੱਤੇ ਟਿੱਪਣੀ ਨਹੀਂ ਕੀਤੀ। ਸੋ ਇਹ ਜੂਨ 2010 ਦੀ ਗੱਲ ਆ ਜਦੋਂ ਡਾਊਨ ਡਾਊਨ ਪ੍ਰੋਗਰਾਮ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ, ਇੱਦਾਂ ਦਾ ਪ੍ਰਚਾਰ ਕੀਤਾ ਗਿਆ ਸੀ ਗਾਹਕਾਂ ਨੂੰ ਰੋਜ਼ਾਨਾ ਜਿਹੜੇ ਜਿੱਥੇ ਖਰਚੇ ਘਟਾਉਣ ਦੇ ਲਈ ਕਿਹਾ ਜਾ ਰਿਹਾ ਉੱਥੇ ਇਹੋ ਜਿਹੀਆਂ ਵੱਡੀਆਂ ਸੁਪਰ ਮਾਰਕੀਟਾਂ ਸੁਪਰ ਚੇਨਸ ਕਿੱਦਾਂ ਅਤੇ ਕਿਹੜੇ ਤਰੀਕੇ ਦੇ ਨਾਲ ਸਾਡੇ ਨਾਲ ਡਿਸਕਾਊਂਟ ਦੇ ਨਾਂ ਦੇ ਉੱਤੇ ਸਾਨੂੰ ਕੀ ਪਰੋਸਦੀਆਂ ਨੇ, ਜਿੱਥੇ ਕਿ ਸਾਡਾ ਭਰੋਸਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਮੇਲੇ ਦੀ ਗੱਲ ਕਰ ਰਹੇ ਹਾਂ ਵੀ ਸਾਡਾ ਭਰੋਸਾ ਲੋਕਾਂ 'ਤੇ। ਸੋ ਇਕੱਲਾ ਭਰੋਸਾ ਲੋਕਾਂ 'ਤੇ ਨਹੀਂ, ਆਪਾਂ ਵੇਖਦੇ ਹਾਂ ਵੀ ਹਰ ਇੱਕ ਚੀਜ਼ ਦੇ ਉੱਤੇ ਹੀ ਹੁਣ
1: ਭਰੋਸੇ ਸਾਡੇ ਲੋਕ। ਪਹਿਲਾਂ ਵੀਡੀਓ ਪਾਈਆਂ ਸੀ ਇਸ ਚੀਜ਼ ਦੇ ਉੱਤੇ ਵੀ ਜਿਹੜੀ ਉਹਨਾਂ ਨੇ ਯੈਲੋ ਮਾਰਕਿੰਗ ਸਟਿੱਕਰ ਲਾਇਆ ਹੁੰਦਾ ਉੱਤੇ ਰੇਟ ਜ਼ਿਆਦਾ ਹੁੰਦਾ, ਥੱਲੇ ਫਿਰ ਘੱਟ ਲਿਖਿਆ ਹੁੰਦਾ।
0: ਉਹ ਆਮ ਲੋਕ ਰੌਲਾ ਪਾਈ ਜਾਂਦੇ ਸੀ, ਪਰ ਇਹ ਆ ਵੀ ਜਦੋਂ ਕੁਛ ਇੱਕ ਲੋਕ ਨੇ ਜਿਹੜੇ ਫਿਰ ਉਹਨੂੰ ਗਾਂਹ ਤੱਕ ਲੈ ਜਾਂਦੇ। ਮੈਂ ਮਾਫੀ ਚਾਹੁੰਦਾ ਫਰਵਰੀ 2022 ਅਤੇ ਮਈ 2023 ਦੇ ਵਿਚਕਾਰ ਇਹ ਹੇਰਾਫੇਰੀ ਹੋਈ ਆ ਕੋਲਜ਼ ਦੇ ਜਿਹੜੇ 245 ਦੇ ਕਰੀਬ ਪ੍ਰੋਡਕਟ ਆ ਉਹਨਾਂ ਦੇ ਨਾਲ ਸੰਬੰਧਿਤ, ਜਿਹਦੇ ਵਿੱਚ ਕਿ ਸਾਰਾ ਕੁਛ ਹੀ ਲਗਭਗ ਖਾਣ ਪੀਣ ਦੀਆਂ ਘਰੇਲੂ ਨਿੱਜੀ ਵਸਤਾਂ ਅਤੇ ਸਾਰਾ ਕੁਛ ਹੀ ਆ ਜਾਂਦਾ ਸੀ। ਕਾਫੀ ਲੰਮੀ ਇੱਕ ਲਿਸਟ ਹੈ। ਸੋ ਹੁਣ ਵੇਖਣ ਵਾਲੀ ਗੱਲ ਇਹ ਆ ਕਿ ਹੁਣ ਇਹ ਸਭ ਤੋਂ ਵੱਡੀ ਸੁਪਰ ਮਾਰਕੀਟ ਚੇਨਾਂ ਦੇ ਵਿੱਚੋਂ ਇੱਕ, ਜਿਹਦੇ ਕਿ ਆਸਟ੍ਰੇਲੀਆ 'ਚ ਜੇ ਮੈਂ ਗਲਤ ਨਹੀਂ ਹਾਂ ਤਾਂ 850 ਦੇ ਕਰੀਬ ਸਟੋਰ ਨੇ ਅਤੇ ਇਹਨਾਂ ਸਾਰਿਆਂ ਦੇ ਵਿੱਚ ਜੇਕਰ ਆਪਾਂ ਥੋੜ੍ਹਾ ਥੋੜ੍ਹਾ ਵੀ ਇਹ 15% ਵੀ ਆਪਾਂ ਲਾ ਲਈਏ ਤਾਂ ਕਿੱਥੇ ਕੰਮ ਜਾਂਦਾ। ਸੋ ਹੁਣ ਵੇਖਣ ਵਾਲੀ ਚੀਜ਼ ਹੈ ਕਿ ਆਉਣ ਵਾਲੇ ਸਮੇਂ 'ਚ ਐਕਸ਼ਨ ਇਹਨਾਂ ਦੇ ਉੱਤੇ ਕੀ ਲਿਆ ਜਾਂਦਾ। ਅਤੇ ਮਤਲਬ ਇੱਥੋਂ ਇੱਕ ਚੀਜ਼ ਆਪਾਂ ਹੋਰ ਵੇਖਦੇ ਹਾਂ ਕਿ ਕਈ ਚੀਜ਼ਾਂ ਜਿਹੜੀਆਂ ਸਾਨੂੰ ਆਸ ਪਾਸ ਗਲਤ ਲੱਗਦੀਆਂ ਨੇ ਆਪਾਂ ਉਹਨਾਂ 'ਤੇ ਆਵਾਜ਼ ਉਠਾ ਸਕਦੇ ਹਾਂ, ਪਰ ਆਪਾਂ ਬਹੁਤੀ ਵਾਰੀ ਨਹੀਂ ਪ੍ਰਵਾਹ ਮਾਰਦੇ, ਪਰ ਕਈ ਜਿਹੜੇ ਉਠਾਉਣ ਵਾਲੇ ਨੇ ਉਹ ਫਿਰ ਚੰਗੀ ਤਰ੍ਹਾਂ ਉਠਾਉਂਦੇ ਅਤੇ ਇਹ ਉੱਦਾਂ ਦੀ ਇੱਕ ਗੱਲ ਹੈ। ਪਰ ਇਹ ਵੀ ਇੱਕ ਸੱਚ ਆ ਵੀ ਇੱਦਾਂ ਦੀਆਂ ਬਥੇਰੀਆਂ ਆਪਾਂ ਸੁਣੀਆਂ ਪਰ ਕਦੀ ਇਹ ਨਹੀਂ ਵੇਖਿਆ ਵੀ ਕੋਈ ਵੱਡੀ ਕੋਈ ਕਾਰਵਾਈ ਕੋਈ ਮਤਲਬ ਲੋਕਾਂ ਦੇ ਪੱਲੇ ਕੁਛ ਪਿਆ ਹੋਵੇ।
1: ਉਹਨੂੰ ਲੋਕੀ ਆਪਣਾ ਟਾਈਮ ਸੇਵ ਕਰ ਜਾਂਦਾ ਵੀ ਛੱਡ ਪਰਾ ਚੱਲ ਇੱਥੋਂ ਨਹੀਂ ਲੈਂਦਾ ਨਹੀਂ ਕਰਦੇ, ਪਰ ਕਈ ਲੋਕੀ ਬੜਾ ਇਸ ਚੀਜ਼ ਪਾਸੇ ਜਾਂਦੇ ਗੌਰ ਕਰਦੇ ਆ,
0: ਕਈ ਵਿਹਲੇ ਹੁੰਦੇ ਨਾ ਉਹ ਇਸੇ ਕਮਰੇ, ਕਿਉਂਕਿ ਆਪਾਂ ਆਪਣੇ ਆਪ ਨੂੰ ਤੂਰ ਸਾਹਿਬ ਅੰਗੇਜ ਹੀ ਇੰਨਾ ਕੁ ਕੀਤਾ ਨਾ ਵੀ ਸਾਡੇ ਕੋਲ ਤਾਂ ਆਪਣੇ ਘਰਾਂ ਦੇ ਕੰਮ ਕਰਨ ਦਾ ਟਾਈਮ ਨਹੀਂ ਆ, ਬੰਦਾ ਸੋਚਦਾ ਯਾਰ ਆ ਕਿੱਥੋਂ ਕਰਾਂਗੇ।
1: ਅਗਲਾ ਕਹਿੰਦਾ ਜੇ ਤੈਨੂੰ ਮਹਿੰਗੀ ਲੱਗਦੀ ਨਾ ਲਾ ਤੂੰ ਅੱਗੇ ਹੋਰ ਵੇਖ ਲਾ ਵੀ ਛੱਡ ਪਰ ਆਪਾਂ। ਕਈ ਲੋਕ ਇਸੇ ਚੀਜ਼ ਵੇਖਦੇ ਵੀ ਇਹ ਕਰਦੇ ਕੀ ਪਏ ਨੇ, ਇਹਨਾਂ ਨੇ ਲਾਇਆ ਕੀ ਹੋਇਆ ਆ, ਪਰ ਉਹ ਨਿਗਾਹ 'ਚ ਨਹੀਂ ਆਉਂਦੇ, ਪਰ ਨਿਗਾਹ 'ਚ ਲੈ ਆਉਂਦਾ ਉਹਨਾਂ ਨੂੰ ਵੀ ਆ ਦੇਖੋ ਇਹ ਇੱਦਾਂ ਕਰਦੇ ਪਏ। ਔਰ ਚੀਜ਼ਾਂ ਪਹਿਲਾਂ ਵੀ ਅਸੀਂ ਵੇਖੀਆਂ ਨੇ ਕੋਲਸ ਅਤੇ ਵੂਲਵਰਥ ਕਰਦੇ ਰਹੇ ਆ, ਜਦੋਂ ਯੈਲੋ ਸਟਿੱਕਰ ਢਾ ਕੇ ਵੇਖੀ ਤਾਂ ਥੱਲੇ ਉਹਦੇ ਨਾਲ ਘੱਟ ਰੇਟ ਹੁੰਦਾ ਸੀਗਾ, ਕੋਈ ਫਰਕ ਵੀ ਨਹੀਂ, ਕਈ ਵਾਰ ਕੋਈ ਫਰਕ ਨਹੀਂ ਹੁੰਦਾ, ਸੇਮ ਥੱਲੇ ਉਹੀ ਉਹੀ ਸਾਡੀ ਸਾਈਕੀ ਨੂੰ ਪੜ੍ਹਦੇ ਸੀ ਵੀ ਜੇ ਮੈਂ ਯੈਲੋ ਸਟਿੱਕਰ ਲਾਇਆ ਸਪੈਸ਼ਲ ਵੀ ਡਾਊਨ ਕੀਤਾ ਹੋਇਆ ਪ੍ਰਾਈਸ ਵੀ ਯਾਰ ਸੇਲ ਤਾਂ ਲੱਗਾ ਚੱਕ ਲਓ, ਉਹ ਇਕੱਲੀ ਇਕੱਲੀ ਚੀਜ਼ ਤੋਂ ਕੋਈ ਵੇਖਦਾ ਵੀ ਨਹੀਂ ਟਾਈਮ ਕਿਤੇ ਟਾਈਮ ਕਿਤੇ ਹੁੰਦਾ। ਮੋਸਟ ਆਫ ਟਾਈਮ ਆਪਾਂ ਕਿੰਨਾ ਕੁ ਸੈਟਰਡੇ ਸੰਡੇ ਜਾ ਕੇ ਗਰੋਸਰੀ ਲੈਣ ਜਾਈਦਾ, ਆਉਣ ਲੱਗੇ ਮੈਸੇਜ ਆਉਂਦਾ ਵੀ ਕਾਹ ਨਹੀਂ ਅਰੇ ਸਮਾਨ ਲਈ ਆਇਆ ਜੀ, ਮਤਲਬ ਭੱਜ ਕੇ ਜਾਂਦਾ ਜਿਹੜੀ ਚੀਜ਼ ਪਈ ਚਲਾ ਵੀ ਚੱਕਲਾ ਲੈ ਕੇ ਆ ਜਾਵੇ ਠੀਕ ਹੈ
0: ਬਿਲਕੁਲ।
1: ਚਲੋ ਜੇ ਇਕੱਠਾ ਕਰਕੇ ਜਾਵਾਂਗੇ ਤਾਂ 200 ਦੀ ਟਰਾਲੀ ਭਰ ਜਾਣੀ ਆ, ਵਿੱਚੋਂ ਚ ਭਾਵੇਂ 50-50 ਕਰਕੇ ਚਾਰ ਵਾਰੀ ਜਾਏ ਤਾਂ ਵੀ 200 ਹੋ ਜਾਣਾ ਜੀ,
0: ਨਾਲ ਤੇਲ ਵੱਖਰਾ
1: ਤੇਲ ਵੱਖਰਾ।
0: ਚਲੋ ਖੈਰ ਉਹ ਤੇਲ ਬੰਦਾ ਡੈਨ ਚ ਪਵਾ ਲੇ ਚੜੇਲ ਚ ਪਵਾ ਲੈ। ਚਲੋ ਤੁਸੀਂ ਆਪਣਾ ਸ਼ਬਦਾਂ
1: ਦੇ ਵਿੱਚ ਭਾਜੀ ਆ ਜਿੱਦਾਂ ਭਾਜੀ ਉਹਨੇ ਗੱਲ ਕੀਤੀ ਸੀ ਸਾਂਝੀ ਸਾਂਝੀ ਉਹ ਨਵਰਾਤਰਿਆਂ ਦੇ ਲਾਗੇ ਦਿਵਾਲੀ ਦੇ ਲਾਗੇ ਤਾਂ ਅੱਗੇ ਗੋਏ ਦੀ ਬਣਾਉਂਦੇ ਆ ਬੜੀ ਮੂਰਤੀਆਂ ਜੀਆਂ ਕੰਧ ਦੇ ਉੱਤੇ, ਉਹਦੀ ਪੂਜਾ ਕਰਦੇ ਆ ਅਤੇ ਫਿਰ ਐਂਡ ਆਫ ਦਾ ਡੇ ਉਹਨਾਂ ਨੂੰ ਉੱਪਰ ਪਾਣੀ 'ਚ ਤਾਰ ਕੇ ਆਉਂਦੇ ਆ। ਅਤੇ ਉਸ ਤੋਂ ਬਾਅਦ ਅਗਲਾ ਸੀ ਚੰਗੇਰ, ਇੱਕ ਹੁੰਦਾ ਚਿੱਕੂ ਕਹਿੰਦੇ ਚੰਗੇਰ ਛਾਬਾ,
0: ਇੱਕ ਕਹਿ ਦਿੰਦੇ ਤੂੰ ਛਿੱਕੂ ਲੈਣਾ
1: ਛਿੱਕੂ ਲੈਣਾ, ਉਹ ਵੀ ਹੁੰਦਾ
0: ਛਿੱਕੂ ਛੋਟਾ ਹੁੰਦਾ
1: ਛੋਟਾ ਹੁੰਦਾ ਵਾ। ਚੰਗੇਰ ਹੁੰਦੀ ਇੱਕ ਪਰਾਤ ਜਿਹਦੀ ਉਹ ਕਾਨਿਆਂ ਦੀ ਬਣੀ ਹੁੰਦੀ ਆ,
0: ਪਰਾਤ ਦੇ ਆਕਾਰ ਦੀ
1: ਆਕਾਰ ਦੀ, ਹਾਂ
0: ਮਤਲਬ ਜਦੋਂ ਵੱਡੇ ਟੱਬਰ ਸੀ
1: ਵੱਡੇ ਟੱਬਰ
0: ਬੰਦੇ ਲੱਗੇ ਹੁੰਦੇ ਬਾਹਰ ਬੋਰ ਪਹਿਲੀਆਂ ਚੰਗੇਰ ਚ ਰੋਟੀਆਂ
1: ਰੱਖੀ ਚੰਗੇਰ ਚ ਰੋਟੀਆਂ
0: ਰੱਖੀ, ਹੁਣ ਚੰਗੇਰ ਚ ਰੱਖਣ ਜੋਗੀਆਂ ਹੁੰਦੀਆਂ ਨੀ ਹੁਣ ਛਿੱਕੂ ਚ ਆ ਜਾਂਦੀਆਂ।
1: ਹੁਣ ਇੱਕ ਚੀਜ਼ ਹੋਰ ਫਰਕ ਪੈ ਗਿਆ, ਪਹਿਲਾਂ ਰੋਟੀ ਜਿੰਨੀ ਬਣਾਉਂਦੇ ਕਦੀ ਵੀ ਕੋਈ ਮਾਪ ਥੋੜ ਕੇ ਨੀ ਬਣਾਉਂਦਾ ਸੀ ਵੀ ਜੇ 2 ਬੱਜ ਗਈਆਂ 3 ਖੁੱਲੀਆਂ ਬੱਜ ਗਈਆਂ, ਕਿਉਂਕਿ ਪਤਾ ਕੋਈ ਵੀ ਆ ਗਿਆ ਜਾਂ ਬਾਅਦ ਚੋਂ ਖਾਣੀ ਪੈਂਦੀਆਂ। ਹੁਣ ਪਹਿਲਾਂ ਪੁੱਛਦੇ ਤੂੰ ਕਿੰਨੀਆਂ ਖਾਏਗਾ ਤੂੰ ਕਿੰਨੀਆਂ ਖਾਏਗਾ,
0: ਨਹੀਂ ਪਹਿਲੀਆਂ ਦੇ ਵਿੱਚ ਇਸ ਚੀਜ਼ ਨੂੰ ਗਲਤ ਮੰਨਿਆ ਜਾਂਦਾ ਸੀ ਵੀ ਖਬਰਦਾਰ ਜੇ ਕਿਸੇ ਨੂੰ ਪੁੱਛਿਆ ਪੁੱਛ ਕੇ ਨੀ ਬਣਾਉਣੀ,
1: ਪੁੱਛ ਕੇ ਨੀ
0: ਵੱਧ ਜਾਣਗੀਆਂ ਤਾਂ ਕੋਈ ਨੀ ਮੱਝਾਂ ਨੂੰ ਪਤਾ
1: ਗੱਲਬਾਤ ਕਰਦੇ ਤਾਂ ਅਗਲਾ ਬੰਦਾ ਤੁਹਾਡੀ ਕਿਸੇ ਵੀ ਗੱਲ ਦਾ ਰਿਸਪੋਂਸ ਨਹੀਂ ਦਿੰਦਾ, ਕੋਈ ਸੁਣ ਹੋ ਕੇ ਬਹਿ ਜਾਂਦਾ, ਡੋਨੋ ਵੱਟਾ ਬਣ ਜਾਂਦਾ,
0: ਸਭ ਕੁਛ ਜਾਣਦਿਆਂ ਸੁਣਦਿਆਂ ਵੀ ਸੁਣ ਹੀ ਨਹੀਂ ਰਿਹਾ, ਸੁਣ ਵੀ ਸਭ ਕੁਛ ਰਿਹਾ,
1: ਜਿਵੇਂ ਆਮ ਤੌਰ ਤੇ ਘਰ ਵਾਲੇ ਤੋਂ ਹੋ ਜਾਂਦਾ, ਘਰ ਵਾਲੇ ਕੇ ਚੜਨਾ ਗੱਲ ਕਰਨੀ ਕੋਈ, ਉਹ ਤੋਂ ਬੰਦਾ ਡੋਨ ਵੱਟਾ ਹੋਇਆ ਕੋਈ ਜਵਾਬ ਦੇਣਾ ਨਹੀਂ,
0: ਜੇ ਜਵਾਬ ਦਿੱਤਾ ਤਾਂ
1: ਡੋਨ ਵੱਟਾ ਮੇਰੇ ਹੀ ਪੱਲੇ ਪੈਣਾ। ਫਿਰ ਆਹਦਾ ਕੌੜਾ ਵੱਟਾ, ਕੌੜਾ ਵੱਟਾ ਜਿਹੜੀ ਉਹ ਮਰਗ ਤੋਂ ਸੰਸਕਾਰ ਤੋਂ ਬਾਅਦ ਸਾਰਾ ਟੱਬਰ ਬਹਿੰਦੇ ਰੋਟੀ ਖਾਂਦੇ ਨਾ, ਇਹਦੇ ਵਿੱਚ ਭਾਅ ਜੀ ਇੱਕ ਬੜੀ ਵਧੀਆ, ਹੁਣ ਟਾਈਮ ਬਦਲਦਾ ਪਿਆ, ਪਹਿਲਾਂ ਨਾ ਕੌੜਾ ਵੱਟਾ ਜਿਹੜਾ ਤਿਆਰ ਕਰਦੇ ਸੀ ਨਾ, ਸਾਰਾ ਸ਼ਰੀਕਾ ਤਿਆਰ ਕਰਦਾ ਸੀ, ਜਿਹੜੇ ਆਏ ਹੁੰਦੇ ਸੀ ਬਾਹਰੋਂ ਸ਼ਰੀਕਾ ਵੀ ਸਾਰਿਆਂ ਨੇ ਬਾਹਰੋਂ ਆਉਣਾ, ਅਫਸੋਸ ਆਉਣਾ, ਅਤੇ ਉਹ ਰੋਟੀਆਂ ਆਪ ਨਾਲੇ ਅਫਸੋਸ ਕਰ ਦਿੰਦੀ ਬੀਬੀਆਂ, ਉੱਥੋਂ ਉੱਠ ਕੇ ਵਾਰੀ ਵਾਰੀ ਜਾ ਕੇ ਉਹਨਾਂ ਨੇ ਰੋਟੀ ਬਣਾ ਦੇਣੀ ਵੀ ਸਾਰੇ ਬਾਹਰੋਂ ਆਏ ਨੇ, ਇੱਕ ਦਾਲ ਹੁੰਦੀ ਸੀ ਅਤੇ ਇੱਕ ਰੋਟੀਆਂ, ਬਸ ਆਹ ਦੋ ਚੀਜ਼ਾਂ ਨਾਲ ਕਰਦਾ ਸੀਗਾ। ਲੇਕਿਨ ਅਸੀਂ ਮੈਂ ਆਪਣੇ ਇਲਾਕੇ 'ਚ ਵੇਖਿਆ ਹੁਣ ਇਹਨਾਂ, ਹੁਣ ਜਿਹੜਾ ਕੋਈ ਰੋਣ ਆਇਆ, ਇੱਕ ਪਹਿਲੀ ਗੱਲ ਤਾਂ ਉਸ ਹਮਦਰਦੀ ਨਾਲ ਤਾਂ ਹੁੰਦਾ ਵੀ ਨਹੀਂ ਪਿਆ, ਅਤੇ ਉੱਥੇ ਬੈਠੇ ਆ, ਅਤੇ ਉਹਨਾਂ ਨੇ ਬਾਹਰ ਢਾਬੇ ਵਾਲੇ ਨੂੰ ਕਹਿਤਾ ਯਾਰ ਇੰਨੇ ਬੰਦੇ ਆਏ ਰੋਟੀਆਂ ਬਣਾ ਕੇ ਭੇਜ ਦਿਓ, ਵੀ ਬਣਾ ਦਿਓ, ਉਹ ਬਣਿਆ ਬਣਾਇਆ ਆ ਗਿਆ, ਉੱਥੇ ਕਰ ਦਿੱਤਾ ਉਹਨਾਂ ਨੇ, ਉਹ ਕੌੜੇ ਵੱਟੇ ਦੀ ਰੋਟੀ ਛੇ ਵੀ ਬਦਲ ਗਈ, ਉਹਦਾ ਪ੍ਰੋਸੈਸ ਹੀ ਬਦਲ ਦਿੱਤਾ ਫੜ ਕੇ ਉਹਨਾਂ ਨੇ ਨਾ, ਉਹ ਕੌੜਾ ਵੱਟਾ ਹੈ। ਮਕਾਨ ਹੋ ਗਿਆ ਵੀ ਅਸੀਂ ਅਫਸੋਸ 'ਤੇ ਜਾਣਾ, ਇੱਕ ਹੁੰਦਾ ਮੋੜਵੀ ਮਕਾਨ, ਤੁਸੀਂ ਉਹ ਵੀ ਸੁਣਿਆ ਹੋਣਾ ਮੋੜਵੀ ਮਕਾਨ ਵੀ, ਜਦੋਂ ਅਸੀਂ ਜਿੱਦਾਂ ਨਾਨਕਿਆਂ ਦੇ ਉੱਤੇ ਜਦੋਂ ਮਦਰ ਮਾਂ ਜਨਾਨੀ ਪੂਰੀ ਜਾਂਦੀ ਉਹਦੇ ਪੇਕਿਆਂ ਪਾਸੇ ਜਾਂਦਾ, ਫਿਰ ਸਾਰਾ ਸਾਰੇ ਇਕੱਠੇ ਹੋ ਕੇ ਅਤੇ ਪੇਕਿਆਂ 'ਤੇ ਜਾਂਦੇ ਆ ਮੋੜਵੀ ਮਕਾਨ ਵਾਸਤੇ, ਅਤੇ ਇੱਕ ਲਫ਼ਜ਼ ਸੀਗਾ ਯੱਕੜ ਵੱਢਣਾ, ਗੱਪਾਂ ਮਾਰਨੀਆਂ, ਜਿਹੜੇ ਬਹੁਤ ਸਾਰੀਆਂ ਗੱਪਾਂ ਮਾਰੀਆਂ ਵੀ ਜਾਵੇ ਯੱਕੜ ਵੱਢੀ ਜਾਂਦਾ, ਇਹੋ ਜਿਹਾ ਕੁਛ ਨਹੀਂ ਹੁੰਦਾ, ਕੋਈ ਵੀ ਗੱਪ ਮਾਰਨੀ ਵਟੈਵਰ, ਅਤੇ ਕਮਲ ਕੁੱਟਣਾ ਬੇਕੂਫੀ ਵਾਲੀ ਗੱਲਾਂ ਕਰਨੀਆਂ, ਵੀ ਜਿਹਦਾ ਕੋਈ ਸਿਰ ਪੈਰ ਨਹੀਂ ਵੀ ਯਾਰ ਕੁਛ ਵੀ ਗੱਲ ਕਹਿ ਸਕਦਾ, ਜਿੱਦਾਂ ਉਹ ਫੈਂਜੀ ਕਹਿ ਹੀ ਗਏ ਸੀਗੇ ਨਾ, ਮੈਂ ਜੀ ਤੁਹਾਨੂੰ ਪਹਿਲਾਂ ਕਿਹਾ ਮੈਂ ਮੇਰੇ ਦਿਮਾਗ 'ਚ ਰਿਹਾ ਵੀ ਕਮਲ ਕੁੱਟਣਾ ਵੀ ਖੁਰੇ ਕਿਸੇ ਮੁੰਡੇ ਦਾ ਨਾਂ ਕਮਲ ਨੂੰ ਕੁੱਟਦੇ, ਮੈਂ ਉਹਨੂੰ ਕਿਉਂ ਕੁੱਟ ਦਿੰਦੇ ਯਾਰ, ਕਹਿੰਦੇ ਨਹੀਂ ਕਮਲ ਕੁੱਟਣਾ
0: ਕਮਲਾ,
1: ਕੰਬਲ ਕੁੱਟ ਵੀ ਬੜੀ ਕਹਿੰਦੇ ਹੁੰਦੇ ਸੀ, ਕੰਬਲ ਕੁੱਟ ਕਰਨੀ ਨਾ, ਇਹ ਛੋਟੇ ਛੋਟੇ ਵਾਰ ਜੀ ਪਹਿਲਾਂ ਕਹਿੰਦੇ ਯਾਰ ਉਹਦੀ ਬੜੀ ਕੰਬਲ ਕੁੱਟ ਕੀਤੀ, ਉਹਨੂੰ ਪਤਾ ਲੱਗ ਗਿਆ ਵੀ ਜਿੱਦਾਂ ਹੁਣ ਸਾਡੇ ਪੁਰਾਣੇ ਗੱਲ ਸੁਣਾਉਂਦੇ ਸਕੂਲਾਂ ਦੇ ਵਿੱਚ ਨਾ ਟਾਟ ਤਾਂ ਬਾਅਦ 'ਚੋਂ ਪਹਿਲਾਂ ਦਰੀਆਂ ਹੁੰਦੀਆਂ ਸੀਗੀਆਂ, ਅਤੇ ਸੋਰੀ ਟੂ ਸੇ ਨਾ ਇਹ ਉਹਨੂੰ ਉੱਦਾਂ ਨਾ ਕਰ ਲਿਆ ਜੀ, ਪਰ ਸ਼ਰਾਰਤੀ ਜਵਾਕ ਬੜੇ ਹੁੰਦੇ ਸੀ ਨਾ, ਅਤੇ ਉਹ ਕੋਈ ਜਵਾਕ ਸੀ ਉਹਨੇ ਕੋਈ ਸ਼ਰਾਰਤਾਂ ਕਰਨੀਆਂ, ਉਹਨਾਂ ਨੇ ਸਕੀਮ ਬਣਾਈ ਆ ਜਿਹਨੂੰ ਕੁੱਟਣਾ, ਉਹ ਜਿੱਦਾਂ ਹੀ ਉਹ ਸਕੂਲ 'ਚ ਅੰਦਰ ਕਮਰੇ 'ਚ ਵੜਿਆ ਉਹਨਾਂ ਨੇ ਦਰੀ ਪਾ ਕੇ ਨਾ ਅਤੇ ਰੱਜ ਕੇ ਕੁੱਟਿਆ, ਉਹਨੂੰ ਇਹ ਨਹੀਂ ਪਤਾ ਕੁੱਟਦਾ ਕੌਣ,
0: ਨਹੀਂ ਪਤਾ ਲੱਗਦਾ
1: ਇਹ ਜਿਹੜਾ ਕਿਸੇ ਦੇ ਹੱਥ 'ਚ ਕੰਬਲ ਕੁੱਟ ਕੀਤੀ ਉਹਦੀ ਪਤਾ ਨਹੀਂ ਕਿਹੜਾ ਮਾਰਗ 'ਚ ਪੈਣਾ, ਅਤੇ ਇਹ ਸਾਡੇ ਜੇ ਵੀ ਵਰਤਦੇ ਰਹਾਂਗੇ ਤਾਂ ਯਾਦ ਵੀ ਰਹਿਣਗੇ ਕੋਈ ਚੀਜ਼ਾਂ, ਜੇ ਹੁਣ ਵਰਤਣੇ ਛੱਡਤੇ ਤਾਂ ਕੋਈ ਚੀਜ਼ਾਂ ਨਿਕਲ ਗਈਆਂ ਦਿਮਾਗ 'ਚੋਂ ਵੀ ਕਿਹਨੂੰ ਕੀ ਕਹਿਣਾ ਹੁੰਦਾ।
0: ਆਉਂਦੀ ਆਪਾਂ ਜਦੋਂ ਇੱਦਾਂ ਡਿਸਕਸ ਕਰਦੇ ਰਹੀਏ ਫਿਰ ਤਾਂ ਉਹ ਚੀਜ਼ਾਂ ਜ਼ਰੂਰ ਚੇਤੇ ਆ ਜਾਂਦੀਆਂ।
1: ਬਿਲਕੁਲ,
0: ਖੈਰ ਸਾਡਾ ਮਕਸਦ ਵੀ ਇਹੋ ਹੀ ਕਿੰਨੀਆਂ ਕਿੰਨੀਆਂ ਚੀਜ਼ਾਂ ਸਾਡੇ ਯਾਦ ਰਹਿਣ। ਅਤੇ ਨੀਰਾ ਜੀ ਕਹਿੰਦੇ ਨੇ ਕਿ ਫਾਲਗੂ ਮੇਲਾ, ਅਤੇ ਭਾਅ ਜੀ ਕਹਿੰਦੇ ਕਿ ਆਲਵੇਜ਼ ਬਿੱਲ ਚੈੱਕ ਕਰਨਾ ਚਾਹੀਦਾ ਵਾ ਚੈੱਕਆਊਟ ਦੇ ਉੱਤੇ, ਅਤੇ ਨੋ ਡੇਜ਼ ਬਿੱਲ ਦੇ ਵਿੱਚ ਪ੍ਰਾਈਜ਼ ਵੀ ਕਰੈਕਟ ਨਹੀਂ ਹੁੰਦਾ। ਉਹ ਫਿਰ ਉਹ ਅਗਲੇ ਕਹਿੰਦੇ ਚਲੋ ਮਸ਼ੀਨ ਦੀ ਗਲਤੀ ਆ
1: ਜੀ, ਅਤੇ
0: ਕਹਿੰਦੇ ਕਿ ਮਟਰ ਪਨੀਰ ਬਣ ਰਿਹਾ ਵੀਰ ਜੀ ਅੱਜ, ਨਾਈਸ ਪ੍ਰੋਗਰਾਮ, ਥੈਂਕ ਯੂ ਬਲਜੀਤ ਜੀ, ਬਹੁਤ ਮਿਹਰਬਾਨੀ ਤੁਹਾਡੀ ਸਾਂਝ ਪਾਉਣ ਦੇ ਲਈ। ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ, ਆਪਾਂ ਇਜਾਜ਼ਤ ਲੈਂਦੇ, ਚੜ੍ਹਦੀ ਕਲਾ 'ਚ ਰਹੋ, ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਏਗਾ। ਅਤੇ
1: ਕਿਹਾ ਸੁਣਿਆ, ਮਾਫ਼ ਜੀ, ਗੱਲਾਂ ਬਾਤਾਂ ਕਰਦੇ ਬਥੇਰੇ ਅਲਫਾਜ਼ ਜਿਹੜੇ ਇੱਧਰ ਉੱਧਰ ਹੋ ਜਾਂਦੇ ਆ, ਪਰ ਆਪਾਂ ਸਾਰੇ ਇੱਕ ਫੈਮਿਲੀ ਦੇ ਹਾਂ, ਇਸ ਕਰਕੇ ਇੰਜੋਏ ਕਰੋ ਗੱਲਬਾਤ ਨੂੰ, ਇੰਜੋਏ ਕਰਿਆ ਕਰੋ, ਭਾਵ ਸਮਝਾਇਆ ਕਰੋ, ਕਿਸੇ ਨੂੰ ਕਹਿਣ ਦਾ ਕੋਈ ਮਤਲਬ ਨਹੀਂ ਹੁੰਦਾ, ਬਸ ਆਪਾਂ ਸਾਰੇ ਬੈਠੇ ਹਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦੇ ਹਾਂ, ਅਤੇ ਜਿੰਨਾ ਕੁ ਤੁਹਾਨੂੰ ਯਾਦ ਹੈ ਤੁਸੀਂ ਸਾਨੂੰ ਦੱਸ ਦਿਆ ਕਰੋ, ਜਿੰਨਾ ਕੁ ਸਾਨੂੰ ਯਾਦ ਅਸੀਂ ਤੁਹਾਨੂੰ ਦੱਸ ਦਿੱਤਾ, ਬਸ ਇਸ ਤਰ੍ਹਾਂ ਭਾਈ ਸਾਹਿਬ ਟਾਈਮ ਪਾਸ ਕਰਨਾ ਹੈ।
0: ਬਸ ਜੀ, ਅਤੇ ਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ,
1: ਸੁਣਦੇ ਰਹੋ
0: ਰੇਡੀਓ
1: 1674 AM।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ

0: 0252 ਤੇ। ready set go chadston ford dandenong road ਤੇ ਤੁਹਾਨੂੰ ਉਡੀਕ ਰਿਹਾ ਹੈ ford ranger ranger super duty everest ਤੇ ਸਦਾਬਹਾਰ mustang brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ ford ਦਾ test drive ਕਰੋ business fleet ਲਈ ਗੱਲ ਕਰੋ vehicle experts tim forbes ਜਾਂ ਕੋਰੀ ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chadston Ford. Ready, set, Ford.
1: Tension, tension, nidhi tension.
2: Ki hoya?
1: Athe immigration de enne pange ne, yaar mukde hi nahi.
2: Kaka ji, tension chaddo, phone chakko. Call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT, appeals te skills assessments de mahir baithe ne. Hune hi appointment li call karo 0410-530-530.
1: Ya 90-77-97-33.
2: Ya email info@vyimmigration.com.au
1: Yaad rakho 9077-9733
2: VY Immigration and Education Consultant
1: Har kadam tuhade naal
3: Aa kithe vaj gayi teri gaddi
4: Gaddi ta theek ho ju par insurance walean nu legal walean nu itthe pardesh vich samjhaunga kive
3: Tere vaang kinne hi apne bhain bhraavan di tension mintan ch dur kiti hai Sink Smash Repair walean ne Inna de kol apni maa boli ch kam karn wale lawyers di free of cost team All major and minor accidental lifetime warranty naal Work and paint free loan car di service mil All private and insurance authorized kaam te. Free legal advice like call karo 0383857748 te. Sink Smash Repair. 8 Grace Way, Raven Hall.
5: Paave tusi koi kaame ja rozgar data ho, tuhanu surakhya da adhikar hai. Ate kaam nu surakhit rakhan di zimmewari hai. Work safe tuhanu apne adhikaran ate zimmewariyan nu samjhan vich sahayata karega. ਤਾਂ ਜੋ ਤੁਸੀਂ ਕੰਮ ਦੀ ਜਗ੍ਹਾ ਤੇ ਸੁਰੱਖਿਆ ਬਾਰੇ ਗੱਲ ਕਰ ਸਕੋ ਕੰਮ ਦੀ ਜਗ੍ਹਾ ਤੇ ਸੁਰੱਖਿਆ ਸਾਡੀ ਆਮ ਭਾਸ਼ਾ ਹੈ ਅਨੁਵਾਦ ਕੀਤੀ ਜਾਣਕਾਰੀ ਲਈ worksafe.vic.gov.au/punjabi ਤੇ ਜਾਓ ਆਪਣੀ ਭਾਸ਼ਾ ਵਿੱਚ ਕਿਸੇ ਨਾਲ ਗੱਲ ਕਰਨ ਲਈ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 5:30 ਦੇ ਵਿਚਕਾਰ 1-3-1-4-5-0 ਤੇ ਫੋਨ ਕਰੋ
6: हमारी लव स्टोरी तो लेजेंडरी बन गई
7: लेजेंडरी लव स्टोरीज की तो एंडिंग ट्रेजिक होती है फ्रॉम द मेकर्स ऑफ रॉकी और रानी की प्रेम कहानी धर्मा प्रोडक्शंस प्रेजेंट्स चांद मेरा दिल वॉच अनन्या पांडे एंड लक्ष्य इन चांद मेरा दिल कमिंग टू सिनेमाज ऑन May 22nd
8: जी क्या तू साला लक पाए हो यार एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना
9: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में
1: टेंशन टेंशन निधि टेंशन
2: की हुआ
1: अथे इमिग्रेशन दे इन्ने पंगे ने यार मुकदे ही नहीं
2: काका जी टेंशन छोड़ो फोन चको कॉल करो वीवा इमिग्रेशन नु जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-530-530
1: या 90-77-97-33
2: या ईमेल info@vyimmigration.com.au
1: याद रखो 9077-9733
2: VY Immigration and Education Consultant
1: ਹਰ ਕਦਮ ਤੁਹਾਡੇ ਨਾਲ
10: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ TSC ਵੱਲੋਂ
0: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत कर हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते 0433-280-252

0: 1052 ਤੇ।
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਫਿਲਮਾਂ ਬਈ ਪ੍ਰੋਗਰਾਮ ਆਸ ਪਾਸ ਨਿੱਕੀਆਂ ਨਿੱਕੀਆਂ ਗੈਦਰਿੰਗਸ ਜਿੱਥੇ ਜਾ ਕੇ ਤੇ ਸਾਨੂੰ ਸਕੂਨ ਮਿਲਦਾ, ਦਿਮਾਗ ਦੀ ਤਸੱਲੀ ਮਿਲਦੀ ਹੈ, ਜੇ ਮਿਲਦਾ ਤਾਂ। ਕਈ ਵਾਰੀ ਆਪਾਂ ਬੋਝ ਉਲਟਾ ਲੈ ਕੇ ਆ ਜਾਂਦੇ। ਸੋ ਇਹਨਾਂ ਦੀ ਜਦੋਂ ਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਕਿਹਾ ਜਾਂਦਾ ਕਿ ਸਾਡੀ ਜਿਹੜੀ ਮਾਨਸਿਕ ਸਿਹਤ ਹੈ ਉਹਦੇ ਲਈ ਇਹ ਚੰਗਾ ਵਾ, ਸਾਡਾ ਧਿਆਨ ਕੰਮਾਂ ਕਾਰਾਂ ਤੋਂ ਹਟ ਕੇ ਇਸ ਪਾਸੇ ਨੂੰ ਲੱਗਦਾ ਤੇ ਆਪਾਂ ਇੱਕ ਹੋਰ ਜ਼ੋਨ 'ਚ, ਹੋਰ ਔਰੇ 'ਚ ਜਾਂਦੇ ਤੇ ਫਰੈਸ਼ ਹੋ ਕੇ ਫਿਰ ਅਗਲੇ ਦਿਨ ਕੰਮ 'ਤੇ ਟੱਕਰ ਪੈਂਦੇ। ਕਿੰਨਾ ਕੁ ਤੁਸੀਂ ਫਰੈਸ਼ ਹੋ ਕੇ ਆਉਂਦੇ ਹੋ ਪ੍ਰੋਗਰਾਮਾਂ ਤੋਂ, ਕਿੰਨਾ ਕੁ ਇੱਕ ਫਰੈਸ਼ ਸਟਾਰਟ ਅਗਲੇ ਦਿਨ ਹੁੰਦਾ ਵਾ। ਸ਼ਾਇਦ ਜਿਹਨਾਂ ਜਿਹਨਾਂ ਨੇ ਵੀਕਐਂਡ ਦੇ ਉੱਤੇ ਕੋਈ ਪ੍ਰੋਗਰਾਮ ਵੇਖੇ ਨੇ ਜਾਂ ਮੈਚ ਵੇਖਿਆ ਜਾਂ ਤੁਸੀਂ ਕੋਈ ਹੋਰ ਐਕਟੀਵਿਟੀ 'ਚ ਇਨਵੋਲਵ ਰਹੇ ਹੋ ਵੀਕਐਂਡ ਦੇ ਉੱਤੇ ਹੁੰਦੇ ਆ, ਸੋਮਵਾਰ ਥੋੜ੍ਹੀ ਥੋੜ੍ਹੀ ਜੀ ਸਾਂਝ ਤੁਸੀਂ ਜੇ ਚਾਹੋ ਤਾਂ ਤੁਸੀਂ ਮੈਸੇਜਾਂ ਦੇ ਜ਼ਰੀਏ ਪਾ ਸਕਦੇ ਹੋ, ਕਾਲਾਂ ਦੇ ਜ਼ਰੀਏ ਪਾ ਸਕਦੇ ਹੋ ਵੀ ਕੀ ਉਹ ਵਾਕਈ ਚੀਜ਼ਾਂ ਤੁਹਾਡੇ ਲਈ ਉਹ ਕੰਮ ਕਰਦੀਆਂ ਨੇ। ਜੇ ਕਰਦੀਆਂ ਤਾਂ ਕਿਹੜੀ ਚੀਜ਼ ਤੁਹਾਡੇ ਲਈ ਕੰਮ ਕਰਦੀ ਹੈ, ਫਿਰ ਦੁਬਾਰਾ ਤੋਂ ਨਵੇਂ ਸਿਰੇ ਤੋਂ। ਕਈ ਵਾਰੀ ਮੈਨੂੰ ਤਾਂ ਕੁਛ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਨੋਟ ਆਲਵੇਜ਼, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਵੀ ਉਲਟਾ ਕਈ ਥਾਵਾਂ ਤੋਂ ਤੁਸੀਂ ਹੋਰ ਐਕਸਟਰਾ ਬੋਝ ਲੈ ਕੇ ਅਗਲੇ ਹਫ਼ਤੇ 'ਚ ਐਂਟਰੀ ਤੁਸੀਂ ਮਾਰ ਦਿਓ। ਸੋ ਇੱਥੇ ਬਹੁਤ ਜ਼ਰੂਰੀ ਹੋ ਜਾਂਦਾ ਸਾਡਾ ਪਿੱਕ ਚੂਜ਼ ਕਰਨਾ ਕਿ ਆਪਾਂ ਕਿਹੜੀ ਕਿਹੜੀਆਂ ਚੀਜ਼ਾਂ ਕਿੱਦਾਂ ਕਿੱਦਾਂ ਆਪਣੀ ਲਾਈਫ ਦੇ ਵਿੱਚ, ਆਪਣੇ ਵੀਕਐਂਡਸ ਦੇ ਵਿੱਚ ਆਪਾਂ ਇੰਜੋਏ ਕਰਨੀਆਂ, ਸ਼ਾਮਿਲ ਕਰਨੀਆਂ, ਕਿੱਥੇ ਜਾਣਾ, ਕਿੱਥੇ ਅਵੋਇਡ ਕਰਨਾ, ਅਤੇ ਉਹਦਾ ਬੜਾ ਵਧੀਆ ਤਰੀਕਾ ਹੁੰਦਾ ਵੀ ਜਿਹੜੀ ਚੀਜ਼ ਨੇ ਐਰਕੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਉਹ ਆਪਾਂ ਟਿੱਕ ਕਰੀ ਜਾਈਏ ਵੀ ਅਗਲੀ ਵਾਰੀ ਭਾਈ ਆਪਾਂ ਐਕਸਟਰਾ ਬੋਝ ਨਹੀਂ ਲੈਣ ਜਾਣਾ। ਪਰ ਫਿਰ ਦੁਬਾਰਾ ਤੋਂ ਇਨਸਾਨ ਦੀ ਇੱਕ ਫਿਤਰਤ ਵੀ ਆਪਾਂ ਵਾਰ ਵਾਰ ਆਪਣੇ ਆਪ ਨੂੰ ਚੈੱਕ ਕਰਦੇ ਹਾਂ। ਸੋ ਇਹ ਵੀ ਇੱਕ, ਸੋ ਅੱਜ ਦੇ ਦਿਨ ਗੱਲਬਾਤ ਆਪਾਂ ਤਾਂ ਵੀ ਇਸ ਬਾਰੇ ਕਰਾਂਗੇ ਕਿਉਂਕਿ ਇਹ ਮਹੀਨਾ ਇਸੇ ਕਰਕੇ ਮਨਾਇਆ ਜਾਂਦਾ।
2: ਬਿਲਕੁਲ, ਕਈ ਵਾਰੀ ਉਹ ਕਹਿੰਦੇ ਨੇ ਕਿ ਅੰਦਰੋਂ ਟੁੱਟ ਕੇ ਵੀ ਠੀਕ ਹੋਣ ਦਾ ਆਪਾਂ ਨਾਟਕ ਕਰਦੇ ਹਾਂ, ਅਤੇ ਉਹੀ ਸਟ੍ਰੈਸ ਜਿਹਾ ਲੈ ਕੇ ਹੁਣ ਭਾਵੇਂ ਨਹੀਂ ਹੈ ਜੀ, ਹੈ ਨਾ, ਪਾਰਟੀ 'ਚ ਜਾ ਰਹੇ ਹੋ ਤੁਸੀਂ, ਨਹੀਂ ਅਵੋਇਡ ਵੀ ਕਰ ਸਕਦੇ ਹੋ ਪਰ ਤੁਸੀਂ ਜਾਣਾ ਹੀ ਜਾਣਾ ਹੈ ਕਿਉਂਕਿ ਸਾਰੇ ਆ ਰਹੇ ਹੈ ਨਾ, ਸਾਰਾ ਕੁਛ ਤੁਸੀਂ ਉਹ ਬੋਝ ਜਿਹਾ ਲੈ ਕੇ, ਸਟ੍ਰੈਸ ਜਿਹਾ ਇੱਕ ਨਾਟਕ ਜਿਹਾ ਕਰਕੇ ਤੁਸੀਂ ਪਹੁੰਚਦੇ ਹੋ, ਉਲਟਾ ਤੁਸੀਂ ਬੋਝ ਲੈ ਕੇ ਉਹ ਡਬਲ ਕਰਕੇ ਆਉਂਦੇ ਹੋ ਕਈ ਵਾਰੀ। ਪਰ ਹਾਂ, ਡੈਫੀਨੇਟਲੀ ਕਈ ਚੀਜ਼ਾਂ ਜਿਵੇਂ ਮੈਨੂੰ ਵਧੀਆ ਲੱਗੀ ਉਹ ਜ਼ਰੂਰੀ ਨਹੀਂ ਹੈ ਕਿ ਸਾਹਮਣੇ ਵਾਲੇ ਨੂੰ ਵੀ ਵਧੀਆ ਲੱਗੇ, ਤੁਸੀਂ ਆਪਣੀ ਲਿਸਟ ਤੁਸੀਂ ਆਪ ਹੀ ਕ੍ਰੀਏਟ ਕਰਨੀ ਹੈ। ਕਈ ਵਾਰੀ ਈਵਨ ਹਸਬੈਂਡ ਵਾਈਫ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਹੁੰਦੇ, ਕਿਸੇ ਨੂੰ ਇੱਕ ਸ਼ਾਂਤੀ ਨਾਲ ਬਹਿ ਕੇ ਇਕੱਲੇ ਬਹਿ ਕੇ ਚਾਹ ਪੀਣ 'ਚ ਮਜ਼ਾ ਆਉਂਦਾ, ਕਿਸੇ ਨੂੰ ਹੁੰਦਾ ਕਿ ਮੈਂ ਡਰਾਈਵ 'ਤੇ ਜਾ ਕੇ ਮੈਨੂੰ ਵਧੀਆ ਲੱਗੇਗਾ, ਕਿਸੇ ਨੂੰ ਇੱਕ ਫਰੈਂਡ ਦਾ ਕਾਲ ਆ ਜਾਏ ਉਹ ਵਧੀਆ ਲੱਗਦਾ, ਕਈ ਵਾਰੀ ਆਪਾਂ ਨੂੰ ਗੁਰੂ ਘਰ ਜਾ ਕੇ ਸ਼ਾਂਤੀ ਮਿਲਦੀ ਹੈ। ਅਤੇ ਇਹ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿਸ ਚੀਜ਼ ਨਾਲ ਆਪਣੀ, ਮਤਲਬ ਆਪਾਂ ਕਹਿੰਦੇ ਨਾ ਜਿਵੇਂ ਕੰਪਿਊਟਰ ਜਾਂ ਫੋਨ ਵੀ ਹੋ ਗਿਆ, ਟੂ ਮੱਚ ਜਦੋਂ ਯੂਜ਼ ਕਰਦੇ ਹਾਂ ਅਤੇ ਉਹਦੀ ਵੀ ਬੈਟਰੀ ਲੋਅ ਜਿਹੀ ਹੋਣ ਲੱਗ ਜਾਂਦੀ ਹੈ, ਜਾਂ ਕੰਪਿਊਟਰ ਕਈ ਵਾਰ ਸਿਸਟਮ ਆਪਣਾ ਕੰਮ ਨਹੀਂ ਕਰਦਾ, ਆਪਾਂ ਕੀ ਕਰਦੇ ਹਾਂ, ਰੀਸਟਾਰਟ ਕਰਦੇ ਹਾਂ। ਅਤੇ ਆਪਣੀ ਬੋਡੀ ਨੂੰ ਵੀ, ਆਪਣੇ ਮਾਇੰਡ ਨੂੰ ਵੀ ਰੀਸਟਾਰਟ ਜਾਂ ਰੀਬੂਟ ਕਰਨ ਦੀ ਲੋੜ ਹੁੰਦੀ ਹੈ, ਅਤੇ ਉਹਦੇ ਲਈ ਇਹ ਡਿਜ਼ਾਈਨ ਕੀਤੀ ਜਾਂਦੀ ਹੈ, ਐਕਸਟਰਾ ਚੀਜ਼ਾਂ, ਐਕਸਟਰਾ ਕਰੀਕੁਲਮ ਐਕਟੀਵਿਟੀਜ਼। ਬਟ ਡਿਪੈਂਡ ਔਨ ਯੂ ਕਿ ਤੁਸੀਂ ਕਿਹੜੀ ਚੀਜ਼ ਫੜਨੀ ਹੈ, ਕਿਹੜੀ ਚੀਜ਼ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲਦਾ, ਜਾਂ ਤੁਸੀਂ ਇਹ ਵੀ ਧਿਆਨ ਰੱਖੋ ਕਿ ਕਿਹੜੀ ਚੀਜ਼ ਤੁਸੀਂ ਕੀਤੀ ਉਲਟਾ ਤੁਸੀਂ ਹੋਰ ਜ਼ਿਆਦਾ ਸਿਰ ਦਰਦ ਲੈ ਕੇ ਆ ਗਏ ਹੋ। ਅਤੇ ਜਿਵੇਂ ਤੁਸੀਂ ਕਿਹਾ ਹੀ ਹੈ ਅੱਗੇ ਕਿ ਕਈ ਵਾਰੀ ਆਪਾਂ ਇੱਕ ਵਾਰ 'ਚ ਕਿੱਥੇ ਮੰਨਦੇ ਹਾਂ, ਆਪਾਂ ਆਪਣੇ ਆਪ ਨੂੰ ਫਿਰ ਚੈੱਕ ਕਰਦੇ, ਨਹੀਂ ਯਾਰਾ ਕੋਈ ਹੋਰ ਗੱਲ ਹੋਣੀ, ਚਲੋ ਫਿਰ ਜਾਂਦੇ ਹਾਂ, ਹੈ ਨਾ। ਅਤੇ ਆਪਾਂ ਇੱਕ ਵਾਰ 'ਚ ਤਾਂ ਮੰਨਦੇ ਹੀ ਨਹੀਂ ਨਾ, ਹੈ ਤਾਂ ਇਨਸਾਨੀ ਫਿਤਰਤ ਨਾ, ਵਾਰ ਵਾਰ ਗਿਰ ਗਿਰ ਕੇ ਫਿਰ ਆਪਾਂ ਉੱਠਣਾ ਹੈ, ਕਿਉਂਕਿ ਆਪਾਂ ਬਚਪਨ ਤੋਂ ਕਹਾਣੀ ਵੀ ਜਿਹੜੀ ਇੰਸੀ ਵਿੰਸੀ ਸਪਾਈਡਰ ਬਚਪਨ ਤੋਂ ਸੁਣੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਗਿਰਦੀ ਹੈ ਫਿਰ ਚੜ੍ਹਦੀ ਹੈ, ਜਦ ਤੱਕ ਉੱਪਰ ਨਹੀਂ ਚੜ੍ਹਦੀ ਉਹ ਮੱਕੜੀ। ਅਤੇ ਆਪਣੀ ਵੀ ਉਹੀ ਜ਼ਿੰਦਗੀ ਹੈ ਕਿ ਆਪਾਂ ਵੀ ਹਮੇਸ਼ਾ ਵਾਰ ਵਾਰ ਕੋਸ਼ਿਸ਼ ਕਰਦੇ ਹਾਂ।
1: ਆਪਾਂ ਕਈ ਕਈ ਵਾਰੀ ਨਾ ਕਈ ਚੀਜ਼ਾਂ ਤੋਂ ਆਪਾਂ ਗਲਤ ਵੀ ਮੈਸੇਜ ਲੈ ਲੈਂਦੇ ਹਾਂ, ਅਜਿਹਾ ਚੀਜ਼ ਦਾ ਨਾ। ਉਹ ਇੱਕ ਨਿੱਕੀ ਜੀ ਇੱਕ ਕਹਾਣੀ ਹੈ ਅੰਗਰੇਜ਼ੀ ਦੀ, ਅਤੇ ਉਹ ਕਹਿੰਦਾ ਵੀ ਉਹਨੇ ਕਿਹਾ ਵੀ ਤੂੰ ਮੈਂ ਬਹੁਤ ਪਰੇਸ਼ਾਨ ਹਾਂ ਵੀ ਇੱਦਾਂ ਕਰਕੇ ਵੀ ਪਰਿਵਾਰਕ ਪਰੇਸ਼ਾਨੀਆਂ ਅਤੇ ਕੰਮ ਦੀਆਂ ਪਰੇਸ਼ਾਨੀਆਂ ਦੇ ਇਸ ਦੈਟ। ਅਤੇ ਉਹਨੇ ਕਿਹਾ ਪੋਈਮ ਇੱਕ, ਅਤੇ ਉਹਨੇ ਕਿਹਾ ਵੀ ਤੂੰ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਤੈਨੂੰ ਪਰੇਸ਼ਾਨ ਕਰਦੀਆਂ। ਅਤੇ ਉਹਨੇ ਫਿਰ ਕਿਤੇ ਮੁਲਾਕਾਤ ਹੋਈ ਕੋਈ ਸਾਲ 6 ਮਹੀਨੇ ਬਾਅਦ, ਅਤੇ ਉਹ ਕਹਿੰਦਾ ਵੀ ਮੈਂ ਨਾ ਆਪਣੇ ਆਪ ਨੂੰ ਡੀਅਟੈਚ ਕਰ ਲਿਆ ਸਾਰੀਆਂ ਚੀਜ਼ਾਂ ਤੋਂ, ਅਤੇ ਪਰ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਗ ਆ। ਅਤੇ ਉਹ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲੋਂ ਤੂੰ ਡੀਅਟੈਚ ਕੀਤਾ? ਉਹ ਕਹਿੰਦਾ ਮੈਂ ਆਪਣੀ ਵਹੁਟੀ ਨੂੰ ਤਲਾਕ ਦੇ ਦਿੱਤਾ, ਬੱਚੇ ਵੀ ਉਹਨੂੰ ਦੇ ਦਿੱਤੇ, ਨੌਕਰੀ ਮੈਂ ਛੱਡ ਕੇ ਅਤੇ ਦੂਸਰੀ ਮੈਂ ਕਰ ਲਈ, ਘਰ ਅਫਕੋਰਸ ਵਹੁਟੀ ਨੇ ਰੱਖ ਲਿਆ ਸੀ, ਅਤੇ ਉਹ ਇੱਕ ਤਰ੍ਹਾਂ ਦੇ ਨਾਲ ਮੇਰਾ ਘਰ ਵੀ ਛੁੱਟ ਗਿਆ, ਉਹ ਵਾਲੇ ਆਂਢੀ ਗੁਆਂਢੀ ਵੀ ਛੁੱਟ ਗਏ ਜਿਹੜੇ ਮੈਨੂੰ ਸਟ੍ਰੈਸ ਦਿੰਦੇ ਸੀ। ਅਤੇ ਬਹੁਤੇ ਲੋਕ ਵਹੁਟੀ ਨੂੰ ਠੀਕ ਸਮਝਦੇ ਸੀ, ਇਸ ਕਰਕੇ ਉਹ ਮੈਨੂੰ ਕਵਾਉਣਾ ਬੁਲਾਉਣਾ ਛੱਡ ਕੇ ਵੀ ਇਹਨੇ ਗਲਤ ਕੀਤਾ। ਤੋ ਇਸ ਕਰਕੇ ਵੇਖੋ ਮੈਂ ਸਾਰੇ ਕੁਛ ਦੇ ਨਾਲੋਂ ਡੀਅਟੈਚ ਹੋ ਗਿਆ, ਅਤੇ ਪਰ ਪ੍ਰੋਬਲਮ ਮੇਰੀ ਜਿਹੜੀ ਉਹ ਪਹਿਲਾਂ ਦੇ ਨਾਲੋਂ ਵੀ ਵੱਧ ਗਈ ਹੈ। ਅਤੇ ਉਹਦਾ ਮੋਰਲ ਇਹੀ ਕਿ ਡੀਟੈਚ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਛੱਡਣਾ, ਤੁਸੀਂ ਆਪਣੇ ਯਾਰ ਬੇਲੀ ਛੱਡਣੇ ਜਾਂ ਬੱਚੇ ਛੱਡਣੇ ਜਾਂ ਘਰ ਬਾਰ ਛੱਡਣਾ। ਅਤੇ ਉਹਦੇ ਕਹਿਣ ਦਾ ਮਤਲਬ ਡੀਟੈਚ ਦਾ ਇਹ ਕਿ ਤੂੰ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਡੀਟੈਚ ਕਰਨਾ ਜਿਹੜੀਆਂ ਤੈਨੂੰ ਪਰੇਸ਼ਾਨੀ ਦਿੰਦੀਆਂ, ਨਾ ਕਿ ਉਹਨਾਂ ਲੋਕਾਂ ਤੋਂ ਡੀਟੈਚ ਕਰਨਾ ਆਪਣੇ ਆਪ ਨੂੰ ਜਿਹੜੇ ਤੈਨੂੰ ਲੱਗਦਾ ਵਾ ਵੀ ਪਰੇਸ਼ਾਨੀਆਂ। ਸੋ ਕਈ ਵਾਰ ਸਾਨੂੰ ਇਹ ਲੱਗਦਾ ਵੀ ਆਹ ਲੋਕ ਸਾਨੂੰ ਪਰੇਸ਼ਾਨੀ ਦਿੰਦੇ ਆ, ਪਰ ਉਹ ਲੋਕ ਨਹੀਂ, ਕੁਛ ਵਰਤਾਰੇ ਤੁਹਾਨੂੰ ਪਰੇਸ਼ਾਨੀ ਦੇ ਰਹੇ ਹੁੰਦੇ ਆ। ਹੁਣ ਮੰਨ ਲਓ ਜੇ ਤੁਹਾਨੂੰ ਤੁਹਾਨੂੰ ਲੱਗ ਰਿਹਾ ਵਾ ਕਿ ਤੁਹਾਡਾ ਪਾਰਟਨਰ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਆ, ਅਤੇ ਉਹ ਤੁਹਾਡੀ ਜਿਹੜੀ ਆ, ਹੋ ਸਕਦਾ ਕਿ ਹਾਲੇ ਖੋਜ ਪੜਤਾਲ ਅਧੂਰੀ ਹੋਵੇ, ਤੁਸੀਂ ਇੰਨਾ ਵੀ ਸਮਾਂ ਨਾ ਆਪਣੇ ਆਪ ਦੇ ਲਈ ਕੱਢ ਪਾਏ ਹੋ ਕਿ ਤੁਸੀਂ ਉਸ ਚੀਜ਼ ਨੂੰ ਐਨਾਲਿਸਿਸ ਕਰ ਪਾਓ, ਹੈ ਨਾ। ਸੋ ਆਪਾਂ ਸਿੱਧਾ ਸਿੱਧਾ ਕਿਸੇ ਪਰਸਨ ਦੇ ਉੱਤੇ, ਕਿਉਂਕਿ ਸੌਖਾ ਹੁੰਦਾ ਇੱਕ ਫੇਸ ਦੇਣਾ ਨਾ, ਪਰੇਸ਼ਾਨੀ ਦਾ ਕੋਈ ਫੇਸ ਨਹੀਂ ਹੁੰਦਾ, ਅਤੇ ਆਪਾਂ ਇੱਕ ਫੇਸ ਦੇ ਕੇ ਤਾਂ ਸੌਖਾ ਸਮਝ ਲੈਂਦੇ ਵੀ ਸਾਰਾ ਕੁਛ ਜਿਹੜਾ, ਅਤੇ ਉਸ ਫੇਸ ਦੇ ਪਿੱਛੇ ਕਿੰਨਾ ਸਕੂਨ, ਕਿੰਨਾ ਸਾਥ, ਕਿੰਨੀ ਐਪਰੀਸ਼ੀਏਸ਼ਨ ਜਾਂ ਉਹਦੇ ਵਿੱਚ ਕਿੰਨੇ ਚੰਗੇ ਗੁਣ ਆ, ਉਹ ਫਿਰ ਇਗਨੋਰ ਕਰਕੇ ਅਤੇ ਉਹ ਸਾਰਾ ਕੁਛ ਅੱਗੇ ਉਹਦੇ 'ਤੇ ਠੱਪਾ ਲੱਗ ਜਾਂਦਾ, ਹਾਈਲਾਈਟਿਡ ਹੋ ਜਾਂਦਾ, ਹੈ ਨਾ। ਸੋ ਮੇਨ ਜਿਹੜਾ ਡੀਟੈਚ ਕਰਨ ਦਾ ਮਕਸਦ ਹੁੰਦਾ ਉਹ ਇਹ ਨਹੀਂ ਕਿ ਆਪਾਂ ਉਹਨਾਂ ਲੋਕਾਂ ਤੋਂ ਜਾਂ ਆਪਣੇ ਚਾਹੁਣ ਵਾਲਿਆਂ ਤੋਂ, ਕਿਉਂਕਿ ਫਿਰ ਤਾਂ ਬੰਦਾ ਹੋਰ ਤੰਗ ਪਰੇਸ਼ਾਨ ਹੋਊਗਾ। ਬੇਸਿਕਲੀ ਤੁਸੀਂ ਜਿਹੜਾ ਕੁਛ ਛੱਡਣਾ ਵਾ ਉਹ ਆਪਣਾ ਅੜੀਅਲਪੁਣਾ ਕਈ ਵਾਰੀ ਛੱਡਣਾ ਹੁੰਦਾ, ਕਈ ਵਾਰੀ ਆਪਣਾ ਹੰਕਾਰ ਛੱਡਣਾ ਹੁੰਦਾ ਵਾ, ਕਈ ਵਾਰੀ ਕੋਈ ਭੈੜੀ ਆਦਤ ਛੱਡਣੀ ਹੁੰਦੀ ਆ। ਫੋਰ ਐਗਜ਼ਾਮਪਲ, ਮੰਨ ਲਓ ਤੁਹਾਨੂੰ ਇਹ ਤਾਂ ਲੱਗ ਰਿਹਾ ਵੀ ਇਹ ਪਾਰਟਨਰ ਪਰੇਸ਼ਾਨੀ ਹੈ ਮੇਰੇ ਲਈ, ਪਰ ਹੋ ਸਕਦਾ ਤੁਹਾਡੀ ਸ਼ਰਾਬ ਪੀਣ ਦੀ ਆਦਤ ਤਾਂ ਉਹਦੇ ਲਈ ਪਰੇਸ਼ਾਨੀ ਹੋਵੇ। ਮੰਨ ਲਓ ਤੁਸੀਂ, ਮਤਲਬ ਜਸਟ ਮੈਂ ਐਗਜ਼ਾਮਪਲ ਦੇ ਰਿਹਾ, ਹੈ ਨਾ, ਤੁਹਾਡੀ ਲੇਟ ਘਰ ਆਉਣ ਦੀ ਜਾਂ ਤੁਹਾਡੀ ਸ਼ਰਾਬ ਪੀਣ ਦੀ ਜਾਂ ਤੁਹਾਡੀ ਗਲਤ ਯਾਰੀ ਦੋਸਤੀ ਦੀ ਜਿਹੜੀ ਆ ਉਹ ਰਿਜ਼ਲਟ ਇਹ ਹੋਵੇ ਵੀ ਤੁਹਾਡਾ ਪਾਰਟਨਰ ਤੁਹਾਡੇ ਨਾਲ ਖਿੱਚਦਾ ਹੋਵੇ, ਪਰ ਤੁਹਾਨੂੰ ਕੀ ਲੱਗ ਰਿਹਾ ਵੀ ਮੇਰਾ ਪਾਰਟਨਰ ਮੇਰੇ ਲਈ ਪਰੇਸ਼ਾਨੀ ਆ। ਪਾਰਟਨਰ ਪਰੇਸ਼ਾਨੀ ਨਹੀਂ ਆ, ਉਹਦੇ ਪਿੱਛੇ ਜਿਹੜੇ ਰੀਜ਼ਨ ਨੇ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਆਪਾਂ ਡੀਟੈਚ ਕਰਨਾ ਹੁੰਦਾ, ਪਰ ਆਪਾਂ ਇਨਡਾਇਰੈਕਟਲੀ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਡੀਟੈਚ ਕਰ ਲੈਂਦੇ ਜਿੱਥੋਂ ਥੋੜ੍ਹਾ ਬਹੁਤਾ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਲਾਜ ਚੱਲ ਰਿਹਾ ਹੁੰਦਾ,
2: ਓਬਵੀਅਸਲੀ।
1: ਸੋ ਸਭ ਤੋਂ ਪਹਿਲਾਂ ਜ਼ਰੂਰੀ, ਹੁਣ ਇਹਦੇ ਪਿੱਛੇ ਇਹਦਾ ਮਕਸਦ ਇਹ ਵੀ ਨਹੀਂ ਆ, ਇਹਦਾ ਮੈਸੇਜ ਇਹ ਵੀ ਨਹੀਂ ਆ ਕਿ ਹਾਂ ਵੀ ਉਹ ਲੋਕ ਤੁਹਾਨੂੰ ਨਹੀਂ ਪਰੇਸ਼ਾਨੀ ਦਿੰਦੇ। ਹਾਂ, ਕਈ ਲੋਕ ਤੁਹਾਨੂੰ ਦਿੰਦੇ ਹੋਣਗੇ ਪਰੇਸ਼ਾਨੀ, ਮਕਸਦ ਸਿਰਫ ਇਸ ਗੱਲ ਕਰਨ ਦਾ ਇਹ ਆ ਜਾਂ ਤੱਤ ਇਹਦਾ ਸਾਰ ਇਹ ਆ ਕਿ ਸਾਡਾ ਆਪਣੇ ਆਪ ਨੂੰ ਬਹਿ ਕੇ ਆਪਣੇ ਆਪ ਦੇ ਨਾਲ ਸਵਾਲ ਕਰਨਾ, ਅਤੇ ਸਭ ਤੋਂ ਪਹਿਲਾਂ ਜ਼ਰੂਰੀ ਆ ਅਨੈਲਿਸਿਸ ਕਰਨਾ ਕਿ ਅਸਲ ਦੇ ਵਿੱਚ ਪਰੇਸ਼ਾਨੀ ਹੈ ਕਿੱਥੇ। ਹੌਲੀ ਹੌਲੀ ਹੌਲੀ ਹੌਲੀ ਜਦੋਂ ਆਪਾਂ ਇੱਕ ਸਾਨੂੰ ਫੇਸ ਮਿਲ ਜਾਂਦਾ, ਫਿਰ ਉਹਦੇ ਪਿੱਛੇ ਰੀਜ਼ਨ, ਫਿਰ ਉਹਦੇ ਪਿੱਛੇ ਅਗਲੇ ਰੀਜ਼ਨ, ਰੀਜ਼ਨ ਦੇ ਪਿੱਛੇ ਰੀਜ਼ਨ, ਤੁਸੀਂ ਸੋਚੀ ਜਾਓ ਤੁਹਾਨੂੰ ਆਨਸਰ ਮਿਲ ਜਾਂਦਾ। ਪਰ ਉਹਦੇ ਲਈ ਜ਼ਰੂਰੀ ਆ ਕਿ ਕੋਈ ਵੀ ਐਵੇਂ ਨਜਾਇਜ਼ ਡਿਸੀਜ਼ਨ ਲੈਣ ਤੋਂ ਪਹਿਲਾਂ, ਕਿਸੇ ਵੀ ਕਿਸਮ ਦਾ ਕੋਈ ਗਲਤ, ਅਤੇ ਤੁਸੀਂ ਪਹਿਲਾਂ ਇੰਨਾ ਕੁ ਸੋਚ ਚੁੱਕੇ ਹੋ ਕਿ ਤੁਸੀਂ ਆਪਣਾ ਰਿਜ਼ਲਟ, ਆਪਣਾ ਜਿਹੜਾ ਲਿਆ ਗਿਆ ਫੈਸਲਾ ਵਾ ਉਹਨੂੰ ਜਸਟੀਫਾਈ ਕਰ ਸਕੋ। ਸੋ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਟਾਈਮ ਦੇਣਾ, ਆਪਣੇ ਆਪ ਨੂੰ ਸਵਾਲ ਕਰਨਾ, ਆਪਣੇ ਆਪ ਦੇ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਫੋਲਣਾ, ਆਪਣੇ ਆਪ ਦੇ ਵਿੱਚੋਂ ਉਹ ਚੀਜ਼ਾਂ ਲੱਭਣੀਆਂ ਕਿਹੜੀ ਕਿਹੜੀ। ਹੁਣ ਹੋ ਸਕਦਾ ਵਾ ਵੀ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਵਾ ਅਸੀਂ ਕਿਸੇ ਕੰਮ ਦੇ ਉੱਤੇ ਜਾ ਕੇ, ਕੋਈ ਫਿਲਮ ਵੇਖ ਕੇ, ਕੋਈ ਪ੍ਰੋਗਰਾਮ ਵੇਖ ਕੇ, ਯਾਰਾਂ ਦੋਸਤਾਂ ਨਾਲ ਬਹਿ ਕੇ ਅਸੀਂ ਆਪਣੇ ਆਪ ਨੂੰ ਰਿਲੈਕਸ ਕਰ ਲੈਂਦੇ
2: ਹਾਂ।
1: ਪਰ ਤੁਸੀਂ ਜੇ ਕਰੀ ਕਈ ਵਾਰੀ ਕਿਤੇ ਸੋਚੋਗੇ, ਹੋ ਸਕਦਾ ਵਾ ਕਿ ਤੁਸੀਂ ਉਲਟਾ ਹੋਰ ਪਰੇਸ਼ਾਨੀ ਵਧਾ ਲੈਂਦੇ ਹੋ ਸਕਦਾ ਤੁਹਾਡੀ ਜੇਬ ਨਾ, ਫੋਰ ਐਗਜ਼ਾਮਪਲ, ਹੋ ਸਕਦਾ ਤੁਹਾਡੀ ਜੇਬ ਨਾ ਲਾਓ ਕਰਦੀ ਹੋਵੇ, ਤੁਸੀਂ 200-400 ਉੱਥੇ ਖਰਚ ਆਏ ਹੋ ਅਤੇ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਤੁਸੀਂ ਇੱਕ ਪਾਸਿਓਂ ਰਿਲੈਕਸੇਸ਼ਨ ਭਾਲਣ ਦੀ ਕੋਸ਼ਿਸ਼ ਕੀਤੀ, ਦੂਸਰੇ ਪਾਸਿਓਂ ਤੁਸੀਂ ਹੋਰ ਜ਼ਿਆਦਾ ਸਟੱਕ ਹੋ ਗਏ। ਸੋ ਮੇਨ ਆ ਕਿ ਤੁਸੀਂ ਪਹਿਲਾਂ ਤੁਹਾਡਾ ਜਿਹੜਾ ਅਨੈਲਿਸਿਸ ਆ ਉਹ ਪਹਿਲਾਂ ਫਾਈਂਡਿੰਗ ਤੁਹਾਡੀਆਂ ਸਹੀ ਹੋਣ,
2: ਜਿਵੇਂ ਕਿ ਤੁਸੀਂ ਕਿਹਾ ਹੁਣ ਉਹ ਖੁਦ ਦੇ ਨਾਲ ਗੱਲ ਕਰਨਾ। ਈਵਨ ਸਪੋਜ਼ ਤੁਸੀਂ ਫੋਰ ਐਨ ਐਗਜ਼ਾਮਪਲ ਇੱਕ ਤੁਸੀਂ ਫੇਸ ਦੇ ਹੀ ਦਿੱਤਾ, ਸਪੋਜ਼ ਆਪਾਂ ਪਾਰਟਨਰ ਦੇ ਐਗਜ਼ਾਮਪਲ ਲੈ ਕੇ ਚੱਲ ਰਹੇ ਹੋ, ਰਾਦਰ ਦੈਨ ਮਤਲਬ ਆਪਣੇ ਲੈਵਲ ਦਾ ਐਨਾਲਿਸਿਸ ਕਰਕੇ, ਕਈ ਵਾਰੀ ਆਪਣੀ ਜਿਹੜੀ ਫੀਲਿੰਗਸ ਹੈ ਜਾਂ ਆਪਣੇ ਜਿਹੜੇ ਤੁਸੀਂ ਇੰਨੇ ਸਾਰੇ ਦਿਸ ਦੈਟ ਕੁਐਸਚਨਸ ਬਣਾਏ ਹੋਏ ਨਾ, ਉਹ ਵੀ ਰਾਦਰ ਦੈਨ ਕਿਸੇ ਥਰਡ ਪਰਸਨ ਦੀ ਥਾਂ ਉਸ ਇੱਕ ਪਰਸਨ ਨਾਲ ਸ਼ੇਅਰ ਕਰਕੇ ਨਾ, ਉਹ ਵੀ ਤੁਸੀਂ ਹਲਕਾ ਹੋ ਸਕਦੇ ਹੋ ਕਿ ਹਾਂ ਮੈਨੂੰ ਇਹ ਪਰੇਸ਼ਾਨੀ ਚੱਲ ਰਹੀ ਹੈ, ਕਿ ਕਿਸ ਹੱਦ ਤੱਕ ਮੈਂ ਸਹੀ ਹਾਂ, ਉਹਦਾ ਵੀ ਇੱਕ ਪੱਖ ਸੁਣਨਾ ਬਣਦਾ। ਕਿਉਂਕਿ ਕਈ ਵਾਰੀ ਕੀ ਹੁੰਦਾ ਆਪਣੇ ਅਕੋਰਡਿੰਗ ਆਪਾਂ ਐਨਾਲਿਸਿਸ ਵੀ ਕਰਕੇ ਬੋਲ ਕੇ ਵੀ ਨਾ ਇੱਕ ਇੱਕ ਕਹਿ ਲਓ ਇੱਕ ਬਾਇਸਨੈਸ, ਇੱਕ ਸੋਚ ਜਿਹੀ ਬਣਾ ਲੈਂਦੇ ਹਾਂ, ਹੈ ਨਾ, ਇੱਕ ਮੈਂਟੈਲਿਟੀ ਜਾਂ ਥਿੰਕਿੰਗ ਬਣਾ ਲੈਂਦੇ ਹਾਂ ਕਿ ਸੋ ਐਂਡ ਸੋ ਆ ਇਹ ਬੰਦਾ ਇੱਦਾਂ ਦਾ, ਜੇ ਮੈਂ ਇਹਨੂੰ ਮਿਲਾਂਗਾ ਮੇਰਾ ਨਾ ਮੇਰਾ ਦਿਮਾਗ ਹੀ ਖਰਾਬ ਹੋਣਾ। ਅਤੇ ਰਾਦਰ ਦੈਨ ਦੈਟ ਤੁਸੀਂ ਉਹ ਬੰਦੇ ਦੇ ਨਾਲ ਗੱਲ ਕਰੋ ਕਿ ਯਾਰ ਜਿੰਨੀ ਵਾਰ ਵੀ ਆਪਾਂ ਮਿਲਿਆ ਇਹ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਆਈ, ਜਾਂ ਤੇ ਇਹਦੇ 'ਤੇ ਵਰਕ ਕਰ ਲਏ ਜਾਂ ਆਪਾਂ ਓਕੇ ਡਾਟਾ ਬਾਏ ਬਾਏ, ਮਤਲਬ ਕਿਉਂਕਿ ਆਪਣੇ ਲੈਵਲ 'ਤੇ ਐਨਾਲਿਸਿਸ ਵੀ ਕਰਕੇ ਬਟ ਫਿਰ ਡਬਲ ਚੈੱਕ ਕਰਨਾ ਵੀ ਜ਼ਰੂਰੀ ਹੈ ਇੱਕ ਸਾਹਮਣੇ ਵਾਲੇ ਦਾ।
1: ਹਾਂ ਬਿਲਕੁਲ, ਸਭ ਤੋਂ ਪਹਿਲਾਂ ਇਹਦੇ ਵਿੱਚ ਹੀ ਅਗਲਾ ਪਾਰਟ ਇਹ ਵੀ ਆ ਜਾਂਦਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਤੁਹਾਡੇ ਖਾਸ ਨੇ, ਜਿਹੜੇ ਤੁਹਾਡੇ ਨਾਲ ਤੁਹਾਡੇ ਪਰਿਵਾਰ ਦਾ ਹਿੱਸਾ ਨੇ, ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕੀਤੀ ਜਾਵੇ। ਆਪਾਂ ਇੱਥੇ ਵੀ ਕਈ ਲੋਕ ਬਹੁਤ ਗਲਤੀ ਕਰਦੇ ਆ ਵੀ ਉਹ ਸ਼ੁਰੂਆਤ ਬਾਹਰੋਂ ਕਰਦੇ ਆ। ਮਸਲਾ ਤੁਹਾਡੇ ਘਰ ਦਾ ਵਾ, ਸਲਾਹ ਲੈਣੀ ਤੁਸੀਂ ਬਾਹਰੋਂ ਸ਼ੁਰੂ ਕਰ ਦਿਓ, ਸੋ ਉਹ ਚੀਜ਼ ਹੋਰ ਜ਼ਿਆਦਾ ਵਿਗੜ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਤੁਹਾਡੀ ਆਪਸ ਦੇ ਵਿੱਚ ਤੁਹਾਡਾ ਸਲਾਹ ਮਸ਼ਵਰਾ ਹੋਵੇ। ਸੋ ਇਹ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ, ਸਾਨੂੰ ਐਂਗਜ਼ਾਇਟੀ ਦਿੰਦੀਆਂ, ਓਵਰ ਥਿੰਕਿੰਗ ਦਿੰਦੀਆਂ, ਸਾਨੂੰ ਹੌਲੀ ਹੌਲੀ ਡਿਪਰੈਸ਼ਨ ਵੱਲ ਨੂੰ ਲੈ ਕੇ ਜਾਂਦੀਆਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਐਵੇਂ ਅਜਾਈ ਜਿਹਾ ਆਪਾਂ ਮਨ ਦੇ ਉੱਤੇ ਆਲਵੇਜ਼ ਇੱਕ ਬੋਝ ਜਿਹਾ ਮਹਿਸੂਸ ਕਰਦੇ ਹਾਂ। ਸ਼ਾਇਦ ਕਈ ਵਾਰੀ ਤੁਸੀਂ ਮਹਿਸੂਸ ਕੀਤਾ ਹੋਊਗਾ ਵੀ ਸਾਰਾ ਕੁਛ ਠੀਕ ਹੈ, ਤੁਸੀਂ ਖੁਸ਼ ਹੋ, ਤੁਹਾਡੀ ਜੋਬ ਬੜੀ ਵਧੀਆ ਵਾ, ਤੁਸੀਂ ਬੜੇ ਵਧੀਆ ਕਿਸੇ ਪ੍ਰੋਗਰਾਮ ਨੂੰ ਵੀ ਵੇਖ ਆਇਓ, ਤੁਸੀਂ ਜੋ ਜਿਹਨਾਂ ਲੋਕਾਂ ਨਾਲ ਇੰਜੋਏ ਕਰਦੇ ਹੋ ਉਹਨਾਂ ਨਾਲ ਵੀ ਬਹਿ ਆਇਓ, ਪਰ ਫਿਰ ਵੀ ਤੁਸੀਂ ਭਾਰ ਜਿਹਾ ਮਹਿਸੂਸ ਕਰਦੇ ਹੋ। ਸੋ ਉਹ ਸਾਰਾ ਕੁਛ
2: ਬੈਕ ਮਾਈਂਡ 'ਚ ਤੁਹਾਡੇ ਕੁਛ ਨਾ ਕੁਛ ਲੈ ਕੇ ਤੁਸੀਂ ਚੱਲ ਰਹੇ ਹੋ
1: ਜੀ, ਅਤੇ ਉਹ ਜਿਹੜਾ ਬੈਕ ਮਾਈਂਡ 'ਚ ਆ ਉਹ ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਮਿਲ ਕੇ ਵੱਡੀਆਂ ਬਣਦੀਆਂ। ਸੋ ਇਸ ਕਰਕੇ ਜ਼ਰੂਰੀ ਆ ਕਿ ਸਾਡੀ ਮੈਂਟਲ ਹੈਲਥ ਠੀਕ ਰਹੇ, ਕਿਉਂਕਿ ਆਪਾਂ ਫਿਰ ਸੋਚ ਵੀ ਤਾਂ ਹੀ ਚੰਗਾ ਸਕਦੇ ਹਾਂ, ਹੈਲਦੀ ਤਾਂ ਸੋਚ ਸਕਦੇ ਹਾਂ, ਹੈਲਦੀ ਸੋਚ ਸਕਦੇ ਹਾਂ ਤਾਂ ਆਪਾਂ ਗਰੋ ਕਰ ਸਕਦੇ ਹਾਂ, ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ, ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਤੁਸੀਂ ਕ੍ਰੀਏਟੀਵਿਟੀ ਤਾਂ ਹੀ ਕਰ ਸਕਦੇ ਹੋ। ਸੋ ਆਪਣੇ ਕੰਮ ਦੇ ਵਿੱਚ, ਆਪਣੇ ਘਰ ਦੇ ਵਿੱਚ ਤਾਂ ਹੀ ਸਮਾਂ ਤੁਸੀਂ ਵਧੀਆ ਬਤੀਤ ਕਰ ਸਕਦੇ ਹੋ। ਸੋ ਇਸ ਸਾਰੇ ਕੁਛ ਦਾ ਜਾਂ ਫਿਰ ਇਸ ਮਹੀਨੇ ਦਾ ਜਾਂ ਇਹਨਾਂ ਦਿਨਾਂ ਦਾ ਜਾਂ ਇਹਨਾਂ ਹਫ਼ਤਿਆਂ ਦਾ ਮਕਸਦ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਜਾਂ ਇੱਕ ਦੂਸਰੇ ਨੂੰ ਇੱਕ ਹਲੂਣਾ ਦੇਈਏ, ਇੱਕ ਦੂਸਰੇ ਦਾ ਸਾਥ ਬਣੀਏ ਆਪਾਂ।
2: ਹਾਂ, ਇੱਕ ਦੂਜੇ ਤੋਂ ਪੁੱਛ ਲਓ ਤੂੰ ਠੀਕ ਹੈ, ਹੈ ਨਾ, ਸਿੰਪਲ,
1: ਬਿਲਕੁਲ ਬਿਲਕੁਲ,
2: ਬਾਕੀ ਹੋਰ ਕੁਛ ਨਹੀਂ ਹੈ, ਬਸ ਇਹੀ ਹਾਲ ਚਾਲ ਹੀ ਇੱਕ ਵਾਰੀ ਪੁੱਛ ਲਓ। ਔਰ ਦਿਲ ਹਲਕਾ ਕਰਨਾ ਬਹੁਤ ਜ਼ਰੂਰੀ ਹੈ, ਆਪਾਂ ਬੜੀ ਸਾਰੀ ਜਗ੍ਹਾ 'ਤੇ ਬੜੇ ਬੋਲਦੇ ਹਾਂ ਕਿ ਕਾਉਂਸਲਿੰਗ ਕਰਵਾ ਲਓ, ਇਹ ਕਰ ਲਓ, ਮਿਲ ਲਓ, ਅਪੁਆਇੰਟਮੈਂਟਸ ਲੈ ਲਓ, ਬਟ ਮੈਨੂੰ ਇੱਦਾਂ ਲੱਗਦਾ ਜਿੱਥੇ ਇੱਕ ਤਾਂ ਖੁਦ ਨਾਲ ਬਹਿਣਾ ਇਜ਼ ਅ ਗੁੱਡ ਐਕਸਰਸਾਈਜ਼, ਪਰ ਯਾਰ ਤੁਸੀਂ ਕਿਸ ਜਿਸ ਨਾਲ ਬਹੁਤ ਜ਼ਿਆਦਾ ਕੰਫਰਟੇਬਲ ਹੋ, ਆਪਣਾ ਦਿਲ ਹਲਕਾ ਕਰ ਲੈਣਾ ਚਾਹੀਦਾ, ਉਹ ਵੀ ਤੁਹਾਨੂੰ ਬੜਾ ਸਕੂਨ ਦਿੰਦਾ, ਭਾਵੇਂ ਤੁਸੀਂ ਮਤਲਬ ਉਹ ਡਿਪੈਂਡ ਕਰਦਾ ਕਿਸ ਵੇ 'ਚ ਤੁਸੀਂ ਸਟ੍ਰੈਸ ਰਿਲੀਫ ਕਰੋਗੇ, ਉਹ ਤੁਹਾਡੇ ਟੋਟਕੇ ਤੁਹਾਡੇ ਆਪ ਦੇ ਟ੍ਰਾਈ ਟੈਸਟ ਮੈਥਡ। ਕਈ ਵਾਰੀ ਕਿਸੇ ਨੂੰ ਇੱਕ ਵਾਰੀ ਹੁੰਦਾ ਕਿ ਮੈਨੂੰ ਰੀਸੈਟ ਕਰਨ ਲਈ ਇਕੱਲੇ ਬਹਿ ਕੇ ਕਿਤਾਬ ਪੜ੍ਹਨੀ ਹੈ, ਕਿਸੇ ਕਿਸੇ ਦਾ ਹੁੰਦਾ ਕਿ ਮੈਨੂੰ ਇਕੱਲੇ ਹੀ ਡਰਾਈਵ 'ਤੇ ਨਿਕਲ ਜਾਣਾ, ਕਿਸੇ ਕਿਸੇ ਨੂੰ ਪਹਾੜੀ ਜਗ੍ਹਾ 'ਤੇ ਜਾਣਾ ਪਸੰਦ ਹੈ, ਉਹ ਡਿਪੈਂਡ ਹੈ ਕਿ ਤੁਸੀਂ ਕਿਸ ਵੇ 'ਚ ਰਿਲੈਕਸ ਹੋਣਾ ਪਸੰਦ ਕਰਦੇ।
1: ਇਹ ਬੜੀ ਵੱਡੀ ਗੱਲ ਹੈ ਜਸਜੀ, ਅਤੇ ਇਹ ਆਪਾਂ ਇੱਕ ਨੈਕਸਟ ਸਟੈਪ ਦੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਮਤਲਬ ਕੀਤੀ ਆ, ਉਹ ਵਾਲਾ ਪਾਏਦਾਨ ਆ ਜਿੱਥੇ ਆਪਾਂ ਆਪਣੀ ਅੱਧੀ ਸਮੱਸਿਆ ਹੱਲ ਕਰ ਚੁੱਕੇ ਹੋਵਾਂਗੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਤੁਹਾਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਆਇਡੈਂਟੀਫਾਈ ਕਰ ਚੁੱਕੇ ਹੋ ਤੁਹਾਨੂੰ ਕਿਹੜੀ ਚੀਜ਼ 'ਚ ਸਕੂਨ ਮਿਲਦਾ। ਸੋ ਕੰਗਰੈਚੁਲੇਸ਼ਨਸ, ਜੇ ਤੁਹਾਨੂੰ ਇਹ ਪਤਾ ਵਾ ਵੀ ਕਿਹੜੀ ਚੀਜ਼ ਕਰਕੇ ਮੈਨੂੰ ਸਕੂਨ ਮਿਲਦਾ, ਇਹਦਾ ਮਤਲਬ ਕਿ ਤੁਸੀਂ ਅੱਧਾ ਪੌਣਾ ਰਾਹ ਤੈਅ ਕਰ ਚੁੱਕੇ ਹੋ। ਗੱਲ ਸਿਰਫ ਇਹ ਆ ਕਿ ਤੁਸੀਂ ਹੁਣ ਉਹਦੇ ਲਈ ਟਾਈਮ ਨਹੀਂ ਕੱਢ ਪਾ ਰਹੇ। ਸੋ ਕੁਛ ਇੱਕ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਅੱਜ ਦੇ ਇਸ ਦਿਨ ਜਾਂ ਇਸ ਮਹੀਨੇ ਦੇ ਵਿੱਚ, ਮੇਰੇ ਵੱਲੋਂ ਇਹ ਇਨਪੁੱਟ ਜਾਂ ਸਾਰਿਆਂ ਨੂੰ ਸਲਾਹ ਜਾਂ ਆਪਸ ਦੇ ਵਿੱਚ ਇੱਕ ਦੂਸਰੇ ਦੇ ਲਈ ਜਿਹੜੀ ਆਪਾਂ ਡਿਸਕਸ਼ਨ ਕਰਦੇ ਹਾਂ ਉਹਦੇ 'ਚ ਮੇਰੀ ਇਨਪੁੱਟ ਇਹ ਰਹੂਗੀ ਕਿ ਆਪਾਂ ਪਹਿਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਨੇ, ਉਹ ਤੁਹਾਨੂੰ ਬਿਹਤਰ ਪਤਾ ਹੋਊਗਾ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਪਰੇਸ਼ਾਨ ਕਰਦੀ, ਕਿਸੇ ਨੂੰ ਪੈਸਾ ਜ਼ਿਆਦਾ ਪਰੇਸ਼ਾਨ ਕਰਦਾ, ਕਿਸੇ ਨੂੰ ਕਿਸੇ ਦਾ ਵਿਛੋੜਾ, ਕਿਸੇ ਨੂੰ ਕਿਸੇ ਦਾ ਸਾਥ, ਕੁਛ ਵੀ ਹੋ ਸਕਦਾ। ਪਰ ਜਿਹੜੀਆਂ ਕੁਛ ਇੱਕ ਬੇਸਿਕ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਦੇ ਵਿੱਚ ਸੇਮ ਨੇ, ਆਪਾਂ ਉਹਨਾਂ ਦੇ ਉੱਤੇ ਗੱਲ ਕਰਾਂਗੇ। ਮੇਰੀ ਇਨਪੁੱਟ ਇਹ ਹੋਊਗੀ ਕਿ ਆਪਾਂ ਪਹਿਲਾਂ ਆਇਡੈਂਟੀਫਾਈ ਕਰੀਏ ਸਾਡੇ ਲਈ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਨੇ। ਫੋਰ ਐਗਜ਼ਾਮਪਲ, ਸਭ ਤੋਂ ਜ਼ਰੂਰੀ ਸਾਡੀ ਸਿਹਤ ਹੈ, ਸਿਹਤ ਨੂੰ ਕਿੱਦਾਂ ਆਪਾਂ ਠੀਕ ਰੱਖ ਸਕਦੇ ਹਾਂ। ਆਪਾਂ ਹਰ ਰੋਜ਼ ਦੀ ਆਪਣੀ ਰੂਟੀਨ ਦੇ ਵਿੱਚ ਵਾਕ ਜੇ ਤੁਸੀਂ ਕਰ ਸਕਦੇ ਹੋ, ਤਾਂ ਰਨਿੰਗ ਜੇ ਤੁਸੀਂ ਕਰ ਸਕਦੇ ਹੋ, ਤਾਂ ਐਕਸਰਸਾਈਜ਼, ਕੁੱਲ ਮਿਲਾ ਕੇ ਇਹਨੂੰ ਆਪਾਂ ਕਹੀਏ ਤਾਂ ਡੇਲੀ ਤੁਹਾਡੇ ਸਰੀਰ ਨੂੰ ਪਸੀਨਾ ਲਿਆਉਣ ਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ। ਨੰਬਰ 1, ਭਾਵੇਂ ਤੁਸੀਂ ਤੰਦਰੁਸਤ ਹੋ ਤਾਂ ਵੀ ਤੁਸੀਂ, ਵੈਸੇ ਤਾਂ ਵੇਖੋ ਕਿੱਡੀ ਅਜੀਬ ਗੱਲ ਆ, ਜਿਹੜਾ ਬੰਦਾ ਤੰਦਰੁਸਤ ਨਹੀਂ ਹੋਊਗਾ ਉਹ ਕਦੀ ਜਿਮ ਜਾਊਗਾ? ਉਹ ਵਿਚਾਰਾ ਕਿਤੇ ਦੌੜ ਸਕਦਾ? ਮਾੜੀ ਜਿਹੀ ਕਿਤੇ ਸਿਰ ਦਰਦ ਹੁੰਦੀ ਹੋਵੇ ਨਾ, ਤੁਹਾਡੇ ਵੀ ਤਾਂ ਮਾਈਗ੍ਰੇਨ ਤੋਂ ਹੀ ਤੁਹਾਡੇ ਵੀ ਸ਼ਿਕਾਇਤ ਹੁੰਦੀ ਹੈ, ਅਤੇ ਪੈਰ ਥੱਲੇ ਰੱਖਿਆ ਇੱਦਾਂ ਫੀਲ ਹੁੰਦਾ ਜਿੱਦਾਂ ਨਾ ਥੋੜਾ ਵੱਜਾ ਹੋਵੇ ਸਿਰ 'ਚ,
2: ਸਹੀ ਗੱਲ,
1: ਅਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਹਾਂ ਵੀ ਪਰ ਸਾਡੇ 'ਚ ਉਲਟ ਆ, ਜਿੰਨਾ ਚਿਰ ਕੋਈ ਠੀਕ ਹੋਵੇ ਉਹਨਾਂ ਚਿਰ ਤੱਕ ਮੂੰਹ ਨਹੀਂ ਕਰਦਾ ਐਕਸਰਸਾਈਜ਼ ਨੂੰ, ਜਦੋਂ ਮਾੜਾ ਮੋਟਾ ਜਿਹਾ ਢਿੱਡ ਨਿਕਲਣ ਲੱਗਦਾ ਹਨਾ, ਜਾਂ ਕੋਈ
2: ਡਾਕਟਰ ਦਾ ਧੱਕਾ ਨਹੀਂ ਆਉਂਦਾ ਕਿ ਹੁਣ ਤੁਸੀਂ ਕਰਨਾ ਹੀ ਪੈਣਾ ਤੁਹਾਨੂੰ ਤਾਂ,
1: ਪਰ ਇਹ ਜ਼ਰੂਰੀ ਆ ਕਿ ਆਪਾਂ ਇਹ ਪੁਆਇੰਟ ਆਪਾਂ ਨੋਟ ਰੱਖੀਏ, ਸਭ ਤੋਂ ਜ਼ਰੂਰੀ ਸਾਡੀ ਸਿਹਤ, ਅਤੇ ਸਿਹਤ ਦੇ ਲਈ ਜ਼ਰੂਰੀ ਮੰਨ ਲਓ ਡੇਲੀ ਦੀ ਰੂਟੀਨ ਦੇ ਵਿੱਚ ਤੁਹਾਡੇ ਐਕਸਰਸਾਈਜ਼ ਬਹੁਤ ਹਲਕੇ ਤੋਂ ਕਿਸੇ ਵੀ ਤਰ੍ਹਾਂ ਦੀ, ਚਾਹੇ ਵਾਕ 'ਤੇ ਜ਼ਰੂਰ ਰੱਖੋ ਤੁਸੀਂ, ਨੰਬਰ ਵਨ। ਨੰਬਰ ਟੂ, ਤੁਸੀਂ ਤੁਹਾਡਾ ਖਾਣ ਪੀਣ, ਤੁਸੀਂ ਇੰਨਾ ਕੁ ਜ਼ਰੂਰ ਸੋਚੋ ਕਿ ਜੋ ਤੁਸੀਂ ਖਾ ਰਹੇ ਹੋ ਕੀ ਤੁਸੀਂ ਠੀਕ ਕਰ ਰਹੇ ਹੋ, ਠੀਕ ਖਾ ਰਹੇ ਹੋ ਤੁਹਾਨੂੰ ਆਂਸਰ ਤੁਹਾਡੇ ਅੰਦਰ ਨੇ ਹੀ ਤੁਹਾਨੂੰ ਦੇ ਦੇਣਾ ਵਾ, ਤੁਸੀਂ ਜੇ ਗਲਤ ਖਾ ਰਹੇ ਹੋ ਤਾਂ ਵੀ, ਸਹੀ ਖਾ ਰਹੇ ਹੋ ਤਾਂ ਵੀ, ਇਹ ਬਿਲਕੁਲ ਬੇਸਿਕ ਚੀਜ਼ਾਂ ਨੇ। ਜੇ ਨਹੀਂ ਖਾ ਰਹੇ ਤਾਂ ਫਿਰ ਕੱਲ੍ਹ ਨੂੰ ਕਿਸੇ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ। ਸੋ ਹਰ ਰੋਜ਼ ਜਦੋਂ ਆਪਾਂ ਕੁਛ ਖਾਂਦੇ ਹਾਂ, ਕੁਛ ਆਪਾਂ ਪੀਂਦੇ ਹਾਂ, ਤਾਂ ਸਾਡੇ ਆਪਣੇ ਆਪ ਨੂੰ ਇੱਕ ਸਵਾਲ ਜ਼ਰੂਰ ਸਾਡਾ ਹੋਣਾ ਚਾਹੀਦਾ ਵੀ ਕੀ ਆਹ ਮੈਂ ਠੀਕ ਕਰ ਰਿਹਾ। ਹੌਲੀ ਹੌਲੀ ਉਹ ਚੀਜ਼ਾਂ ਰਿਡਿਊਸ ਹੁੰਦੀਆਂ ਜਾਣਗੀਆਂ। ਮੰਨ ਲਓ ਜੇ ਕੋਈ ਸ਼ਰਾਬ ਪੀਂਦਾ ਰੋਜ਼ ਆਪਣੇ ਆਪ ਨੂੰ ਸਵਾਲ ਕਰਦਾ, ਅਤੇ ਹੌਲੀ ਹੌਲੀ ਉਹ ਚਾਹ ਦੇ ਟਾਈਮ ਵੀ ਸਵਾਲ ਕਰਨੇ ਸ਼ੁਰੂ ਕਰ ਦੂਗਾ ਹੈ ਨਾ। ਸੋ ਜਿੱਦਾਂ ਜਿੱਦਾਂ ਉਹਨੂੰ ਪ੍ਰੋਬਲਮ ਆਉਣੀ ਸ਼ੁਰੂ ਹੋਈ, ਬਾਕੀ ਫਿਰ ਵੀ ਤੁਸੀਂ ਕਰੀ ਜਾਓ ਉਹ ਇੱਕ ਅਲੱਗ ਗੱਲ ਆ, ਪਰ ਇਹ ਬੇਸਿਕ ਚੀਜ਼ਾਂ ਨੇ, ਤੁਹਾਡੀ ਐਕਸਰਸਾਈਜ਼, ਤੁਹਾਡਾ ਖਾਣਾ ਪੀਣਾ, ਅਤੇ ਇਹ ਤੇ ਨਾਲ ਹੀ ਤੁਹਾਡੀ ਸਾਰੀ ਦੀ ਸਾਰੀ, ਇਹ ਦੋ ਚੀਜ਼ਾਂ ਹੀ ਆਪਾਂ ਠੀਕ ਕਰ ਲਈਏ, ਅਤੇ ਉਸ ਤੋਂ ਬਾਅਦ ਜੇ ਤੁਸੀਂ ਤੀਸਰਾ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਜਿਹੜੇ ਵੀ ਧਰਮ ਦੇ ਵਿੱਚ ਹੋ, ਭਾਵੇਂ ਤੁਸੀਂ 10 ਮਿੰਟ ਹੀ ਕੱਢੋ ਪਰ ਬਹਿ ਕੇ ਕੱਢੋ। ਹੁਣ ਕਈ ਲੋਕਾਂ ਦੀ ਰੂਟੀਨ ਇਹ ਆ, ਕਈਆਂ ਦਾ ਉਹ ਇੱਦਾਂ ਕਹਿ ਦਿੰਦੇ ਆ ਕਿ ਆਪਾਂ ਤਾਂ ਜਾਂਦੇ ਜਾਂਦੇ ਪਾਠ ਕਰ ਲੈਂਦੇ ਹਾਂ, ਹਾਂ ਉਹ ਵੀ ਵਧੀਆ ਵਾ, ਉਹ ਪਲੱਸ 10 ਮਿੰਟ ਬਹਿਣ ਵਾਲਾ ਵੀ ਕੁਛ ਕਰੋ ਜਿਹਦੇ ਵਿੱਚ ਟਿਕਾਓ ਹੋਵੇ, ਜਿਹਦੇ ਵਿੱਚ ਤੁਸੀਂ ਹਾਂ ਠਹਿਰਾਓ ਹੋਵੇ, ਤੁਸੀਂ ਜ਼ਮੀਨ ਦੇ ਉੱਤੇ, ਇਹ ਵੀ ਨਹੀਂ ਕਿ ਬੈੱਡ ਦੇ ਉੱਤੇ ਤੁਸੀਂ ਬੈਠੇ ਹੋ, ਉਹ ਵੀ ਵਿੱਚ ਕਾਊਂਟ ਨਾ ਕਰੋਗੇ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨ ਨੇ, ਬੜੀ ਸਾਰੀ ਸਾਇੰਸ ਆ, ਆਪਾਂ ਬਹੁਤੀ ਡਿਟੇਲ 'ਚ ਨਹੀਂ ਅੱਜ ਜਾਵਾਂਗੇ। ਤੁਸੀਂ ਜ਼ਮੀਨ ਦੇ ਉੱਤੇ ਭੁੰਜੇ ਤੁਸੀਂ ਬਹਿਣਾ ਵਾ, ਨੰਗੇ ਪੈਰੀ ਬਹਿਣਾ ਵਾ ਤੁਸੀਂ, ਅਤੇ ਜਿਹੜੇ ਵੀ ਤੁਸੀਂ ਰੱਬ ਨੂੰ ਮੰਨਦੇ ਹੋ, ਰੱਬ ਰੱਬ ਕਰਨਾ, ਐਟਲੀਸਟ 5 ਤੋਂ 10 ਮਿੰਟ ਬਹਿਣਾ ਸ਼ੁਰੂ ਕਰੋ। ਉਸ ਦੇ ਦਰਮਿਆਨ ਜੋ ਤੁਹਾਡੇ ਮਨ 'ਚ ਆਉਂਦਾ ਆਉਣ ਦਿਉ, ਜੋ ਹੁੰਦਾ ਹੋਣ ਦਿਉ, ਇਹ ਨਾ ਤੁਸੀਂ ਮਹਿਸੂਸ ਕਰੋ ਵੀ ਹਾਏ ਮੇਰਾ ਤਾਂ ਮਨ ਨਹੀਂ ਲੱਗਾ, ਮੇਰਾ ਤਾਂ ਉਹਦੇ 'ਚ ਟਿਕਾਓ ਨਹੀਂ ਹੋਇਆ, ਨਹੀਂ ਆਉਂਦਾ ਤਾਂ ਨਾ ਹੋਵੇ, ਪਰ
2: ਅਕਸਰ ਗੱਲ ਬਹਿਣ ਦੀ ਨਹੀਂ, ਅਕਸਰ ਹੁੰਦਾ ਹੀ ਹੈ ਜਦੋਂ ਤੁਸੀਂ ਅੱਖਾਂ ਮੀਚਦੇ ਹੋ ਨਾ, ਤੁਹਾਡੇ ਦਿਮਾਗ 'ਚ ਦੁਨੀਆਂ ਭਰ ਦੀ ਗੱਲਾਂ ਉਦੋਂ ਹੀ ਆਉਂਦੀਆਂ।
1: ਮੈਂ ਤੈਨੂੰ ਹੋਰ ਤਰੀਕੇ ਦਾ ਮੈਂ ਰਿਅਲਾਈਜ਼ ਕਰਦਾ, ਯਾਸੀ ਮੈਂ ਕਈ ਵਾਰੀ ਇੱਦਾਂ ਸੋਚਦਾ ਵੀ ਜਿਹੜੀਆਂ ਉਸ ਟਾਈਮ ਦੇ ਉੱਤੇ ਗੱਲਾਂ ਆਉਂਦੀਆਂ, ਅਤੇ ਉਹਦੇ ਵਿੱਚ ਨਾ ਆਪਾਂ ਇੱਕ ਇਹ ਸੋਚਦੇ ਹਾਂ ਵੀ ਹਾਏ ਮੇਰਾ ਮਨ ਨਹੀਂ ਲੱਗਾ ਰੱਬ ਵੱਲ, ਪਰ ਫਿਰ ਮੈਂ ਇੱਕ ਦਿਨ ਸੋਚਿਆ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ 'ਚ ਆਈਆਂ ਉਹ ਵੀ ਕਿੰਨੀਆਂ ਇੰਪੋਰਟੈਂਟ ਸੀ, ਉਹ ਮੈਨੂੰ ਭੁੱਲੀਆਂ ਸੀ, ਉਹ ਮੈਨੂੰ ਚੇਤੇ ਆ ਗਈਆਂ ਬੈਠਿਆਂ, ਹੈ ਨਾ, ਅਤੇ ਉਹ ਤੋਂ ਬਾਅਦ 'ਚ ਫਿਰ ਮੈਂ ਉਹਨਾਂ ਦਾ ਹੱਲ ਕਰ ਲਿਆ। ਜਾਂ ਮੈਂ ਮੰਨ ਲਓ ਮੇਰਾ ਮੈਨੂੰ ਬੈਠਿਆਂ ਬੈਠਿਆਂ ਮੈਨੂੰ ਚੇਤਾ ਆ ਗਿਆ, ਉਹ ਯਾਰ ਫਲਾਣਾ ਬਿੱਲ ਤਰਨ ਵਾਲਾ ਸੀ, ਹੈ ਨਾ, ਅਤੇ ਚੇਤਾ ਤਾਂ ਆ ਗਿਆ ਨਾ, ਕੁਛ ਕੁਛ ਤਾਂ ਭਾਰ ਲੱਥਾ। ਸੋ ਇਹ ਬਹੁਤ ਸਾਰੀਆਂ ਹੋਣਗੀਆਂ, ਇਹ 3 ਚੀਜ਼ਾਂ ਬੇਸਿਕ ਆਪਣੀ ਰੂਟੀਨ ਦੇ ਵਿੱਚ ਆਪਾਂ 10 ਮਿੰਟ ਜਿਹੜਾ ਆਪਾਂ ਸ਼ਾਂਤੀ ਨਾਲ ਬਹਿ ਕੇ, ਉਹਨੂੰ ਤੁਸੀਂ ਮੈਡੀਟੇਸ਼ਨ ਕਹਿ ਲਓ, ਉਹਨੂੰ ਤੁਸੀਂ ਪਾਠ ਕਹਿ ਲਓ, ਕੁਛ ਨਹੀਂ ਕਰਨਾ ਤਾਂ ਉੱਦਾਂ ਹੀ ਬਹਿ ਜਾਓ, ਕੁਛ ਨਾ ਕਰੋ, ਤੁਸੀਂ ਉੱਦਾਂ ਹੀ ਬਹਿ ਜਾਓ, ਸੋਚ ਹੀ ਲਓ ਵੀ ਕੀ ਤੁਹਾਨੂੰ ਪਰੇਸ਼ਾਨ ਕਰ ਰਿਹਾ, ਭਾਵੇਂ ਇਹੋ ਹੀ ਸੋਚ ਲਓ ਤੁਸੀਂ, ਪਰ ਬਹਿ ਜਾਓ ਟਿਕ ਕੇ, ਅਤੇ ਤੁਸੀਂ ਐਕਸਰਸਾਈਜ਼ ਕਰ ਲਓ, ਵਾਕ ਵਗੈਰਾ ਕਰ ਲਓ, ਅਤੇ ਖਾਣ ਲੱਗਿਆਂ ਜ਼ਰੂਰ ਸੋਚ ਲਓ ਵੀ ਮੈਂ ਗਲਤ ਖਾ ਰਿਹਾ ਜਾਂ ਸਹੀ ਖਾ ਰਿਹਾ। ਇਹ 3 ਚੀਜ਼ਾਂ ਆਪਣੀ ਰੂਟੀਨ 'ਚ ਆਪਾਂ ਸ਼ਾਮਿਲ ਕਰ ਲਈਏ, ਭਾਵੇਂ ਤੁਸੀਂ ਤੰਦਰੁਸਤ ਹੋ, ਤੁਸੀਂ ਬੱਚੇ ਹੋ, ਤੁਸੀਂ ਬਜ਼ੁਰਗ ਹੋ, ਤੁਸੀਂ ਨੌਜਵਾਨ ਹੋ, ਮਤਲਬ ਇਹ ਸਾਰਿਆਂ 'ਤੇ ਲਾਗੂ ਹੁੰਦੀਆਂ।
2: ਬਿਲਕੁਲ ਹਾਂ, ਇਹ ਚੀਜ਼ਾਂ 'ਤੇ ਹਰ ਕੋਈ, ਈਵਨ ਬੱਚੇ ਵੀ ਅੱਖਾਂ ਬੰਦ ਕਰਕੇ ਬ੍ਰੀਦ ਇਨ ਬ੍ਰੀਦ ਆਊਟ ਕਰ ਹੀ ਲੈਂਦੇ,
1: ਜੋ ਆਪਾਂ ਕਰਦੇ ਉਹ ਵੀ ਵੇਂਦੇ। ਸੋ ਆਪਾਂ ਜੇ ਵਾਕ ਕਰਾਂਗੇ ਸਾਡੇ ਬੱਚਿਆਂ ਨੂੰ ਆਦਤ ਪੈ ਜੂਗੀ, ਆਪਾਂ ਜੇ ਸੋਚ ਕੇ ਵਧੀਆ ਖਾਵਾਂਗੇ ਇਹਦਾ ਮਤਲਬ ਵੀ ਸਾਡੇ ਘਰ 'ਚ ਵਧੀਆ ਆ ਰਿਹਾ ਹੋਊਗਾ, ਸਾਡੇ ਬੱਚਿਆਂ ਤੱਕ ਵੀ ਉਹ ਚੀਜ਼ ਚੱਲ ਜੂਗੀ। ਆਪਾਂ ਜੇ 10 ਮਿੰਟ ਟਿੱਕ ਕੇ ਬੈਠੇ ਹਾਂ ਤਾਂ ਤੁਹਾਡੇ ਬੱਚੇ ਨੂੰ ਵੀ ਟਿੱਕ ਕੇ ਬਹਿਣਾ ਆ ਜੂਗਾ, ਨਹੀਂ ਤਾਂ ਤੁਹਾਡੀ ਸ਼ਿਕਾਇਤ ਹੀ ਰਹਿਣੀ ਆ, ਇਹ ਤਾਂ ਟਿੱਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਆ ਟਿੱਕ ਕੇ ਬਹਿਣਾ ਕੀ ਹੁੰਦਾ, ਉਹਨੇ ਨਾ ਤੁਹਾਨੂੰ ਵੇਖਿਆ ਨਾ ਕਦੀ, ਹੁਣ ਟੀਵੀ ਕਾਰਟੂਨਾਂ ਨੇ ਤਾਂ ਟਿੱਕ ਕੇ ਬਹਿਣਾ ਨਹੀਂ ਆ, ਕੋਈ ਇੱਦਾਂ ਦਾ ਕਾਰਟੂਨ ਥੋੜ੍ਹੀ ਹੋਊਗਾ ਜਿਹੜਾ ਉਹਨੂੰ ਇੱਦਾਂ ਦਾ ਉਹ ਵੇਂਦਾ ਹੋਵੇ, ਕੋਈ ਬੱਚਾ ਵੀ ਉਹ ਟਿੱਕ ਕੇ ਅਤੇ 1 ਘੰਟਾ ਬੈਠਾ ਹੀ ਆ ਬਸ, ਇੱਦਾਂ ਦਾ ਤਾਂ ਕੁਛ ਨਹੀਂ ਹੋਣਾ। ਸੋ ਇਹ ਚੀਜ਼ਾਂ ਜ਼ਰੂਰ ਆਪਣੀ ਲਾਈਫ ਦੇ ਵਿੱਚ ਤੁਸੀਂ ਸ਼ਾਮਿਲ ਕਰੋ, ਕਿਉਂਕਿ ਇਹ ਵੱਡੀ ਸਮੱਸਿਆ ਵਾ। ਆਸਟ੍ਰੇਲੀਆ ਜਿੱਥੇ ਆਪਾਂ ਰਹਿ ਰਹੇ ਹਾਂ, ਕੁਛ ਅੰਕੜੇ ਆਪਾਂ ਸਾਂਝੇ ਕਰ ਦਿੰਦੇ ਹਾਂ ਜਾਣ ਤੋਂ ਪਹਿਲਾਂ। ਆਸਟ੍ਰੇਲੀਆ ਦੇ ਵਿੱਚ ਹਰ ਸਾਲ ਲਗਭਗ 20%, ਯਾਨੀ ਕਿ 5 ਦੇ ਵਿੱਚੋਂ 1 ਆਸਟ੍ਰੇਲੀਆਈ ਨਾਗਰਿਕ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬਿਮਾਰੀ ਦੇ ਨਾਲ ਜੂਝਦਾ। ਲਗਭਗ 45% ਆਸਟ੍ਰੇਲੀਅਨ ਜਿਹੜੇ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਦੇ ਨਾ ਕਦੇ ਮਾਨਸਿਕ ਸਿਹਤ ਦੀ ਸਮੱਸਿਆ, ਚਾਹੇ ਉਹ ਡਿਪਰੈਸ਼ਨ ਹੋਵੇ, ਚਾਹੇ ਉਹ ਐਂਗਜ਼ਾਇਟੀ ਹੋਵੇ, ਜਾਂ ਕੋਈ ਵੀ ਇਹਦੇ ਨਾਲ ਰਲਦਾ ਮਿਲਦਾ, ਕੋਈ ਇਹਦੀ ਭੈਣ, ਇਹਦਾ ਭਰਾ, ਇਹਦਾ ਮਾਮਾ, ਇਹਦਾ ਫੁੱਫਾ, ਸੋ ਇਹਦੇ ਨਾਲ ਰਿਲੇਟਡ ਕਦੀ ਨਾ ਕਦੀ ਜ਼ਿੰਦਗੀ 'ਚ ਉਹਨੂੰ ਸ਼ਿਕਾਇਤ ਜ਼ਰੂਰ ਰਹਿੰਦੀ ਆ। 45% ਆਸਟ੍ਰੇਲੀਅਨਸ ਇਹ ABS ਦੇ ਡਾਟੇ ਤੁਹਾਡੇ ਨਾਲ ਸ਼ੇਅਰ ਕਰ ਰਹੇ। ਸਭ ਤੋਂ ਵੱਡੀ ਜਿਹੜੀ ਆਮ ਸਮੱਸਿਆ ਵਾ ਉਹ ਆ ਓਵਰ ਥਿੰਕਿੰਗ, ਐਂਗਜ਼ਾਇਟੀ ਅਤੇ ਡਿਪਰੈਸ਼ਨ, ਜਿਹੜਾ ਇਹਨਾਂ ਦੋਵਾਂ ਤੋਂ ਬਾਅਦ ਆਉਂਦਾ ਅਤੇ ਬਾਅਦ ਵਿੱਚ ਇਹ ਤੋਂ ਬਾਅਦ 'ਚ ਫਿਰ ਉਹ ਇਹਨਾਂ ਤੋਂ ਹੀ ਕਨਵਰਟ ਹੋ ਕੇ ਫਿਰ ਉਹ ਡਿਪਰੈਸ਼ਨ ਬਣ ਜਾਂਦਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੇ ਲਈ ਆਪਣੇ ਆਪ ਦੀ ਮਦਦ ਕਰਨੀ ਬਹੁਤ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਇਹ ਸਮੱਸਿਆ ਆਉਂਦੀ ਹੈ, ਕਿਉਂਕਿ ਉਹਨਾਂ ਦੇ ਵਿੱਚ ਕਹਿੰਦੇ ਨੇ ਕਿ ਇਹ ਚੀਜ਼ਾਂ ਪਲੱਸ ਹੋ ਜਾਂਦੀਆਂ, ਉਹਨਾਂ ਨੂੰ ਸੁੱਤੇ ਸਿੱਧ ਉਹਨਾਂ ਦਾ ਘਰ ਵੀ ਸਤਾ ਰਿਹਾ ਹੁੰਦਾ, ਅਤੇ ਉਹ ਸਾਰੀ ਉਮਰ ਇਸੇ ਕੰਪੈਰੀਜ਼ਨ 'ਚ ਵੀ ਲੱਗੇ ਰਹਿੰਦੇ ਆ। ਉੱਥੇ ਹੁੰਦੇ ਸੌਖੇ ਹੋਣਾ ਹੀ,
2: ਨਾ ਇੱਧਰ ਕੇ ਰਹੇ ਨਾ ਉੱਧਰ ਕੇ ਰਹੇ, ਬੀਚ ਵਿੱਚ ਲਟਕਦੇ ਰਹੇ।
1: ਜ਼ਿੰਦਗੀ ਦੇ ਵਿੱਚ ਆਪਸ਼ਨਸ ਵੇਖੋ ਕਿੰਨਾ ਤੰਗ ਕਰਦੀਆਂ ਬੰਦੇ।
2: ਇਹ ਤਾਂ ਹੈ ਹੀ, ਜਿੰਨੀ ਜ਼ਿਆਦਾ ਆਪਾਂ ਨੂੰ ਜਿਵੇਂ ਹੁਣ ਓਵਰ ਥਿੰਕਿੰਗ ਦੀ ਗੱਲ ਕੀਤੀ ਹੈ, ਹੁਣ ਸੰਸਕ੍ਰਿਤ ਦੀ ਲਾਈਨ ਵੀ ਨਾ ਅਤੀ ਸਰਵਤਰ ਵਰਜੇਤ, ਮਤਲਬ ਅਤੀ ਕਿਸੇ ਵੀ ਚੀਜ਼ ਦੀ ਠੀਕ ਨਹੀਂ ਹੈ, ਭਾਵੇਂ ਓਵਰ ਥਿੰਕ ਕਰ ਲਓ, ਭਾਵੇਂ ਓਵਰ ਆਪਸ਼ਨਸ ਕਹਿ ਲਓ, ਕਿਸੇ ਵੀ ਚੀਜ਼ ਦੀ ਜੇ ਟੂ ਮੱਚ ਹੋ ਜਾਂਦੀ ਹੈ ਨਾ ਤੇ ਉਹ ਫਿਰ ਤੁਹਾਨੂੰ ਤੰਗ ਹੀ ਕਰਦੀ ਹੈ।
1: ਆਪਸ਼ਨ ਹਮੇਸ਼ਾ ਮਾਰ ਲੈਣਾ, ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ, ਉਂਝ ਜ਼ਿੰਦਗੀ ਗੁਜ਼ਰ ਰਹੀ ਹੈ ਤੇਰੇ ਤੋਂ ਬਗੈਰ, ਤੂੰ ਜਾਂ ਹੁੰਦੀ ਤੇ ਗੱਲ ਹੋਰ ਹੋਣੀ ਸੀ। ਸੋ ਇਹ ਜਿਹੜੀ ਆਪਸ਼ਨ ਹੈ ਨਾ,
2: ਨਹੀਂ ਐਵੇਂ ਹੋਣਾ ਚਾਹੀਦਾ, ਏਕ ਹੋਰ ਨੇਕ ਹੋ,
1: ਪਤੀ ਪਤਨੀ ਔਰ ਵੋ ਦੋ, ਹੁਣ ਤਾਂ ਸਾਡੀਆਂ ਫਿਲਮਾਂ ਵੀ ਚੱਲਣ ਲੱਗ ਗਈਆਂ, ਹੁਣ ਕਿੱਥੋਂ, ਹੁਣ ਤੇ ਟੱਪ ਗਿਆ ਕੰਮ ਉਹ ਤਾਂ। ਸੋ ਆਮ ਤੌਰ ਦੇ ਉੱਤੇ ਨਵੇਂ ਨਵੇਂ ਜਦੋਂ ਆਪਾਂ ਆਉਂਦੇ ਹਾਂ ਤੇ ਉਦੋਂ ਸ਼ਾਇਦ ਇਹ ਚੀਜ਼ਾਂ ਸ਼ਾਇਦ ਘੱਟ ਸਾਨੂੰ ਨਾ ਇੱਕ, ਫਿਰ ਵੀ ਮਤਲਬ ਜਿਵੇਂ ਅੰਕੜਿਆਂ ਦੇ ਹਿਸਾਬ ਨਾਲ ਵੇਖਾਂ ਤਾਂ ਇਹ ਕੁਛ ਉਲਟ ਕਹਿ ਰਹੇ ਨੇ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਆਪਾਂ ਨਵੇਂ ਨਵੇਂ ਆਉਂਦੇ ਨਾ ਸਾਨੂੰ ਇੱਕ ਆਸ ਹੁੰਦੀ ਹੈ, ਆਸ ਵੀ ਤੁਹਾਨੂੰ ਜਿਉਂਦਿਆਂ ਰੱਖਦੀ ਹੈ, ਆਸ ਵੀ ਤੁਹਾਨੂੰ ਸਟ੍ਰੈਸ ਨਹੀਂ ਹੋਣ ਦਿੰਦੀ। ਸਾਨੂੰ ਆਸ ਹੁੰਦੀ ਹੈ ਵੀ ਅੱਗੇ ਜਦੋਂ ਆਪਾਂ PR ਹੋ ਗਏ, ਪੜ੍ਹਾਈ ਖਤਮ ਹੋ ਗਈ, ਨੌਕਰੀ ਵਧੀਆ ਮਿਲ ਗਈ ਨਾ ਤਾਂ ਅਸੀਂ ਠੀਕ ਹੋ ਜਾਣਾ,
2: ਸਭ ਵਧੀਆ ਹੋ ਜਾਣਾ।
1: ਉਦੋਂ ਤੱਕ ਸਗੋਂ ਤੁਹਾਨੂੰ ਉਸ ਲੈਵਲ 'ਤੇ ਇਹ ਚੀਜ਼ਾਂ ਪਰੇਸ਼ਾਨ ਨਹੀਂ ਕਰਦੀਆਂ ਤੁਹਾਨੂੰ, ਪਰ ਜਿੱਦਾਂ ਹੀ ਤੁਹਾਨੂੰ ਉਹ ਚੀਜ਼ਾਂ ਮਿਲ ਜਾਂਦੀਆਂ ਤੇ ਤੁਹਾਡੀ ਆਸ ਜੀ ਟੁੱਟਦੀ ਆ ਵੀ ਆਹ ਵੀ ਮਿਲ ਗਿਆ, ਆਹ ਵੀ ਮਿਲ ਗਿਆ, ਵੀ ਮਿਲ ਗਿਆ,
2: ਹੁਣ ਕੀ,
1: ਇਹ ਤਾਂ ਹੋਰ ਵੱਧ ਗਿਆ ਕੰਮ ਹੈ ਨਾ। ਸੋ ਫਿਰ ਆਪਾਂ ਬਸ ਧੱਕੇ ਦੇ ਨਾਲ ਆਪਾਂ ਆਪਾਂ ਤੁਰੇ ਜਾਂਦੇ ਹਾਂ। ਸੋ ਕਿਸੇ ਨੂੰ ਵੀ ਕਿਸੇ ਕਿਸਮ ਦੀ ਜਾਂ ਫਿਰ ਆਸ ਪਾਸ ਤੁਹਾਡੇ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੇ ਲਾਈਫ ਲਾਈਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 13-11-14 ਦੇ ਉੱਤੇ, 24 ਘੰਟੇ ਦੇ ਲਈ ਇਹ ਨੰਬਰ ਹੁੰਦਾ। ਬਲੂ ਬੌਂਡ ਦੇ ਉੱਤੇ, ਬਲੂ ਬੌਂਡ ਬਿਯੋਂਡ ਬਲੂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ, ਜਿਹੜਾ ਕਿ 24 ਘੰਟੇ ਦੇ ਲਈ ਨੰਬਰ ਹੁੰਦਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਕਿਸਮ ਦੀ ਕੋਈ ਲੈਂਗੁਏਜ ਦੀ ਤੁਹਾਨੂੰ ਸਮੱਸਿਆ ਵਾ ਤਾਂ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ 13-14-50 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੀ ਵੀ ਤੁਹਾਡੀ ਭਾਸ਼ਾ, ਉਸੇ ਭਾਸ਼ਾ ਦੇ ਵਿੱਚ ਹੀ ਤੁਹਾਡੇ ਨਾਲ ਗੱਲ ਕੀਤੀ ਜਾਊਗੀ। ਸੋ ਜੇ ਇਹਦੇ ਵਿੱਚ ਕੋਈ ਵੀ ਆਸ ਪਾਸ ਤੁਸੀਂ ਵੇਖਦੇ ਹੋ ਜਾਂ ਤੁਹਾਨੂੰ ਕੋਈ ਸ਼ਿਕਾਇਤ, ਤੁਹਾਡੇ ਪਰਿਵਾਰ ਨੂੰ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਲੱਗਦੀ ਹੈ ਤਾਂ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ। ਸਭ ਤੋਂ ਪਹਿਲਾਂ ਆਪਣੇ GP ਦੇ ਨਾਲ ਗੱਲਬਾਤ ਕੀਤੀ ਜਾਵੇ, ਲੋਕਲ GP ਦੇ ਕੋਲੋਂ ਮੈਂਟਲ ਹੈਲਥ ਪਲਾਨ ਤੁਸੀਂ ਬਣਵਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੀਆਂ ਹੋਰ ਅੱਗੇ ਦੀਆਂ ਸਟੈਪ ਨੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਜੇਕਰ ਨਹੀਂ ਤੁਸੀਂ GP ਕੋਲ ਜਾਣਾ ਚਾਹੁੰਦੇ ਤਾਂ ਘਰ ਬੈਠੇ ਤੁਸੀਂ ਲਾਈਫ ਲਾਈਨ ਦੇ ਉੱਤੇ ਜਾਂ ਫਿਰ ਬਿਯੋਂਡ ਬਲੂ ਦੇ ਉੱਤੇ ਕਾਲ ਕਰ ਸਕਦੇ ਹੋ।
2: ਐਗਜੈਕਟਲੀ, ਬੜੀ ਆਸਾਨੀ ਨਾਲ, ਇੱਥੇ ਤਾਂ ਆਪਾਂ ਇਹੋ ਜਿਹੀ ਕੰਟਰੀ 'ਚ ਰਹਿ ਰਹੇ ਹਾਂ, ਇੱਥੇ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੈਲਪ ਹੋ ਸਕਦੀ ਹੈ, ਬਟ ਕਦਮ ਤਾਂ ਤੁਸੀਂ ਉਠਾਉਣਾ ਪਏਗਾ, ਤੁਹਾਨੂੰ ਪਏਗਾ,
1: ਤੁਹਾਨੂੂੰ ਹੀ ਕਹਿਣਾ ਪੈਣਾ ਵੀ ਹੱਥ ਖੜਾ ਕਰੋਗੇ ਫਿਰ ਹੀ ਟੀਚਰ ਕਹੂਗਾ ਨਾ ਹਾਂਜੀ ਦੱਸੋ ਵੀ
2: ਦੱਸੋ ਕੀ ਦਿੱਕਤ ਹੈ।
1: ਸੋ ਜਾਂਦੇ ਜਾਂਦੇ ਇੱਕ ਚੀਜ਼ ਜਿਹੜੀ ਮੈਨੂੰ ਬਹੁਤ ਵਧੀਆ ਲੱਗਦੀ ਆ ਅਤੇ ਉਹੀ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਅੱਗੇ ਅੱਗੇ ਤੁਰੇ ਜਾਂਦੇ, ਇੱਕ ਸਟੇਜ ਇੱਦਾਂ ਦੀ ਆਉਂਦੀ ਆ ਤੁਸੀਂ ਬਹੁਤ ਜ਼ਿਆਦਾ ਮਹਿਸੂਸ ਕਰਦੇ ਹੋ ਅਤੇ ਉਦੋਂ ਇਹ ਚੀਜ਼ ਤੁਸੀਂ ਜ਼ਰੂਰ ਯਾਦ ਕਰਿਓ ਕਿ ਜ਼ਿੰਦਗੀ ਦੇ ਵਿੱਚ ਆਪਾਂ ਉਦੋਂ ਹੀ ਪਰੇਸ਼ਾਨ ਹੁੰਦੇ ਹਾਂ ਜਦੋਂ ਸਾਨੂੰ ਦੂਰ ਤੱਕ ਕੁਛ ਦਿਖ ਨਹੀਂ ਰਿਹਾ ਹੁੰਦਾ, ਸਾਨੂੰ ਜਦੋਂ ਮਹਿਸੂਸ ਹੁੰਦਾ ਵੀ ਅੱਗੇ ਤਾਂ ਹਨੇਰਾ ਹੀ ਹਨੇਰਾ ਵਾ, ਅੱਗੇ ਸਾਨੂੰ ਸਾਡਾ ਫਿਊਚਰ ਨਹੀਂ ਦਿਖ ਰਿਹਾ, ਸਾਨੂੰ ਸਾਡਾ ਫਿਊਚਰ ਪਰੇਸ਼ਾਨ ਕਰਦਾ, ਸਾਨੂੰ ਲੱਗਦਾ ਵੀ ਅੱਗੇ ਤਾਂ ਮੰਜ਼ਿਲ ਹੀ ਕੋਈ ਨਹੀਂ ਹੈ, ਮੈਂ ਹਨੇਰੇ 'ਚ ਤੁਰਿਆ ਜਾਂਦਾ, ਤਾਂ ਉਦੋਂ ਇੱਕ ਚੀਜ਼ ਜ਼ਰੂਰ ਯਾਦ ਰੱਖਿਓ ਕਿ ਜਦੋਂ ਆਪਾਂ ਚਾਨਣ ਲੈ ਕੇ ਤੁਰਦੇ ਹਾਂ, ਆਪਾਂ ਦੀਵਾ ਲੈ ਕੇ ਤੁਰਦੇ ਹਾਂ, ਜ਼ਿੰਦਗੀ ਇੱਕ ਦੀਵਾ ਲੈ ਕੇ ਤੁਰਨ ਵਾਂਗੂ ਆ ਅਤੇ ਦੀਵੇ ਦੀ, ਚਾਨਣ ਦੀ, ਮੋਮਬੱਤੀ ਦੀ ਇੱਕ ਖਾਸੀਅਤ ਆ ਕਿ ਸਾਨੂੰ ਅਗਲਾ ਕਦਮ ਦਿਖ ਰਿਹਾ ਹੁੰਦਾ ਆਪਣੇ ਹੱਥ 'ਚ, ਜਦੋਂ ਚਾਨਣ ਹੁੰਦਾ ਤਾਂ ਸਾਨੂੰ ਪਤਾ ਹੁੰਦਾ ਅਸੀਂ ਅਗਲਾ ਕਦਮ ਕਿੱਥੇ ਧਰਨਾ ਅਤੇ ਵੇਖਿਆ ਜਾਵੇ ਅਤੇ ਜਦੋਂ ਤੁਸੀਂ ਅਗਲਾ ਕਦਮ ਧਰ ਲਓਗੇ ਤੇ ਫਿਰ ਅਗਲਾ ਕਦਮ ਦੇਖਣਾ ਸ਼ੁਰੂ ਹੋ ਜਾਣਾ। ਸੋ ਐਵਰੀ ਡੇ ਹਰ ਪਲ ਤੁਸੀਂ ਜਿੱਦਾਂ ਜਿੱਦਾਂ ਕਦਮ ਅੱਗੇ ਵਧਾਈ ਜਾਓਗੇ, ਉਹ ਦੀਵਾ, ਉਹ ਚਾਨਣ, ਉਹ ਲੋ ਤੁਹਾਨੂੰ ਅਗਲਾ ਵਿਖਾਈ ਜਾਓਗੇ। ਪਰ ਜੇ ਤੁਸੀਂ ਇਹ ਵੇਖ ਰਹੇ ਹੋ ਹੱਥ 'ਤੇ ਦੀਵਾ ਧਰ ਕੇ, ਅਤੇ ਤੁਸੀਂ 10 ਕਿਲੋਮੀਟਰ ਅੱਗੇ ਵੇਖ ਰਹੇ ਹੋ, ਕਿਲੋਮੀਟਰ ਅੱਗੇ ਵੇਖ ਰਹੇ ਹੋ ਵੀ ਹਾਏ ਅੱਗੇ ਤਾਂ ਹਨੇਰਾ ਵਾ, ਪਰ ਤੁਸੀਂ ਯਾਦ ਰੱਖੋ ਕਿ ਤੁਸੀਂ ਉੱਡ ਕੇ ਨਹੀਂ ਉੱਥੇ ਪਹੁੰਚ ਸਕਦੇ। ਉੱਡ ਕੇ ਪਹੁੰਚਣ ਵਾਲਾ ਤੇ ਉੱਥੇ ਵੀ ਫਿਰ ਹਨੇਰੇ 'ਚ ਕਿਤੇ ਕੰਧ 'ਚ ਵੱਜੂਗਾ ਜਾ ਕੇ, ਹੈ ਨਾ, ਕਿਸੇ ਰੁੱਖ 'ਤੇ ਟੰਗਿਆ ਜਾਊਗਾ। ਸੋ ਤੁਸੀਂ ਇੱਕ ਇੱਕ ਕਦਮ ਹੌਲੀ ਹੌਲੀ ਬੇਬੀ ਸਟੈਪ ਜਦੋਂ ਇੱਕ ਇੱਕ ਵਧਾਈ ਜਾਓਗੇ, ਉਹੋ ਹੀ ਲੋ ਅੱਗੇ ਅੱਗੇ ਤੁਰੀ ਜਾਣੀ ਆ, ਅਤੇ ਉਹ ਹੀ ਤੁਹਾਨੂੰ ਇੱਕ ਇੱਕ ਸਟੈਪ, ਅਤੇ ਉਹ ਜੋ ਤੁਹਾਨੂੰ ਦਿਖ ਰਿਹਾ ਵਾ ਅੱਗੇ ਉੱਥੋਂ ਤੱਕ ਤੁਸੀਂ ਪਹੁੰਚ ਜਾਣਾ ਵਾ ਆਖਿਰਕਾਰ। ਪਰ ਕਹਿਣ ਦਾ ਮਤਲਬ ਇਹ ਕਿ ਠਹਿਰਾ, ਥੋੜ੍ਹਾ ਜਿਹਾ ਸਕੂਨ ਅਤੇ ਥੋੜ੍ਹੀ ਜਿਹੀ ਪੇਸ਼ੈਂਸ ਰੱਖਣੀ ਪਊਗੀ ਸਾਨੂੰ, ਵੀ ਇਹ ਨਹੀਂ ਆ ਵੀ ਰਾਤੋਂ ਰਾਤ ਤੁਸੀਂ, ਜੇ ਤੁਸੀਂ ਰਾਤੋ ਰਾਤ ਪਹੁੰਚਣ ਦੀ ਗੱਲ ਕਰੋਗੇ ਤੇ ਇਸ ਦੀਵੇ ਚੋਂ ਤੇਲ ਤੁਸੀਂ ਡੋਲ ਬਹਿਣਾ
2: ਤੇ ਫੂਕਾ ਮਾਰ ਮਾਰ ਕੇ ਚਾਹ ਪੀਓ, ਨਹੀਂ ਤੇ ਤੱਤੀ ਚਾਹ ਤੁਹਾਡਾ ਮੂੰਹ ਸਾੜ ਦੇਗੀ।
1: ਸੋ ਜਿਹੜੇ ਜਿਹੜੇ ਸਮਝ ਸਕਦੇ ਨੇ, ਸਮਝ ਗਏ ਨੇ, ਉਹ ਤੁਸੀਂ ਇਹਨੂੰ ਫੋਲੋ ਕਰੋ। ਜਿਹੜੇ ਨਹੀਂ ਸਮਝੇ ਤੁਸੀਂ ਕਿਸੇ ਵੇਲੇ ਵੀ ਮੈਸੇਜ ਜਾਂ ਫੋਨ ਕਰ ਸਕਦੇ ਹੋ, ਜਾਂ ਫਿਰ ਕੋਈ ਵੀ ਤੁਹਾਡੇ ਜਾਣਨ ਦੇ ਵਿੱਚ, ਸਮਝਣ ਦੇ ਵਿੱਚ ਸਿਆਣਾ ਜਿਹਦੇ ਨਾਲ ਤੁਸੀਂ ਗੱਲ ਕਰਨੀ ਵਧੀਆ ਲੱਗਦੀ ਹੈ ਤੁਹਾਨੂੰ, ਉਹਦੇ ਨਾਲ ਜ਼ਰੂਰ ਕਰੋ।
0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
0: ਕੀ ਮਤਲਬ?
3: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ vehicle experts Tim Forbes ਜਾਂ ਕੋਰੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਵੇਂ। ਦੋਸਤੋ, ਆਪਾਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਅਤੇ ਗੱਡੀ 'ਤੇ ਜ਼ਰੂਰ ਚਲਾਉਂਦੇ ਹੋਵਾਂਗੇ। ਡਰਾਈਵਿੰਗ ਕਰਦੇ ਸਮੇਂ ਆਪਾਂ ਬਹੁਤ ਸਾਰੀਆਂ ਇੱਦਾਂ ਦੀਆਂ ਆਦਤਾਂ ਵੀ ਕਈ ਵਾਰੀ ਪਾਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਸਮਝਦੇ ਹਾਂ ਕਿ ਆਪਾਂ ਬਿਲਕੁਲ ਬੇਕਸੂਰ ਹਾਂ। ਆਮ ਜੀਆਂ ਦਿਖਣ ਵਾਲੀਆਂ ਇਹ ਆਦਤਾਂ ਕਈ ਵਾਰੀ ਕਾਨੂੰਨ ਦੇ ਘੇਰੇ ਤੋਂ ਬਾਹਰ ਚਲੀਆਂ ਜਾਂਦੀਆਂ ਨੇ, ਯਾਨੀ ਕਿ ਜਿਨ੍ਹਾਂ ਨੂੰ ਆਪਾਂ ਜੇਕਰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਉਹ ਗੰਭੀਰ ਉਲੰਘਣਾ ਦੇ ਵਿੱਚ ਲੈ ਜਾਣਗੀਆਂ, ਯਾਨੀ ਕਿ ਉਹਦੇ ਸਾਨੂੰ ਖਮਿਆਜੇ ਭੁਗਤਣੇ ਪੈਣਗੇ, ਭਾਰੀ ਜੁਰਮਾਨੇ ਸਾਨੂੰ ਦੇਣੇ ਪੈਣਗੇ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਰੱਖਦੇ ਹੋ ਤਾਂ ਉਹਦੇ ਡਿਮੈਰਿਟ ਪੁਆਇੰਟ ਵੀ ਕੱਟੇ ਜਾ ਸਕਦੇ ਨੇ। ਕਿਹੜੀਆਂ ਕਿਹੜੀਆਂ ਉਹ ਐਸੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਸੁਧਾਰ ਲੈਣੀਆਂ ਚਾਹੀਦੀਆਂ? ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਹੌਰਨ ਦੀ। ਸਾਡੀ ਇੱਕ ਸ਼ਾਇਦ ਆਦਤ ਹੁੰਦੀ ਹੈ ਕਿ ਆਪਾਂ ਜਦੋਂ ਕਿਸੇ ਨੂੰ ਅਲਵਿਦਾ ਕਹਿਣਾ, ਕਿਸੇ ਨੂੰ ਆਪਾਂ ਜਾਣ ਲੱਗਿਆਂ ਗੁੱਡ ਬਾਏ ਕਹਿਣਾ ਤਾਂ ਆਪਾਂ ਕਈ ਵਾਰੀ ਹੌਰਨ ਵਜਾ ਦਿੰਦੇ ਹਾਂ। ਇਹ ਚੀਜ਼ ਸ਼ਾਇਦ ਇੰਡੀਆ 'ਚ ਅਤੇ ਕਈ ਲੋਕ ਇੱਥੇ ਡਰਾਈਵਰ ਵੀਰ ਵੇਖਦੇ ਹਾਂ ਕਿ ਇੱਥੇ ਵੀ ਇੱਦਾਂ ਕਰ ਦਿੰਦੇ ਨੇ। ਗੱਡੀ ਤੋਰਦੇ ਸਮੇਂ ਹਾਰਨ ਵਜਾਉਣਾ ਬਹੁਤ ਸਾਰੇ ਲੋਕਾਂ ਦੀ ਆਦਤ ਤਾਂ ਜ਼ਰੂਰ ਹੈ, ਪਰ ਆਸਟ੍ਰੇਲੀਆ ਦੇ ਰੋਡ ਨਿਯਮਾਂ ਦੇ ਮੁਤਾਬਿਕ, ਖਾਸ ਤੌਰ ਦੇ ਉੱਤੇ ਨਿਊ ਸਾਊਥ ਵੇਲ ਦੇ ਜਿਹੜੇ ਰੂਲ ਰੈਗੂਲੇਸ਼ਨ ਨੇ, ਉਹਨਾਂ ਦੇ 224 ਰੈਗੂਲੇਸ਼ਨ ਦੇ ਤਹਿਤ ਹਾਰਨ ਵਜਾਉਣ ਦੀ ਵਰਤੋਂ ਸਿਰਫ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਚੇਤਾਵਨੀ ਦੇਣੀ ਹੋਵੇ ਜਾਂ ਰਸਤੇ ਦੇ ਵਿੱਚੋਂ ਕੋਈ ਜਾਨਵਰ ਹਟਾਉਣ ਦੇ ਲਈ ਤੁਸੀਂ ਇਹ ਹਾਰਨ ਵਟਾ ਵਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਇਹ ਜੁਰਮਾਨਾ ਕਰ ਸਕਦਾ। ਬਿਨਾਂ ਕਿਸੇ ਵਜ੍ਹਾ ਦੇ ਜੇਕਰ ਤੁਸੀਂ ਹਾਰਨ ਵਜਾਉਂਦੇ ਹੋ ਤਾਂ ਇਸ ਵਜ੍ਹਾ ਦੇ ਕਰਕੇ ਜੁਰਮਾਨਾ ਨਿਊ ਸਾਊਥ ਵੇਲ ਦੇ ਵਿੱਚ $337 ਤੱਕ ਦਾ ਹੋ ਸਕਦਾ। ਦੂਸਰੀ ਸਾਡੀ ਇੱਕ ਆਦਤ ਆ ਕਿ ਆਪਾਂ ਬਾਰੀ ਦੇ ਵਿੱਚੋਂ ਵਿੰਡੋ ਦੇ ਵਿੱਚੋਂ ਕੂਣੀ ਬਾਹਰ ਕੱਢ ਕੇ ਆਪਾਂ ਰੱਖਦੇ ਹਾਂ, ਅਰਕ ਬਾਹਰ ਜਾਂ ਹੱਥ ਬਾਹਰ ਕਈਆਂ ਨੇ ਰੱਖਿਆ ਹੁੰਦਾ। ਗਰਮੀਆਂ ਦੇ ਵਿੱਚ ਇਹ ਚੀਜ਼ ਤੁਹਾਨੂੰ ਸੁੱਖ ਦਾ ਅਹਿਸਾਸ ਤਾਂ ਜ਼ਰੂਰ ਦਿੰਦਾ, ਪਰ ਜੇਕਰ ਬਾਰੀ ਦੇ ਫਰੇਮ ਤੋਂ ਕੂਣੀ ਤੁਹਾਡੀ ਬਾਹਰ ਲਮਕਦੀ ਆ, ਬਾਹਰ ਹੱਥ ਕੱਢ ਕੇ ਹਵਾ ਦਾ ਆਨੰਦ ਲੈਣਾ ਤੁਹਾਨੂੰ ਮਹਿੰਗਾ ਪੈ ਸਕਦਾ। ਪੂਰੀ ਤਰ੍ਹਾਂ ਦੇ ਨਾਲ ਇਹ ਗੈਰ ਕਾਨੂੰਨੀ ਆ। ਆਸਟ੍ਰੇਲੀਆ ਦੇ ਰੋਡ ਰੂਲਸ ਰੈਗੂਲੇਸ਼ਨ 268 ਦੇ ਮੁਤਾਬਿਕ ਡਰਾਈਵਰ ਜਾਂ ਫਿਰ ਯਾਤਰੀ ਸਰੀਰ ਦਾ ਕੋਈ ਵੀ ਹਿੱਸਾ ਜੇਕਰ ਗੱਡੀ ਦੀ ਖਿੜਕੀ ਦੇ ਵਿੱਚੋਂ ਜਾਂ ਫਿਰ ਦਰਵਾਜ਼ੇ ਦੇ ਵਿੱਚੋਂ ਬਾਹਰ ਕੱਢਦਾ ਤਾਂ ਉਹਨੂੰ ਜੁਰਮਾਨਾ ਹੋ ਸਕਦਾ। ਕਿੰਨਾ ਕਿੰਨਾ ਜੁਰਮਾਨਾ? ਜੇਕਰ ਨਿਊ ਸਾਊਥ ਵੇਲ ਦੇ ਵਿੱਚ ਤੇ $423 ਜੁਰਮਾਨਾ ਤੇ 3 ਡੀਮੈਰਿਟ ਪੁਆਇੰਟ, ਵਿਕਟੋਰੀਆ ਦੇ ਵਿੱਚ ਤੇ $610 ਤੱਕ ਦਾ ਜੁਰਮਾਨਾ, ਜੇਕਰ ਤੁਸੀਂ ਕਵੀਨਜ਼ਲੈਂਡ ਹੋ ਤੇ $311 ਦਾ ਜੁਰਮਾਨਾ ਤੇ ਨਾਲ 3 ਡੀਮੈਰਿਟ ਪੁਆਇੰਟ, ਜੇਕਰ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਹੋ ਤੇ $228 ਦਾ ਜੁਰਮਾਨਾ ਤੇ $323 ਦੇ ਜੁਰਮਾਨੇ ਦੇ ਨਾਲ 3 ਡੀਮੈਰਿਟ ਪੁਆਇੰਟ ਵੀ ਹੋ ਸਕਦੇ ਨੇ। ਇਹ ਦੋ ਅਲੱਗ ਅਲੱਗ ਕਲੋਜ਼ ਨੇ, ਇਹਨਾਂ ਦੇ ਤਹਿਤ ਤੁਹਾਨੂੰ ਜੁਰਮਾਨਾ ਹੋ ਸਕਦਾ। ਇੱਕ ਹੀ ਸੂਰਤ ਦੇ ਵਿੱਚ ਤੁਹਾਨੂੰ ਛੋਟ ਆ ਕਿ ਜਦੋਂ ਡਰਾਈਵਰ ਹੱਥ ਦੇ ਨਾਲ ਮੁੜਨ ਦਾ ਇਸ਼ਾਰਾ ਕਰ ਰਿਹਾ ਹੋਵੇ, ਯਾਨੀ ਕਿ ਸਾਹਮਣੇ ਕੋਈ ਗੱਡੀ ਆ ਰਹੀ ਹੈ ਅਤੇ ਉਹਨੂੰ ਤੁਸੀਂ ਹੱਥ ਦੇ ਇਸ਼ਾਰੇ ਦੇ ਨਾਲ ਰੋਕਣਾ ਹੋਵੇ, ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਉਹ ਇੰਡੀਕੇਟਰ ਸ਼ਾਇਦ ਨਹੀਂ ਵੇਖ ਪਾ ਰਿਹਾ ਜਾਂ ਉਹ ਬੇਧਿਆਨਾ ਵਾ, ਉਹਦਾ ਇੱਧਰ ਧਿਆਨ ਨਹੀਂ ਹੈ, ਤਾਂ ਫਿਰ ਕੁਛ ਇੱਕ ਛੋਟਾਂ ਜਿਹੜੀਆਂ ਨੇ ਇਸ ਸਿਲਸਿਲੇ ਦੇ ਵਿੱਚ ਜ਼ਰੂਰ ਨੇ। ਇਸ ਤੋਂ ਇਲਾਵਾ ਖਿੜਕੀ ਦੇ ਵਿੱਚੋਂ ਜੇਕਰ ਤੁਸੀਂ ਹੱਥ ਬਾਹਰ ਕੱਢ ਕੇ ਬਾਏ ਬਾਏ ਕਰਦੇ ਹੋ ਕਿਸੇ ਨੂੰ ਜਾਣ ਲੱਗਿਆਂ, ਜਾਂ ਫਿਰ ਤੁਸੀਂ ਹਾਰਨ ਵਜਾਉਣ ਵਾਂਗ ਇਹ ਵੀ ਆਦਤ ਆਪਣੇ ਆਪ ਨੂੰ ਪਾ ਕੇ ਰੱਖੀ ਹੈ, ਅਤੇ ਇਹ ਵੀ ਤੁਹਾਨੂੰ ਮਹਿੰਗਾ ਪੈ ਸਕਦਾ। ਓਕੇ ਬਾਏ ਟਾਟਾ ਕਰਨਾ ਤੁਹਾਨੂੰ ਪੈਸਿਆਂ ਦੇ ਵਿੱਚ ਮਹਿੰਗਾ ਪੈ ਸਕਦਾ। ਇਹ ਨਿਯਮ ਸਿਰਫ ਡਰਾਈਵਰਾਂ ਦੇ ਉੱਤੇ ਹੀ ਨਹੀਂ, ਸਗੋਂ ਗੱਡੀ ਦੇ ਵਿੱਚ ਜਿੰਨੇ ਵੀ ਬੈਠੇ ਪੈਸੰਜਰ ਨੇ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੁੰਦਾ। ਜੇਕਰ ਕੋਈ ਪੈਸੰਜਰ ਵੀ ਅਜਿਹਾ ਕਰ ਰਿਹਾ ਤਾਂ ਡਰਾਈਵਰ ਨੂੰ ਜੁਰਮਾਨਾ ਹੋ ਸਕਦਾ, ਡਿਪੈਂਡ ਤੁਸੀਂ ਕਿਹੜੀ ਸਟੇਟ ਜਾਂ ਟੈਰੀਟਰੀ ਦੇ ਵਿੱਚ ਹੋ। ਪੁਲਿਸ ਅਤੇ ਟ੍ਰੈਫਿਕ ਮਾਹਰਾਂ ਦਾ ਇਹ ਮੰਨਣਾ ਹੈ ਕਿ ਇਹ ਨਿਯਮ ਸਿਰਫ ਜੁਰਮਾਨਾ ਲਾਉਣ ਲਈ ਨਹੀਂ ਗਏ, ਸਗੋਂ ਡਰਾਈਵਰਾਂ ਦੀ ਸੁਰੱਖਿਆ ਦੇ ਲਈ ਬਣਾਏ ਗਏ ਨੇ। ਹਾਦਸੇ ਦੀ ਸੂਰਤ ਦੇ ਵਿੱਚ ਗੱਡੀ ਤੋਂ ਬਾਹਰ ਨਿਕਲੀ ਬਾਂਹ ਜਾਂ ਫਿਰ ਕੂਹਣੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਾਂ ਫਿਰ ਕੱਟੀ ਵੀ ਜਾ ਸਕਦੀ ਹੈ, ਇਸ ਲਈ ਹਮੇਸ਼ਾ ਆਪਣੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਗੱਡੀ ਦੇ ਅੰਦਰ ਹੀ ਰੱਖੋ। ਜੇਕਰ ਆਸਟ੍ਰੇਲੀਆ ਦੇ ਵਿੱਚੋਂ ਕਿਸੇ ਵੀ ਸਟੇਟ ਟੈਰੀਟਰੀ ਦੇ ਵਿੱਚ ਹੋ ਤਾਂ ਉੱਥੋਂ ਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਦੇ ਰਹੋ। ਰੇਡੀਓ ਹਾਂਜੀ 1674 ਆ।

ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ, ਤੁਸੀਂ ਇਸ ਟਾਈਮ ਸਾਨੂੰ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਅਤੇ ਰੇਡੀਓ ਦੇ ਉੱਤੇ ਤੁਸੀਂ ਹੋ ਸਕਦਾ ਕਿ ਸੁਣ ਰਹੇ ਹੋ ਇਸ ਟਾਈਮ। ਅੱਜ ਦੇ ਦਿਨ ਤੁਹਾਡੇ ਲਈ ਇੱਕ ਬੜੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਇੱਕ ਬੜੀ ਖੂਬਸੂਰਤ ਇੱਕ ਕਿਤਾਬ ਪਿਛਲੇ ਦਿਨ ਹੀ ਛਪੀ ਆ। ਮਾਣ ਵਾਲੀ ਗੱਲ ਇਹ ਆ ਕਿ ਇੱਥੇ ਮੈਲਬਨ ਦੇ ਵਿੱਚ ਇਹ ਕਿਤਾਬ ਲਿਖੀ ਗਈ ਅਤੇ ਛਪਾਈ ਗਈ, ਅਤੇ ਤੁਹਾਡੇ ਲਈ ਇਹ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਉਪਲਬਧ ਹੈ, ਇਸ ਕਿਤਾਬ ਦੇ ਵਿੱਚ ਕੀ ਹੈ, ਇਹ ਜ਼ਰੂਰੀ ਇਸ

0: ਕਰਕੇ ਵੀ ਹੈ ਕਿਉਂਕਿ ਇਸ ਦੇ ਪਿੱਛੇ ਬੜੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਲੰਮਾ ਚੌੜਾ ਤਜਰਬਾ ਇੱਥੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ, ਟਾਊਨ ਪਲੈਨਿੰਗ ਦੇ ਖੇਤਰ ਦੇ ਵਿੱਚ। ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਨੇ, ਬਾਕੀ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਸਰ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ
1: ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਥੈਂਕ ਯੂ ਤੁਹਾਡਾ ਸਮਾਂ ਕੱਢਣ ਦੇ ਲਈ।
1: ਤੁਹਾਡਾ ਧੰਨਵਾਦ, ਤੁਸੀਂ ਬੁਲਾਇਆ, ਮਿਹਰਬਾਨੀ ਤੁਹਾਡੀ,
0: ਥੈਂਕ ਯੂ ਸਰ। ਸਰ, ਪਿਛਲੇ ਦਿਨੀ ਕਿਤਾਬ ਤੁਸੀਂ ਲੋਕ ਅਰਪਿਤ ਕੀਤੀ ਹੈ, ਕੀ ਹੁਣ ਤੱਕ ਦਾ ਲੇਖਾ ਜੋਖਾ ਰਿਹਾ? ਮੈਨੂੰ ਪਤਾ ਲੱਗਾ ਵੀ ਦੁਬਾਰਾ ਛਪਾਉਣੀ ਪੈ ਗਈ ਹੈ ਕਿਤਾਬ, ਇੰਨੀ ਜ਼ਿਆਦਾ ਪਸੰਦ ਕੀਤੀ ਗਈ।
1: ਹਾਂਜੀ, ਇਹ ਕਿਤਾਬ ਦਾ ਨਾਂ ਹੈਗਾ ਜੀ
0: ਜੀਵਨ
1: ਜਾਚ, ਅਤੇ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਵਿਚਾਰ, ਪਹਿਲਾ ਜਿਹੜਾ ਇਹਦਾ ਸੈਕਸ਼ਨ ਹੈ ਉਹਦੇ ਵਿੱਚ ਵਿਚਾਰ ਨੇ, ਜਿਹੜੇ ਵਿਚਾਰ ਨੇ ਉਹ ਰੂਹਾਨੀਅਤ ਦੇ ਡਿਫਰੈਂਟ ਜਿਹੜੇ ਆਸਪੈਕਟ ਨੇ ਉਹਨਾਂ ਦੇ ਨਾਲ ਰਿਲੇਟਡ ਨੇ, ਅਤੇ ਉਹ ਵਿਚਾਰ ਸਾਡੇ ਗਿਆਨੀ ਰਘਵੀਰ ਸਿੰਘ ਜੀ ਸੀਗੇ ਇੱਥੇ, ਉਹਨਾਂ ਦੇ ਨੇ। ਅਤੇ ਸੈਕਿੰਡ ਪਾਰਟ ਆ ਜਿਹੜਾ ਕਿਤਾਬ ਦਾ, ਉਹਦੇ ਵਿੱਚ ਉਹਨਾਂ ਦਾ ਜੀਵਨ ਵੀ ਆ ਅਤੇ ਜੋ ਮੇਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋਈ ਕੋਈ 14-15 ਸਾਲਾਂ ਦੇ ਦੌਰਾਨ, ਉਹ ਉਹਦੇ ਵਿੱਚੋਂ ਕੁਛ ਅੰਸ਼ ਉਹਦੇ ਵਿੱਚ ਨੇ।
0: ਸੋ ਜਿੱਦਾਂ ਇਹ ਕਿਤਾਬ ਦਾ ਨਾਂ ਹੀ ਦੱਸਦਾ ਜੀਵਨ ਜਾਚ, ਯਾਨੀ ਕਿ ਜੀਵਨ ਜੀਣ ਦਾ ਚੱਜ, ਕਿੱਦਾਂ ਆਪਾਂ ਜੀਵਨ ਜੀਣਾ, ਕੀ ਕੀ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਸਵਾਲਾਂ ਦੇ ਹੱਲ, ਸੋ ਇੱਦਾਂ ਦਾ ਹੀ ਕੁਛ ਕਿਤਾਬ 'ਚ।
1: ਹਾਂਜੀ, ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਜੀ ਕਿ ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਉਹ ਜ਼ਿੰਦਗੀ ਅਸੀਂ ਇੱਕ ਸੁਚੱਜੀ ਸਾਵੇਂ ਪੱਧਰੀ ਚੰਗੀ ਜ਼ਿੰਦਗੀ ਕਿੱਦਾਂ ਜਿਉਂ ਸਕਦੇ ਹਾਂ, ਅਤੇ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਉਸਾਰੂ ਹੋ ਸਕਦੀ ਆ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਚਾਰ ਉਸ ਚੀਜ਼ ਦੇ ਨਾਲ ਸੰਬੰਧਿਤ ਨੇ। ਔਰ ਬਹੁਤੇ ਜਿਹੜੇ ਵਿਚਾਰ ਨੇ ਉਹ ਬੰਦੇ ਨੂੰ ਆਪਾਂ ਜਾਣਨ ਦੇ ਲਈ ਕਿ ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੇ ਮਨ ਦੀ ਪੱਤਰੀ ਆ ਜਿਹੜੀ ਉਹ ਰੋਜ਼ ਪੜ੍ਹੇ ਅਤੇ ਸੋਚੇ ਅਤੇ ਉਹਦੇ ਬਾਰੇ ਜ਼ਿਆਦਾ। ਅਤੇ ਬਾਕੀ ਇਹ ਆ ਵੀ ਜਿਹੜੀ ਜੋ ਆਪਣੇ ਗੁਰੂਆਂ ਨੇ ਗੁਰਬਾਣੀ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੇ ਜਿਹੜੇ ਵਿਚਾਰ ਨੇ, ਜਿਸ ਤਰ੍ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਆ ਅਤੇ ਸੱਚ ਕੀ ਆ, ਰੂਹ ਕੀ ਆ, ਮੁਹੱਬਤ ਕੀ ਆ, ਨਾਮ ਕੀ ਆ, ਇਹ ਵਗੈਰਾ ਇਸ ਤਰ੍ਹਾਂ ਦੇ, ਔਰ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਆ, ਇਸ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਅਤੇ ਇਸ ਤਰ੍ਹਾਂ ਦੇ ਵਿਚਾਰ ਨੇ
0: ਇਸ ਕਿਤਾਬ 'ਚੋਂ ਮਿਲਣਗੇ।
1: ਹਾਂਜੀ।
0: ਅੱਛਾ, ਤੁਸੀਂ ਜ਼ਿਕਰ ਕੀਤਾ ਗਿਆ ਨਹੀਂ ਰਘਵੀਰ ਸਿੰਘ ਜੀ ਦਾ, ਉਹਨਾਂ ਦੇ ਵਿਚਾਰ ਤੁਸੀਂ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
1: ਹਾਂਜੀ, ਉਹ ਇਸ ਤਰ੍ਹਾਂ ਜੀ ਕਿ ਮੇਰਾ ਉਹਨਾਂ ਨਾਲ ਮੇਲ 96 ਦੇ ਵਿੱਚ ਜਦੋਂ ਮੈਂ ਇੱਥੇ ਮਾਈਗ੍ਰੇਟ ਹੋ ਕੇ ਆਇਆ ਉਸ ਤੋਂ ਥੋੜ੍ਹਾ ਦੇਰ ਬਾਅਦ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ ਅਤੇ ਬਾਕੀ ਇਹ ਆ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਪਰਮਾਰਥ ਦੇ ਨਾਲ ਪਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਬਹੁਤ ਖਿਆਲ ਸੀ, ਉਹਨਾਂ ਦੀ ਤੀਬਰ ਇੱਛਾ ਸੀ। ਅਤੇ ਇੱਕ ਦਫ਼ਾ ਮਤਲਬ ਜਿਹੜਾ ਵੀ ਕੋਈ ਸੰਤ ਮਹਾਤਮਾ ਜਾਂ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਉਸ ਪਾਸੇ ਚੱਲ ਪੈਂਦੇ ਸੀ। ਅਤੇ ਜਦੋਂ 20-22 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਸ ਵੇਲੇ ਉਹਨਾਂ ਦਾ ਮੇਲ ਆ ਜਿਹੜਾ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਹੋਇਆ, ਉੱਥੋਂ ਉਹਨਾਂ ਨਾਲ ਉਹਨਾਂ ਦੇ ਸੰਗ ਰਹੇ ਅਤੇ ਉੱਥੋਂ ਆਪਣਾ ਜਿਹੜਾ ਜੀਵਨ ਆ ਉਹਨਾਂ ਦੇ ਨਾਲ, ਉਹਨਾਂ ਨੇ ਕਾਫੀ ਜੰਗਲਾਂ ਦੇ ਵਿੱਚ ਵੀ ਰਹਿ ਬਿਤਾਇਆ। ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਆਏ, ਸਿੰਗਾਪੁਰ ਤੋਂ 8-10 ਕੁ ਸਾਲ ਉੱਥੇ ਰਹੇ, 15 ਸਾਲ। ਉਸ ਤੋਂ ਬਾਅਦ ਫਿਰ ਉਹ ਮੈਲਬਰਨ ਦੇ ਵਿੱਚ ਆਪਣਾ ਉਹਨਾਂ ਦੇ ਬੇਟੇ ਨੇ ਇੱਥੇ ਪ੍ਰਿਤਪਾਲ ਸਿੰਘ
0: ਜੀ,
1: ਅਤੇ ਉਹ ਬਰੈਕਪੁਰਨ ਗੁਰਦੁਆਰੇ ਜਦੋਂ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਕਾਫੀ ਰੋਲ ਪਲੇ ਕੀਤਾ ਸੀਗਾ, ਉਹਦੇ ਪ੍ਰਧਾਨ ਵੀ ਉਹ ਰਹੇ ਸੀਗੇ ਅਤੇ ਉਹ ਫਿਰ ਪਰਿਵਾਰ ਦੇ ਨਾਲ ਬਲੈਕਬਰਨ ਦੇ ਵਿੱਚ ਰਹੇ। ਅਤੇ ਮੈਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਗੁਰਦੁਆਰੇ ਐਤਵਾਰ ਨੂੰ ਅਤੇ ਜਾਂ ਕਈ ਦਫ਼ਾ ਸ਼ਨਿਚਰਵਾਰ ਨੂੰ ਉਹਨਾਂ ਦੇ ਘਰ ਵੀ ਮਿਲਦਾ ਸਾਂ ਅਤੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਉਹਨਾਂ ਦੇ ਵਿਚਾਰਾਂ ਦੀ ਖਿੱਚ ਪੈਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਵਿਚਾਰਾਂ ਨੂੰ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੈਂ ਕਹਿ ਲਓ ਵੀ ਹਰ ਹਫ਼ਤੇ ਮੁਲਾਕਾਤ ਤੋਂ ਬਾਅਦ ਮੈਂ ਜੋ ਉਹਨਾਂ ਨਾਲ ਗੱਲਬਾਤ ਹੁੰਦੀ ਸੀ
0: ਜੀ
1: ਉਹ ਫਿਰ ਮੈਂ ਲਿਖਦਾ ਸਾਂ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੇਰਾ ਵਿਚਾਰ ਬਣਿਆ ਕਿ ਕਿਤਾਬ ਦਾ ਰੂਪ ਦਿੱਤਾ ਜਾਵੇ
0: ਜੀ
1: ਪਰ ਉਹਨਾਂ ਨੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਕਿਤਾਬ ਛਾਪੀ ਜਾਵੇ ਕਿਉਂਕਿ ਉਹ ਲੁਕ ਛਿਪੇ ਹੀ ਰਹਿਣਾ ਚਾਹੁੰਦੇ ਸੀਗੇ
0: ਜੀ
1: ਪਰ ਫਿਰ ਮੈਂ ਨਾਨਕਸਰ ਉੱਥੇ ਜਿਹੜੇ ਮਹਾਂਪੁਰਖ ਨੇ ਬਾਬਾ ਹਰਭਜਨ ਸਿੰਘ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ ਕਿਤਾਬ ਦਾ ਰੂਪ ਦਿੱਤਾ ਇਹ ਕਿਤਾਬ ਆ ਜਿਹੜੀ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਆ
0: ਜੀ
1: ਅਤੇ ਉਹਨਾਂ ਨੇ ਬੜੀ ਮਿਹਨਤ ਅਤੇ ਬੜੇ ਪਿਆਰ ਦੇ ਨਾਲ ਬੜੀ ਰੂਹ ਦੇ ਨਾਲ ਇਹ ਕਿਤਾਬ ਛਾਪੀ ਹੈ ਪਹਿਲਾਂ ਅਸੀਂ 500 ਦੇ ਕਰੀਬ ਕਿਤਾਬ ਛਪਵਾਈ ਸੀ ਪਰ ਉਹ ਵੀ ਫਿਰ ਥੋੜ੍ਹੀ ਪੈ ਗਈ ਅਤੇ ਪੰਜਾਬ ਦੀ ਕਾਲਜ ਦੀ ਹਰ ਲਾਇਬ੍ਰੇਰੀ ਵਿੱਚ ਪੰਜਾਬ ਦੀ ਹਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਅਤੇ ਪੰਜਾਬ ਦੀਆਂ ਕੋਈ 325 ਜਿਹੜੀਆਂ ਪੇਂਡੂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਕਿਤਾਬ ਪਹੁੰਚ ਗਈ ਆ
0: ਜੀ
1: ਬਾਕੀ ਇੱਥੇ ਮੈਲਬਰਨ ਦੇ ਵਿੱਚ ਵੀ ਕਾਫੀ ਲੋਕਾਂ ਨੇ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਉਸ ਫੰਕਸ਼ਨ ਦੇ ਦੌਰਾਨ ਵੀ ਕਾਫੀ ਲੋਕਾਂ ਨੇ ਉਹ ਕਿਤਾਬ ਆ ਜਿਹੜੀ ਉਹ ਲੈ ਕੇ ਪੜ੍ਹ ਰਹੇ ਨੇ
0: ਜੀ ਅਤੇ ਕੀ ਕਿੰਨੇ ਕੁ ਦੀ ਕਿਤਾਬ ਆ ਅਤੇ ਜੇ ਹੁਣ ਕੋਈ ਲੈਣਾ ਚਾਹੇ ਤਾਂ ਫਿਰ ਕਿੱਥੋਂ ਲਵੇ
1: ਕਿਤਾਬ ਆਸਟ੍ਰੇਲੀਅਨ $10 ਦੀ ਹੈ ਬੜੀ ਉਹ ਤਾਂ ਕੋਸਟ ਵੀ ਅਸੀਂ ਕਵਰ ਨਹੀਂ ਕਰਦੀ ਪਰ ਅਸੀਂ $10 ਇਸ ਕਰਕੇ ਰੱਖੀ ਆ ਵੀ ਤਾਂ ਕਿ ਇੱਕ ਜੈਨੂਅਨ ਜਿਹੜਾ ਬੰਦਾ ਰੀਡਰ ਆ
0: ਬੁੱਕ ਹੋਵੇ ਕਿਸੇ
1: ਹਾਂ ਉਹ ਹੀ ਕਿਤਾਬ ਨੂੰ ਲਵੇ ਅਤੇ ਪੜ੍ਹੇ
0: ਜੀ ਅਤੇ ਕਿੱਥੋਂ ਲੈ ਸਕਦੇ ਹਾਂ
1: ਆਪਾਂ ਇਹ ਕਿਤਾਬ ਇਸ ਤਰ੍ਹਾਂ ਜੀ ਕਿ ਮੇਰੇ ਕੋਲ ਵੀ ਮੇਰੇ ਤੋਂ ਲਈ ਜਾ ਸਕਦੀ ਹੈ
0: ਜੀ
1: ਬਾਕੀ ਅਸੀਂ ਤੁਹਾਨੂੰ ਵੀ ਕਿਤਾਬਾਂ ਦਾ ਕੁਛ ਸੈੱਟ ਦੇ ਦਾਂਗੇ ਤੁਹਾਡੇ ਕੋਲੋਂ ਵੀ ਲਈਆਂ ਜਾ ਸਕਦੀਆਂ
0: ਇੱਥੋਂ ਰੇਡੀਓ ਤੋਂ ਪਿੱਕ ਕਰ ਸਕਦੇ
1: ਹਾਂਜੀ ਬਿਲਕੁਲ ਅਤੇ ਬਾਕੀ ਕੋਈ ਕੋਂਟੈਕਟ ਕਰੇ ਮੇਰੇ ਨਾਲ ਕੋਂਟੈਕਟ ਕਰ ਸਕਦੇ ਨੇ
0: ਤੁਹਾਡੇ
1: ਰਾਹੀਂ
0: ਤੁਹਾਡਾ ਨੰਬਰ ਇੱਥੇ ਥੱਲੇ ਗੱਲਬਾਤ ਦੇ ਪਾ ਦਈਏ
1: ਮੇਰਾ ਖਿਆਲ ਆ ਤੁਸੀਂ ਅਜੇ ਆਪਣਾ ਨੰਬਰ ਦਿਓ
0: ਜੀ ਸਮਝਿਆ ਜੀ ਠੀਕ ਹੈ ਜੀ
1: ਹਾਂਜੀ ਕਿਤਾਬ ਪਹੁੰਚ ਜਾਏਗੀ ਤੁਹਾਡੇ ਕੋਲ
0: ਜੀ ਸੋ ਸਾਡੇ ਤੱਕ ਕੋਈ ਈਮੇਲ ਕਰ ਦੇ ਜਾਂ ਮੈਸੇਜ ਕਰ
1: ਹਾਂਜੀ ਹਾਂਜੀ
0: ਸਰ ਬਹੁਤ ਸਾਰੀ ਇਹਦੇ ਵਿੱਚ ਮੈਂ ਮੋਟੀ ਮੋਟੀ ਜਿਹੀ ਝਾਤ ਮਾਰੀ ਆ ਬੜੀਆਂ ਹਰ ਰੋਜ਼ ਜਿਹੜੀਆਂ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬੰਦਾ ਖੁਸ਼ ਕਿੱਦਾਂ ਰਹਿ ਸਕਦਾ ਖਾਸ ਤੌਰ ਦੇ ਉੱਤੇ ਪਰਦੇਸਾਂ ਦੇ ਵਿੱਚ ਆਪਾਂ ਇੱਕ ਐਵੇਂ ਅਜੀਬ ਜਿਹਾ ਭਾਰ ਜਿਹਾ ਆਪਾਂ ਮਹਿਸੂਸ ਕਰਦੇ ਹਾਂ ਵੀ ਫਿਰ ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਇਸ ਭਾਰ ਦੇ ਥੱਲੋਂ ਛੇਤੀ ਕਿਤਿਆਂ ਆਪਾਂ ਨਿਕਲ ਜਾਈਏ ਰਾਤੋਂ ਦਿਨ ਨਾ ਚੜ੍ਹੇ ਅਗਲੇ ਦਿਨ ਫਿਰ ਇੱਕ ਨਵਾਂ ਭਾਰ ਆਪਾਂ ਲੱਦ ਕੇ ਤੋਰਦੇ ਹਾਂ ਬਹੁਤ ਸਾਰਾ ਕੁਛ ਤਾਂ ਮੈਂ ਚਾਹੂੰਗਾ ਕਿ ਹੁਣ ਕਿਤਾਬ 'ਚੋਂ ਹੀ ਸਾਰੇ ਜਣੇ ਪੜ੍ਹਨ ਤੁਸੀਂ ਵੀ ਇੱਥੇ ਉੱਥੇ ਵੀ ਲੰਮਾ ਸਮਾਂ ਤੁਸੀਂ ਵਿਚਰੇ ਹੋ ਇੱਥੇ ਵੀ ਹੁਣ ਲੰਮਾ ਸਮਾਂ ਹੋ ਗਿਆ ਵਾ ਤੁਹਾਨੂੰ ਤੁਸੀਂ ਵੀ ਉਹ ਮਹਿਸੂਸ ਕਰਦੇ ਹੋਵੋਗੇ ਕਿੱਦਾਂ ਮੈਨੇਜ ਕਰ ਸਕਦੇ ਹਾਂ
1: ਦੇਖੋ ਇਹਦੇ ਵਿੱਚ ਇਹ ਆ ਜੀ ਪਹਿਲੀ ਗੱਲ ਤਾਂ ਹੈ ਵੀ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹ ਕਰੋ ਅਤੇ ਦੂਸਰੀ ਗੱਲ ਇਹ ਹੈ ਵੀ ਉਸਾਰੂ ਸੋਚ ਰੱਖੋ ਆਪਣੀ
0: ਜੀ
1: ਕਿਉਂਕਿ ਜਿਹੜਾ ਪੋਜ਼ਿਟਿਵ ਰਹਿਣਾ ਉਸਾਰੂ ਸੋਚ ਰੱਖਣੀ ਆ ਇਹ ਬਹੁਤ ਜ਼ਰੂਰੀ ਆ ਅਤੇ ਜਿਹੜੀ ਨੈਗੇਟਿਵਿਟੀ ਆ ਕਿਸੇ ਵੀ ਕਿਸਮ ਦੀ ਉਹ ਬੰਦੇ ਨੂੰ ਖਰਾਬ ਕਰਦੀ ਹੈ ਤੁਹਾਨੂੰ ਵੀ ਖਰਾਬ ਕਰਦੀ ਹੈ ਜੇ ਆਪਾਂ ਉਹ ਰੱਖੀਏ ਕਈ ਲੋਕ ਮੈਂ ਦੇਖਿਆ ਇੱਥੇ ਉਹ ਸੋਚਣਗੇ ਜੀ ਇੱਥੇ ਰੇਸਿਜ਼ਮ ਆ ਜੀ ਗੋਰੇ ਸਾਡੇ ਨੂੰ ਧੱਕਾ ਕਰਦੇ ਆ ਜੀ ਮੈਂ ਇਸ ਖਿਆਲ ਦਾ ਨਹੀਂ ਹੈਗਾ ਕਈ ਦਫ਼ਾ ਸਾਡੇ ਆਪਣੇ ਦੇ ਵਿੱਚ ਚੀਜ਼ਾਂ ਨੇ ਉਹਦੀ ਘਾਟ ਹੁੰਦੀ ਆ ਸਾਨੂੰ ਆਪਣੀ ਇੰਪਰੂਵ ਕਰਨ ਦੀ ਲੋੜ ਹੁੰਦੀ ਆ ਅਤੇ ਅਸੀਂ ਉਹ ਇੰਪਰੂਵ ਕਰੀਏ ਲੋਕਾਂ ਨੂੰ 'ਚ ਵਿਚਰੀਏ ਸਿੱਖੀਏ ਅਤੇ ਅਸੀਂ ਹੁਣ ਜਿਸ ਤਰ੍ਹਾਂ ਮੈਂ ਆਪਣੀ ਪੱਗ ਦੇ ਨਾਲ 15-16 ਥਾਵਾਂ 'ਤੇ ਇੱਥੇ ਨੌਕਰੀਆਂ ਕੀਤੀਆਂ ਔਰ ਵਧੀਆ ਨੌਕਰੀ ਕੀਤੀ ਹੈ ਅਤੇ ਮੈਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਕਿ ਇੱਥੇ ਰੇਸਿਜ਼ਮ ਆ ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਦਾ ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਉਸ ਫੰਕਸ਼ਨ ਦੇ ਉੱਤੇ ਮੈਂ ਇਹੀ ਗੱਲ ਕਹੀ ਸੀਗੀ ਵੀ ਆਪਾਂ ਇੱਕ ਦੂਸਰੇ ਤੋਂ ਮਦਦ ਜਿੰਨੀ ਕਰ ਸਕਦੇ ਹਾਂ ਕਰਦੇ ਹਾਂ ਵੀ ਇਹ ਬੜੀ ਬੜੀ ਸੋਹਣੀ ਸੁਸਾਇਟੀ ਆ ਬੜੀ ਚੰਗੀ ਸੁਸਾਇਟੀ ਆ ਆਸਟ੍ਰੇਲੀਅਨ ਸੁਸਾਇਟੀ ਆ ਇਹ ਬੜੀ ਐਕਸੈਪਟਿੰਗ ਆ ਨਾਟ ਓਨਲੀ ਐਕਸੈਪਟਿੰਗ ਇਹ ਰਿਸਪੈਕਟਿੰਗ ਵੀ ਆ ਤਾਂ ਮੈਨੂੰ ਇੱਕ ਸੱਜਣ ਮਿਲਿਆ ਉਹਨਾਂ ਨੇ ਕਿਹਾ ਜੀ ਨਹੀਂ ਜੀ ਤੁਸੀਂ ਗੱਲ ਤਾਂ ਕਰਦੇ ਹੋ ਪਰ ਬੜੇ ਰੇਸਿਸਟ ਨੇ ਮੇਰੀ ਵਾਈਫ ਆ ਜਿਹੜੀ ਉਹਨੂੰ ਤਾਂ 4 ਸਾਲ ਹੋ ਗਏ ਜੋਬ ਅਪਲਾਈ ਕਰਦੇ ਨੂੰ ਉਹਨੂੰ ਤਾਂ ਨੌਕਰੀ ਵੀ ਨਹੀਂ ਮਿਲੀ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ CV ਦੀ ਕਾਪੀ ਮੈਨੂੰ ਭੇਜ ਦਿਓ ਜਾਂ ਜਿਸ ਤਰ੍ਹਾਂ ਤੁਸੀਂ ਅਪਲਾਈ ਕਰਦੇ ਹੋ ਉਹਦਾ ਕੋਈ ਸੈਂਪਲ ਐਪਲੀਕੇਸ਼ਨ ਜਿਹੜੀ ਤੁਸੀਂ ਤਿਆਰ ਕੀਤੀ ਉਹਨੂੰ ਭੇਜ ਦਿਓ ਅਤੇ ਮੈਂ ਤੁਹਾਨੂੰ ਜਿੰਨੀ ਫੀਡਬੈਕ ਦੇ ਦਿਆਂਗਾ ਜਾਂ ਜਿੰਨਾ ਮੈਂ ਕਰ ਸਕਦਾ ਕਰਾਂਗਾ। ਤਾਂ ਜੋ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹ ਦੇਖਿਆ ਤਾਂ ਉਹ ਦੇਖ ਕੇ ਜੇ ਮੈਂ ਵੀ ਕੋਈ ਨੌਕਰੀ ਦੇਣੀ ਹੁੰਦੀ ਤਾਂ ਸ਼ਾਇਦ ਮੈਂ ਬਣਾ ਦਿੰਦਾ ਕਿਉਂਕਿ ਉਹਦੇ ਵਿੱਚ ਦੱਸਿਆ ਹੀ ਕੁਛ ਨਹੀਂ ਸੀ। ਠੀਕ ਆ ਅਤੇ ਉਹ ਖੈਰ ਮੈਂ ਥੋੜ੍ਹਾ ਜਿਹਾ ਟਾਈਮ ਲਾਇਆ ਮੈਂ ਉਹਨਾਂ ਦਾ ਕਵਰਿੰਗ ਲੈਟਰ ਜਾਂ ਉਹਨਾਂ ਦਾ ਸੀ ਵੀ ਸੀ ਜਾਂ ਸਿਲੈਕਸ਼ਨ ਕ੍ਰਾਈਟੇਰੀਆ ਸੀ ਉਹ ਵੀ ਸਾਰਾ ਉਹਨਾਂ ਨੂੰ ਬਣਾ ਕੇ ਦਿੱਤਾ ਅਤੇ ਜਦੋਂ ਉਹਦਾ ਪੁਜੀਸ਼ਨ ਆਈ ਉਹਨਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਇੰਟਰਵਿਊ ਆਈ
0: ਜੀ
1: 4 ਸਾਲਾਂ ਬਾਅਦ ਪਹਿਲੀ ਇੰਟਰਵਿਊ ਆਈ
0: ਜੀ
1: ਇੰਟਰਵਿਊ ਆਈ ਅਤੇ ਇੰਟਰਵਿਊ ਤੋਂ ਫਿਰ ਉਹ ਮੇਰੇ ਕੋਲ ਆਏ ਅਤੇ ਮੈਂ ਉਹਨਾਂ ਨੂੰ ਸਾਰਾ ਇੰਟਰਵਿਊ ਦੀ ਤਿਆਰੀ ਕਰਵਾਈ ਵੀ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਕੁਛ ਪਰਸਨਲ ਕੁਸ਼ਚਨ ਹੁੰਦੇ ਨੇ ਤੁਹਾਡੀ ਸ਼ਖਸੀਅਤ ਬਾਰੇ ਕੁਛ ਪ੍ਰੋਫੈਸ਼ਨ ਦੇ ਬਾਰੇ ਹੁੰਦੇ ਨੇ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਚਲੋ ਉਹਨਾਂ ਨੇ ਤਿਆਰੀ ਕੀਤੀ ਉਹਨਾਂ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਈ ਦਫ਼ਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ ਜਾਂ ਸਾਨੂੰ ਪ੍ਰੈਜੈਂਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜੈਂਟ ਕਰਨਾ ਦੂਸਰਿਆਂ ਲਈ ਅਤੇ ਅਸੀਂ ਮੌਕਾ ਸਾਨੂੰ ਨਹੀਂ ਮਿਲਦਾ। ਇਹ ਨਹੀਂ ਕਿ ਅਸੀਂ ਬਲੇਮ ਗੇਮ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਇਹ ਗੱਲ ਹੋਈ ਹੈ। ਸੋ ਗੱਲ ਤਾਂ ਮੁੱਕਦੀ ਹੈ ਵੀ ਸਾਨੂੰ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਲਰਨ ਕਰੀਏ ਅਸੀਂ ਹਰ ਇੱਕ ਤੋਂ ਹੀ ਲਰਨ ਕਰ ਸਕਦੇ ਹਾਂ। ਅਸੀਂ ਸੜਕ 'ਤੇ ਜਾਂਦੇ ਹਾਂ ਸੜਕ ਪਾਰ ਕਰਦੇ ਹਾਂ ਅਸੀਂ ਉਦੋਂ ਵੀ ਬੜਾ ਕੁਛ ਸਿੱਖਦੇ ਕਰਦੇ ਹਾਂ ਕਿਸੇ ਨਾਲ ਗੱਲ ਕਰਦੇ ਹਾਂ ਸਿੱਖਦੇ ਹਾਂ ਅਤੇ ਸੋ ਇਸ ਕਰਕੇ ਬਾਕੀ ਜਿਹੜੀ ਵੀ ਚੀਜ਼ ਜਿਹੜੇ ਵੀ ਲਾਈਨ 'ਚ ਕੋਈ ਬੰਦਾ ਜਾਣਾ ਚਾਹੁੰਦਾ ਜਿਹੜਾ ਤੁਹਾਡੀ ਆਤਮਾ ਅਤੇ ਮਨ ਕਹਿੰਦਾ ਨਾ ਵੀ ਮੈਂ ਇਸ ਲਾਈਨ 'ਚ ਜਾਣਾ ਉਹਦੇ ਲਈ ਕੋਸ਼ਿਸ਼ ਕਰੋ। ਅਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਦੇ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ ਉਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਕਿਹਦੀ ਉਸ ਲਈ ਆਪਣੀ ਤਿਆਰੀ ਕਰੋ। ਸੋ ਸਿੱਖੋ ਪ੍ਰਪੇਅਰ ਕਰੋ ਅਤੇ ਮੇਰਾ ਖਿਆਲ ਆ ਵੀ ਜਿਹੜੀ ਕਾਮਯਾਬੀ ਆ ਉਹ ਬੰਦੇ ਨੂੰ ਮਿਲਦੀ ਆ। ਬਾਕੀ ਪੰਜਾਬੀ ਆਪਾਂ ਜਦੋਂ ਆਪਾਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚ ਗਏ ਹਾਂ ਇੱਥੇ ਵੀ ਕਾਮਯਾਬ ਹੋਵਾਂਗੇ ਅਤੇ ਇਸ ਕਰਕੇ ਉਸਾਰੂ ਸੋਚ ਬਹੁਤ ਜ਼ਰੂਰੀ ਆ।
0: ਸਰ ਕਈ ਲੋਕ ਇਹ ਵੀ ਕਹਿ ਦਿੰਦੇ ਕਿ ਇਸ ਪਰ ਧਰਤੀ ਦੇ ਉੱਤੇ ਹੀ ਪ੍ਰੈਸ਼ਰ ਆ ਇਹ ਮਨ ਦੇ ਉੱਤੇ ਬੋਝ ਆ ਜਾਂਦਾ ਉੱਥੇ ਜਦੋਂ ਆਪਾਂ ਉਤਰਦੇ ਹਾਂ ਜਾਂਦੇ ਹਾਂ ਰਿਲੈਕਸ ਹੋ ਜਾਈਦਾ ਜਦੋਂ ਆਏ ਹਾਂ ਉਦੋਂ ਵੀ ਬੜੇ ਰਿਲੈਕਸ ਹਾਂ ਇਸ ਧਰਤੀ ਦੇ ਵਿੱਚ ਹੀ ਸਟ੍ਰੈਸ ਆ।
1: ਨਹੀਂ ਇਸ ਤਰ੍ਹਾਂ ਦੀ ਕੋਈ ਦੇਖੋ ਗੱਲ ਨਹੀਂ ਹੈ ਧਰਤੀ ਤਾਂ ਸਾਰੀ ਇੱਕੋ ਹੀ ਆ
0: ਜੀ
1: ਬਲਕਿ ਇੱਕ ਧਰਤੀ ਨੇ ਪਰਮਾਤਮਾ ਨੇ ਪਤਾ ਹੀ ਕਿੰਨੀਆਂ ਕੁ ਧਰਤੀਆਂ ਬਣਾਈਆਂ ਨੇ ਅਤੇ ਬਾਕੀ ਬੰਦਾ ਇਹ ਸਮਝ ਸਾਰੀ ਧਰਤੀ ਵੀ ਆਪਣੀ ਆ ਠੀਕ ਹੈ ਨਾ। ਅਤੇ ਦੂਸਰਾ ਇਹ ਆ ਵੀ ਹੁਣ ਤਾਂ ਜਦੋਂ ਅਸੀਂ ਮਾਈਗ੍ਰੇਟ ਕੀਤਾ 30 ਸਾਲ ਪਹਿਲਾਂ ਉਦੋਂ ਤਾਂ ਫੋਨ ਵੀ $2 ਮਿੰਟ ਦਾ ਹੁੰਦਾ ਸੀ ਅਤੇ ਇੰਨਾ ਨਹੀਂ ਸੀ ਹੁੰਦਾ ਕਿ ਅਸੀਂ 5 ਮਿੰਟ ਵੀ ਗੱਲ ਕਰੀਏ ਸਟ੍ਰੈਸ ਉਦੋਂ ਜ਼ਰੂਰ ਹੁੰਦਾ ਸੀਗਾ। ਅਤੇ ਹੁਣ ਤਾਂ ਫੋਨ ਨੇ ਵੀਡੀਓ ਕਾਲਸ ਨੇ ਕੋਈ ਐਸੀ ਗੱਲ ਨਹੀਂ ਤੁਸੀਂ ਪਿੱਛੇ ਵੀ ਗੱਲ ਕਰਨੀ ਆ ਭੈਣਾਂ ਭਰਾਵਾਂ ਨਾਲ ਪਰਿਵਾਰ ਨਾਲ ਗੱਲਬਾਤ ਕਰਨੀ ਆ ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਆ। ਦੂਸਰਾ ਇਹ ਆਪਣੀ ਕਮਿਊਨਿਟੀ ਹੁਣ ਇੰਨੀ ਇੱਥੇ ਵੱਡੀ ਆ ਅਤੇ ਹਰ ਤਰ੍ਹਾਂ ਦਾ ਬੰਦਾ ਹਰ ਪ੍ਰੋਫੈਸ਼ਨ ਦਾ ਬੰਦਾ ਤੁਹਾਨੂੰ ਮਿਲ ਜਾਂਦਾ ਤੁਸੀਂ ਉਹਨੂੰ ਮਿਲ ਕੇ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਣਾ ਤਿਆਰੀ ਕਰ ਸਕਦੇ ਹੋ ਜਿਹੜੇ ਵੀ ਤੁਸੀਂ ਬਿਜ਼ਨਸ ਜਾਣਾ ਨੌਕਰੀ 'ਚ ਜਾਣਾ ਜਾਂ ਕੋਈ ਸੈਲਫ ਇੰਪਲੋਇਡ ਕੋਈ ਵੀ ਗੱਲ ਕਰਨੀ ਹੈ ਤੁਸੀਂ ਯਾਨੀ ਮੌਕੇ ਇੱਥੇ ਬਹੁਤ ਨੇ।
0: ਸੋ ਆਪਣੇ ਆਪਾਂ ਕਈ ਵਾਰੀ ਆਊਟਪੁੱਟ ਪਹਿਲਾਂ ਹੀ ਤੈਅ ਕੀਤੀ ਹੁੰਦੀ ਵੀ ਆਹ ਜਵਾਬ ਮੈਨੂੰ ਅੱਗੋਂ ਮਿਲ ਜਾਣਾ ਅਤੇ ਗੱਲ ਆਪਾਂ ਕਰਦੇ ਨਹੀਂ ਉਹ ਸੋਚ ਕੇ ਗੱਲ ਤੋਰਦੇ ਹੀ ਨਹੀਂ ਆਪਾਂ ਉਸ ਪਾਸੇ ਨੂੰ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜੀਵਨ ਜਾਚ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ ਸਿੱਖ ਸਕਦੇ ਹੋ ਅਤੇ ਪੜ੍ਹ ਕੇ ਅਤੇ ਆਪਣੀ ਫੀਡਬੈਕ ਵੀ ਦੇ ਸਕਦੇ ਹੋ। ਸਰ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਅਤੇ ਫਿਰ ਦੁਬਾਰਾ ਕਿਸੇ ਦਿਨ ਫਿਰ ਆਉਣ ਦਾ ਵਾਅਦਾ ਅਸੀਂ ਚਾਹਾਂਗੇ ਕਿ ਕਰਕੇ ਜਾਓ ਅਤੇ ਫਿਰ ਹੋਰ ਵਧੇਰੇ ਅਤੇ ਖੁੱਲ੍ਹੇ ਸਮੇਂ ਲਈ ਗੱਲਾਂ ਬਾਤਾਂ ਹੋਣ।
1: ਧੰਨਵਾਦ ਤੁਹਾਡਾ ਜ਼ਰੂਰ ਆਵਾਂਗੇ ਥੈਂਕ ਯੂ
0: ਜੀ। ਸੋ ਦੋਸਤੋ ਸਾਨੂੰ ਸਾਡੇ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ ਅਤੇ ਕਿਤਾਬ ਜੀਵਨ ਜਾਚ ਕਰੀ ਪੜ੍ਹਿਓ ਬਹੁਤ ਵੱਡੀ ਕੋਈ ਕਿਤਾਬ ਨਹੀਂ ਆ ਬੜੀ ਛੋਟੀ ਜਿਹੀ ਕਿਤਾਬ ਆ ਅਤੇ ਤੁਸੀਂ ਇੱਕ ਵਾਰੀ ਪੜ੍ਹਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਮਜ਼ਾ ਦਊਗੀ। ਅਤੇ ਮੈਂ ਜਿੱਦਾਂ ਬਾਹਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੇ ਨਾਲ ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਵਿਚਾਰ ਜਿਹੜਾ 2-4 ਲਾਈਨਾਂ ਦਾ ਹੀ ਆ ਕਈ 2 ਲਾਈਨਾਂ ਦਾ ਹੀ ਆ ਉਹ ਤੁਸੀਂ ਪੜ੍ਹੋ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵਾਚੋ ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕਰੋ ਉਹਨਾਂ ਨੂੰ ਲੈ ਕੇ ਆਉਣ ਦੀ ਅਤੇ ਫਿਰ ਭਾਵੇਂ ਅਗਲੇ 'ਤੇ ਵੱਧ ਜਾਓ। ਬੜਾ ਸੌਖਾ ਜਿਹਾ ਤਰੀਕਾ, ਬੜੀ ਸੌਖੀ ਜਿਹੀ ਪ੍ਰੈਕਟਿਸ ਹੈ। ਅਤੇ ਬਾਕੀ ਇੱਕ ਵਾਰੀ ਕਿਤਾਬ ਪੜ੍ਹ ਕੇ ਆਪਣੀ ਫੀਡਬੈਕ ਜ਼ਰੂਰ ਦੇ ਦਿਓ। ਤੁਸੀਂ ਕਿੱਦਾਂ ਲੈ ਸਕਦੇ ਹੋ, ਤੁਸੀਂ ਉਹ ਤੁਸੀਂ ਇਸ ਦੇ ਥੱਲੇ ਕਮੈਂਟ ਵੀ ਪਾ ਦਿਓਗੇ ਗੱਲਬਾਤ ਦੇ, ਅਤੇ ਆਪਾਂ ਤਾਂ ਵੀ ਤੁਹਾਡੇ ਤੱਕ ਪਹੁੰਚ ਕਰ ਲਵਾਂਗੇ। ਇਜਾਜ਼ਤ ਚਾਹੁੰਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੰਗਾ ਸੁਣਦੇ ਰਹੋ, ਚੰਗਾ ਪੜ੍ਹਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਇੱਕ ਪ੍ਰਾਰੰਭਿਕ ਬਾਲ ਅਵਸਥਾ ਸ਼ਿਕਸ਼ਕ ਜਾਂ ਪ੍ਰਸ਼ਿਕਸ਼ਕ ਕੇ ਰੂਪ ਮੇਂ ਆਪ ਬੱਚੋਂ ਕੇ ਜੀਵਨ ਕੋ ਆਕਾਰ ਦੇ ਸਕਤੇ ਹੈਂ। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। आओ थोड़ा कोई हल करिए।
4: हमारी लव स्टोरी तो लेजेंडरी बन गई।
5: इस जन्म का लेजेंडरी लव स्टोरीज की ही तो एंडिंग ट्रैजिक होती है।
6: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
7: Chand
8: ਜੀ ਕੀ ਹਾਲ ਹੈ ਪਿੱਠ ਦਰਦ ਦਾ?
9: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
8: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
10: ACMI ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ, ਜੋ ਕਿ ਫੈਡ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ। 2-5 ਸਾਲ ਦੀ ਉਮਰ ਦੇ ਬੱਚਿਆਂ ਲਈ ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
8: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
11: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
8: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
12: ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਇਹ ਫਲੂ ਕਾ ਸੀਜ਼ਨ ਹੈ, ਆਪ ਕਿਆ ਫੈਸਲਾ ਲੇਂਗੇ? ਆਪਣੀ ਸੰਤਾਨ ਕਾ ਟੀਕਾਕਰਣ ਬੁੱਕ ਕਰਨੇ ਕੇ ਲਿਏ ਪਹਿਲੇ ਸੀ ਯੋਜਨਾ ਬਣਾਏ ਅਥਵਾ ਉਨਕੀ ਦੇਖ ਰੇਖ ਕਰਨੇ ਕੇ ਲਿਏ ਯੋਜਨਾਏ ਰੱਦ ਕਰੇ। ਬੱਚੇ ਕੀ ਬਾਜੂ ਮੇ ਸੂਜਨ ਯਾ ਫਿਰ ਬੱਚੇ ਕੇ ਫੇਫੜੋਂ ਮੇ ਸੰਕ੍ਰਮਣ, ਫਿਲਹਾਲ ਕੇ ਲਿਏ ਥੋੜੀ ਅਸੁਵਿਧਾ ਯਾ ਫਿਰ ਬਾਅਦ ਮੇ ਬਹੁਤ ਸਾਰਾ ਦਰਦ, ਫਲੂ ਕਾ ਜੋਖਿਮ ਮੋਲ ਨਾ ਲੇ। ਸਾਲਾਨਾ ਫਲੂ ਵੈਕਸੀਨ ਕੇ ਸਾਥ ਆਪਣੇ ਪਰਿਵਾਰ ਕੀ ਸੁਰੱਖਿਆ ਕਰਨਾ ਚੁਣੇ। 5 ਸਾਲ ਸੇ ਕਮ ਆਯੂ ਕੇ ਬੱਚੋਂ ਕੇ ਲਿਏ ਨਿਸ਼ੁਲਕ betterhealth.wic.gov.au/getvaccinated ਪਰ ਜਾਏ। ਵਿਕਟੋਰੀਅਨ ਸਰਕਾਰ, ਮੈਲਬਰਨ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tirefors.com.au।

0488 0694 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 समा हो चुका अज दी कहानी दा अज दे विचार दा। एक मां जिहड़ी अपनी बच्ची नूं घर छड्ड के डॉक्टर दे कोल दवाई लैण गई है, काफ़ी देर तो परेशानियां चल रही ने, दोवां जीआं दा अलग होना, नौकरी दा चलिया जाना, बड़े मौखे हो सौखे हो के कोई नौकरी लभनी तो उहदा प्रैशर होर ज़्यादा वध जाना, नाल बच्चा वेखना, उहनूं स्कूल भेजना, उहदा पालन पोषण, ते नौकरी भी उह करनी जिहड़ी उहनां नूं पसंद नहीं। इस वजह दे करके दिमाग दे उत्ते बोझ काफ़ी वध गया। पहलां तक अपने तौर दे उत्ते मैनेज करन दी कोशिश कीती, पर हुण लग रहा ही कि नहीं ये मेरे वस दा नहीं। किसी ने सलाह दी कि तैनूं डॉक्टर नूं विखा लेना चाहीदा, तैनूं काउंसलिंग लै लेनी चाहीदी है, तू स्ट्रैस फील करदी है, तू डिप्रैशन दे विच है, इस वजह दे करके डॉक्टर दे कोलों कुछ दवाइयां भी चल रही ने ते नाल काउंसलिंग दा काम भी चल रहा। खुद नूं ही समझ नहीं आ रही कि पहलां दे नालों कुछ फर्क पिया जां नहीं पिया, परेशानी होर भी वधदी जांदी है। ते शायद इस सारे कुछ दे विच मैं अपनी धी वल भी ध्यान नहीं दे पा रही, मन दे विच हुण वापसी दे उत्ते सोच रही है। इन्हां ही सोचां विचारां दे विच घर पहुँचती आके थकी हरी जदों बैठती है ते बच्ची भज के पानी दा गलास फड़ाउंदी है। बच्ची जिदा इंतजार ही कर रही ही कि मां घर आवे ते मैं उहनूं कुछ विखावां। चावां दे नाल भज्जी भज्जी अंदर कमरे दे विच्चों एक एनवेलप लैके आउंदी है ते मां दे हाथ च फड़ा के हैप्पी बर्थडे कहिंदी है। मां नूं शायद चेता ही नहीं जां आस ही नहीं कि कोई इस तरीके दे नाल मैनूं विश करूगा, पर मां दे मन दे विच होर 3600 परेशानियां चल रही ने। धी दे हाथ दे विच लिफाफा वेख के अपने हाथ दे विच फड़िया तक नहीं ते अगों सवाल किया, एनवेल्प तू एक कादा बनाया? ते धी चुप चाप वेख रही है, उन्हूं पता है कि शायद हुण मां ने गुस्से होना। मैनू लगता है कि तू मेरे ऑफिस वाले एनवेल्प दे विचों पेज कढ़िया ते उस पेज दे उत्ते तू ये सब कुछ किया, ये उही है ना? ते बच्ची ने कहा हाँ। तेनू पता नहीं वो किन्ने इंपोर्टेंट पेपर ने, तेनू पता नहीं किन्नी औखी ऑलरेडी नौकरी मिली है, तू पेपर ही लैना ही होर कितों लै लेंदी, एहो ही लैना सी मैनू पुछ लेंदी, उहदे विच होर 36 इंपोर्टेंट चीज़ां पईआं ने, कोई भी इधर उधर कोई चीज़ हो जाती तो कौन जिम्मेवार सी? तू अपने आप ज़्यादा सियानी ना बनिया कर, तू हले बच्ची है तो बच्ची बन के रह। ते नाले किन्नी वारी तेनू क्या मेरा कोई समान नहीं फोलना, खास तौर दे उते मेरा काम वाला समान। ते खबरदार अगे तो मेरे काम वाले फोल्डर नू हाथ लाया। बच्ची ने वो कार्ड वो एनवेलप उत्थे उस पेज दे उते सुटिया ते चुप करके अपने कमरे दे विच चली गई। मां ने पानी पीता, थोड़ी देर दे विच गुस्सा शांत होया, सोचिया एनवेल्प खोल के वेख ते लवां। हुण मन दे विच फील कर रही है कि मैं बच्ची नूं क्यों झिड़क दिता, पता नहीं मैं इदां दी क्यों हो गई हाँ, किन्ना ही चिर फिर दोबारा सोच विचार चलते रहे। आखिरकार वो एनवेल्प फड़िया ते वेख्या कि विचों ते खाली है। उन्हूं लगा कि शायद बच्ची विच कुछ पाउणा भुल गई है, ਤੇ ਹੁਣ ਮਨਾਉਣਾ ਵੀ ਹੋਇਆ। ਬੱਚੀ ਦੇ ਮਗਰ ਕਮਰੇ ਦੇ ਵਿੱਚ ਜਾਂਦੀ ਹੈ, ਦੇਖਦੀ ਆ ਕਿ ਬੱਚੀ ਬੈਠੀ ਹੈ, ਰੋ ਰਹੀ ਆ, ਉਦਾਸ ਆ। ਮਾਂ ਨੇ ਬੱਚੀ ਤੋਂ ਮਾਫ਼ੀ ਮੰਗੀ ਹੈ, ਜੋ ਮੈਂ ਬੇਟੇ ਤੈਨੂੰ ਕਿਹਾ ਉਹਦੇ ਲਈ ਮੈਂ ਮਾਫ਼ੀ ਮੰਗਦੀ ਹਾਂ, ਮੈਂ ਥੋੜ੍ਹੀ ਜਿਹੀ ਅੱਜ ਪਰੇਸ਼ਾਨ ਸਾਂ, ਥੋੜ੍ਹਾ ਜਿਹਾ ਮੂਡ ਚੇਂਜ ਕਰਨ ਦੇ ਲਈ ਪੁੱਛਿਆ। ਇਹ ਜਿਹੜਾ ਐਨਵੈਲਪ ਤੂੰ ਮੈਨੂੰ ਦਿੱਤਾ, ਕਾਰਡ ਤਾਂ ਠੀਕ ਹੈ ਪਰ ਐਨਵੈਲਪ ਦੇ ਵਿੱਚ ਤਾਂ ਕੁਛ ਵੀ ਨਹੀਂ, ਮੈਨੂੰ ਲੱਗਦਾ ਮੇਰਾ ਪੁੱਤ ਇਹਦੇ ਵਿੱਚ ਕੁਛ ਪਾਉਣਾ ਭੁੱਲ ਗਿਆ, ਤੁਸੀਂ ਫੇਰ ਪਾਓ ਅਤੇ ਮੈਨੂੰ ਦੱਸੋ ਕੀ ਤੁਸੀਂ ਬਣਾਇਆ ਮੇਰੇ ਲਈ। ਅਤੇ ਬੱਚੀ ਨੇ ਬੜੇ ਮਾਸੂਮ ਜਿਹੇ ਚਿਹਰੇ ਦੇ ਨਾਲ ਮਾਂ ਦੇ ਮੂੰਹ ਵੱਲ ਤੱਕਦਿਆਂ ਕਿਹਾ, ਮੰਮਾ ਇਹਦੇ ਵਿੱਚ ਮੈਂ ਢੇਰ ਸਾਰਾ ਪਿਆਰ ਪਾਇਆ ਸੀ, ਜਦੋਂ ਤੁਸੀਂ ਡਾਕਟਰ ਦੇ ਗਏ ਸੀ ਨਾ ਉਦੋਂ ਇਹ ਐਨਵੈਲਪ ਬਣਾ ਕੇ ਮੈਂ ਸੋਚਿਆ ਇਹਦੇ ਵਿੱਚ ਕੀ ਪਾਵਾਂ, ਅਤੇ ਮੈਨੂੰ ਨੇਬਰ ਆਂਟੀ ਨੇ ਦੱਸਿਆ ਕਿ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪਿਆਰ, ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਪਾਉਣ ਦੇ ਲਈ ਕੋਈ ਚੀਜ਼ ਤੂੰ ਨਹੀਂ ਖਰੀਦ ਸਕਦੀ। ਅਤੇ ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਪਿਆਰ ਹੈ, ਅਤੇ ਮੈਂ ਸੋਚਿਆ ਕਿ ਮੈਂ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਫਿਰ ਪਿਆਰ ਹੀ ਕਿਉਂ ਨਾ ਤੁਹਾਨੂੰ ਦੇਵਾਂ, ਮੈਂ ਇਹ ਇੱਕ ਐਨਵੈਲਪ ਬਣਾ ਕੇ ਇਹਦੇ ਵਿੱਚ ਬਹੁਤ ਪਿਆਰ ਪਾਇਆ, ਮੈਂ ਬਹੁਤ ਸਾਰੀਆਂ ਪਾਰੀਆਂ ਕੀਤੀਆਂ, ਢੇਰ ਸਾਰੀਆਂ ਹੱਗਸ ਕਰਕੇ ਇਹ ਸਾਰਾ ਪਿਆਰ ਇਕੱਠਾ ਕਰਕੇ ਮੈਂ ਇਸ ਐਨਵੈਲਪ ਦੇ ਵਿੱਚ ਪਾ ਕੇ ਤੁਹਾਨੂੰ ਤੁਹਾਡੇ ਬਰਥਡੇ 'ਤੇ ਗਿਫਟ ਕੀਤਾ। ਅਤੇ ਹੁਣ ਮਾਂ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਨਹੀਂ ਸੀ ਰੁਕ ਰਹੇ, ਆਪਣੀ ਧੀ ਨੂੰ ਗੱਲ ਦੇ ਨਾਲ ਲਾ ਕੇ ਸੋਚਦੀ ਕਿ ਮੇਰੀ ਧੀ ਇੰਨੀ ਵੱਡੀ ਹੋ ਗਈ ਹੈ, ਮੈਂ ਤਾਂ ਸੋਚਿਆ ਸੀ ਮੇਰੀ ਧੀ ਹਲੇ ਨਿਆਣੀ ਆ, ਇਹਦਾ ਮੈਂ ਪਾਲਣ ਪੋਸ਼ਣ ਕਿੱਦਾਂ ਕਰੂੰਗੀ, ਮੈਂ ਤਾਂ ਆਪਣੇ ਆਪ ਨੂੰ ਨਹੀਂ ਸਾਂਭ ਪਾ ਰਹੀ। ਪਰ ਧੀਏ ਅੱਜ ਇਸ ਤੇਰੇ ਕਾਰਡ ਦੇ ਕਰਕੇ ਮੈਨੂੰ ਇਹ ਅਹਿਸਾਸ ਹੋਇਆ ਕਿ ਤੂੰ ਤਾਂ ਬਹੁਤ ਵੱਡੀ ਹੋ ਗਈ, ਤੂੰ ਆਪਣੇ ਆਪ ਨੂੰ ਕੀ ਤੂੰ ਤਾਂ ਮੈਨੂੰ ਵੀ ਸਾਂਭ ਸਕਦੀ ਹੈ, ਅਤੇ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਤੂੰ ਸਾਂਭਿਆ ਵੀ ਹੈ, ਆਪਣੇ ਆਪ 'ਤੇ ਵੀ ਮਾਣ ਕਰ ਰਹੀ ਹੈ, ਆਪਣੀ ਧੀ 'ਤੇ ਵੀ ਮਾਣ ਕਰ ਰਹੀ ਹੈ, ਅਤੇ ਸੋਚ ਰਹੀ ਹੈ ਕਿ ਹੁਣ ਮੈਂ ਬਹੁਤ ਸਾਰੀਆਂ ਗੱਲਾਂ ਆਪਣੀ ਸ਼ਾਇਦ ਧੀ ਦੇ ਨਾਲ ਕਰ ਸਕਦੀ ਹਾਂ, ਹੁਣ ਮੇਰਾ ਮਨ ਸ਼ਾਇਦ ਪਹਿਲਾਂ ਦੇ ਨਾਲੋਂ ਹਲਕਾ ਫੀਲ ਕਰ ਰਿਹਾ। ਅਤੇ ਉਸ ਦਿਨ ਤੋਂ ਦੋਵਾਂ ਦੀ ਜ਼ਿੰਦਗੀ ਕਾਫ਼ੀ ਬਿਹਤਰ ਹੋਈ, ਹੁਣ ਦੋਵੇਂ ਕਾਫ਼ੀ ਇਕੱਠਾ ਸਮਾਂ ਬਿਤਾਉਂਦੇ, ਇੱਕ ਦੂਸਰੇ ਦੇ ਨਾਲ ਮਨ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਬਾਤਾਂ ਕਰਦੇ, ਦੋਵਾਂ ਦਾ ਪਾੜਾ ਵੀ ਹੌਲੀ ਹੌਲੀ ਘਟਣ ਲੱਗਾ ਅਤੇ ਮਾਂ ਦੀ ਸਿਹਤ ਵੀ ਠੀਕ ਹੋਣ ਲੱਗੀ। ਸ਼ਾਇਦ ਇਸ ਕਹਾਣੀ ਦੇ ਵਿੱਚੋਂ ਆਪਾਂ ਇਹ ਚੀਜ਼ ਵੇਖ ਸਕਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਬੱਚਾ ਹੀ ਸਮਝਦੇ ਰਹਿੰਦੇ ਹਾਂ, ਆਪਣੀਆਂ ਪਰੇਸ਼ਾਨੀਆਂ ਉਹਨਾਂ ਦੇ ਉੱਤੇ ਹਮੇਸ਼ਾ ਲੱਦ ਕੇ ਉਹਨਾਂ ਨੂੰ ਆਪਣੇ ਤੱਕ ਆਉਣ ਹੀ ਨਹੀਂ ਦਿੰਦੇ। ਪਰੇਸ਼ਾਨੀ ਸਾਡੀ ਹੁੰਦੀ ਹੈ, ਸੁੱਟ ਆਪਾਂ ਬੱਚਿਆਂ ਦੇ ਉੱਤੇ ਦਿੰਦੇ ਹਾਂ, ਬੱਚਾ ਸਾਡੇ ਲਾਗੇ ਆਉਣ ਦੀ ਕੋਸ਼ਿਸ਼ ਕਰਦਾ, ਆਪਾਂ ਧੱਕ ਕੇ ਦੋ ਕਦਮ ਹੋਰ ਦੂਰ ਕਰ ਦਿੰਦੇ, ਹੌਲੀ ਹੌਲੀ ਬੱਚਾ ਇੰਨੀ ਦੂਰ ਚਲਿਆ ਜਾਂਦਾ ਕਿ ਫਿਰ ਉਹ ਤੁਹਾਡੇ ਲਾਗੇ ਆਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਤੁਹਾਨੂੰ ਲੱਗਦਾ ਕਿ ਬੱਚੇ ਅੱਜ ਕੱਲ੍ਹ ਦੇ ਬੜੇ ਜਿੱਦੀ ਹੋ ਗਏ ਨੇ, ਅਤੇ ਬਾਹਰ ਵਾਲਿਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬਾਹਰ ਰਹਿ ਕੇ ਬੱਚੇ ਬਦਤਮੀਜ਼ ਹੋ ਗਏ ਨੇ, ਪਰ ਕਿਤੇ ਨਾ ਕੁਛ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ। ਨਿੱਕੀ ਨਿੱਕੀ ਗੱਲ ਤੋਂ ਆਪਾਂ ਟੋਕ ਦਿੰਦੇ ਹਾਂ, ਮੇਰੇ ਕੰਮ ਵਾਲੇ ਫੋਲਡਰ ਨੂੰ ਹੱਥ ਨਾ ਲਾਈ, ਮੇਰੇ ਬੈਗ 'ਚੋਂ ਕੋਈ ਚੀਜ਼ ਨਾ ਕੱਢੀ, ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ, ਅਤੇ ਆਪਾਂ ਜੇ ਹਰ ਇੱਕ ਚੀਜ਼ ਦੇ ਉੱਤੇ ਬੱਚੇ ਦੇ ਆਪਣਾ ਅਧਿਕਾਰ ਜਮਾਉਂਦੇ ਹਾਂ ਅਤੇ ਫਿਰ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟਮੈਂਟ ਬੱਚੇ ਦੇ ਨਾਲ ਨਹੀਂ ਕਰਨਾ ਚਾਹੀਦਾ। ਸੋ ਕਿਸੇ ਵੀ ਐਂਗਲ ਤੋਂ ਤੁਸੀਂ ਵੇਖ ਲਓ, ਅਤੇ ਕੋਈ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਰਿਹਾ ਤਾਂ ਕੋਸ਼ਿਸ਼ ਕਰੋ ਕਿ ਉਸ ਗਲਤੀ ਨੂੰ ਆਪਾਂ ਅੱਜ ਦੀ ਅੱਜ ਸੁਧਾਰੀਏ, ਕਿਉਂਕਿ ਬੱਚੇ ਸਾਡੇ ਨਾਲੋਂ ਵੱਧ ਸਮਾਰਟ ਨੇ, ਬੱਚੇ ਸਾਡੇ ਨਾਲੋਂ ਵੱਧ ਸਮਝਦਾਰ ਨੇ। ਅਤੇ ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: टेंशन टेंशन निरी टेंशन
1: की हुआ
0: अथे इमिग्रेशन दे इन्ने पंगे ने यार मुकदे नहीं
1: काका जी टेंशन छोड़ो फोन चको कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे अपॉइंटमेंट ली कॉल करो 0410-503-503
0: या 90-77-93
1: या ईमेल info@vivaimmigration.com.au
0: याद रखो 9077-9733
1: वीवा इमिग्रेशन एंड एजुकेशन कंसल्टेंट
0: हर कदम तुहाडे नाल
2: मेरा देश इनक्रेडिबल इंडिया ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਅਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਹਾਂਜੀ ਹਾਂਜੀ ਓਏ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ।

ਤੋ ਵੇਖੈ ਹਾਦਰਾ ਹਦੂਰ, ਕਥ ਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥਕ ਪਾਏ, ਜੁਗਾ ਜੁਗੰਤਰ ਖਾਈ ਖਾ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਵਿਕਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ਼ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਹਾਥ ਹੋਏ ਅਸਗਾ, ਨਾਨਕ ਭਗਤਾਂ ਸਦਾ ਵਿਗਾਰ। ਸੁਣੈ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ

ਜੋ ਤੁਧ ਭਾਵੈ ਸਾਈ ਪਲਿਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਕੁਦਰਤ ਕੌਣ ਕਾਮ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨਾ ਹੋਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਇਹ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਮਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਤਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ ਟਕ

ਬੜੇ ਬੜਿਆਰ ਅਵਚਾਰੇ ਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਨਵ ਦੇਵ ਫਿਨੰ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤ ਅੰਤ

0: ਟੁਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸਨੂੰ।

0: ਤੈ ਸਨਮੁਖ ਸਿੱਖ ਕੋਈ ਜੂ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇ ਕੀਆ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ

ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਸੱਚੈ ਜਿੱਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਫਤਿਹ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਜੀ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਪ ਸਭ ਸੰਗਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਵਾਈ ਜਾਂਦੀ ਹੈ। ਅੱਜ ਵੀ ਇਹ ਸਮਾਂ ਪ੍ਰਾਪਤ ਹੋਇਆ, ਆਓ ਸਮੇਂ ਨੂੰ ਸਫਲਾ ਕਰੀਏ। ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੋ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧਿਆਨ ਟਿਕਾਉਂਦੇ ਹੋਏ ਦੋਵੇਂ ਹੱਥ ਜੋੜ ਕਰਕੇ ਉੱਚਾ

ਬਾਣੀ ਪੜ੍ਹਦੇ ਗੁਰੂ ਦੇ ਬਣ ਜਾਂਦੇ ਸਦਾ ਨਿਰਭਉ ਹੋ ਜਾਂਦੇ ਨੇ। ਉਹਨਾਂ ਨੂੰ ਭੈ ਨਹੀਂ ਰਹਿੰਦਾ, ਨਾ ਕਿਸੇ ਦਾ ਭੈ ਸਹਿੰਦੇ ਆ, ਨਾ ਕਿਸੇ ਨੂੰ ਭੈ ਦਿੰਦੇ ਆ, ਤੇ ਨਿਰਭਉ ਹੋ ਕੇ ਸਦਾ ਇੱਕ ਓਅੰਕਾਰ ਦੇ ਵਿੱਚ ਸੁਰਤ ਜੋੜਦੇ ਆ। ਔਰ ਜਦੋਂ ਇੱਕ ਓਅੰਕਾਰ ਵਿੱਚ ਸੁਰਤ ਜੋੜਦੇ ਨੇ, ਉਹਨਾਂ ਦਾ ਮਨ ਸਦਾ ਗੁਰੂ ਦੇ ਚਰਨਾਂ ਵਿੱਚ ਬੰਨਿਆ ਜਾਂਦਾ ਹੈ। ਇੱਥੇ ਅੱਜ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਨੂੰ ਸੰਕੋਚਦੇ ਹਾਂ। ਵਿਚਾਰਾਂ ਤੇ ਅਗਾਧ ਬੋਧ ਨੇ ਖਾਲਸਾ ਜੀ, ਪਰ ਅੱਜ ਦੇ ਦਿਹਾੜੇ ਦੇ ਉੱਤੇ ਵਿਸ਼ੇਸ਼ ਕਰਕੇ ਵੀ ਬੇਨਤੀ ਕਰਨੀ ਹੈ। ਜੋ ਸਤਿਗੁਰੂ ਨੇ ਪਹਿਲਾਂ ਸ਼ਬਦ ਵਰਤਿਆ, ਸੰਤਨ ਅਵਰ ਨ ਕਾਹੂ ਜਾਨੀ, ਇਸੇ ਪੰਕਤੀ ਨੂੰ ਆਧਾਰ ਬਣਾ ਕੇ ਅੱਜ ਉਸ ਮਰਜੀਵੜੇ ਯੋਧੇ ਨੂੰ ਯਾਦ ਕਰੀਏ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਖਾਲਸਾ ਜੀ, ਜਿਹੜੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੋ ਜਾਂਦੇ ਨੇ, ਉਹ ਸਦਾ ਨਿਰਭਉ ਰਹਿੰਦੇ। ਦੁਨੀਆਂ ਤੇ ਉਹਨਾਂ ਦਾ ਸਰੀਰ ਭਾਵੇਂ ਇੱਕ ਵਾਰ ਨਾ ਵੀ ਰਵੇ, ਪਰ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ, ਉਹਨਾਂ ਦੀ ਕੀਤੀਆਂ ਕਮਾਈਆਂ ਦਾ ਧਿਆਨ ਧਰ ਕੇ ਖਾਲਸਾ ਸਦਾ ਅਰਦਾਸ ਦੇ ਵਿੱਚ ਬੋਲਦਾ ਹੈ, ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਿੰਨਾ ਦਾ ਧਿਆਨ ਧਰ ਕੇ ਖਾਲਸਾ ਪੰਥ ਬੁੱਢਾ ਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ, ਜਿਨ੍ਹਾਂ ਦੇ ਨਾਮ ਦੇ ਨਾਲ ਪੰਥ ਨੇ ਸੁਲਤਾਨ ਉਲ ਕੌਮ ਦਾ ਖਿਤਾਬ ਲਾਇਆ, ਜਿਨ੍ਹਾਂ ਦੇ ਨਾਮ ਦੇ ਨਾਲ ਜਿਸ ਤਰ੍ਹਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਬੰਦੀ ਛੋੜ ਸ਼ਬਦ ਵਰਤਿਆ ਜਾਂਦਾ, ਇਸ ਤਰ੍ਹਾਂ ਪੰਥ ਦੇ ਵਿੱਚ ਕੇਵਲ ਤੇ ਕੇਵਲ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਆ, ਜਿਨ੍ਹਾਂ ਦੇ ਨਾਮ ਨਾਲ ਬੰਦੀ ਛੋੜ ਖਿਤਾਬ ਵੀ ਲਾਇਆ ਗਿਆ। ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਨਾਮ ਦੇ ਨਾਲ ਪੰਥ ਪਾਤਸ਼ਾਹ ਦਾ ਖਿਤਾਬ ਵੀ ਲਾਇਆ ਗਿਆ। ਕਿਉਂ? ਦੇਖੋ, ਗੁਰਸਿੱਖ ਹੋਏ ਦੇਵਾ ਸਿੰਘ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੇ ਸ਼ਰਧਾ ਰੱਖਣ ਵਾਲੇ, ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰਨ ਵਾਲੇ, ਇਨ੍ਹਾਂ ਦੇ ਘਰ ਵਿੱਚ ਤਿੰਨ ਪੁੱਤਰ ਜਨਮੇ, ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ। ਸਭ ਤੋਂ ਛੋਟੇ ਪੁੱਤਰ ਬਦਰ ਸਿੰਘ ਦਾ ਵਿਆਹ ਹੋਇਆ ਸਿੱਖਾਂ ਦੇ ਘਰ ਦੇ ਵਿੱਚ, ਸਿੱਖਾਂ ਦੀ ਲੜਕੀ ਜੀਵਨ ਕੌਰ ਦੇ ਨਾਲ। ਕਹਿੰਦੇ ਦੋਨੋਂ ਜਾਣੇ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਬਹੁਤ ਸੇਵਾ ਕਰਿਆ ਕਰਦੇ, ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੇਵਾ ਕਰਕੇ ਇਨ੍ਹਾਂ ਦੋਨਾਂ ਨੇ ਇੱਕ ਵਾਰੀ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਚਾਹੁੰਦੇ ਹਾਂ ਸਾਡੇ ਘਰ ਦੇ ਵਿੱਚ ਆਪ ਜੀ ਕਿਰਪਾ ਕਰੋ, ਇੱਕ ਐਸੀ ਰੂਹ ਭੇਜੋ ਜਿਹੜੇ ਆਪ ਜੀ ਦੇ ਪੰਥ ਦੀ ਸੇਵਾ ਕਰ ਸਕੇ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ਵਿੱਚ ਤੀਰ ਸੀ, ਮਹਾਰਾਜ ਨੇ ਉਹ ਤੀਰ ਬੀਬੀ ਜੀਵਨ ਕੌਰ ਤੇ ਸਰਦਾਰ ਬਦਰ ਸਿੰਘ ਦੇ ਮਸਤਕ ਤੇ ਸੁਹਾ ਕੇ ਬਚਨ ਕੀਤਾ, ਤਿੰਨ ਵਾਰ ਸ਼ਬਦ ਉਚਾਰਨ ਕੀਤੇ, ਗੁਰੂ ਕਾ ਲਾਲ ਹੋਵੇਗਾ, ਗੁਰੂ ਕਾ ਲਾਲ ਹੋਵੇਗਾ, ਗੁਰੂ ਕਾ ਲਾਲ ਹੋਵੇਗਾ। ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਵਰਤੇ, ਭਾਵੇਂ ਕਲਗੀਧਰ ਜੀ ਸਵਾਮੀ ਜੰਗਾਂ ਜੁਗਾਂ ਕਰਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੋਤੀ ਜੋਤ ਸਮਾ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਬਚਨ ਸੱਚ ਹੋਏ। ਸਰਦਾਰ ਬਦਰ ਸਿੰਘ ਦੇ ਘਰ ਮਾਤਾ ਜਿਉਣ ਕੌਰ ਦੀ ਕੁੱਖੋਂ ਇਸ ਅਗੰਮੀ ਰੂਹ ਦਾ ਆਗਾਜ਼ ਹੋਇਆ, ਤੇ ਕਹਿੰਦੇ ਨੇ ਦੋਨੋਂ ਜਾਣੇ ਗੁਰਸਿੱਖ, ਸਿੱਖੀ ਰਹਿਤ ਨਿਭਾਉਣ ਵਾਲੇ, ਔਰ ਮਾਤਾ ਜਿਉਣ ਕੌਰ ਬਹੁਤ ਜ਼ਿਆਦਾ ਬਾਣੀ ਪੜ੍ਹਨ ਵਾਲੇ। ਖਾਲਸਾ ਜੀ, ਇਹ ਮਾਂ ਦੇ ਹੱਥ ਵਿੱਚ ਹੁੰਦਾ ਹੈ, ਇੱਕ ਬੀਬੀ ਦੇ ਹੱਥ ਵਿੱਚ ਹੁੰਦਾ, ਉਹ ਚਾਹੇ ਆਪਣੇ ਬੱਚੇ ਨੂੰ ਸੰਤ ਬਣਾ ਲਵੇ, ਸਿਪਾਹੀ ਬਣਾ ਲਵੇ, ਇੱਕ ਬੀਬੀ ਚਾਹੇ ਤੇ ਆਪਣੇ ਬੱਚੇ ਨੂੰ ਭਾਵੇਂ ਚੋਰ ਬਣਾ ਲਵੇ। ਮਾਂ ਦੀ ਸਿੱਖਿਆ ਕੰਮ ਕੀਤੀ। ਕਹਿੰਦੇ ਜਦੋਂ ਬਾਬਾ ਜੱਸਾ ਸਿੰਘ ਆਲੂਵਾਲੀਆ ਆਯੂ ਥੋੜੀ ਜੀ ਜ਼ਬਾਨ ਦੀ ਸ਼ਬਦਾਂ ਦੀ ਪਕੜ ਵਿੱਚ ਆਉਣ ਲੱਗੀ ਹੈ, ਕਹਿੰਦੇ ਆਪਣੇ ਬੱਚੇ ਨੂੰ ਮਾਤਾ ਪਿਤਾ ਕਹਿਣਾ ਨਹੀਂ ਸਿਖਾਇਆ, ਸਭ ਤੋਂ ਪਹਿਲਾਂ ਮਾਤਾ ਜਿਉਣ ਕੌਰ ਨੇ ਆਪਣੇ ਬੱਚੇ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਬ੍ਰਹਮ ਵਾਕ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਇਹ ਮੂਲ ਮੰਤਰ ਬ੍ਰਹਮ ਵਾਕ ਪੜ੍ਹਨਾ ਸਿਖਾਇਆ।
ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਕੰਠ ਕੀਤਾ। ਆਯੂ ਵੱਡੀ ਹੋਈ, 5-6 ਸਾਲ ਦੀ ਆਯੂ ਦੇ ਵਿੱਚ ਮਾਤਾ ਜੀਵਨ ਕੌਰ ਨੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੂੰ ਜਪਜੀ ਸਾਹਿਬ ਜ਼ਬਾਨੀ ਕੰਠ ਕਰਵਾ ਦਿੱਤਾ ਸੀਗਾ। ਇਤਿਹਾਸ ਕਹਿੰਦਾ ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਆ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ, ਕਹਿੰਦੇ ਬੀਬੀ ਜਿਉਣ ਕੌਰ ਐਸੀ ਸਿੱਖੀ ਰਹਿਤ ਨਿਭਾਉਣ ਵਾਲੀ ਸੀ ਕਿ ਦਤਾਰੇ ਦੇ ਨਾਲ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕਰਿਆ ਕਰਦੇ ਸਨ ਔਰ ਆਪਣੇ ਬੱਚੇ ਨੂੰ ਵੀ ਕੀਰਤਨ ਕਰਨਾ ਸਿਖਾਇਆ। ਕਹਿੰਦੇ ਹਮੇਸ਼ਾ ਗਾਤਰੇ ਦੇ ਵਿੱਚ ਗੁਰਬਾਣੀ ਦੀ ਪੋਥੀ ਰੱਖਿਆ ਕਰਦੇ ਸੀ। ਜਦੋਂ ਮਾਵਾਂ ਆਪਣੇ ਖਜ਼ਾਨੇ ਵਿੱਚ ਗਾਤਰੇ ਵਿੱਚ ਗੁਰਬਾਣੀ ਦੀ ਪੋਥੀ ਰੱਖਣਗੀਆਂ ਫਿਰ ਖਾਲਸਾ ਜੀ ਜਿਨ੍ਹਾਂ ਮਾਵਾਂ ਦੇ ਖਜ਼ਾਨਿਆਂ ਦੇ ਵਿੱਚ ਝੋਲਿਆਂ ਵਿੱਚ ਗੁਰਬਾਣੀ ਦੀ ਪੋਥੀ ਹੁੰਦੀ ਹੈ ਉਹਨਾਂ ਦੇ ਬੱਚੇ ਫਿਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਵਰਗੇ ਬਣਦੇ। ਤੇ ਜੇ ਅੱਜ ਦੇ ਹਾਲਾਤ ਵੇਖੀਏ ਜਿਨ੍ਹਾਂ ਮਾਵਾਂ ਦੇ ਹੱਥਾਂ ਵਿੱਚ 24-24 ਘੰਟੇ ਫੋਨ ਚੱਲਦਾ ਤੇ ਫਿਰ ਇਹ ਗੱਲ ਕਹਿੰਦੇ ਵੀ ਬੱਚੇ ਆਗਿਆਕਾਰੀ ਨਹੀਂ ਹੁੰਦੇ। ਬੇਨਤੀ ਹੈ ਜੇ ਔਲਾਦਾਂ ਚੰਗੀਆਂ ਚਾਹੀਦੀਆਂ ਫਿਰ ਮਾਂ ਪਿਓ ਵੀ ਚੰਗੇ ਬਣ ਕੇ ਵਿਖਾਈਏ, ਸਿੱਖੀ ਦੀ ਰਹਿਤ ਤੇ ਚੱਲਣ ਵਾਲੇ ਬਣੀਏ। ਖਾਲਸਾ ਜੀ ਸਮਾਂ ਆਇਆ, ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਪਿਤਾ ਜੀ ਚੜ੍ਹਾਈ ਕਰ ਗਏ, ਉਸ ਉਪਰੰਤ ਇਨ੍ਹਾਂ ਦੇ ਮਾਮਾ ਜੀ ਆਏ ਤੇ ਲਾਹੌਰ ਤੋਂ ਬਾਬਾ ਜੱਸਾ ਸਿੰਘ ਜੀ ਨੂੰ ਤੇ ਮਾਤਾ ਜਿਉਣ ਕੌਰ ਨੂੰ ਦਿੱਲੀ ਮਾਤਾ ਸੁੰਦਰੀ ਜੀ ਪਾਸ ਲੈ ਕੇ ਆ ਗਏ। ਮਾਤਾ ਸੁੰਦਰੀ ਜੀ ਦੇ ਪਾਸ ਜਦੋਂ ਆਏ ਕਹਿੰਦੇ ਉਸ ਸਮੇਂ ਵੀ ਮਾਤਾ ਜਿਉਣ ਕੌਰ ਨੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਜਿਵੇਂ ਰਾਗੀ ਸਿੰਘ ਆਸਾ ਕੀ ਵਾਰ ਲਾਉਂਦੇ ਸਾਈਡ ਤੇ ਬਹਿ ਕੇ ਸਿੰਘ ਸਲੋਕ ਪੜ੍ਹਦਾ ਨਾ, ਕਹਿੰਦੇ 7-8 ਸਾਲ ਦੀ ਉਮਰ ਸੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ, ਆਪਣੀ ਮਾਤਾ ਦੇ ਨਾਲ ਇੱਕ ਪਾਸੇ ਬਹਿ ਕਰਕੇ ਆਸਾ ਕੀ ਵਾਰ ਦੇ ਸਲੋਕ ਪੜ੍ਹਦੇ ਆ। ਜਦੋਂ ਸਲੋਕ ਪੜ੍ਹੇ ਮਾਤਾ ਸੁੰਦਰੀ ਦੀ ਨਿਗਾਹ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਤੇ ਪੈ ਗਈ। ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਆਪਣੇ ਨਿਕਟ ਬੁਲਾਇਆ, ਗੋਦ ਵਿੱਚ ਬਿਠਾ ਲਿਆ। ਗੋਦ ਵਿੱਚ ਬਿਠਾ ਕੇ ਕਹਿੰਦੇ ਲਾਲ ਜੀ ਤੁਸੀਂ ਸਾਡੇ ਕੋਲ ਰਹਿਣਾ, ਤੁਹਾਨੂੰ ਸਿੱਖੀ ਰਹਿਤ ਦ੍ਰਿੜ ਕਰਵਾਵਾਂਗੇ, ਗੁਰਬਾਣੀ ਦੀ ਸਿਖਲਾਈ ਦੇਵਾਂਗੇ। 18 ਸਾਲ ਤੱਕ ਦੀ ਉਮਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਮਾਤਾ ਸੁੰਦਰੀ ਜੀ ਦੇ ਪਾਸ ਰਹਿ ਕਰਕੇ ਗੁਰਮਤ ਸਿੱਖੀ, ਗੁਰਮਤ ਦ੍ਰਿੜ ਕੀਤੀ। ਹੁਣ ਸਮਾਂ ਆਇਆ, ਕਹਿੰਦੇ ਮਾਤਾ ਸੁੰਦਰੀ ਜੀ ਨੇ ਇੱਕ ਚਿੱਠੀ ਲਿਖੀ, ਖਾਲਸਾ ਪੰਥ ਬੁੱਢਾ ਦਲ ਦੇ ਤੀਸਰੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ਨੂੰ। ਉਹਨਾਂ ਸਮਿਆਂ ਵਿੱਚ ਖਾਲਸਾ ਪੰਥ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵਿਚਰ ਗਿਆ। ਇਤਿਹਾਸ ਕਹਿੰਦਾ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਮਾਮਾ ਜੀ ਨੂੰ ਕਿਹਾ ਕਿ ਇਸ ਭਜੰਗੀ ਨੂੰ ਪੰਥ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਸਪੁਰਦ ਕਰ ਦਿਓ, ਇਹਨਾਂ ਤੋਂ ਪੰਥ ਦੀ ਸੇਵਾ ਲੈਣੀ। ਜਦੋਂ ਚੱਲਣ ਲੱਗੇ ਕਹਿੰਦੇ ਮਾਤਾ ਜੀ ਨੇ ਚੌਬਾਂ ਦੇ ਦਿੱਤੀਆਂ ਚਾਂਦੀ ਦੀਆਂ ਤੇ ਇੱਕ ਗੁਰਜ ਦੇ ਦਿੱਤੀ। ਅੱਜ ਵੀ ਖਾਲਸਾ ਪੰਥ ਬੁੱਢਾ ਦਲ ਦੇ ਖਜ਼ਾਨੇ ਵਿੱਚ ਉਸ ਗੁਰਜ ਦੇ ਤੇ ਚਾਂਦੀ ਦੀਆਂ ਚੌਬਾਂ ਦੇ ਦਰਸ਼ਨ ਕਰ ਸਕਦੇ। ਕਹਿੰਦੇ ਜਦੋਂ ਚੌਬਾਂ ਦਿੱਤੀਆਂ ਮਾਮਾ ਜੀ ਕਹਿਣ ਲੱਗੇ, ਵਾਹ ਸਿੰਘ ਜੀ, ਕਹਿੰਦੇ ਮਾਤਾ ਜੀ ਅਸੀਂ ਤੇ ਗਰੀਬ ਜੇ ਸਿੱਖ ਆ, ਨਿਮਾਣੇ ਜੇ ਸਿੱਖ ਆ, ਚਾਂਦੀ ਦੀਆਂ ਚੌਬਾਂ ਪਕੜ ਕੇ ਚੌਬਦਾਰ ਰਾਜਿਆਂ ਦੀ ਤਾਬਿਆ ਤੇ ਚੱਲਿਆ ਕਰਦੇ ਨੇ, ਅਸੀਂ ਤੇ ਨਿਮਾਣੇ ਜੇ ਸਿੱਖ ਆ। ਤੇ ਮਾਤਾ ਸੁੰਦਰੀ ਜੀ ਨੇ ਬਚਨ ਕੀਤਾ ਕਿ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਦੇ ਬੋਲ ਸਨ ਕਿ ਗੁਰੂ ਕਾ ਲਾਲ ਹੋਵੇਗਾ। ਬਾਗ ਸਿੰਘ ਅਸੀਂ ਬਚਨ ਕਰਦੇ ਆ ਗੁਰੂ ਦੇ ਭਰੋਸੇ ਦੇ ਉੱਤੇ, ਇਹ ਆਮ ਬੱਚਾ ਨਹੀਂ ਹੈ, ਇਹਦੇ ਤੇ ਕਲਗੀ ਧਰ ਦਾ ਥਾਪੜਾ ਹੈ, ਰਹਿਮਤ ਹੈ, ਇਹਨਾਂ ਨੇ ਪੰਥ ਦੀ ਸੇਵਾ ਕਰਨੀ ਹੈ ਤੇ ਗੁਰੂ ਨਾਨਕ ਦੇ ਚਰਨਾਂ ਤੇ ਭਰੋਸਾ ਰੱਖਿਓ। ਆ ਚਾਂਦੀ ਦੀਆਂ ਚੋਬਾਂ ਜਿਹੜੀਆਂ ਦਿੱਤੀਆਂ ਇਸ ਬੱਚੇ ਜੱਸਾ ਸਿੰਘ ਆਹਲੂਵਾਲੀਆ ਦੀ ਤਾਬਿਆ ਵਿੱਚ ਚੋਬਦਾਰ ਚੱਲਿਆ ਕਰਨਗੇ, ਪੰਥ ਇਹਨਾਂ ਨੂੰ ਪਾਤਸ਼ਾਹ ਬਣਾ ਕੇ ਦਿਖਾਵੇਗਾ। ਖਾਲਸਾ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਆ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਆਏ ਤੇ ਜਿਸ ਤਰ੍ਹਾਂ ਪ੍ਰਾਚੀਨ ਪੰਥ ਪ੍ਰਕਾਸ਼ ਉਸੇ ਤਰ੍ਹਾਂ ਨਵੀਨ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਆ, ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਬੈਠੇ ਲਾਵੇਂ ਗੁਰ ਧਿਆਨ, ਨਵਾਬ ਬਾਬਾ ਕਪੂਰ ਸਿੰਘ ਜੀ ਹਰਿਮੰਦਰ ਸਾਹਿਬ ਬਹਿ ਕੇ ਗੁਰੂ ਚਰਨਾਂ ਦੇ ਵਿੱਚ ਧਿਆਨ ਲਾਉਂਦੇ ਆ। ਗੁਰ ਬਚਨਨ ਪਰ ਦੇਵੇ ਹੈ ਧਿਆਨ, ਤੇ ਗੁਰੂ ਦੇ ਬਚਨਾਂ ਨੂੰ ਬੜੀ ਇਕਾਗਰਤਾ ਦੇ ਨਾਲ ਸੁਣਦੇ ਆ। ਅਕਾਲ ਬੁੰਗੇ ਰਹੇ ਤਖ਼ਤ ਪਾਹੇ, ਨਵਾਬ ਬਾਬਾ ਕਪੂਰ ਸਿੰਘ ਜੀ ਅਕਾਲ ਬੁੰਗੇ ਦੇ ਉੱਤੇ ਭਾਵ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕਰਕੇ ਪੰਥ ਦੀ ਅਗਵਾਈ ਕਰਦੇ ਆ। ਪੰਥ ਦੀ ਅਗਵਾਈ ਕਿਸ ਤਰ੍ਹਾਂ ਕਰਦੇ ਆ,
ਲਾਏ ਦੀਵਾਨ ਗੁਰਮਤੇ ਪਕਾਹੇ। ਕਹਿੰਦੇ ਇੱਥੇ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ ਅਕਾਲ ਬੁੰਗੇ ਤੇ ਬੈਠ ਕਰਕੇ ਖਾਲਸਾ ਜੀ ਗੁਰਮਤੇ ਪਕਾਉਂਦੇ ਆ। ਫਿਰ ਗੁਰਮਤੇ ਕਿਉਂ ਪਕਾਉਂਦੇ ਆ? ਗਿਆਨੀ ਗਿਆਨ ਸਿੰਘ ਜੀ ਲਿਖਦੇ ਆ, ਸੋ ਤੋ ਬੁੱਢਾ ਦਲ ਵਿਦਤਾਇਓ ਪਾਂਚ ਤਰਨ ਥੋ ਪਕਵਾਇਓ। ਨਵਾਬ ਬਾਬਾ ਕਪੂਰ ਸਿੰਘ ਜੀ ਖੁਦ ਬੁੱਢਾ ਦਲ ਦੇ ਮੁਖੀ ਬਣ ਕੇ ਅਕਾਲ ਤਖ਼ਤ ਸਾਹਿਬ ਤੇ ਰਹਿ ਕੇ ਪੰਥ ਦੀ ਅਗਵਾਈ ਕਰਦੇ, ਪੰਜ ਤਰਨੇ ਦਲ ਪੰਜੇ ਸਰੋਵਰਾਂ ਤੇ ਉਤਾਰਾ ਕਰਦੇ, ਆਸੇ ਪਾਸੇ ਜਾ ਕੇ ਅਗਰਾਈ ਕਰਕੇ ਅਕਾਲ ਤਖ਼ਤ ਸਾਹਿਬ ਦੇ ਮੀਰੀ ਪੀਰੀ ਦੇ ਨਿਸ਼ਾਨਾ ਕੋਲ ਲਿਆ ਕੇ ਸਾਰੀ ਰਸਦ ਵਸਦ ਜਥੇਦਾਰ ਦੇ ਸਾਹਮਣੇ ਹਾਜ਼ਰ ਕਰ ਦਿੰਦੇ। ਔਰ ਨਵਾਬ ਬਾਬਾ ਕਪੂਰ ਸਿੰਘ ਜੀ ਦਾ ਵੀ ਪ੍ਰਤਾਪ ਐਸਾ ਸੀ, ਪੰਥ ਸਭ ਤਿਸ ਹੀ ਕਾ ਹੁਕਮ ਮਾਨੈ ਸੋ ਵੀ ਸਭ ਕੋ ਸਮਕਰ ਜਾਨੈ। ਸਾਰਾ ਪੰਥ ਜਥੇਦਾਰ ਦੀ ਅਗਵਾਈ ਕਬੂਲਦਾ, ਕਿਉਂ? ਕਿਉਂਕਿ ਜਥੇਦਾਰ ਵੀ ਕਿਸੇ ਨਾਲ ਵਿਤਖਰਾ ਨਹੀਂ ਸੀ ਕਰਦਾ, ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸਮ ਕਰਕੇ ਬਰਾਬਰ ਕਰਕੇ ਜਾਣਦੇ ਸਨ। ਖਾਲਸਾ ਜੀ, ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਜਦੋਂ ਆਏ ਹਾਜ਼ਰ ਹੋਏ ਮਾਤਾ ਜਿਉਣ ਕੌਰ ਤੇ ਮਾਮਾ ਜੀ ਦੇ ਨਾਲ, ਉਹਨਾਂ ਨੇ ਬਾਬਾ ਜੱਸਾ ਸਿੰਘ ਜੀ ਦੀ ਬਾਂਹ ਸਿੰਘ ਸਾਹਿਬ ਨਵਾਬ ਬਾਬਾ ਕਪੂਰ ਸਿੰਘ ਜੀ ਨੂੰ ਪਕੜਾ ਦਿੱਤੀ। ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਸਭ ਤੋਂ ਪਹਿਲਾਂ ਘੋੜਿਆਂ ਨੂੰ ਦਾਣਾ ਪਾਉਣ ਦੀ ਸੇਵਾ ਲਾਈ ਗਈ ਤੇ ਇਹ ਸਾਖੀ ਪ੍ਰਚਲਿਤ ਹੈ ਕਿ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਜਦੋਂ ਦਲ ਵਿੱਚ ਰਹਿ ਕਰਕੇ ਘੋੜਿਆਂ ਨੂੰ ਦਾਣਾ ਵਰਤਾਉਣ ਦੀ ਸੇਵਾ ਕਰਦੇ। ਉਸ ਸਮੇਂ ਬਾਬਾ ਜੀ ਦਿੱਲੀ ਵਿੱਚ ਰਹਿ ਕੇ ਆਏ ਸੀ, ਇਸ ਕਰਕੇ ਪੰਜਾਬੀ ਦੀ ਜਗ੍ਹਾ ਹਿੰਦੀ ਦੇ ਸ਼ਬਦ ਜ਼ਿਆਦਾ ਵਰਤੇ ਜਾਂਦੇ ਸੀ। ਕਹਿੰਦੇ ਇੱਕ ਦਿਨ ਬਾਬਾ ਜੱਸਾ ਸਿੰਘ ਜੀ ਨਵਾਬ ਕਪੂਰ ਸਿੰਘ ਜੀ ਕੋਲ ਆ ਕੇ ਕਹਿੰਦੇ, ਮੇਰੇ ਤੋਂ ਇਹ ਸੇਵਾ ਨਹੀਂ ਹੋਣੀ, ਦਾਣਾ ਨਹੀਂ ਵਰਤਾਇਆ ਜਾਣਾ। ਪੁੱਛਿਆ ਕਿਉਂ? ਕਹਿੰਦੇ ਜੀ, ਸਿੰਘ ਮੈਨੂੰ ਮਖੌਲ ਕਰਦੇ ਆ, ਮੇਰਾ ਨਾਮ ਨਹੀਂ ਲੈਂਦੇ, ਮੈਨੂੰ ਹਮਕੋ ਤੁਮਕੋ ਕਹਿੰਦੇ ਵੀ ਹਮਕੋ ਤੁਮਕੋ ਇਧਰ ਆਓ, ਹਮਕੋ ਤੁਮਕੋ ਇਧਰ ਆਓ, ਮੇਰਾ ਇਸ ਤਰ੍ਹਾਂ ਨਾਂ ਪਕਾ ਦਿੱਤਾ। ਤੇ ਨਵਾਬ ਬਾਬਾ ਕਪੂਰ ਸਿੰਘ ਜੀ, ਸੇਵਾ ਦਾ ਕੀ ਮਹੱਤਵ ਹੈ? ਨਵਾਬ ਕਪੂਰ ਸਿੰਘ ਜੀ ਕਹਿਣ ਲੱਗੇ, ਜੱਸਾ ਸਿਆਂ ਗੁੱਸਾ ਨਾ ਕਰਿਆ ਕਰ, ਇਹ ਖਾਲਸਾ ਪੰਥ ਗੁਰੂ ਦੀ ਬਖਸ਼ਿਸ਼ਾਂ ਲਈ ਬੈਠਾ, ਇਹ ਤਾਂ ਘੋੜਿਆਂ ਦੀ ਲਿੱਦ ਚੱਕਣ ਵਾਲੇ ਨੂੰ ਨਵਾਬੀਆਂ ਦੇ ਦਿੰਦਾ, ਤੂੰ ਨਿਮਾਣਾ ਹੋ ਕੇ ਪੰਥ ਦੀ ਸੇਵਾ ਕਰ, ਪੰਥ ਤੈਨੂੰ ਇੱਕ ਦਿਨ ਪਾਤਸ਼ਾਹ ਵੀ ਬਣਾਵੇਗਾ, ਇਹ ਸੇਵਾ ਦੇ ਵਿੱਚੋਂ ਮਹੱਤਵ ਮਿਲੇਗਾ। ਖਾਲਸਾ ਜੀ, ਸਮਾਂ ਆਇਆ, ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਖਾਲਸਾ ਪੰਥ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਬਣੇ। ਪੰਥ ਪ੍ਰਕਾਸ਼ ਕਹਿੰਦਾ, ਜਿਸ ਸਮੇਂ ਨਵਾਬ ਕਪੂਰ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਜਥੇਦਾਰ ਬਣਾਇਆ, ਉਸ ਸਮੇਂ ਹੋਰ ਵੀ ਮੁਖਤਿਆਰੇ ਸਿੰਘ ਦਲ ਵਿੱਚ ਸਨ, ਜਿਸ ਤਰ੍ਹਾਂ ਭੂਮਾ ਸਿੰਘ ਜੀ, ਬਾਬਾ ਨੋਦ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਸ਼ਹੀਦ ਜਿਨ੍ਹਾਂ ਦਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਬੁੰਗਾ ਹੈ, ਸ਼ਹੀਦ ਬਾਬਾ ਦੀਪ ਸਿੰਘ ਜੀ, ਇਹ ਸਾਰੇ ਗੁਰਸਿੱਖ, ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਇਹ ਵੀ ਉਸ ਸਮੇਂ ਪੰਥ ਦੇ ਵਿੱਚ ਸਨ। ਭੋਮਾ ਸਿੰਘ, ਜੱਸਾ ਸਿੰਘ ਆਲੂ, ਨੋਦ ਸਿੰਘ, ਚੜ ਸਿੰਘ ਬਸਾਲੂ, ਚੜ ਸਿੰਘ ਇੱਕ ਗੁਰਸਿੱਖ ਹੋਇਆ, ਉਹਨਾਂ ਨੇ ਵੀ ਵੱਡੇ ਘੱਲੂ ਘਾਰੇ ਵਿੱਚ ਤੇਗ ਵਾਹੀ ਸੀ। ਭੋਮਾ ਸਿੰਘ, ਜੱਸਾ ਸਿੰਘ ਬਸਾਲੂ, ਨੋਦ ਸਿੰਘ, ਚੜ ਸਿੰਘ ਬਸਾਲੂ, ਕਹਿੰਦੇ ਇਹ ਸਾਰੇ ਗੁਰਸਿੱਖ ਕਿੱਥੇ ਰਹਿੰਦੇ ਨੇ? ਇਤਿਹਾਦਕ ਸਿੰਘ ਨਾਮੀ ਗ੍ਰਾਮੀ, ਬੁੱਢਾ ਦਲ ਮੇ ਰਹੇ ਮੁਦਾਮੀ। ਗਿਆਨੀ ਗਿਆਨ ਸਿੰਘ ਲਿਖਦੇ, ਸਾਰੇ ਨਾਮੀ ਗ੍ਰਾਮੀ ਸਿੰਘ ਇੱਥੇ ਖਾਲਸਾ ਪੰਥ

ਬੁੱਢਾ ਦਲ ਦੇ ਵਿੱਚ ਰਹਿ ਕੇ ਸੇਵਾ ਕਰਦੇ। ਹੁਣ ਜਦੋਂ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਹੱਥ ਦੇ ਵਿੱਚ ਪੰਥ ਦੀ ਕਮਾਨ ਆਈ, ਉਸ ਸਮੇਂ ਪੰਥ ਦੇ ਹਾਲਾਤ ਬੜੇ ਨਾਜ਼ੁਕ ਸਨ। ਉਸ ਸਮੇਂ ਹਕੂਮਤ ਵੱਲੋਂ ਇਹ ਫਤਵੇ ਜਾਰੀ ਕੀਤੇ ਹੋਏ ਸਨ, ਨਾਨਕ ਕੀ ਕਹੂ ਪੜ੍ਹੇ ਨਾ ਬਾਣੀ, ਗ੍ਰੰਥ ਪੋਥੀਆਂ ਲੁਕੋਏ ਛਪਾਨੀ। ਕਹਿੰਦੇ ਕੋਈ ਵੀ ਗੁਰੂ ਨਾਨਕ ਦੀ ਬਾਣੀ ਨਾ ਪੜ੍ਹੇ, ਜਿਹੜਾ ਵੀ ਸਤਿਗੁਰੂ ਦੀ ਬਾਣੀ ਦਾ ਜਾਪ ਕਰੇਗਾ ਉਹ ਤਾਂ ਕੀ ਉਹਦਾ ਪਰਿਵਾਰ ਜਿਉਂਦਾ ਸਾੜ ਕੇ ਮਾਰ ਦਿੱਤਾ ਜਾਵੇਗਾ। ਇਹ ਐਲਾਨ ਕਰ ਦਿੱਤੇ ਕਿ ਜਿੰਨੀਆਂ ਵੀ ਘਰਾਂ ਵਿੱਚ ਪੋਥੀਆਂ ਗ੍ਰੰਥ ਨੇ ਸਾਰੇ ਲੁਕਾ ਦਿੱਤੇ ਜਾਣ, ਸਿੱਖਾਂ ਨੂੰ ਮਾਰਨ ਦਾ ਇੱਕੋ ਇੱਕ ਤਰੀਕਾ ਬਾਣੀ ਤੋਂ ਤੋੜ ਦਿੱਤਾ ਜਾਵੇ। ਪਰ ਉਦੋਂ ਵੀ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਅਗਵਾਈ ਕਰਦੇ ਰਹੇ। ਫਿਰ ਕਹਿੰਦੇ ਨੇ ਇਸ ਤਰ੍ਹਾਂ ਦੇ ਹਾਲਾਤ ਵੀ ਆਏ ਕਿ ਜੇ ਕੋ ਲੇਵੈ ਗੁਰ ਕਾ ਨਾਮ, ਪੰਜਾਬ ਦੀ ਧਰਤੀ ਦੇ ਉੱਤੇ ਗੁੜ ਕਹਿਣ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿ ਜੇ ਕੋਈ ਗੁੜ ਵੀ ਕਵੇ ਤੇ ਗਲਤੀ ਨਾਲ ਜੇ ਗੁਰੂ ਨਿਕਲ ਗਿਆ ਮੁੱਖ ਦੇ ਵਿੱਚੋਂ, ਉਜਾੜ ਕਰੋ ਸਭ ਤਿਸ ਹੀ ਕੋ ਗ੍ਰਾਮ, ਉਹਦਾ ਸਾਰੇ ਦਾ ਸਾਰਾ ਪਿੰਡ ਹੀ ਉਜਾੜ ਦਿੱਤਾ ਜਾਵੇਗਾ। ਪਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਮੀਰੀ ਪੀਰੀ ਦੇ ਨਿਸ਼ਾਨਾਂ ਦੇ ਕੋਲ ਖੜ ਕੇ ਇਹ ਬਚਨ ਕੀਤਾ ਸੀ ਕਿ ਖਾਲਸਾ ਜੀ, ਕਲਗੀਧਰ ਪਾਤਸ਼ਾਹ ਜੀ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਲੱਖ ਤੇ ਜ਼ਿਗਰ ਪੰਥ ਤੋਂ ਕੁਰਬਾਨ ਕਰ ਦਿੱਤੇ ਆ। ਅੱਜ ਪੰਥ ਨੂੰ ਸਿਰਾਂ ਦੀ ਲੋੜ ਹੈ ਤੇ ਕੋਈ ਵੀ ਘਰਾਂ ਵਿੱਚ ਲੁਕ ਕੇ ਨਾ ਬੈਠਿਓ, ਗੁਰੂ ਨਾਨਕ ਦੀ ਬਾਣੀ ਗੱਜ ਕੇ ਪੜ੍ਹੋ। ਜੇ ਬਾਣੀ ਪੜ੍ਹਦੇ ਪ੍ਰਾਣ ਨਿਕਲ ਵੀ ਗਏ, ਸੱਚਖੰਡ ਵਿੱਚ ਜਾ ਕੇ ਬਾਜਾਂ ਵਾਲੇ ਦੀ ਗੋਦ ਪ੍ਰਾਪਤ ਹੋਵੇਗੀ। ਉਸ ਸਮੇਂ ਫਿਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਵਹੀਰ ਦੀ ਅਗਵਾਈ ਕਰਦੇ। ਵੱਖ ਵੱਖ ਤਰ੍ਹਾਂ ਦੇ ਹਮਲੇ ਹੋਏ। ਬੀਤੇ ਦਿਨੀ ਛੋਟਾ ਘੱਲੂਘਾਰਾ ਦਿਹਾੜਾ ਮਨਾਇਆ ਗਿਆ। ਕਾਨੂੰਵਾਨ ਦੀ ਛੰਭ ਦੇ ਵਿੱਚ ਛੋਟਾ ਘੱਲੂਘਾਰਾ ਹੋਇਆ। ਬਜ਼ੁਰਗ, ਬੀਬੀਆਂ, ਬੱਚੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ। ਇਤਿਹਾਸ ਕਹਿੰਦਾ ਕਿਸੇ ਨੇ 10,000, ਕਿਸੇ ਨੇ 15,000 ਛੋਟੇ ਘੱਲੂਘਾਰੇ ਵਾਲੇ ਦਿਨ ਇੱਕ ਦਿਨ ਦੇ ਵਿੱਚ ਸਰੋਤ ਕਹਿੰਦੇ 30,000 ਤੋਂ 40,000 ਗੁਰੂ ਕਾ ਸਿੱਖ, ਸਿੱਖਣੀਆਂ, ਬੱਚੇ, ਬਜ਼ੁਰਗ ਸ਼ਹੀਦ ਹੋ ਗਏ ਸਨ। ਫਿਰ ਵੱਡਾ ਘੱਲੂਘਾਰਾ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ। ਉਸ ਸਮੇਂ ਵੀ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਅਗਵਾਈ ਕਰਦੇ ਆ ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਪੰਥ ਅਹਿਮਦ ਸ਼ਾਹ ਅਬਦਾਲੀ ਨੂੰ ਭਾਜੜਾ ਪਾਉਂਦਾ। ਭਾਈ ਬੁਲਾਕਾ ਸਿੰਘ ਵਰਗੇ ਹਮਲੇ ਦਾ ਜਵਾਬ ਦਿੰਦੇ ਆ, ਕਹਿੰਦੇ ਛੋਟੇ ਘੱਲੂਘਾਰੇ ਵਿੱਚ 30,000 ਤੋਂ 40,000 ਤੇ ਵੱਡੇ ਘੱਲੂਘਾਰੇ ਵਿੱਚ 80,000 ਤੋਂ ਲੈ ਕੇ 1,00,000 ਤੱਕ ਗੁਰੂ ਕਾ ਖਾਲਸਾ ਪੰਥ ਇੱਕ ਦਿਨ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀ ਗਿਆ। ਪਰ ਜਿਸ ਯੋਧੇ ਦਾ ਅੱਜ ਦਿਨ ਮਨਾ ਰਹੇ ਆ ਉਹ ਯੋਧਾ ਡੋਲਿਆ ਨਹੀਂ, 80,000 ਲਾਸ਼ਾਂ ਦੇ ਢੇਰ ਦੇ ਵਿੱਚ ਖੜੇ ਹੋ ਕਰਕੇ, ਹੱਥ ਵਿੱਚ ਤੇਗ ਪਕੜ ਕਰਕੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਬਚਨ ਕੀਤੇ, ਤਤ ਖਾਲਸਾ ਬਚ ਗਏ, ਰਹੋ ਸੋ ਫੂਟ ਗਵਾਏ, ਕਿ ਖਾਲਸਾ ਜੀ ਘਬਰਾਉਣਾ ਨਹੀਂ। ਅਹਿਮਦ ਸ਼ਾਹ ਅਬਦਾਲੀ ਸਾਹਮਣੇ ਨਜ਼ਰ ਆ ਰਿਹਾ, ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਕਰਕੇ ਪਾਪੀ ਨੂੰ ਭਾਜੜਾ ਪਾ ਦਿਓ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੇਖਿਆ ਕਿ 80,000 ਲਾਸ਼ਾਂ ਦੇ ਢੇਰ ਵਿੱਚ ਵੀ ਜਥੇਦਾਰ ਨਹੀਂ ਘਬਰਾ ਰਿਹਾ, ਕਹਿੰਦੇ ਪਟਿਆਲੇ ਵਾਲਿਆਂ ਨੂੰ ਕਹਿ ਕਰਕੇ ਬਾਬਾ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਸੰਧੀ ਦੀ ਪੇਸ਼ ਰੱਖੀ। ਸਰਹੰਦ ਦੀ ਧਰਤੀ ਦੇ ਉੱਤੇ ਤਨਾਤ ਲੱਗੀ। ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਗਏ ਇੱਕ ਪਾਸੇ ਅਬਦਾਲੀ, ਕਹਿੰਦੇ ਸੰਧੀ ਕਰਨ ਵਾਸਤੇ ਜਦੋਂ ਪੇਸ਼ ਰੱਖੀ, ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਸਾਹਮਣੇ ਥਾਲਾਂ ਦੇ ਵਿੱਚ ਸੋਨੇ ਦੀਆਂ ਮੋਹਰਾਂ ਭਰ ਕੇ ਰੱਖੀਆਂ। ਅਬਦਾਲੀ ਨੇ ਸੋਚਿਆ ਲਾਲਚ ਵਿੱਚ ਆ ਜਾਣਗੇ। ਸ਼ਰਤ ਰੱਖੀ ਕੀ? ਕਹਿੰਦਾ ਜੀ ਜਦੋਂ ਮੈਂ ਭਾਰਤ ਨੂੰ ਲੁੱਟਣ ਜਾਵਾਂ, ਹੈਰਾਨੀ ਦੀ ਗੱਲ ਹੈ ਅੱਜ ਭਾਰਤ ਦੇ ਸਿਲੇਬਸ ਦੇ ਵਿੱਚ ਹਿਟਲਰ ਦਾ, ਔਰੰਗਜ਼ੇਬ ਦਾ, ਬਾਬਰ ਦਾ, ਸ਼ੇਰ ਸ਼ਾਹ ਸੂਰੀ ਦਾ, ਰੋਮੀਓ ਜੂਲੀਅਟ ਦਾ, ਹੀਰ ਰਾਂਝੇ ਦਾ ਇਤਿਹਾਸ ਪੜ੍ਹਾਇਆ ਜਾਂਦਾ, ਪਰ ਜਿਸ ਭਾਰਤ ਦੀ ਧਰਤੀ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਆ ਨੇ ਮੁਗਲਾਂ ਤੋਂ ਬਚਾਇਆ, ਅਬਦਾਲੀ ਤੋਂ ਬਚਾਇਆ, ਉਸ ਬਾਬਾ ਜੱਸਾ ਸਿੰਘ ਆਲੂਵਾਲੀਆ ਦਾ ਇਤਿਹਾਸ ਸਿਲੇਬਸ ਦੇ ਵਿੱਚ ਨਹੀਂ ਦਰਜ ਕੀਤਾ ਗਿਆ। ਜਿਸ ਭਾਰਤ ਦੀ ਧਰਤੀ ਤੇ ਇੱਕ ਦਿਨ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ 22,000 ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਨੰਗਿਆ ਕਰਕੇ ਵੇਚਣ ਲਿਜਾਂਦਾ ਹੋਵੇ, ਉਸ ਅਬਦਾਲੀ ਦਾ ਮੂੰਹ ਭੰਨਿਆ ਤੇ ਬਾਬਾ ਜੱਸਾ

ਬਾਬਾ ਸਿੰਘ ਆਲੂਵਾਲੀਆਂ ਨੇ 22,000 ਬੱਚਿਆਂ ਨੂੰ ਛਡਵਾ ਕਰਕੇ ਘਰਾਂ ਵਿੱਚ ਤੋਰਿਆ। ਉਸ ਬਾਬਾ ਜੱਸਾ ਸਿੰਘ ਆਲੂਵਾਲੀਆ ਦਾ ਇਤਿਹਾਸ ਨਹੀਂ ਪੜਾਇਆ ਜਾਂਦਾ, ਪਰ ਬਾਲੀਵੁੱਡ ਦੇ ਵਿੱਚ ਪਾਣੀਪਤ ਮੂਵੀ ਬਣਾ ਕਰਕੇ ਅਹਿਮਦ ਸ਼ਾਹ ਅਬਦਾਲੀ ਦਾ ਪ੍ਰਚਾਰ ਕੀਤਾ ਜਾਂਦਾ ਹੈ। ਲਾਣਤ ਦੀ ਗੱਲ ਹੈ, ਜਿਹੜਾ ਅਬਦਾਲੀ ਭਾਰਤ ਦੀ ਇੱਜ਼ਤ ਰੋਲਦਾ ਰਿਹਾ ਉਹਦੇ ਤੇ ਫਿਲਮਾਂ ਬਣਾ ਕੇ ਪ੍ਰਚਾਰ ਕੀਤਾ ਜਾ ਰਿਹਾ, ਪਰ ਸਕੂਲ ਦੀਆਂ ਕਿਤਾਬਾਂ ਵਿੱਚ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਰੇ ਨਹੀਂ ਦੱਸਿਆ ਜਾਂਦਾ। ਖਾਲਸਾ ਜੀ, ਬਾਬਾ ਜੱਸਾ ਸਿੰਘ ਆਲੂਵਾਲੀਆ ਸੋਨੇ ਦੀਆਂ ਮੋਹਰਾਂ ਵੇਖ ਕੇ ਲਲਚਾਏ ਨਹੀਂ, ਖੜੇ ਹੋਏ ਤੇ ਬਾਬਾ ਜੱਸਾ ਸਿੰਘ ਕਹਿੰਦੇ ਅਬਦਾਲੀ ਤੇਰੇ ਨਾਲ ਕੋਈ ਸਮਝੌਤਾ ਨਹੀਂ। ਕਹਿੰਦਾ ਜੀ ਕਿਉਂ ਸਮਝੌਤਾ ਕੋਈ ਕਿਉਂ ਨਹੀਂ, ਖਾਲਸਾ ਦਰ ਆਇਆਂ ਦੀ ਪੁਕਾਰ ਕਿਉਂ ਨਹੀਂ ਸੁਣਦਾ? ਕਹਿੰਦੇ ਸਮਝੌਤਾ ਉੱਥੇ ਹੁੰਦਾ ਜਿੱਥੇ ਅਸੂਲ ਮਿਲਦੇ ਹੋਣ। ਤੇਰੇ ਅਸੂਲ ਨੇ ਬੱਚੀਆਂ ਨੂੰ ਨੰਗਿਆਂ ਕਰਕੇ ਬਾਜ਼ਾਰਾਂ ਵਿੱਚ ਵੇਚਣਾ, ਤੇ ਖਾਲਸੇ ਦੇ ਅਸੂਲ ਨੇ ਪਰਾਈ ਬੱਚੀਆਂ ਨੂੰ ਤਨ ਦੇ ਉੱਤੇ ਕੱਪੜੇ ਪਵਾ ਕਰਕੇ ਆਪਣੀਆਂ ਧੀਆਂ ਭੈਣਾਂ ਬਣਾ ਕੇ ਘਰਾਂ ਵਿੱਚ ਛੱਡ ਕੇ ਆਉਣਾ। ਤੇਰੇ ਨਾਲ ਸਮਝੌਤਾ ਨਹੀਂ, ਤੇਰੇ ਨਾਲ ਜ਼ਬਾਨ ਨਹੀਂ, ਜੰਗ ਦੇ ਮੈਦਾਨ ਦੇ ਵਿੱਚ ਹੁਣ ਸਾਡੀ ਤੇਗ ਗੱਲ ਕਰੇਗੀ। ਖਾਲਸਾ ਜੀ, ਇਸ ਤਰ੍ਹਾਂ ਅਬਦਾਲੀ ਘਬਰਾਇਆ। ਉਸ ਤੋਂ ਬਾਅਦ ਸਲਾਬਤ ਖਾਂ ਬਣਿਆ ਨਵਾਬ, ਉਹਨੇ ਅੰਮ੍ਰਿਤਸਰ ਦੇ ਦਰਸ਼ਨਾਂ ਤੇ ਪਾਬੰਦੀ ਲਾ ਦਿੱਤੀ। ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 20-20 ਫੁੱਟ ਉੱਚੀ ਕੰਧ ਕਰਵਾ ਦਿੱਤੀ ਕਿ ਕੋਈ ਰਹਿ ਜਾਂਦਾ ਵੀ ਸੱਚਖੰਡ ਹਰਿਮੰਦਰ ਸਾਹਿਬ ਦੇ ਦਰਸ਼ਨ ਨਾ ਕਰ ਸਕੇ। ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਉਸ ਸਮੇਂ ਇਹ ਹੁਕਮ ਜਾਰੀ ਕੀਤਾ, ਜਾਓ ਸਲਾਬਤ ਖਾਂ ਨੂੰ ਮਾਰ ਮੁਕਾਓ। ਖਾਲਸਾ ਪੰਥ ਚੜ ਕੇ ਆਇਆ। ਜਿਹੜਾ ਸਲਾਬਤ ਖਾਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੇ ਪਾਬੰਦੀ ਲਾਉਂਦਾ ਸੀ, ਅਕਾਲ ਅਕਾਲ ਕਰਦਿਆਂ ਨੇ ਸਲਾਬਤ ਖਾਂ ਦੀ ਕੱਦੂ ਵਰਗੀ ਧੌਣ ਲਾ ਕੇ ਰੱਖ ਦਿੱਤੀ। ਇਸ ਤੋਂ ਬਾਅਦ ਕਹਿੰਦੇ ਅਦੀਨਾ ਬੇਗ, ਸ਼ਾਹ ਨਵਾਜ਼, ਮੀਰ ਮੰਨੂ ਇਕੱਠੇ ਹੋ ਗਏ। ਜਲੰਧਰ ਦਾ ਨਵਾਬ ਸੀ ਅਦੀਨਾ ਬੇਗ, ਕਹਿੰਦੇ ਦਿੱਲੀ ਦੀ ਧਰਤੀ ਤੇ ਗਏ, ਜਾ ਕਰਕੇ ਪੁਕਾਰਾਂ ਕੀਤੀਆਂ, ਜੱਸਾ ਸਿੰਘ ਆਲੂਵਾਲੀਆ ਨੂੰ ਰੋਕੋ। ਕਹਿੰਦੇ ਉਸ ਸਮੇਂ ਪਹਿਲੀ ਚਿੱਠੀ ਦਿੱਲੀ ਸਰਕਾਰ ਵੱਲੋਂ, ਦਿੱਲੀ ਦੇ ਤਖ਼ਤ ਵੱਲੋਂ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਕੋਲ ਅਦੀਨਾ ਬੇਗ ਲੈ ਕੇ ਆਇਆ ਤੇ ਚਿੱਠੀ ਦੇ ਬੋਲ ਸਨ ਕਿ ਖਾਲਸਾ ਪੰਥ ਦੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੀ ਤੇਗ ਨੂੰ ਰੋਕੇ, ਜੇ ਤੇਗ ਨਾ ਰੋਕੀ ਗਈ ਤੇ ਹਮਲਾ ਹੋਵੇਗਾ, ਦਿੱਲੀ ਆ ਕਰਕੇ ਹੁਕਮਰਾਨ ਦੇ ਨਾਲ ਮੁਲਾਕਾਤ ਕੀਤੀ ਜਾਵੇ, ਜੇ ਮੁਲਾਕਾਤ ਕਰੋਗੇ ਕੋਈ ਰਸਤਾ ਕੱਢਿਆ ਜਾ ਸਕਦਾ, ਪਰ ਜੇ ਦਿੱਲੀ ਦੇ ਤਖ਼ਤੇ ਤੇ ਆ ਕੇ ਪੇਸ਼ ਨਾ ਹੋਏ ਤੇ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋਵੇਗਾ। ਪਹਿਲੀ ਚਿੱਠੀ ਦਾ ਜਵਾਬ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਦਿੱਤਾ ਕਿ ਅਦੀਨਾ ਬੇਗ, ਮੈਂ ਪੰਥ ਦਾ ਜਥੇਦਾਰ ਹਾਂ, ਰਾਹ ਜਾਂਦਾ ਮਰਾਸੀ ਨਹੀਂ। ਜਿਹੜਾ ਸਰਕਾਰੀ ਅਹਿਲਕਾਰਾਂ ਦੇ ਕਹਿਣ ਦੇ ਉੱਤੇ ਦਿੱਲੀ ਦੇ ਤਖ਼ਤ ਦੇ ਮੂਹਰੇ ਝੁੱਕ ਜਾਵੇ, ਅਕਾਲ ਤਖ਼ਤ ਦੇ ਦਰਵਾਜ਼ੇ ਖੁੱਲੇ ਆ, ਜਿਹੜਾ ਸ਼ਰਨੀ ਆਇਆ ਉਹਨੂੰ ਦੇਗ ਮਿਲੇਗੀ, ਜਿਹੜਾ ਚੜ ਕੇ ਆਇਆ ਉਹਨੂੰ ਤੇਗ ਮਿਲੇਗੀ। ਇਹ ਜਵਾਬ ਜਦੋਂ ਦਿੱਤਾ, ਦੂਸਰੀ ਚਿੱਠੀ ਅਦੀਨਾ ਬੇਗ ਨੇ ਫਿਰ ਪਿਆਰ ਦੀ ਬੋਲੀ ਵਿੱਚ ਭੇਜੀ ਕਿ ਜਥੇਦਾਰ ਜੀ, ਇੱਕ ਵਾਰ ਬਹਿ ਕੇ ਗੱਲਬਾਤ ਕਰੀਏ, ਬੰਦ ਕਮਰੇ ਵਿੱਚ ਮੁਲਾਕਾਤ ਕਰੀਏ। ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਦੂਸਰੀ ਚਿੱਠੀ ਦੇ ਵਿੱਚ ਵੀ ਮਨਾ ਕਰ ਦਿੱਤਾ। ਤੀਸਰੀ ਚਿੱਠੀ ਭੇਜੀ ਕਿ ਜੇ ਨਾ ਆਏ ਤੇ ਯਾਦ ਰੱਖੋ, ਫਿਰ ਬੰਦੀ ਬਣਾ ਕੇ ਵੀ ਲਿਜਾਣਾ ਆਉਂਦਾ ਹੈ। ਦਿੱਲੀ ਦਾ ਤਖ਼ਤ ਹੈ ਤੇ ਦਿੱਲੀ ਦੇ ਤਖ਼ਤ ਦੇ ਮੂਹਰੇ ਕੋਈ ਖੜ ਨਹੀਂ ਸਕਦਾ, ਤੇ ਖਾਲਸਾ ਜੀ ਜਿਨ੍ਹਾਂ ਦਾ ਦਿਨ ਮਨਾ ਰਹੇ ਹਾਂ ਉਹਨਾਂ ਦੀ ਚੜ੍ਹਦੀ ਕਲਾ ਨਿਰਭਉਪਨ ਵੇਖੋ। ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਨੇ ਤੀਸਰੀ ਚਿੱਠੀ ਦੇ ਵਿੱਚ ਬਚਨ ਇਹ ਕੀਤਾ, ਅਦੀਨਾ ਬੇਗ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਅਦੀਨਾ ਬੇਗ, ਜਿਸ ਦਿੱਲੀ ਦੇ ਤਖ਼ਤੇ ਦੀਆਂ ਗੱਲ ਕਰਦੈ, ਯਾਦ ਰੱਖ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ ਪਰ, ਖੂਬ ਕਰੇਗੀ ਮੌਜ, ਜਿਸ ਦਿੱਲੀ ਦੇ ਤਖ਼ਤੇ ਦੇ ਡਰਾਵੇ ਦਿੰਦਾ ਆ ਪੰਥ ਦਾ ਜਥੇਦਾਰ, ਬਾਬਾ ਜੱਸਾ ਸਿੰਘ ਤੈਨੂੰ ਵਾਅਦਾ ਕਰਦਾ, ਉਸੇ ਦਿੱਲੀ ਤਖ਼ਤੇ ਦੀ ਹਿੱਕ ਦੇ ਉੱਤੇ ਨਿਸ਼ਾਨ ਸਾਹਿਬ ਚਲਾ ਕੇ ਦਿੱਲੀ ਦੇ ਤਖ਼ਤੇ ਤਾਊਸ ਨੂੰ ਪੱਟ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਵਿਖਾਵੇਗਾ। ਦਿੱਲੀ ਦੇ ਤਖ਼ਤੇ ਦੇ ਹਿੱਕ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਵਿੱਚ। ਬਾਬਾ ਜੱਸਾ ਸਿੰਘ ਰਾਮਗੜੀਆ ਨੇ
ਉਸ ਤਖਤੇ ਪਾਉਸ ਨੂੰ ਗੁਰੂ ਰਾਮਦਾਸ ਦੇ ਚਰਨਾਂ ਵਿਚ ਪੱਟ ਕੇ ਹਾਜ਼ਰ ਕਰ ਦਿੱਤਾ। ਜਦੋਂ ਲਾਲ ਕਿਲ੍ਹਾ ਜਿੱਤਿਆ, ਜਿੱਥੇ ਮੈਂ ਕੁਰਬਾਨੀਆਂ ਦਾ ਜ਼ਿਕਰ ਕੀਤਾ, ਸੇਵਾਵਾਂ ਵੀ ਮਹਾਨ ਨੇ। ਲਾਲ ਕਿਲ੍ਹੇ ਦੇ ਉੱਤੇ ਨਿਸ਼ਾਨ ਚਲਾਉਣ ਤੋਂ ਬਾਅਦ ਰਾਜ ਤੇ ਮੱਲ ਨਹੀਂ ਮਾਰੀ। ਦਿੱਲੀ ਦੇ ਅਸਥਾਨਾਂ ਦੀ ਕਾਰ ਸੇਵਾ ਉਹ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕਰਵਾਈ। ਕਹਿੰਦੇ ਸੇਵਾ ਕਰਾਉਣ ਤੋਂ ਬਾਅਦ 9 ਲੱਖ ਰੁਪਇਆ ਉਸ ਸਮੇਂ ਦਾ ਬਚ ਗਿਆ। ਬਾਬਾ ਜੀ ਨੇ ਉਹਦੇ ਤੇ ਮੱਲ ਨਹੀਂ ਮਾਰੀ। ਅਕਾਲ ਤਖ਼ਤ ਸਾਹਿਬ ਆਏ, ਹਰਿਮੰਦਰ ਸਾਹਿਬ ਨੂੰ ਅਬਦਾਲੀ ਨੇ ਬਰੂਦ ਦੇ ਨਾਲ ਉਡਾ ਕੇ ਢਹਿ ਢੇਰੀ ਕਰ ਦਿੱਤਾ ਸੀ। ਅਕਾਲ ਤਖ਼ਤ ਸਾਹਿਬ ਆ ਕੇ ਇਸ ਥਾਂ ਦੇ ਉੱਤੇ ਇੱਕ ਚਾਦਰ ਵਿਛਾ ਦਿੱਤੀ, ਚਾਦਰ ਤੇ ਮਾਇਆ ਰੱਖ ਦਿੱਤੀ। ਕਹਿੰਦੇ ਖਾਲਸਾ ਜੀ, ਜੱਸਾ ਸਿੰਘ ਸਾਰੀ ਮਾਇਆ ਪੰਥ ਦੇ ਚਰਨਾਂ ਵਿੱਚ ਹਾਜ਼ਰ ਕਰਦਾ ਹੈ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਵਾਸਤੇ। ਅੱਜ ਇਸ ਇਮਾਰਤ ਦੇ ਦਰਸ਼ਨ ਕਰ ਰਹੇ ਹੋ, ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਇਹ ਇਮਾਰਤ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਬਣਾਈ। ਉਸ ਤੋਂ ਬਾਅਦ ਵੀ 3 ਲੱਖ ਰੁਪਇਆ ਬਚ ਗਿਆ ਤੇ ਦੂਸਰੀ ਕਾਰ ਸੇਵਾ ਅਕਾਲ ਤਖ਼ਤ ਦਾ ਕੇਵਲ ਥੜਾ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾਇਆ ਸੀ, ਪਰ ਇਮਾਰਤ ਅਕਾਲ ਤਖ਼ਤ ਸਾਹਿਬ ਦੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਬਣਵਾਈ। ਪਹਿਲਾਂ ਦਿੱਲੀ ਅਸਥਾਨਾਂ ਦੀ ਸੇਵਾ, ਫਿਰ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਦੀ ਸੇਵਾ, ਫਿਰ ਕਹਿੰਦੇ ਦੀਵਾਨ ਕੌੜਾ ਮੱਲ ਉਹ ਬਾਬਾ ਜੱਸਾ ਸਿੰਘ ਜੀ ਕੋਲ ਮਦਦ ਮੰਗਣ ਆਇਆ। ਕਹਿੰਦਾ ਮੇਰੀ ਮਦਦ ਕਰੋ, ਮੈਂ ਪੰਥ ਦੀ ਸੇਵਾ ਵਿਚ ਹਾਜ਼ਰ ਹੋਵਾਂਗਾ। ਬਾਬਾ ਜੀ ਕਹਿੰਦੇ ਸਾਨੂੰ ਤੇਰੇ ਤੋਂ ਕੁਝ ਨਹੀਂ ਚਾਹੀਦਾ, ਨਨਕਾਣਾ ਸਾਹਿਬ ਦੀ ਸੇਵਾ ਕਰਵਾ। ਫਿਰ ਨਨਕਾਣਾ ਸਾਹਿਬ ਦੀ ਸੇਵਾ, ਮੇਰੇ ਕਹਿਣ ਤੋਂ ਭਾਵ ਕਾਰ ਸੇਵਾ ਦਾ ਮੁੱਢ ਉਹ ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਭਰਿਆ। ਜਿੱਥੇ ਕੁਰਬਾਨੀਆਂ, ਜਿੱਥੇ ਸੇਵਾ ਮਹਾਨ, ਉੱਥੇ ਇੱਕ ਝਲਕ ਸੁਣਾ ਕੇ ਫਤਿਹ ਬੁਲਾਵਾਂ ਕਿ ਦਬਦਬਾ ਵੀ ਐਸਾ ਮਹਾਨ ਸੀ, ਅਬਦਾਲੀ ਤੇ ਪਠਾਨ ਬੀਕਾਨੇਰ ਦੀ ਰਿਆਸਤ ਤੇ ਹਮਲਾ ਕਰਨਾ ਚਾਹੁੰਦੇ ਸੀ। ਬੀਕਾ ਰਾਓ ਦੇ ਵੰਸ਼ਜ ਮਹਾਰਾਜਾ ਜੋਰਾਵਰ ਸਿੰਘ ਦੇ ਉੱਤੇ, ਮਹਾਰਾਜਾ ਜੋਰਾਵਰ ਸਿੰਘ ਨੇ ਉਸ ਸਮੇਂ ਪੁੱਛਿਆ ਮੇਰੀ ਮਦਦ ਕੌਣ ਕਰੇਗਾ, ਤੇ ਉਸ ਸਮੇਂ ਵਜ਼ੀਰਾਂ ਨੇ ਕਿਹਾ ਅਕਾਲ ਤਖ਼ਤ ਦਾ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਉਹੀ ਅਬਦਾਲੀ ਨੂੰ ਭਾਜੜਾ ਪਾ ਸਕਦੇ ਆ। ਜੇ ਅਕਾਲ ਤਖ਼ਤ ਤੇ ਜਾ ਕੇ ਤੂੰ ਪੁਕਾਰ ਕਰੇ, ਤੇਰੀ ਖਾਲਸਾ ਪੰਥ ਮਦਦ ਕਰੇਗਾ। ਦੇਖੋ ਕੈਸਾ ਰੁਤਬਾ ਸੀ ਜਥੇਦਾਰ ਦਾ। ਬੀਕਾਨੇਰ ਤੋਂ ਮਹਾਰਾਜਾ ਜੋਰਾਵਰ ਸਿੰਘ ਨੰਗੇ ਪੈਰੀ ਚੱਲ ਕੇ ਅਕਾਲ ਤਖ਼ਤ ਦੇ ਮੂਹਰੇ ਆ ਕੇ ਪੁਕਾਰ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ, ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਹਾਮੀ ਭਰੀ ਤੇ ਮਹਾਰਾਜਾ ਕਹਿੰਦਾ ਮੇਰੇ ਮਹਿਲਾਂ ਵਿੱਚ ਟਿਕਾਣਾ ਕਰਿਓ। ਬਾਬਾ ਜੱਸਾ ਸਿੰਘ ਕਹਿੰਦੇ ਪੰਥ ਆਪਣੀ ਮਰਜ਼ੀ ਦੇ ਮੁਤਾਬਕ ਆਸਣ ਲਾਏਗਾ, ਫਿਰ ਜਿਹੜਾ ਬੁੱਢਾ ਜੋੜ ਹੈ ਉਸ ਬੁੱਢਾ ਜੋੜ ਦੀ ਧਰਤੀ ਤੇ ਬੁੱਢਾ ਦਲ ਨੇ ਪੜਾਅ ਕਰਕੇ ਆਸਣ ਲਾਏ। ਕਈ ਪ੍ਰਚਾਰਕ ਕਹਿੰਦੇ ਸਿੰਘਾਂ ਦੀ ਆਰਾਮਗਾਹ। ਖਾਲਸਾ ਜੀ, 200 ਸਾਲ ਖਾਲਸੇ ਨੇ ਆਰਾਮ ਕਰਕੇ ਨਹੀਂ ਸੀ ਵੇਖਿਆ, ਤੇਗ ਮਿਆਨ ਵਿੱਚ ਨਹੀਂ ਸੀ ਪਾਈ। ਬੀਕਾਨੇਰ ਜਾ ਕਰਕੇ ਵੀ ਬੀਕਾਨੇਰ ਦੀ ਰਿਆਸਤ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਬਦਾਲੀ ਤੋਂ ਬਚਾਇਆ ਸੀਗਾ। ਖਾਲਸਾ ਜੀ, ਇਸ ਤਰ੍ਹਾਂ ਪੰਥ ਦੀ ਅਗਵਾਈ ਕੀਤੀ ਉਸ ਮਹਾਨ ਯੋਧੇ ਦਾ ਅੱਜ ਜਨਮ ਦਿਹਾੜਾ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦਾ। ਉਹਨਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ, 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ, ਇਨ੍ਹਾਂ ਵੱਲੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਦੇ ਨਜ਼ਦੀਕ ਉਸ ਥਾਂ ਤੇ ਸਮਾਗਮ ਵੀ ਕਰਵਾਏ ਜਾ ਰਹੇ ਨੇ। ਸੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਮੁੱਚੇ ਖਾਲਸੇ ਪੰਥ ਨੂੰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਦੀ ਬੇਅੰਤ ਬੇਅੰਤ ਵਧਾਈਆਂ। ਵਿਚਾਰ ਨੂੰ ਸੰਕੋਚ ਦੇ ਲੜੀਵਾਰ ਸ਼ਬਦ ਦੀ ਵਿਚਾਰ

0: ਲੜੀਵਾਰ ਸ਼ਬਦ ਦੀ ਵਿਚਾਰ ਮਾਰੂ ਕੀ ਵਾਰ ਦੇ ਉੱਪਰ ਪਹੁੰਚੀ ਹੈ। ਇਸ ਵਾਰ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ, ਉਹਨਾਂ ਦੀ ਵਿਚਾਰ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਹੈ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ
0: ਸਤਿ ਕਮ ਸਕਾਲ ਪੁਰਖ ਵਾਹਿਗੁਰੂ ਪਰਮਾਤਮਾ

ਵਾਕ ਤੋਂ ਗੁਣ ਦੇਣਾ ਵੀ ਮੂਰਖਤਾ ਹੀ ਹੈ। ਕਈ ਵਾਰ ਆਪਾਂ ਬਹੁਤਾ ਜ਼ੋਰ ਉਸ ਥਾਂ ਤੇ ਸਮਝਾਉਂਦੇ ਰਹਿੰਦੇ ਹਾਂ ਜਿਹੜਾ ਸਮਝਣਾ ਹੀ ਨਹੀਂ ਚਾਹੁੰਦਾ। ਮਹਾਰਜ ਕਹਿੰਦੇ ਗੁਣ ਵੀ ਉੱਥੇ ਦੋ ਜਿੱਥੇ ਗੁਣ ਦਾ ਪਾਤਰ ਹੋਵੇ। ਜੇ ਪਾਤਰ ਨਹੀਂ ਹੋਵੇਗਾ ਤੇ ਗੁਣ ਦਿੱਤਾ ਹੋਇਆ

0: ਜਿਹੜਾ ਪਿਆਰਾ ਪਹਿਲਾਂ ਜਾਪਦਾ ਹੀ ਨਹੀਂ ਮੇਰੇ ਨਜ਼ਦੀਕ ਹੈ, ਜਦੋਂ ਸ਼ਬਦ ਦੀ ਵਿਚਾਰ ਕੀਤੀ ਪਹਿਲਾਂ ਸੱਚ ਹਿਰਦੇ ਵਿੱਚ ਆਇਆ, ਸੱਚ ਦੇ ਨਾਲ ਜੀਵਨ ਵਿੱਚ ਸੰਜਮ ਆ ਗਿਆ ਤੇ ਸੰਜਮ ਆਉਣ ਦੇ ਨਾਲ ਉੱਤਮ ਗੁਣਾਂ ਦਾ ਪ੍ਰਵੇਸ਼ ਹੋਇਆ, ਜਦੋਂ ਉੱਤਮ ਗੁਣ ਪ੍ਰਵੇਸ਼ ਹੋਏ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਿਆਰਾ ਜਾਪਣ ਲੱਗ ਪਿਆ।
1: ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣ ਹਾਰਾ।
0: ਜਦੋਂ ਨਾਮ ਹਿਰਦੇ ਵਿੱਚ ਵਸਿਆ ਫਿਰ ਪਤਾ ਲੱਗ ਗਿਆ ਕਿ ਸਭ ਥਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਵਰਤ ਰਿਹਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਅਕਾਲ ਪੁਰਖ ਵਾਹਿਗੁਰੂ ਹੀ ਹਰ ਇੱਕ ਚੀਜ਼ ਦਾ, ਵਸਤੂ ਦਾ, ਕੁਦਰਤ ਦਾ ਕਰਤਾ ਹੈ। ਇਹ ਲੜੀਵਾਰ ਸ਼ਬਦ ਦੀ ਵਿਚਾਰ ਇੱਥੇ ਸੰਕੋਚਦੇ ਹਾਂ। ਬਾਣੀ ਅਗਾਧ ਬੋਧ ਹੈ, ਸੰਪੂਰਨ

ਤੁਰਨਿਆਂ ਤੇ ਕੀਤੀਆਂ ਕਮਾਈਆਂ ਦੇ ਉੱਤੇ ਚੱਲਣ ਦਾ ਯਤਨ ਕਰ ਸਕੀਏ, ਕਿਉਂਕਿ ਜੇ ਅੱਜ ਭਾਰਤ ਦੀ ਧਰਤੀ ਦੇ ਉੱਤੇ ਆਜ਼ਾਦੀ ਦੇ ਨਾਲ ਭਾਰਤ ਵਰਸ਼ ਦੇ ਲੋਕ ਰਹਿੰਦੇ ਆ, ਤੇ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਦੀ ਧਰਤੀ ਦੇ ਉੱਤੇ ਮੰਦਰਾਂ ਵਿੱਚ ਸ਼ੰਖ ਨਾ ਪੂਰੇ ਜਾਂਦੇ, ਮੰਦਰਾਂ ਦੇ ਵਿੱਚ ਰਾਮ ਨਾਮ ਦਾ ਜਪਣਾ ਹੁੰਦਾ, ਜੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦ ਸ਼ਾਹ ਅਬਦਾਲੀ ਦਾ ਮੂੰਹ ਨਾ ਭੰਨਿਆ ਹੁੰਦਾ। ਐਸੇ ਯੋਧੇ ਦੇ ਚਰਨਾਂ ਤੇ ਨਮਸਕਾਰ ਹੈ ਆਪ ਸਭ ਸੰਗਤ ਦਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਰੋਮ ਰੋਮ ਕਰਕੇ ਧੰਨਵਾਦ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿਨ੍ਹਾਂ ਦਾ ਧੰਨਵਾਦ। ਅਤੇ ਬੇਨਤੀ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਜੀ, ਤਿੰਨਾਂ ਵੱਲੋਂ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਦੀ ਯਾਦ ਵਿੱਚ ਅਖੰਡ ਪਾਠ ਸਾਹਿਬਾਂ ਦੇ ਭੋਗ ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਹਾਜ਼ਰੀ ਭਰਨੀ, ਅਖੀਰਲੀ ਪੰਕਤੀ ਦਾ ਜਾਪ ਕਰਕੇ ਫਤਿਹ ਦੀ ਸਾਂਝ

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: आप सुन रहे हैं पुण्य दर्शन।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਕਿ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਹੱਸਦੇ ਖੇਡਦੇ ਮੁਸਕਰਾਉਂਦੇ ਨਿਕਲ ਤੁਰੇ ਹੋਵੋਗੇ ਘਰਾਂ ਤੋਂ। ਅਤੇ ਅੱਜ ਦੇ ਦਿਨ ਲਈ ਜੋ ਵੀ ਮਨ ਦੇ ਵਿੱਚ ਧਾਰਿਆ, ਜੋ ਵੀ ਅੜੇ ਫੜੇ ਕੰਮ ਨੇ, ਉਹ ਸਭ ਤੁਹਾਡੇ ਸਾਂਝੇ ਤਰੀਕੇ ਦੇ ਨਾਲ ਨੇਪਰੇ ਚੜ੍ਹਨ, ਇਸੇ ਅਰਦਾਸ ਦੇ ਨਾਲ ਉਹ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਅੱਗੇ ਵੱਧਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਅੱਜ ਘਰਾਂ ਨੂੰ ਵਾਪਸ ਪਰਤੋ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਪਿਆਰ, ਅਸਰ, ਸੁੱਖ ਲੈ ਕੇ ਆਉਣ, ਬਰਕਤ ਲੈ ਕੇ ਆਉਣ, ਤੰਦਰੁਸਤੀ ਲੈ ਕੇ ਆਉਣ, ਆਪਸੀ ਪਿਆਰ ਭਾਈਚਾਰਾ ਲੈ ਕੇ ਆਉਣ। ਸੋ ਇਸੇ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੀ ਸ਼ੁਰੂਆਤ ਰੱਬ ਦੇ ਨਾਂ ਨਾਲ ਕਰਦੇ ਹਾਂ। ਅੱਜ 20 ਤਰੀਕ ਹੋ ਗਈ ਆ ਮਈ ਦੇ ਮਹੀਨੇ ਦੀ। ਅੱਜ ਬੁੱਧਵਾਰ ਦਾ ਦਿਨ, ਬੁੱਧ ਅਤੇ ਕੰਮ ਸੁੱਧ, ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਇਸੇ ਅਰਦਾਸ ਦੇ ਨਾਲ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ, ਉਸ ਸਤਿਗੁਰੂ ਨੂੰ ਧਿਆਉਂਦੇ ਹਾਂ ਜਿਹੜਾ ਸਭ ਤੋਂ ਵੱਡਾ। ਮਿਲਦੇ ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੋਏਗੀ। ਅੱਜ 20 ਤਰੀਕ ਮਈ ਦਾ ਮਹੀਨਾ 2026 ਅੱਜ ਦਿਨ ਬੁੱਧਵਾਰ ਦਾ ਅਤੇ ਅੱਜ ਦਿਨ ਬੁੱਧ ਅਤੇ ਸਾਰੇ ਦੇ ਸਾਰੇ ਕੰਮ ਤੁਹਾਡੇ ਹੋਣ ਸੁੱਧ ਸਿੱਧੇ ਪੈਣ ਤੁਹਾਡੇ ਸਾਰੇ ਕੰਮ ਇਸੇ ਅਰਦਾਸ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ। ਅੱਜ 6 ਤਰੀਕ ਜੇਠ ਦੇ ਮਹੀਨੇ ਦੀ ਦੇਸੀ ਮਹੀਨਿਆਂ ਦੇ ਵੀ ਨਾਲ ਸਾਂਝ ਤੌਰ 'ਤੇ ਜਾਈਏ ਅਤੇ ਅੱਜ ਦਾ ਦਿਨ ਤੁਹਾਡੇ ਲਈ ਕੁਛ ਖਾਸ, ਕਿਉਂਕਿ ਹਰ ਇੱਕ ਦਿਨ ਸਾਡੇ ਲਈ ਖਾਸ ਹੋਣਾ ਚਾਹੀਦਾ ਅਤੇ ਜੇਕਰ ਨਹੀਂ ਤਾਂ ਇਹਨੂੰ ਖਾਸ ਬਣਾਉਣ ਦੇ ਲਈ ਮਨ ਦੇ ਵਿੱਚ ਇੱਕ ਸੋਹਣਾ ਜਿਹਾ ਵਿਚਾਰ ਅਤੇ ਉਹ ਵਿਚਾਰ ਜੇਕਰ ਉਸ ਰੱਬ ਦਾ ਸ਼ੁਕਰਾਨਾ ਤਾਂ ਇਸ ਤੋਂ ਬਿਹਤਰ ਵਿਚਾਰ ਸਵੇਰੇ ਸਵੇਰੇ ਨਹੀਂ ਹੋ ਸਕਦਾ। ਆਓ ਦਾ ਸ਼ੁਕਰਾਨਾ ਕਰੀਏ ਜਿਹਨੇ ਫਿਰ ਦੁਬਾਰਾ ਤੋਂ ਅੱਜ ਸਾਂਝਾਂ ਪਵਾਈਆਂ ਨੇ, ਜਿਹਦੀ ਬਦੌਲਤ ਇਹ ਸਵਾਸ ਚੱਲ ਰਹੇ ਨੇ, ਅਤੇ ਉਹ ਵੇਖਣ ਦੀ ਕੋਸ਼ਿਸ਼ ਕਰੀਏ ਜੋ ਸਾਨੂੰ ਉਹਨੇ ਦਿੱਤਾ ਅਤੇ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਕਿ ਫੋਰ ਗਰੰਟਿਡ ਲੈ ਕੇ ਤੁਰੇ ਫਿਰਦੇ। ਸੋ ਇਹ ਚੱਲ ਰਹੇ ਸਵਾਸ, ਇਹ ਤੰਦਰੁਸਤੀ, ਇਹ ਪਰਿਵਾਰ, ਸੋਹਣਾ ਆਲਾ ਦੁਆਲਾ, ਘਰ ਬਾਰ, ਗੱਡੀ, ਸੋ ਜੋ ਕੁਛ ਵੀ ਤੁਹਾਡੇ ਕੋਲ ਆ ਉਹ ਸਾਰਾ ਕੁਛ ਜਿਹੜਾ ਇੱਕ ਸਮੇਂ ਆਪਾਂ ਮੰਗ ਮੰਗ ਕੇ ਲਿਆ ਅਤੇ ਹੁਣ ਇਸ ਸਮੇਂ ਸਾਨੂੰ ਉਹਦੀ ਕਦਰ ਘੱਟ ਅਤੇ ਜਿਹੜਾ ਨਹੀਂ ਮਿਲਿਆ ਉਹਦਾ ਰੋਸਾ ਜ਼ਿਆਦਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਵਿਚਾਰ ਕੇ ਅਤੇ ਫਿਰ ਆਪਣੇ ਆਪ ਹੀ ਜਦੋਂ ਅੱਗੇ ਵਧੋਗੇ ਤਾਂ ਸ਼ੁਕਰਾਨਾ ਆਪਣੇ ਆਪ ਤੁਹਾਡੇ ਮਨ ਦੇ ਵਿੱਚੋਂ ਨਿਕਲੂਗਾ। ਸੋ ਆਓ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ। ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਸਵੇਰੇ ਸਵੇਰੇ ਦੇ ਸਮੇਂ ਜੁੜਤ ਬਣਾਉਣ ਦੇ ਲਈ, ਸੋਹਣੇ ਪਿਆਰੇ ਮੈਸੇਜ ਭੇਜਣ ਦੇ ਲਈ, ਇੱਕ ਦੂਸਰੇ ਦੇ ਸੋਹਣੇ ਦਿਨ ਦੀਆਂ ਦੁਆਵਾਂ ਕਰਨ ਦੇ ਲਈ। ਸੋ ਤੁਹਾਡੇ ਸੁੱਖ ਸੁਨੇਹਾਂ ਵੱਲ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਮੌਸਮ ਜਾਣਦੇ ਹਾਂ। ਇਸ ਹਿੱਸੇ ਦੇ ਵਿੱਚ ਟ੍ਰੈਫਿਕ 'ਤੇ ਵੀ ਝਾਤ ਮਾਰਾਂਗੇ ਅਤੇ ਨਾਲ ਦੀ ਨਾਲ ਇਸ ਹਿੱਸੇ ਦੇ ਵਿੱਚ ਤੁਹਾਡੇ ਮੈਸੇਜ, ਅਤੇ ਉਸ ਤੋਂ ਬਾਅਦ ਫਿਰ ਵਧਾਂਗੇ ਆਪਾਂ ਕਹਾਣੀ ਵੱਲ ਨੂੰ। ਫਿਰ ਹੋਊਗੀ ਲਾਫਟਰ ਥੈਰੇਪੀ, 9 ਵਜੇ ਹੋਣਗੀਆਂ ਖਬਰਾਂ, ਅਤੇ ਇਸੇ ਤਰ੍ਹਾਂ ਚੱਲ ਸੋ ਚੱਲ ਸਾਡਾ ਇਹ ਸਫ਼ਰ ਅੱਜ ਲੰਮਾ ਚੱਲਣਾ। ਇਸ ਸੋਹਣੇ ਸਫ਼ਰ ਦੇ ਵਿੱਚ ਤੁਹਾਡੇ ਸੋਹਣੇ ਸਾਥ ਦੇ ਲਈ ਧੰਨਵਾਦ। ਆਓ ਮੌਸਮ ਤੋਂ ਸ਼ੁਰੂਆਤ ਕਰਦੇ ਹਾਂ। ਸਿਡਨੀ ਅੱਜ ਦੇ ਦਿਨ 20 ਤਾਪਮਾਨ ਸ਼ੋਅ ਹੋ ਰਿਹਾ, ਜ਼ਿਆਦਾ ਤੋਂ ਜ਼ਿਆਦਾ ਮੀਂਹ ਦੇ ਚਾਂਸ ਕੋਈ ਨਹੀਂ, ਅਤੇ ਧੁੱਪ ਦੇ ਚਾਂਸ ਅੱਜ ਪੂਰੇ ਪੂਰੇ, ਯਾਨੀ ਕਿ ਬੜਾ ਸੋਹਣਾ ਪਿਆਰਾ ਅੱਜ ਦਿਨ ਲੱਗਣ ਜਾ ਰਿਹਾ ਧੁੱਪ ਵਾਲਾ। ਮੈਲਬਰਨ ਦੇ ਵਿੱਚ ਮੀਂਹ, ਅੱਜ ਧੁੱਪ ਦੇ ਚਾਂਸ ਨਹੀਂ ਗਏ, 70% ਚਾਂਸ ਹੈ ਹਲਕਾ ਫੁਲਕਾ ਮੀਂਹ ਦੇ, 1 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਸ਼ੋਅ ਹੋ ਰਹੀ। ਤਾਪਮਾਨ 17 ਤੱਕ ਸਿਮਰਦਾ ਨਜ਼ਰ ਆ ਰਿਹਾ। ਠੰਡ, ਮੌਸਮ ਪਹਿਲਾਂ ਦੇ ਨਾਲੋਂ ਫਰਕ ਪੈ ਚੁੱਕਾ ਹੈ ਅਤੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਜਾਵੇ, ਇਸ ਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ। ਸੋ ਖਾਸ ਤੌਰ ਦੇ ਉੱਤੇ ਅੱਜ ਮੀਂਹ ਦੇ ਚਾਂਸ ਡੈਂਡੀਨੋਂਗ ਵਾਲੇ ਪਾਸੇ ਕੁਛ ਵਧੇਰੇ ਲੱਗ ਰਹੇ ਨੇ ਅਤੇ ਹਲਕੀ ਗਤੀ 'ਚ ਹਵਾਵਾਂ ਥੋੜ੍ਹੀ ਜਿਹੀ ਠੰਡ ਹੋਰ ਵਧੇਰੇ ਤੁਹਾਨੂੰ ਲਵਾਉਣਗੀਆਂ। ਬ੍ਰਿਸਬੇਨ ਦੇ ਵਿੱਚ 24 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਅੱਜ ਧੁੱਪ ਵੀ ਆ ਅਤੇ ਹਲਕੇ ਜੇ 50% ਚਾਂਸ ਮੀਂਹ ਦੇ ਵੀ ਆ, ਜੋ ਕਿ ਆਪਾਂ ਬਹੁਤੇ ਸੀਰੀਅਸ ਚਲੋ ਨਹੀਂ ਲੈਂਦੇ, ਪਰ ਹਵਾਵਾਂ ਵੈਸਟ ਵਾਲੇ ਪਾਸੇ ਉਹ ਹਲਕੀ ਤੋਂ ਦਰਮਿਆਨੀ ਗਤੀ 'ਚ ਜ਼ਰੂਰ ਨੇ। ਸੋ ਇੱਧਰ ਪਰਥ ਸਵੇਰੇ ਸਵੇਰੇ ਦਾ ਸਮਾਂ ਅਤੇ 8-9 ਤਾਪਮਾਨ ਹੈ, ਠੰਡ ਹੈ ਸਵੇਰੇ ਸਵੇਰੇ, ਪਰ ਅੱਗੇ ਚੱਲ ਕੇ ਧੁੱਪ ਸੋਹਣੀ ਲੱਗੂਗੀ, ਤਾਪਮਾਨ 25 ਤੱਕ ਚੱਲਿਆ ਜਾਊਗਾ। ਅਤੇ ਐਡੀਲੇਡ ਸਾਊਥ ਆਸਟ੍ਰੇਲੀਆ ਅੱਜ 20 ਤਾਪਮਾਨ ਸ਼ੋਅ ਹੋ ਰਿਹਾ, ਜ਼ਿਆਦਾ ਤੋਂ ਜ਼ਿਆਦਾ 60% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ, ਕਾਫੀ ਹਾਈ ਚਾਂਸ ਨੇ ਸਵੇਰਾ ਖਤਮ ਹੋਣ ਤੋਂ ਅਤੇ ਦੁਪਹਿਰਾ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਕੁਛ ਵਧੇਰੇ ਵਿਚਕਾਏ ਜਿਹੇ ਦਿਖਾਈ ਦੇ ਰਹੇ ਨੇ, ਪਰ ਧੁੱਪ ਵੀ ਅੱਗੇ ਚੱਲ ਕੇ ਸੋਹਣੀ। ਹੋਬਾਰਡ ਦੇ ਵਿੱਚ ਅੱਜ 15 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅਤੇ ਧੁੱਪ ਵਾਲਾ ਦਿਨ ਹੈ। ਕੈਨਬਰਾ ਅੱਜ 0 ਮਹਿਸੂਸ ਤੁਸੀਂ ਕਰ ਰਹੇ ਹੋ ਤਾਪਮਾਨ, ਵੈਸੇ 2 ਦੇ ਆਸ ਪਾਸ ਚਲਾ ਗਿਆ, ਅਤੇ 16 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ, ਹਲਕੀ ਗਤੀ ਦੇ ਵਿੱਚ ਹਵਾਵਾਂ ਨੇ, ਅਤੇ ਕੈਨਬਰਾ ਦਾ ਮੌਸਮ ਠੰਡਾ ਠੰਡਾ, ਅਤੇ ਡਾਰਵਿਨ ਦਾ ਗਰਮ ਗਰਮ, 33 ਤਾਪਮਾਨ ਅੱਜ, ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸੋ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਅਤੇ ਹੁਣ ਆਪਾਂ ਟ੍ਰੈਫਿਕ ਵੱਲੋਂ ਵੱਧਦੇ ਹਾਂ। ਤੁਹਾਡੇ ਕੋਲ ਕੋਈ ਜਾਣਕਾਰੀ ਟ੍ਰੈਫਿਕ ਬਾਰੇ ਤਾਂ ਜ਼ਰੂਰ ਸਾਨੂੰ ਭੇਜਦਿਆ ਕਰੋ, ਭੇਜਣ ਦੇ ਲਈ 044-747-1674, 0447-1674-7 'ਤੇ ਵਟਸਐਪ ਕਰ ਦਿਓ ਅਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਹੁਣ ਤੱਕ ਕੁਛ ਪਹੁੰਚਿੰਗ ਅਪਡੇਟ ਦੇ ਵਿੱਚ, ਕਿਆਲਬਾ ਦਾ ਇਲਾਕਾ ਜਿਹੜਾ ਕਿ ਬਿਲਕੁਲ ਆਪਣਾ ਗੁਆਂਢੀ ਹੋ ਗਿਆ, ਸੋ MAT ਰਿੰਗ ਰੋਡ ਦੇ ਉੱਤੇ ਮਿਡਲ ਲੇਨ ਜਿਹੜੀ ਉਹ ਬੰਦ ਕੀਤੀ ਗਈ ਹੈ, MAT ਰਿੰਗ ਰੋਡ ਦੇ ਗ੍ਰੀਨਸਪੁਰੋ ਬਾਉਂਡ, ਅਤੇ ਇਹ 40 ਦੀ ਸਪੀਡ ਇੱਥੇ ਕੀਤੀ ਗਈ ਹੈ। 4 ਲੇਨਾਂ ਜਿਹੜੀਆਂ ਫਿਲਹਾਲ ਖੁੱਲ੍ਹੀਆਂ ਰੱਖੀਆਂ ਗਈਆਂ ਨੇ, ਇੱਕ ਗੱਡੀ ਖਰਾਬ ਹੋ ਗਈ ਹੈ ਇੱਥੇ, ਸੋ ਇਹਨੂੰ ਵੇਖੋ ਕਦੋਂ ਹਟਾਇਆ ਜਾਂਦਾ। 20 ਮਿੰਟ ਪਹਿਲਾਂ ਦੀ ਇਹ ਅਪਡੇਟ ਹੈ, ਅਤੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਦੱਸ ਦਿਓ। ਵੈਸੇ ਬਾਕੀ ਜਦੋਂ ਤੁਸੀਂ ਮਰਜ਼ ਕਰੋਗੇ ਤਾਂ ਉਸ ਸਮੇਂ ਰਫ਼ਤਾਰ ਆਪਣੀ ਜਿਹੜੀ ਹੈ ਉਹ ਠੀਕ ਘਟਾ ਕੇ ਰੱਖ ਲਿਓ। ਸੋ ਡਿਲੇ ਸਵੇਰੇ ਸਵੇਰੇ ਸ਼ੁਰੂ ਹੋ ਚੁੱਕੇ ਨੇ, ਖਿਆਲ ਰੱਖਿਓ। ਇਸ ਤੋਂ ਇਲਾਵਾ ਘੰਟਾ ਕੁ ਪਹਿਲਾਂ ਦੀ ਅਪਡੇਟ ਸੀ ਸਾਊਥ ਬੈਂਕ ਤੋਂ, ਜਿੱਥੇ ਵੈਸਟ ਗੇਟ ਫਰੀਵੇ ਸਾਊਥ ਬੈਂਕ ਦਾ ਇਲਾਕਾ ਜਿੱਥੇ ਇੱਕ ਗੱਡੀ ਨੂੰ ਅੱਗ ਲੱਗ ਗਈ। ਸੋ ਹੁਣ ਤੱਕ ਇਹਨੂੰ ਹਟਾ ਅਤੇ ਲਿਆ ਗਿਆ ਪਾਸੇ, ਪਰ ਟ੍ਰੈਫਿਕ ਜ਼ਰੂਰ ਹੁਣ ਤੱਕ ਪ੍ਰਭਾਵਿਤ ਨਜ਼ਰ ਆ ਰਹੀ ਹੈ। ਸੋ ਜੇ ਤੁਹਾਡੇ ਕੋਲ ਵਧੇਰੇ ਜਾਣਕਾਰੀ ਆ ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀ ਕਰ ਦਿਓ, ਤਾਂ ਕਿ ਅੱਗੇ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰ ਦਈਏ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹੁਣ ਆਪਾਂ ਵਧੀਏ ਅਗਾਂਹ ਨੂੰ ਅਤੇ ਜਾਣਦੇ ਹਾਂ ਕੁਛ ਹੋਰ ਵੈਬਸਾਈਟਾਂ ਫੋਲ ਕੇ ਵੇਖ ਲੈਂਦੇ ਕੀ ਆ। ਈਸਟਰਨ ਫਰੀਵੇ ਦੇ ਉੱਤੇ ਦੱਸ ਦਈਏ ਕਿ ਕੰਮਕਾਰ ਚੱਲ ਰਿਹਾ ਅਤੇ ਕੋਈ ਵਧੇਰੇ ਜਾਣਕਾਰੀ ਚਾਹੀਦੀ ਹੈ ਅਤੇ ਟਰਾਂਸਪੋਰਟ ਵਿਕਟੋਰੀਆ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਵੇਖ ਸਕਦੇ ਹੋ। ਖਾਸ ਤੌਰ ਦੇ ਉੱਤੇ ਬਲੀਨ ਅਤੇ ਟਰਾਮ ਰੋਡ ਦੇ ਵਿਚਕਾਰ ਜਿਹੜੇ ਚੱਲ ਰਹੇ ਕੰਮਕਾਰ ਨੇ, ਉਹਨਾਂ ਦੇ ਕਰਕੇ ਡਰਾਈਵਰਾਂ ਨੂੰ ਵਾਧੂ ਸਮਾਂ ਲੈ ਕੇ ਨਿਕਲਣ ਦੀ ਸਲਾਹ ਫਿਲਹਾਲ ਦਿੱਤੀ ਗਈ ਹੈ। ਅਤੇ ਇੱਧਰ ਐਡਗਰ ਰੋਡ ਸਿਟੀ ਵੱਲ ਜਿਹੜਾ ਜਾਣ ਵਾਲਾ ਰੈਂਪ ਹੈ, ਜੂਨ ਦੇ ਅੱਧ ਤੱਕ ਬੰਦ ਰਹਿਣਾ ਅਤੇ ਬਦਲਵੇਂ ਰਸਤਵੇ ਯਾਨੀ ਕਿ ਡੀ ਟੂਰ ਜਿਹੜੇ ਨੇ ਉਹ ਦਿੱਤੇ ਗਏ ਨੇ। ਸੋ ਵਧੇਰੇ ਕੋਈ ਜਾਣਕਾਰੀ ਚਾਹੀਦੀ ਹੈ ਅਤੇ ਵਿਕਟੋਰੀਆਜ਼ ਬਿਗ ਬਿਲਡ ਵੈਬਸਾਈਟ ਹੈ, ਇਹਦੇ ਉੱਤੇ ਜਾ ਕੇ ਤੁਸੀਂ ਹਾਸਲ ਕਰ ਸਕਦੇ ਹੋ ਜਿੱਥੇ ਜਿੱਥੇ ਕੀ ਹੋ ਰਿਹਾ। ਕੁਛ ਇੱਕ ਮੇਜਰ ਦੇ ਉੱਤੇ ਆਪਾਂ ਝਾਤੀ ਮਾਰ ਲੈਂਦੇ, ਜਿੱਦਾਂ ਕਿ ਮੈਲਬਨ ਏਅਰਪੋਰਟ, ਮੈਲਬਨ ਏਅਰਪੋਰਟ ਦੇ ਆਲੇ ਦੁਆਲੇ ਕੰਮਕਾਰ ਜਿਹੜੇ ਚੱਲ ਰਹੇ ਨੇ, ਕੰਸਟਰਕਸ਼ਨ ਚੱਲ ਰਹੀ ਹੈ, ਇਸ ਵਜ੍ਹਾ ਕਰਕੇ ਰਸਤੇ ਕਈ ਬਦਲੇ ਨੇ, ਕਈ ਬਦਲਵੇਂ ਰੂਟ ਹੋਣ ਦੇ ਕਰਕੇ ਰਾਤ ਦੇ ਸਮੇਂ 11 ਵਜੇ ਤੋਂ ਸਵੇਰੇ 4 ਵਜੇ ਤੱਕ ਕਈ ਐਕਸੈਸ ਜਿਹੜੇ ਨੇ ਉਹ ਬੰਦ ਰਹਿੰਦੇ ਨੇ ਰੋਡ ਦੇ। ਸੋ ਇਸ ਕਰਕੇ ਤੁਸੀਂ ਵਧੇਰੇ ਸਮਾਂ ਲੈ ਕੇ ਨਿਕਲਣਾ ਅਤੇ ਜਾਂ ਫਿਰ ਤੁਸੀਂ ਭਰ ਕੇ ਨਿਕਲਣਾ ਨੈਵੀਗੇਟਰ ਦੇ ਉੱਤੇ, ਅਤੇ ਇਹਦੇ ਬਾਰੇ ਵਧੇਰੇ ਜਾਣਕਾਰੀ ਲੈਣੀ ਆ ਅਤੇ ਤੁਸੀਂ ਮੈਲਬਨ ਏਅਰਪੋਰਟ ਦੀ ਵੈਬਸਾਈਟ 'ਤੇ ਜਾ ਸਕਦੇ ਹੋ। ਉੱਥੇ ਜਾ ਕੇ ਤੁਸੀਂ ਰੋਡ ਡਿਲੇ ਅਤੇ ਡਿਸਟਰਪਸ਼ਨ ਭਰ ਲਿਓ ਅਤੇ ਉੱਥੇ ਤੁਹਾਨੂੰ ਬਾਕੀ ਦੀ ਜਾਣਕਾਰੀ ਮਿਲ ਜੂਗੀ। ਇਸ ਟਾਈਮ ਦੇ ਉੱਤੇ ਕਲੇਰਿੰਡਾ ਰੋਡ ਦੇ ਉੱਤੇ ਵੀ ਕੰਮਕਾਰ ਚੱਲ ਰਿਹਾ ਅਤੇ ਰਾਤ ਦੇ ਸਮੇਂ ਇੱਥੇ ਵੀ ਬੰਦ ਰਹਿੰਦੀ ਆਵਾਜਾਈ। ਸੋ ਉਹਦਾ ਖਿਆਲ ਰੱਖਿਓ ਤੁਸੀਂ, ਪੀਕ ਆਵਰਸ ਦੇ ਵਿੱਚ ਹੋ ਤੁਸੀਂ। ਅਤੇ ਸਵੇਰ ਦੇ ਸਮੇਂ ਮੈਲਬਨ ਦੇ ਵਿੱਚ ਅੱਜ ਕਾਫੀ ਜ਼ਿਆਦਾ ਟ੍ਰੈਫਿਕ ਹੈ, ਸੋ ਆਪਣੇ ਸਫ਼ਰ ਦੇ ਲਈ ਵਾਧੂ ਸਮਾਂ ਲੈ ਕੇ ਚੱਲੋ ਅਤੇ ਜ਼ਿਆਦਾ ਬਿਹਤਰ ਹੋਊਗਾ। ਅਤੇ ਵਾਧੂ ਸਮੇਂ ਦੇ ਵਿੱਚ ਪੇਸ਼ੈਂਸ ਜ਼ਰੂਰ ਬਣਾਈ ਰੱਖਿਓ। ਬਾਕੀ ਜਿਹੜੇ ਜਿਹੜੇ ਵੀ ਸੋਰਸ ਤੁਸੀਂ ਵਰਤਦੇ ਹੋ ਨੈਵੀਗੇਸ਼ਨ ਦੇ, ਉਹਨਾਂ ਦੇ ਉੱਤੇ ਹੋਰ ਵਧੇਰੇ ਜਾਣਕਾਰੀਆਂ ਤੁਸੀਂ ਜ਼ਰੂਰ ਪ੍ਰਾਪਤ ਕਰ ਸਕਦੇ ਹੋ। ਅਤੇ ਜੋ ਤੁਸੀਂ ਇਸ ਟਾਈਮ ਮਹਿਸੂਸ ਕਰ ਰਹੇ ਹੋ ਪਰਸਨਲ ਲੈਵਲ ਦੇ ਉੱਤੇ, ਉਹ ਜੇਕਰ ਤੁਹਾਨੂੰ ਲੱਗੇ ਇੰਪੋਰਟੈਂਟ ਹੈ ਤਾਂ ਜਿੱਥੇ ਵੀ ਕਿਤੇ ਰੋਕੋਗੇ ਉਹ ਸਾਨੂੰ ਸਾਡੇ ਸਰੋਤਿਆਂ ਦੇ ਲਈ ਜ਼ਰੂਰ ਤੁਸੀਂ ਭੇਜ ਦਿਓ। ਕੋਈ ਕਿਸੇ ਕਿਸਮ ਦੀ ਐਮਰਜੈਂਸੀ ਹੈ ਤਾਂ 000 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ। ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ ਅਤੇ ਜ਼ਿਆਦਾ ਟ੍ਰੈਫਿਕ ਤਾਂ ਹੁੰਦੀ ਹੈ, ਸਿਡਨੀ ਵੱਡਾ ਸ਼ਹਿਰ ਹੈ ਪਰ ਉਹਦੇ ਨਾਲ ਨਾਲ ਕੁਛ ਸੜਕਾਂ ਦੇ ਕੰਮਕਾਰ ਜਿਹੜੇ ਚੱਲ ਰਹੇ ਨੇ ਉਹਦੀ ਵਜ੍ਹਾ ਦੇ ਕਰਕੇ ਸਮੱਸਿਆ ਪੈਰਾਮਾਟਾ ਰੋਡ ਦੇ ਉੱਤੇ ਇੰਨੀ ਦਿਨੀ ਕੁਛ ਵਧੇਰੇ ਹੈ। ਸੋ ਇਸ ਟਾਈਮ ਦੇ ਉੱਤੇ 5 ਡੌਕ ਅਤੇ ਹੋਮਬੁਸ਼ ਦੇ ਵਿਚਕਾਰ ਮੁਰੰਮਤ ਦਾ ਕੰਮ ਚੱਲ ਰਿਹਾ ਅਤੇ 20 ਮਈ ਤੱਕ ਇਹ ਜਾਰੀ ਰਹਿਣਾ ਸੀ, ਯਾਨੀ ਕਿ ਅੱਜ ਦੇ ਦਿਨ ਇਹ ਹੋ ਸਕਦਾ ਸਮਾਪਤ। ਸੋ ਡਰਾਈਵਰਾਂ ਨੂੰ ਅੱਜ ਦੇ ਦਿਨ ਤੱਕ ਦੀ ਸਲਾਹ ਇਹ ਆ ਵੀ ਥੋੜ੍ਹਾ ਵਧੇਰੇ ਸਮਾਨ ਲੈ ਕੇ ਚੱਲਿਓ। ਅਤੇ ਇੱਥੇ ਹੀ ਵਧੇਰੇ ਜਾਣਕਾਰੀ ਤੁਸੀਂ ਲੈਣੀ ਆ ਅਤੇ ਲਾਈਵ ਟ੍ਰੈਫਿਕ ਨਿਊ ਸਾਊਥ ਵੇਲ ਦੇ ਉੱਤੇ ਤੁਸੀਂ ਕਰ ਸਕਦੇ ਹੋ ਲੌਗਇਨ। ਇਸ ਤੋਂ ਇਲਾਵਾ ਜੇਕਰ ਆਪਾਂ ਫੈਰੀ ਦੀ ਗੱਲ ਕਰੀਏ ਤਾਂ ਫੈਰੀ ਦਾ ਫਿਲਹਾਲ ਇਹਦਾ ਵੀ ਕੰਮਕਾਰ ਕਈ ਚੱਲ ਰਹੇ ਨੇ ਫੈਰੀ ਰੂਟ ਦੇ। ਸੋ ਇਸੇ ਵਜ੍ਹਾ ਦੇ ਕਰਕੇ ਅੱਜ ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਕਿ ਇਹ ਕੰਮਕਾਰਾਂ ਕਰਕੇ ਤੁਹਾਨੂੰ ਦੇਰ ਸਵੇਰ ਹੋ ਸਕਦੀ ਹੈ, ਕੁਛ ਰੂਟ ਰੱਦ ਹੋ ਸਕਦੇ ਆ, ਕੁਛ ਟੂਰ ਜਿਹੜੇ ਨੇ ਉਹ ਤੁਹਾਡੇ ਕੈਂਸਲ ਹੋ ਸਕਦੇ। ਸੋ ਹੁਣ ਤੱਕ ਤੁਹਾਡੇ ਕੋਲ ਜਾਣਕਾਰੀ ਹੋਊਗੀ, ਪਰ ਕਿਰਪਾ ਕਰਕੇ ਤੁਸੀਂ ਪਹਿਲਾਂ ਹੀ ਇੱਕ ਵਾਰੀ ਜ਼ਰੂਰ ਚੈੱਕ ਕਰ ਲਿਓ ਫੈਰੀ ਦੀ ਵੈਬਸਾਈਟ ਦੇ ਉੱਤੇ ਜਾ ਕੇ। ਸੋ ਇਸ ਟਾਈਮ ਦੇ ਉੱਤੇ ਪੀਕ ਆਵਰ ਨੇ ਅਤੇ ਪੀਕ ਆਵਰ ਦੇ ਵਿੱਚ ਭੀੜ ਹੋਣੀ ਹੋਣੀ ਆ, ਅਤੇ ਇਸ ਭੀੜ ਦੇ ਵਿੱਚ ਆਪਾਂ ਕੀ ਕਰਨਾ, ਆਪਾਂ ਰੱਖਣੇ ਆ ਧਰਵਾਸ, ਆਪਾਂ ਪੇਸ਼ੈਂਸ, ਰੱਬ ਰੱਬ ਕਰਦੇ ਰਹਿਣਾ। ਰੇਡੀਓ ਸੁਣ ਰਹੇ ਹੋ ਤਾਂ ਰੇਡੀਓ ਸੁਣਨਾ, ਅਤੇ ਇਸ ਸਮੇਂ ਦੇ ਦਰਮਿਆਨ ਤੁਸੀਂ ਸੋਹਣਾ ਕੁਛ ਚੰਗਾ ਸੋਚ ਸਕਦੇ ਹੋ ਜਿਹੜਾ ਤੁਹਾਨੂੰ ਵੈਸੇ ਸਮਾਂ ਨਹੀਂ ਸੀ ਲੱਗਾ। ਸੋ ਇਹ ਮੰਨ ਕੇ ਚੱਲੋ ਵੀ ਇਹ ਤੁਹਾਨੂੰ ਰੱਬ ਨੇ ਹੁਣ ਸਮਾਂ ਦਿੱਤਾ ਜਿਹਦੇ ਵਿੱਚ ਤੁਸੀਂ ਕੁਛ ਘਰ ਦੇ ਮਸਲੇ, ਕੋਈ ਕੰਮ ਕਾਰ ਦੇ ਮਸਲੇ, ਕੋਈ ਹੋਰ ਚੀਜ਼ਾਂ ਜਿਹੜੀਆਂ ਭੁੱਲੀਆਂ ਵਿਸਰੀਆਂ ਨੇ ਉਹ ਚੇਤੇ ਲਿਆਉਣ ਦੇ ਲਈ ਬੜਾ ਵਧੀਆ ਟਾਈਮ ਹੁੰਦਾ, ਅਤੇ ਉਹ ਤੁਸੀਂ ਜ਼ਰੂਰ ਕਰ ਲਿਓ। ਅਤੇ ਜੇ ਸਾਰਾ ਕੁਛ ਹੋਇਆ ਤਾਂ ਫਿਰ ਤੁਸੀਂ ਰੱਬ ਰੱਬ ਕਰੋ, ਅਤੇ ਜੇ ਗਾਉਣ ਪਾਣੀ ਦੇ ਸ਼ੌਕੀਨ ਹੋ ਤਾਂ ਹਲਕਾ ਹਲਕਾ ਸਵੇਰੇ ਕੋਲ ਵਧੀਆ ਜਿਹਾ ਗਾਣਾ ਗੁਣਗੁਣਾ ਸਕਦੇ ਹੋ ਤੁਸੀਂ, ਜਿੱਦਾਂ ਵੀ ਤੁਹਾਨੂੰ ਚੰਗਾ ਲੱਗੇ, ਮੂਡ ਆਪਣਾ ਠੀਕ ਰੱਖੋ। ਧੰਨਵਾਦ। ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਟ੍ਰੈਫਿਕ ਤੋਂ ਬਾਅਦ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ। ਬਹੁਤ ਮਿਹਰਬਾਨੀ ਅਤੇ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਕਰਮਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜ ਚੁੱਕੇ ਨੇ। ਸ਼ੈਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਮਰਨ ਜੀ ਕਹਿੰਦੇ ਨੇ ਕਿ ਹੈਪੀ ਹੰਪ ਡੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਐਡੀਲੇਡ ਤੋਂ ਮੰਡ ਸਾਹਿਬ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਸਮਾਈਲ ਨਾਲ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇੱਧਰ ਕ੍ਰੈਨਬਰਨ ਮਾਫੀ ਚਾਹੁੰਦਾ ਰਿਆਸਤ ਦੇ ਬੈਰਿਕ ਦੇ ਪਾਣੀਆਂ ਤੋਂ ਹਰਚੰਦ ਸਿੰਘ ਢਿੱਲੋਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੀ ਟੀਮ ਦੇ ਲਈ। ਕਹਿੰਦੇ ਨੇ ਕਿ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਸਾਰਿਆਂ 'ਤੇ। ਗੁੱਡ ਮੋਰਨਿੰਗ ਦੀ ਸਾਂਝ ਹਰ ਰੋਜ਼ ਦੀ ਤਰ੍ਹਾਂ ਰੋਹਿਤ ਕੁਮਾਰ ਜੀ ਪਾ ਰਹੇ ਨੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਸਭ ਦਾ ਦਿਨ ਵਧੀਆ ਵਧੀਆ ਹੋਵੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਜਤਿੰਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਾਰਿਆਂ ਦਾ ਦਿਨ ਵਧੀਆ ਵਧੀਆ ਹੋਵੇ। ਕਲਕੱਲ ਤੋਂ ਪੈ ਗਈਆਂ ਨੇ ਸਾਂਝਾਂ। ਅਤੇ ਮਨਜੀਤ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਸੁਬਾਹ ਉਹ ਪੌੜੀ ਹੈ ਜਿਸ ਨਾਲ ਤੁਸੀਂ ਮਨ ਵਿੱਚ ਉਤਰ ਵੀ ਸਕਦੇ ਹੋ ਅਤੇ ਮਨੋਂ ਲੱਥ ਵੀ ਸਕਦੇ ਹੋ। ਸਤਿ ਸ਼੍ਰੀ ਅਕਾਲ ਰੇਡੀਓ ਹੰਝ ਦੇ ਸਾਰੇ ਸੁਣਨ ਵਾਲਿਆਂ ਦੇ ਲਈ। ਅਤੇ ਵਾਹਿਗੁਰੂ ਜੀ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਸਭਨਾਂ ਦਾ ਦੁੱਖ ਦੂਰ ਹੋਵੇ। ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੀਆਂ ਮਿਹਨਤਾਂ ਨੂੰ ਫੁੱਲ ਲਾਉਣਾ ਤਾਂ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਇਹ ਪਿਆਰਾ ਜਿਹਾ ਮੈਸੇਜ ਅੰਮ੍ਰਿਤ ਜੀ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ। ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਜੇਕਰ ਭੁੱਲੇ ਕੋਈ ਗਲਤੀ ਹੋ ਜਾਵੇ ਤਾਂ ਉਸ ਲਈ ਮਾਫ਼ੀ ਮੰਗ ਲੈਣ ਨਾਲ ਤੁਸੀਂ ਛੋਟੇ ਨਹੀਂ ਹੋ ਜਾਂਦੇ। ਸ਼ੁਭ ਸਵੇਰ, ਧੰਨਵਾਦ ਤੁਹਾਡਾ ਜਸਵਾਲ ਸਾਹਿਬ, ਬਹੁਤ ਸੋਹਣਾ ਪਿਆਰਾ ਸੁਨੇਹਾ। ਅਤੇ ਲਵਜੋ ਧੁਨਾ ਜੀ ਧੁਨਾ ਜੀ ਲੋੜ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਿੰਦਰ ਖਿੰਦਾ ਜੀ ਪਰਿਵਾਰ ਸਮੇਤ ਤੁਹਾਡੇ ਸਾਰਿਆਂ ਦੇ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਐਡੀਲੇਡ ਤੋਂ ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਪਰਥ ਤੋਂ ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਸਾਰਿਆਂ ਦੀ ਚੰਗੀ ਸਿਹਤ ਤੰਦਰੁਸਤੀ ਦੀ ਅਰਦਾਸ ਕਰਦੇ ਨੇ। ਕਹਿੰਦੇ ਨੇ ਕਿ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ। ਨਰਿੰਦਰ ਸਿੰਘ ਸੈਮੀ ਜੀ ਕਹਿੰਦੇ ਨੇ ਕਿ ਖੁੱਲ੍ਹ ਗਈ ਲੇਨ MAT ਦੀ। ਧੰਨਵਾਦ ਤੁਹਾਡਾ ਸੈਮੀ ਸਾਹਿਬ। ਸੋ MAT ਦੇ ਜਿਹੜੀ ਬਲੋਕ ਸੀ, ਕਹਿੰਦੇ ਨੇ ਕਿ ਖੁੱਲ੍ਹ ਗਿਆ ਵਾ। ਅਤੇ ਹੁਣ ਦੱਸਿਓ ਵੀ ਟ੍ਰੈਫਿਕ ਹਾਲੇ ਵੀ ਚੱਲ ਰਹੀ ਹੈ ਜਾਂ ਕਿੱਦਾਂ, ਪਰ ਸਵੇਰੇ ਸਵੇਰੇ ਟ੍ਰੈਫਿਕ ਰਹਿਣੀ ਆ, ਇਹ ਚੀਜ਼ ਮੰਨ ਕੇ ਚਲੋ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ 6 ਜੇਠ ਹੋ ਗਿਆ ਅੱਜ ਦੇਸੀ ਮਹੀਨਿਆਂ ਦੇ ਵਿੱਚ, ਅਤੇ ਬੁੱਧਵਾਰ ਦਾ ਦਿਨ ਅਤੇ 20 ਮਈ। ਧੰਨਵਾਦ ਤੁਹਾਡਾ ਜੀ, ਇਸ ਸਾਂਝ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ। ਪਾਵਲਾ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਅਤੇ ਸੁੱਖ ਸਰਾਂ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ। ਹਰਜਿੰਦਰ ਬਾਬਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਭ ਦੀ ਖੁਸ਼ੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪਾਉਂਦੇ ਨੇ ਸਾਰੇ ਹਾਂਜੀ ਪਰਿਵਾਰ ਦੇ ਲਈ। ਕਹਿੰਦੇ ਕਿ ਸੋਹਣਾ ਦਿਨ ਰਹੇ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਗੱਡੀ ਧਿਆਨ ਦੇ ਨਾਲ ਡਰਾਈਵ ਕਰਿਓ ਅਤੇ ਲਵਲੀ ਜਿਹਾ ਦਿਨ ਰਹੇ ਸਾਰਿਆਂ ਦਾ। ਸੁਖਦੀਪ ਸਿੰਘ ਘੁੰਮਣ ਜੀ ਹਾਂਜੀ ਇੱਕ ਕਹਾਣੀ ਭੇਜਦੇ ਨੇ ਅਤੇ ਮੈਂ ਇਹ ਕਹਾਣੀ ਸਾਂਭ ਕੇ ਅਤੇ ਲਓ ਰੱਖ ਲਈ ਅਤੇ ਇਹ ਕਹਾਣੀ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਜ਼ਰੂਰ ਪੜ੍ਹਾਂਗੇ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੇ ਸਾਰੇ ਸੁਣਨ ਵਾਲਿਆਂ ਦੇ ਲਈ। ਅਤੇ ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ ਸਾਰਿਆਂ ਦੇ ਲਈ। ਅਤੇ ਮਾਨ ਸਾਹਿਬ ਮੈਲਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਭ ਦੀਆਂ ਸੋਹਣੇ ਦਿਨ ਦੀਆਂ ਕਾਮਨਾਵਾਂ ਕਰਦੇ ਨੇ ਅਤੇ ਸੋਹਣਾ ਸਰੋਤਿਆਂ ਦਾ ਖੁਸ਼ਹਾਲ ਦਿਨ ਬਣਾਉਣ ਦੇ ਲਈ ਕਹਿੰਦੇ ਨੇ ਕਿ ਤੁਹਾਡਾ ਧੰਨਵਾਦ। ਅਤੇ ਨਾਲ ਭੇਜਦੇ ਨੇ ਰੋਜ਼ਾਨਾ ਦੀ ਤਰ੍ਹਾਂ ਚਾਹ, ਕੌਫੀਆਂ ਅਤੇ ਬਿਸਕਿਟ। ਜਸਪ੍ਰੀਤ ਸਿੰਘ ਲਬਾਣਾ ਜੀ ਗੁੱਡ ਮੋਰਨਿੰਗ ਭੇਜਦੇ ਨੇ ਐਡੀਲੇਡ ਤੋਂ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ। ਐਡੀਲੇਡ ਵਾਲਿਓ, ਬ੍ਰਿਸਬੇਨ ਵਾਲਿਓ, ਗੋਲਕੋਸਟ ਵਾਲਿਓ, ਪੈਕਨਮ ਵਾਲਿਓ, ਧੰਨਵਾਦ ਤੁਹਾਡਾ। ਗੁਰਤੇਜ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ। ਅਤੇ ਅਜੀਤ ਬੁੱਟਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਚਾਹ ਪਾਣੀ ਭੇਜਦੇ ਨੇ, ਕੌਫੀ ਭੇਜਦੇ ਨੇ, ਚੋਕਲੇਟਾਂ ਭੇਜਦੇ ਨੇ ਸਵੇਰੇ ਸਵੇਰੇ। ਅੰਮ੍ਰਿਤ ਭੈਣ ਜੀ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਸਾਰਿਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ੍ਹ ਇਹਨਾਂ ਦਾ ਡਿਨਰ ਸੀ ਗਾਰਲਿਕ ਨੂਡਲਸ, ਵਾਹ ਵਧੀਆ ਜੀ, ਸੋਹਣਾ ਸੋਹਣਾ, ਮੌਸਮ ਠੰਡਾ ਠੰਡਾ ਅਤੇ ਨਾਲ ਗਾਰਲਿਕ ਗਾਰਲਿਕ, ਅਤੇ ਬਹੁਤ ਵਧੀਆ, ਸਾਡੀ ਸਿਹਤ ਦੇ ਲਈ ਚੰਗਾ ਜੀ। ਜੇਕਰ ਨਹੀਂ ਤੁਸੀਂ ਖਾਂਦੇ ਤਾਂ ਥੋੜ੍ਹਾ ਜਿਹਾ ਸੇਵਨ ਵਧਾ ਦਿਓ। ਗਾਰਲਿਕ ਚੰਗੀ ਚੀਜ਼ ਆ, ਸਾਡੇ ਖੂਨ ਨੂੰ ਪਤਲਾ ਰੱਖਦਾ ਹੈ, ਸਾਫ਼ ਰੱਖਦਾ, ਅਤੇ ਹੋਰ ਵੀ ਬਹੁਤ ਸਾਰੇ ਫਾਇਦੇ ਸਾਨੂੰ ਠੰਡ ਦੇ ਵਿੱਚ ਖਾਣ ਦੇ। ਅਤੇ ਇਸ ਕਰਕੇ ਥੋੜ੍ਹੀ ਜਿਹੀ ਮਾਤਰਾ ਹੁਣ ਤੁਸੀਂ ਵਧਾ ਸਕਦੇ ਹੋ, ਕੋਸ਼ਿਸ਼ ਕਰਕੇ ਜੇ ਕੱਚਾ ਖਾ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ। ਅਤੇ ਪਰ ਕੱਚਾ ਖਾਣ ਦੇ ਲਈ ਰੋਟੀ ਦੇ ਨਾਲ ਖਾਇਓ, ਕਿਉਂਕਿ ਜੇ ਭੁੱਖੇ ਢਿੱਡ ਕਈ ਵਾਰੀ ਖਾ ਲਓ, ਖਾਲੀ ਪੇਟ ਖਾ ਲਓ, ਤਾਂ ਉਹ ਤੁਹਾਨੂੰ ਖਰਾਬ ਕਰਦਾ। ਅਤੇ ਹੁਣ ਆਪਾਂ ਲੈਂਦੇ ਹਾਂ ਇਜਾਜ਼ਤ ਇੱਕ ਬ੍ਰੇਕ, ਅਤੇ ਉਸ ਤੋਂ ਬਾਅਦ ਫਿਰ ਆ ਕੇ ਅਤੇ ਆਪਾਂ ਤੁਹਾਡੇ ਨਾਲ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ ਰੇਡੀਓ ਹਾਂਜੀ 1674।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.in।

0: ब्रोकर्स। अपनी इंश्योरेंस की हर लोड़ ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनिआं दा एक मजबूत घर। हाउस एंड लैंड एक्सपर्ट्स ऑर्बिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते।
1: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ ਅਤੇ ਅੱਜ ਦੇ ਦਿਨ ਦੇ ਲਈ ਖੁਸ਼ ਹੋਵੋਗੇ, ਚਿਹਰੇ 'ਤੇ ਖੁਸ਼ੀ ਹੋਏਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮਨਦੀਪ ਆਪਣੇ ਘਰਦਿਆਂ ਦੀ ਬੜੀ ਲਾਡਲੀ ਧੀ ਸੀ। ਉਹਦਾ ਪਿਓ ਨਿਰੰਜਨ ਸਿੰਘ ਬੜਾ ਹੀ ਪਿਆਰ ਕਰਦਾ ਸੀ। ਪੜ੍ਹਾਈ ਖਤਮ ਹੋਈ ਤਾਂ ਪਰਿਵਾਰ ਨੇ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਬਸ ਫਿਰ ਕੀ ਸੀ, ਇੱਕ ਦਿਨ ਭੂਆ ਨੇ ਦੱਸ ਪਾਈ, ਕਹਿੰਦੇ ਨੇ ਕਿ ਮੁੰਡਾ ਮਾਲਵੇ ਦਾ, ਕੈਨੇਡਾ ਦੇ ਵਿੱਚ ਰਹਿੰਦਾ, ਪਰਿਵਾਰ ਪੱਕਾ, ਵੇਖ ਲਓ ਜੇਕਰ ਮਨ ਕਰਦਾ ਕੁੜੀ ਕੈਨੇਡਾ ਜਾ ਕੇ ਪੱਕੀ ਹੋ ਜਾਊਗੀ। ਹੁਣ ਆਖਿਰਕਾਰ ਪੜ੍ਹ ਕੇ ਕਰਨਾ ਵੀ ਕੀ ਆ। ਫੋਟੋ ਵਿਖਾਈ ਤਾਂ ਮੁੰਡਾ ਵੀ ਪਸੰਦ ਆ ਗਿਆ। ਜਿੰਨੀ ਕੁ ਹੋ ਸਕਦੀ ਸੀ ਪੁੱਛ ਪੜਤਾਲ ਕੀਤੀ, ਜ਼ਮੀਨ ਜਾਇਦਾਦ ਚੰਗੀ ਸੀ। ਬਸ ਰਿਸ਼ਤਾ ਪੱਕਾ ਹੋ ਗਿਆ। ਕਹਿਣ ਲੱਗੇ ਨਵੰਬਰ ਮਹੀਨੇ ਦੇ ਵਿੱਚ ਕੈਨੇਡਾ ਵਾਲੇ ਨੂੰ ਛੁੱਟੀ ਹੋਣੀ ਆ। ਦੋਵੇਂ ਪਰਿਵਾਰ ਜਦੋਂ ਆਪਸ ਵਿੱਚ ਮਿਲ ਲੈਣਗੇ ਅਤੇ ਨਾਲ ਦੀ ਨਾਲ ਹੀ ਵਿਆਹ ਪੱਕਾ ਕਰ ਦਾਂਗੇ। ਦਿਨ ਬੀਤੇ, ਪਤਾ ਹੀ ਨਹੀਂ ਲੱਗਾ ਕਦੋਂ ਸ਼ਗਨ ਵੀ ਹੋ ਗਿਆ, ਕਦੋਂ ਵਿਆਹ ਵੀ ਹੋ ਗਿਆ। ਵਿਆਹ ਵਾਲੇ ਦਿਨ ਆਪਣੀ ਧੀ ਨੂੰ ਲੈ ਕੇ ਕਾਫੀ ਭਾਵੁਕ ਨਜ਼ਰ ਆਇਆ ਸੀ ਨਿਰੰਜਨ ਸਿੰਘ। ਵੈਸੇ ਉਹਨੇ ਕਹਿੰਦੇ ਨੇ ਵਿਆਹ ਕਰਨ ਦੇ ਵਿੱਚ ਕੋਈ ਕਸਰ ਵੀ ਨਹੀਂ ਛੱਡੀ। ਧੀ ਸਹੁਰੇ ਚਲੀ ਗਈ ਅਤੇ ਹੁਣ ਉਹ ਹਲਕਾ ਹਲਕਾ ਜਿਹਾ ਮਹਿਸੂਸ ਕਰਦਾ, ਜਿੱਦਾਂ ਵੱਡੀ ਜ਼ਿੰਮੇਵਾਰੀ ਤੋਂ ਉਹਨੇ ਮੁਕਤੀ ਪਾ ਲਈ ਹੋਵੇ। ਬੜਾ ਸੋਹਣਾ ਵਰ ਲੱਭ ਕੇ ਦੇਣ ਦੇ ਲਈ ਫਖਰ ਵੀ ਮਹਿਸੂਸ ਕਰਦਾ, ਭੈਣ ਦਾ ਵੀ ਧੰਨਵਾਦ ਕਰਦਾ। ਵਿਆਹ ਤੋਂ 1.5 ਕੁ ਮਹੀਨੇ ਬਾਅਦ ਜਦੋਂ ਮਨਦੀਪ ਆਪਣੇ ਪੇਕੇ ਪਿੰਡ ਆਏ ਤਾਂ ਬਹੁਤੀ ਖੁਸ਼ ਨਹੀਂ ਸੀ ਲੱਗਦੀ, ਕਿਉਂਕਿ ਵਿਆਹ ਕਰਵਾ ਕੇ ਨਵੀਂ ਸਵੀ ਨੂੰ ਛੱਡ ਕੇ ਘਰ ਵਾਲਾ ਤਾਂ ਕੈਨੇਡਾ ਚਲੇ ਗਿਆ। ਉਸ ਤੋਂ ਬਾਅਦ ਕਦੀ ਚੱਜ ਦੇ ਨਾਲ ਉਹਨੇ ਫੋਨ ਵੀ ਨਹੀਂ ਕੀਤਾ। ਪਰ ਪਿਓ ਨੇ ਹੌਂਸਲਾ ਦਿੱਤਾ, ਬਾਹਰ ਦੇ ਕੰਮਕਾਰ ਪੋਤੇ ਇੱਦਾਂ ਹੁੰਦੇ ਨੇ, ਕੰਮਾਂ ਦੇ ਵਿੱਚ ਉਨਾ ਵਿਹਲ ਨਹੀਂ ਮਿਲਦਾ, ਤੂੰ ਦਿਲ ਛੋਟਾ ਨਾ ਕਰ, ਜਲਦ ਤੇਰਾ ਵੀਜ਼ਾ ਲੱਗ ਜਾਣਾ, ਤੂੰ ਬਾਹਰ ਚਲੇ ਜਾਣਾ ਅਤੇ ਫਿਰ ਤੁਸੀਂ ਇਕੱਠੇ ਹੀ ਹੋ ਸਾਰੀ ਉਮਰ। ਸ਼ਾਇਦ ਮਨਦੀਪ ਨੂੰ ਵੀ ਇਹੋ ਹੀ ਆਸ ਸੀ ਅਤੇ ਆਖਰ ਉਹ ਵੀ ਸਮਾਂ ਆ ਗਿਆ। ਇੱਕ ਦਿਨ ਵੀਜ਼ਾ ਵੀ ਆ ਗਿਆ ਅਤੇ ਵੀਜ਼ੇ ਦੇ ਨਾਲ ਨਾਲ ਇੱਕ ਦਿਨ ਇੱਕ ਫੋਨ ਵੀ ਆ ਗਿਆ ਕੈਨੇਡਾ ਦਾ ਨੰਬਰ ਸੁਣ ਕੇ। ਜਦੋਂ ਮਨਦੀਪ ਨੇ ਭੱਜ ਕੇ ਚੱਕਿਆ ਤਾਂ ਅੱਗੋਂ ਕੁੜੀ ਦੀ ਆਵਾਜ਼ ਸੀ। ਕਹਿਣ ਲੱਗੀ ਤੂੰ ਵਿਆਹ ਤਾਂ ਕਰਵਾ ਲਿਆ ਪਰ ਇੱਕ ਗੱਲ ਯਾਦ ਰੱਖੀ, ਉਹ ਮੇਰਾ ਹੈ, ਉਹ ਸਿਰਫ ਮੇਰਾ। ਪਤਾ ਨਹੀਂ ਕਿਉਂ ਉਹਨੇ ਤੇਰੇ ਨਾਲ ਵਿਆਹ ਅਤੇ ਕਿਹੜੀ ਮਜਬੂਰੀ ਦੇ ਵਿੱਚ ਕਰਵਾ ਲਿਆ, ਪਰ ਜੇ ਇੱਥੇ ਆਉਣਾ ਹੋਊ ਨਾ ਤਾਂ ਸੋਚ ਸਮਝ ਕੇ ਆਈ, ਜੇ ਤੇਰੀਆਂ ਗੁਰੂ ਘਰ ਦੇ ਵਿੱਚ ਲਾਵਾਂ ਹੋਈਆਂ ਤਾਂ ਫਿਰ ਕੀ ਹੋਇਆ, ਦਿਲੋਂ ਤਾਂ ਉਹ ਮੈਨੂੰ ਚਾਹੁੰਦਾ। ਇਹ ਗੱਲ ਸੁਣ ਕੇ, ਫੋਨ ਸੁਣ ਕੇ ਜਿੱਦਾਂ ਉਹ ਅੰਦਰੋਂ ਅੰਦਰੀ ਕੰਬ ਗਈ ਹੋਵੇ, ਸਮਝ ਨਾ ਆਵੇ ਕੀ ਕਰਾਂ, ਪਰ ਮਨ ਨਹੀਂ ਸੀ ਮੰਨਦਾ। ਇੱਦਾਂ ਦੀ ਗੱਲ ਕੋਈ ਮਨਦੀਪ ਨੇ ਤਾਂ ਨਹੀਂ ਕੀਤੀ ਮੇਰੇ ਨਾਲ। ਮਨਦੀਪ ਨੇ ਸੋਚਿਆ ਜੇ ਮੈਂ ਘਰ ਦੱਸੂਗੀ ਤਾਂ ਸਾਰੇ ਪਰੇਸ਼ਾਨ ਹੋਣਗੇ। ਇਸ ਫੋਨ ਕਾਲ ਨੂੰ ਸਿਰਫ ਆਪਣੇ ਤੱਕ ਹੀ ਸੀਮਤ ਰੱਖ ਕੇ ਇਹ ਸੋਚਦੀ ਰਹੀ ਕਿ ਕੈਨੇਡਾ ਜਾ ਕੇ ਉਹ ਸਾਰਾ ਕੁਛ ਠੀਕ ਕਰ ਲੂ। ਆਖਿਰਕਾਰ ਉਹ ਵੀ ਸਮਾਂ ਆ ਗਿਆ ਜਦੋਂ ਉਹਦੀ ਕੈਨੇਡਾ ਦੀ ਟਿਕਟ ਹੋ ਗਈ। ਏਅਰਪੋਰਟ ਦੇ ਉੱਤੇ ਪਹੁੰਚੀ ਤਾਂ ਉਹਨੂੰ ਕੁਛ ਬਹੁਤਾ ਸੁਖਾਵਾਂ ਨਹੀਂ ਲੱਗਾ ਕਿਉਂਕਿ ਉਹਦਾ ਘਰ ਵਾਲਾ ਲੈਣ ਹੀ ਨਹੀਂ ਸੀ ਆਇਆ। ਆਏ ਸੀ ਉਹਦੇ ਸੱਸ ਸਹੁਰਾ, ਕਹਿਣ ਲੱਗੇ ਉਹਦੀ ਤਬੀਅਤ ਠੀਕ ਨਹੀਂ ਆ ਇਸ ਕਰਕੇ ਨਹੀਂ ਆਇਆ। ਪਰ ਇੰਨੀ ਵੀ ਕਿੰਨੀ ਤਬੀਅਤ ਖਰਾਬ ਹੋ ਗਈ। ਪਹਿਲੀ ਵਾਰ ਮੈਂ ਉੱਪਰੇ ਮੁਲਕ ਦੇ ਵਿੱਚ ਉਹਦੇ ਕਰਕੇ ਆਈ ਹਾਂ। ਕੀ ਉਹ ਕੰਮ ਵੀ ਨਹੀਂ ਸੀ ਛੱਡ ਸਕਦਾ? ਕੀ ਉਹ ਦਵਾਈ ਬੂਟੀ ਖਾ ਕੇ ਵੀ ਨਹੀਂ ਸੀ ਆ ਸਕਦਾ? ਕਈ ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਘੁੰਮਦੇ ਰਹੇ ਅਤੇ ਨਾਲ ਦੀ ਨਾਲ ਘੁੰਮਦੀ ਰਹੀ ਉਹ ਫੋਨ ਕਾਲ, ਜਿਹਦੇ ਬਾਰੇ ਹਾਲੇ ਤੱਕ ਪਤਾ ਹੀ ਨਹੀਂ ਉਹ ਸਹੀ ਸੀ ਕਿ ਗਲਤ। ਘਰ ਜਾ ਕੇ ਵੇਖਿਆ ਤਾਂ ਉਹ ਘਰ ਵੀ ਨਹੀਂ ਸੀ। ਅੰਦਰ ਵੜ ਕੇ ਖੂਬ ਰੋਈ, ਖੂਬ ਕੋਸਿਆ ਆਪਣੇ ਆਪ ਨੂੰ, ਆਪਣੇ ਉਸ ਫੈਸਲੇ ਨੂੰ, ਭੂਆ ਦੇ ਲੱਭੇ ਇਸ ਰਿਸ਼ਤੇ ਨੂੰ। ਅਤੇ ਆਖਿਰਕਾਰ ਫਿਰ ਉਹੀ ਹੋਇਆ ਜਿਹਦਾ ਉਹਨੂੰ ਡਰ ਸੀ। ਇੱਕ ਦਿਨ ਉਸ ਕੁੜੀ ਦਾ ਫਿਰ ਦੁਬਾਰਾ ਫੋਨ ਆਇਆ, ਕਹਿਣ ਲੱਗੀ ਇਹਦੇ ਮਾਂ ਪਿਓ ਪੰਜਾਬ ਤੋਂ ਨੂੰ ਲਿਆਉਣਾ ਚਾਹੁੰਦੇ ਸੀ, ਚਲੋ ਲੈ ਆਉਂਦੀ। ਜੋ ਇਹਨਾਂ ਨੇ ਕੀਤਾ ਚੰਗਾ ਕੀਤਾ, ਪਰ ਇੱਕ ਚੀਜ਼ ਮੈਂ ਤੈਨੂੰ ਦੱਸ ਦਿਆਂ, ਤੇਰਾ ਘਰ ਵਾਲਾ ਮੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ। ਅਤੇ ਉਹਨੇ ਇਸ ਗੱਲ ਦਾ ਮੇਰੇ ਨਾਲ ਵਾਅਦਾ ਕੀਤਾ। ਉਹ ਤਾਂ ਇੰਨਾ ਚੰਗਾ, ਉਹ ਇਹ ਗੱਲ ਤੈਨੂੰ ਮੂੰਹ 'ਤੇ ਆ ਕੇ ਵੀ ਨਹੀਂ ਕਹਿ ਸਕਦਾ, ਪਰ ਮੈਂ ਤੈਨੂੰ ਦੱਸ ਦਿੰਦੀ ਹਾਂ, ਇੱਕ ਵਾਰੀ ਫਿਰ ਸੁਣ ਲਾ, ਉਹ ਤੇਰਾ ਕਦੇ ਨਹੀਂ ਹੋ ਸਕਦਾ। ਇਹ ਸੁਣ ਕੇ ਜਿੱਦਾਂ ਮਨਦੀਪ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਹੋਵੇ। ਉਹਦੇ ਹੱਥ ਕੰਬ ਰਹੇ ਸੀ, ਫੋਨ ਕੰਬਦੇ ਹੱਥਾਂ ਦੇ ਵਿੱਚੋਂ ਹੇਠਾਂ ਜਾ ਡਿੱਗਿਆ, ਕਿਉਂਕਿ ਪਿੱਛੇ ਉਹਦੇ ਘਰ ਵਾਲੇ ਦੀਆਂ ਆਵਾਜ਼ਾਂ ਵੀ ਆ ਰਹੀਆਂ ਸੀ। ਦੋ ਚਾਰ ਦਿਨ ਤਾਂ ਉਹ ਇਕੱਲੀ ਬੈਠੀ ਕਮਰੇ ਦੇ ਵਿੱਚ ਰੋਂਦੀ ਰਹੀ, ਕਮਰੇ 'ਚੋਂ ਬਾਹਰ ਵੀ ਨਹੀਂ ਨਿਕਲਦੀ। ਸੱਸ ਸਹੁਰਾ ਇਹ ਸਮਝਦੇ ਰਹੇ ਕਿ ਸ਼ਾਇਦ ਉਹਦਾ ਦਿਲ ਨਹੀਂ ਲੱਗ ਰਿਹਾ, ਸ਼ਾਇਦ ਉਹ ਠੀਕ ਨਹੀਂ ਆ। ਪਰ ਇਹ ਕਿੱਦਾਂ ਹੋ ਸਕਦਾ ਸੀ ਕਿ ਉਹਨਾਂ ਨੂੰ ਨਾ ਪਤਾ ਹੋਵੇ? ਉਹਨਾਂ ਨੂੰ ਤਾਂ ਮਨਦੀਪ ਤੋਂ ਪਹਿਲਾਂ ਹੀ ਪਤਾ ਸੀ, ਬਸ ਐਵੇਂ ਆਪਣੀ ਝੂਠੀ ਜਿਹੀ ਇੱਜ਼ਤ ਬਚਾਉਣ ਦੇ ਲਈ, ਦਿਖਾਉਣ ਦੇ ਲਈ ਦੋ ਚਾਰ ਦਲਾਸੇ ਜਿਹੇ ਦਿੰਦੇ ਰਹੇ, ਪਰ ਉਹਦੇ ਨਾਲ ਕੀ ਫਰਕ ਪੈਣਾ? ਆਖਿਰਕਾਰ ਇੱਕ ਦਿਨ ਕਮਰੇ ਤੋਂ ਬਾਹਰ ਨਿਕਲੀ, ਹੋਰ ਕੋਈ ਹੱਥ ਤਾਂ ਨਹੀਂ ਲੱਗਾ, ਅਤੇ ਸੱਸ ਸਹੁਰੇ ਨੂੰ ਦੋ ਚਾਰ ਸੁਣਾ ਦਿੱਤੀਆਂ। ਪਾਪਾ, ਤੁਸੀਂ ਮੈਨੂੰ ਬੜੀ ਇੱਜ਼ਤ ਦੇ ਨਾਲ ਵਿਆਹ ਕੇ ਲਿਆਏ ਸੀ, ਪਰ ਮੇਰੀ ਜ਼ਿੰਦਗੀ ਦੇ ਨਾਲ ਇੱਦਾਂ ਤੁਹਾਨੂੰ ਨਹੀਂ ਸੀ ਖੇਡਣਾ ਚਾਹੀਦਾ। ਜੇ ਉਹ ਨਹੀਂ ਸੀ ਵਿਆਹ ਕਰਾਉਣਾ ਚਾਹੁੰਦਾ ਤਾਂ ਮੈਂ ਵੀ ਕੈਨੇਡਾ ਆਉਣ ਨੂੰ ਮਰੀ ਨਹੀਂ ਸਾਂ ਜਾਂਦੀ। ਹੁਣ ਤਾਂ ਮੇਰੀ ਜ਼ਿੰਦਗੀ ਤੁਸੀਂ ਐਂ ਸਮੁੰਦਰ ਦੇ ਅੱਧ ਵਿਚਾਲੇ ਲਿਆ ਕੇ ਖੜੀ ਕਰ ਦਿੱਤੀ। ਮੈਂ ਨਖੱਤੀ ਨੂੰ ਤਾਂ ਚੱਪੂ ਵੀ ਨਹੀਂ ਚਲਾਉਣਾ ਆਉਂਦਾ, ਇਸ ਕਿਸ਼ਤੀ ਨੂੰ ਹੁਣ ਕਿਹੜੇ ਪਾਸੇ ਲੈ ਕੇ ਜਾਵਾਂ? ਬਸ ਇੰਨਾ ਕਹਿਣਾ ਚਾਹੁੰਦੀ ਹਾਂ, ਮੈਂ ਆਪਣਾ ਗੁਜ਼ਾਰਾ ਹੁਣ ਆਪ ਕਰ ਲੂੰਗੀ। ਬੇਨਤੀ ਆ ਕਿ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰਿਓ। ਆਪਣਾ ਅਟੈਚੀ ਪੈਕ ਕੀਤਾ ਅਤੇ ਘਰ ਛੱਡ ਕੇ ਜਾਣ ਲੱਗੀ। ਬਥੇਰਾ ਰੋਕਿਆ ਸੱਸ ਸਹੁਰੇ ਨੇ, ਪਿਓ ਦੇ ਨਾਲ ਵੀ ਗੱਲ ਕੀਤੀ, ਪਰ ਉਹ ਕਿਸੇ ਦੇ ਰੋਕਿਆ ਨਹੀਂ ਰੁਕੀ। ਰਾਤ ਬੇਸ਼ੱਕ ਠੰਡੀ ਸੀ, ਪਰ ਉਸ ਠੰਡੀ ਰਾਤ ਦੇ ਵਿੱਚ ਉਹਦੇ ਅੰਦਰ ਕੀ ਅੱਗ ਮੱਚ ਰਹੀ ਸੀ ਸ਼ਾਇਦ ਉਹ ਨਹੀਂ ਸੀ ਕੋਈ ਜਾਣ ਸਕਦਾ। ਚੰਗੀ ਕਿਸਮਤ ਨਾਲ ਉਸੇ ਸ਼ਹਿਰ ਦੇ ਵਿੱਚ ਉਹਦੇ ਨਾਲ ਪੜ੍ਹੀ ਇੱਕ ਸਹੇਲੀ ਰਹਿੰਦੀ ਸੀ। ਸਹੇਲੀ ਨੂੰ ਮਿਹਨਤ ਕੀਤੀ, ਕੁਛ ਦਿਨ ਉਹਦੇ ਨਾਲ ਕੱਟੇ, ਰੋਈ ਕਰਲਾਈ, ਆਪਣੇ ਆਪ ਨੂੰ ਕੋਸਿਆ, ਰਿਸ਼ਤਾ ਕਰਾਉਣ ਵਾਲੀ ਨੂੰ ਕੋਸਿਆ, ਮਾਂ ਪਿਓ ਨੂੰ ਕੋਸਿਆ। ਪਰ ਫਿਰ ਇੱਕ ਦਿਨ ਸੋਚਣ ਲੱਗੀ ਇਹਦੇ ਨਾਲ ਕੀ ਹੋਣਾ, ਕੋਈ ਫਾਇਦਾ ਤਾਂ ਨਹੀਂ। ਫਿਰ ਇੱਕ ਦਿਨ ਆਪਣੀ ਸਹੇਲੀ ਨੂੰ ਕਹਿ ਕੇ ਆਪਣੇ ਲਈ ਨੌਕਰੀ ਲੱਭ ਲਈ। ਹੌਲੀ ਹੌਲੀ ਨੌਕਰੀ ਦੇ ਵਿੱਚ ਇੰਨਾ ਕੁ ਰੁੱਝ ਗਈ ਕਿ ਉਹ ਆਪਣੇ ਹੰਝੂ ਪੂੰਝਣੇ ਸਿੱਖ ਗਈ। ਇੱਕ ਗੱਲ ਤਾਂ ਉਹਨੂੰ ਸਮਝ ਆ ਚੁੱਕੀ ਸੀ ਕਿ ਸਾਰੀ ਜ਼ਿੰਦਗੀ ਇਹੋ ਜਿਹੇ ਇਨਸਾਨ ਦੇ ਨਾਲ ਖਰਾਬ ਕਰਨ ਦੇ ਨਾਲੋਂ ਚੰਗਾ ਮੇਰਾ ਛੇਤੀ ਲੜ ਛੁੱਟਿਆ। ਕੁਛ ਦਿਨਾਂ ਬਾਅਦ ਹੁਣ ਉਹ ਪਹਿਲਾਂ ਵਰਗੀ ਨਹੀਂ ਸੀ ਰਹੀ, ਹੁਣ ਉਹ ਕਮਜ਼ੋਰ ਨਹੀਂ ਸੀ। ਹੁਣ ਉਹਨੇ ਹਾਲਾਤਾਂ ਦੇ ਨਾਲ ਸਮਝੌਤਾ ਕਰਕੇ ਆਪਣੇ ਆਪ ਨੂੰ ਇੰਨਾ ਕੁ ਪੱਕਿਆ ਕਰ ਲਿਆ ਸੀ ਕਿ ਕਿਸੇ ਵੀ ਪਹਾੜ ਦੇ ਨਾਲ ਮੱਥਾ ਲਾ ਲਏ। ਅਤੇ ਜਿਸ ਦਿਨ ਇਹ ਮਜ਼ਬੂਤੀ ਉਹਨੂੰ ਆਪਣੇ ਅੰਦਰੋਂ ਨਜ਼ਰ ਆਈ, ਆਪਣੇ ਪਿਓ ਨੂੰ ਫੋਨ ਕਰਕੇ ਕਹਿਣ ਲੱਗੀ, ਪਾਪਾ ਮੈਂ ਹੁਣ ਬਿਲਕੁਲ ਠੀਕ ਹਾਂ, ਮੈਂ ਹੁਣ ਤੁਹਾਡੀ ਉਹ ਲਾਡਲੀ ਨਹੀਂ ਰਹੀ ਜਿਹੜੀ ਤੁਹਾਡੀ ਉਂਗਲ ਫੜ ਕੇ ਤੁਹਾਡੇ ਕੋਲ ਪੁੱਛ ਪੁੱਛ ਕੇ ਚੱਲੇ। ਰੱਬ ਨੇ ਪਤਾ ਨਹੀਂ ਕਿੱਥੋਂ ਹਿੰਮਤ ਦੇ ਦਿੱਤੀ। ਤੁਹਾਨੂੰ ਸਿਰਫ ਇੰਨਾ ਦੱਸਣਾ ਸੀ ਕਿ ਮੇਰੀ ਚਿੰਤਾ ਨਾ ਕਰਿਓ, ਮੈਨੂੰ ਰੱਬ ਨੇ ਮੇਰੇ ਜੋਗਾ ਕਰ ਦਿੱਤਾ, ਮੈਂ ਜਲਦ ਤੁਹਾਨੂੰ ਮਿਲਣ ਦੇ ਲਈ ਆਵਾਂਗੀ। ਨਿਰੰਜਨ ਸਿੰਘ ਕੁਛ ਕਹਿਣਾ ਚਾਹੁੰਦਾ ਸੀ ਪਰ ਤਾਂ ਵੀ ਬੋਲ ਨਹੀਂ ਸਕਿਆ। ਧੀ ਦੀ ਹਿੰਮਤ, ਧੀ ਦੀ ਆਵਾਜ਼ ਦੇ ਵਿੱਚ ਜਜ਼ਬਾ, ਐਨਰਜੀ ਇੰਨੀ ਸੀ ਕਿ ਉਹਨੂੰ ਆਪਣਾ ਆਪ ਧੀ ਦੀ ਇਸ ਜ਼ਰੂਰਤ ਦੇ ਅੱਗੇ, ਉਹਦੇ ਜਜ਼ਬੇ ਦੇ ਅੱਗੇ ਬੜਾ ਨਿੱਕਾ ਨਿੱਕਾ ਲੱਗਿਆ। ਫੋਨ ਕੱਟ ਕੇ ਸੋਚਦਾ, ਧੀ ਨਹੀਂ ਇਹ ਤਾਂ ਪੁੱਤਾਂ ਵਾਲਾ ਹੌਂਸਲਾ ਲੈ ਕੇ ਜੰਮੀ ਹੈ, ਮੈਂ ਤਾਂ ਹਮੇਸ਼ਾ ਇਹਨੂੰ ਮਾੜੀ ਸਮਝਦਾ ਰਿਹਾ। ਮੈਨੂੰ ਲੱਗਦਾ ਸੀ ਇਹ ਔਖੇ ਸੌਖੇ ਹਾਲਾਤਾਂ ਨਾਲ ਟੁੱਟ ਜਾਊਗੀ, ਪਤਾ ਨਹੀਂ ਇਹਦਾ ਪ੍ਰਦੇਸ਼ਾਂ ਦੇ ਵਿੱਚ ਕੀ ਬਣੂੰਗਾ। ਮੈਂ ਤਾਂ ਕੈਨੇਡਾ ਜਾਣ ਦੀਆਂ ਵੀ ਤਿਆਰੀਆਂ ਕਰ ਲਈਆਂ ਸੀ, ਜਾ ਕੇ ਆਪਣੀ ਧੀ ਦਾ ਪਤਾ ਲਵਾਂ, ਪੁੱਛਾਂ ਕਿੱਥੇ ਆ ਕਿਵੇਂ ਆ। ਪਰ ਅੱਜ ਉਹਨੂੰ ਫਖਰ ਹੋ ਰਿਹਾ ਸੀ ਆਪਣੀ ਧੀ ਦੇ ਉੱਤੇ। ਉਹਨੇ ਟੁੱਟਣ, ਰੋਣ, ਕਰਲਾਉਣ ਦੀ ਥਾਂ ਦੇ ਉੱਤੇ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਬੰਨਿਆ ਕਿ ਬਾਕੀਆਂ ਨੂੰ ਵੀ ਤਰਵਾਸ ਮਿਲ ਗਈ। ਉਹ ਇਸ ਦੁੱਖ ਦੇ ਵਿੱਚੋਂ ਨਿਕਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਤੁਰ ਚੁੱਕੀ ਹੈ ਅਤੇ ਹੁਣ ਉਹ ਨਵੀਂ ਸ਼ੁਰੂਆਤ ਕਰ ਚੁੱਕੀ ਹੈ। ਵੈਸੇ ਵੀ ਹੰਭ ਹਾਰ ਕੇ ਬੈਠ ਜਾਣਾ ਇਹ ਤਾਂ ਬੁਜ਼ਦਿਲਾਂ ਦਾ ਕੰਮ ਹੁੰਦਾ। ਜ਼ਿੰਦਗੀ ਪਤਾ ਨਹੀਂ ਕਿੱਥੇ ਕਿੱਦਾਂ ਦੇ ਤੁਹਾਨੂੰ ਰੰਗ ਵਿਖਾਵੇ, ਕਿਹੜੇ ਵੇਲੇ ਕਿਹੜਾ ਮੋੜ ਕੱਟ ਦੇਵੇ। ਜ਼ਿੰਦਗੀ ਦੇ ਵਿੱਚ ਇੱਕ ਪੈਰ ਦੇ ਉੱਤੇ ਤੁਹਾਨੂੰ ਜਿੱਥੇ ਹੌਂਸਲਾ ਮਿਲਦਾ ਅਤੇ ਅਗਲੇ ਪੈਰ ਦੇ ਉੱਤੇ ਕਈ ਵਾਰੀ ਟੁੱਟ ਵੀ ਜਾਂਦਾ। ਅਤੇ ਜਿਹੜੇ ਲੋਕ ਇਸੇ ਤਰੀਕੇ ਦੇ ਨਾਲ ਨਿੱਕੇ ਮੋਟੇ ਤੁਹਾਡੇ ਤੋਂ ਵੀ ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਡਿੱਗ ਜਾਂਦੇ ਨੇ, ਉਹ ਭਾਵੇਂ ਜ਼ਿੰਦਗੀ ਦੇ ਕਿਸੇ ਵੀ ਮੁਕਾਮ 'ਤੇ ਹੋਣ, ਉਹ ਫਿਰ ਉਸ ਤੋਂ ਅੱਗੇ ਨਹੀਂ ਵੱਧ ਪਾਉਂਦੇ। ਉਸੇ ਹਨੇਰੇ ਦੇ ਵਿੱਚ ਸਾਰੀ ਜ਼ਿੰਦਗੀ ਗਵਾਉਣ ਦੇ ਨਾਲੋਂ ਚੰਗਾ ਬੰਦਾ ਅੱਗੇ ਕਦਮ ਪੁੱਟੇ, ਚਾਨਣ ਦਾ ਇੰਤਜ਼ਾਰ ਕਰੇ। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਚਾਨਣ ਆ ਜ਼ਰੂਰ ਜਾਂਦਾ, ਸ਼ਰਤ ਇਹ ਆ ਕਿ ਤੁਹਾਡੇ ਕਦਮ ਨਹੀਂ ਰੁਕਣੇ ਚਾਹੀਦੇ। ਆਲੇ ਦੁਆਲੇ ਜੋ ਕੁਛ ਵੀ ਹੁੰਦਾ ਵਾਪਰਦਾ ਉਹ ਸਭ ਕੁਛ ਤੁਹਾਨੂੰ ਇੱਕ ਨਵਾਂ ਸਬਕ ਦਿੰਦਾ। ਬੰਦਾ ਚਾਹੇ ਤਾਂ ਪੈਰ ਪੈਰ 'ਤੇ ਸਿੱਖ ਸਕਦਾ, ਪਰ ਜੇ ਉਹ ਹਾਰ ਕੇ ਬਹਿ ਜੇ, ਜੇ ਉਹ ਢੇਰੀ ਢਾਹ ਕੇ ਬਹਿ ਜੇ, ਤਾਂ ਫਿਰ ਹਮੇਸ਼ਾ ਦੂਜਿਆਂ ਨੂੰ ਦੋਸ਼ ਦਿੰਦਾ ਰਹਿੰਦਾ, ਉਹਦੇ ਕਰਕੇ, ਇਹਦੇ ਕਰਕੇ, ਕੋਈ ਨਾ ਲੱਭੇ ਤੇ ਰੱਬ ਕਰਕੇ। ਇਹ ਕਹਾਣੀ ਲਿਖੀ ਸੀ ਅਵਤਾਰ ਸਿੰਘ ਧਾਲੀਵਾਲ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਕੌਰ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਸਿਚੁਏਸ਼ਨ, ਹਾਲਾਤ ਕੁਛ ਹੋਰ ਤਰ੍ਹਾਂ ਦੇ ਵੀ ਹੋ ਸਕਦੇ ਨੇ, ਜ਼ਿੰਦਗੀ ਬਥੇਰੇ ਤਰ੍ਹਾਂ ਦੀਆਂ ਅੜਚਣਾਂ ਸਾਨੂੰ ਦਿੰਦੀ ਹੈ, ਪਰ ਸਬਕ ਇਹ ਕਿ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰੀਏ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਬੱਚੇ ਸੁਣਾਉਣਗੇ ਚੁਟਕਲੇ। ਇਹ ਸਮਾਂ ਸਾਡਾ ਹੱਸਣ ਲਈ, ਹਸਾਉਣ ਲਈ, ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ। ਅਤੇ ਆਓ ਫਿਰ ਇੱਕ ਦੂਸਰੇ ਦੇ ਨਾਲ, ਆਪਣੇ ਆਪ ਦੇ ਨਾਲ ਵਾਅਦਾ ਕਰਦੇ ਹਾਂ, ਅੱਗੇ ਵੱਧਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਹੱਸਾਂਗੇ। ਅਤੇ ਸਾਡੇ ਨਾਲ ਹਸਾਉਣ ਦੇ ਲਈ ਪਹੁੰਚ ਚੁੱਕੇ ਨੇ ਬੱਚੇ। ਬੱਚਿਆਂ ਦੇ ਵਿੱਚ ਸਭ ਤੋਂ ਪਹਿਲਾਂ ਆਰਜ਼ਾ, ਤੁਹਾਡੀ ਵਾਰੀ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਕਿ ਤੁਸੀਂ ਫਿਲਹਾਲ ਮਿਊਟ ਦੇ ਉੱਤੇ ਕਰ ਛੱਡਿਓ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ?
1: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਹਾਂਜੀ ਮੈਂ ਵੀ ਠੀਕ ਹਾਂ ਪੁੱਤ ਜੀ, ਥੈਂਕ ਯੂ। ਹੋ ਗਈ ਤਿਆਰੀ ਸਕੂਲ ਦੀ?
1: ਹਾਂਜੀ ਸਕੂਲ ਦੀ ਤਾਂ ਤਿਆਰੀ ਹੋ ਗਈ ਆ।
0: ਓਕੇ ਓਕੇ, ਚਲੋ ਫਿਰ ਜਾਣ ਤੋਂ ਪਹਿਲਾਂ ਪਹਿਲਾਂ ਕੀ ਲੈ ਕੇ ਆਇਓ, ਕਿਹੜੀਆਂ ਅਪਡੇਟਸ, ਕਿਹੜਾ ਚੁਟਕਲਾ, ਕਿਹੜੀ ਬੁਝਾਰਤ?
1: ਮੈਂ ਚੁਟਕਲਾ ਲੈ ਕੇ ਆਈ ਆ, ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਮੈਂ ਤੁਹਾਨੂੰ ਸਪੋਰਟਸ ਦੀ ਅਪਡੇਟ ਦਿੰਦੀ ਆ।
0: ਹਾਂਜੀ।
1: ਤੇ ਉਹ ਹੈਗਾ, ਇਸ ਸੰਡੇ 31 ਮਈ ਨੂੰ ਸਵੇਰੇ 2 ਵਜੇ ਯੂਏਫਾ ਚੈਂਪੀਅਨਸ ਲੀਗ ਫਾਈਨਲ ਹੋਣ ਜਾ ਰਿਹਾ। ਤੇ ਇਹ ਹੈਗਾ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ। ਯੂਏਫਾ ਚੈਂਪੀਅਨਸ ਲੀਗ ਹੈਗੀ ਹੈ ਸੋਕਰ ਦਾ ਸਭ ਤੋਂ ਵੱਡਾ ਜਿਹੜਾ ਇਵੈਂਟ ਹੁੰਦਾ ਯੂਰਪ ਦੇ ਵਿੱਚ। ਤੇ ਫਿਰ ਯੂਰਪ ਦੇ ਅਕੋਰਡਿੰਗ ਸਾਡੇ ਸਵੇਰੇ 2 ਵਜੇ ਮੈਚ ਚੱਲਣਾ।
0: ਸਵੇਰੇ ਰਾਤ ਹੀ ਹੋ ਗਿਆ ਕਿ?
1: ਹਾਂਜੀ ਰਾਤ ਹੀ ਹੋ ਗਿਆ, ਫਿਰ ਤੁਸੀਂ ਇਹੀ ਕਹਿ ਲਓ।
0: ਹਾਂ ਤੇ ਵੇਖੋਗੇ ਫਿਰ ਰਾਤ ਉੱਠ ਕੇ?
1: ਮੈਂ ਤਾਂ ਸਵੇਰੇ ਮੈਂ ਦੇਖਾਂਗੀ, ਮੇ ਬੀ ਪਹਿਲਾ ਹਾਫ ਮਿਸ ਕਰਾਂਗੀ, ਫਿਰ ਦੂਜੇ ਹਾਫ ਤੇ ਉੱਠ ਕੇ ਦੇਖ ਲਾਂਗੀ।
0: ਹਾਂ ਵਿਲ ਟ੍ਰਾਈ, ਹੈ ਥੈਂਕ ਯੂ। ਹਾਂਜੀ ਚਲੋ, ਨਹੀਂ ਤੇ ਫਿਰ ਆਪਾਂ ਰਿਜ਼ਲਟ ਤੇ ਵੇਖਾਂਗੇ ਨਾ ਸਵੇਰੇ ਉੱਠ ਕੇ।
1: ਹਾਂਜੀ ਰਿਜ਼ਲਟ ਫਿਰ ਮੈਂ ਸਾਰਿਆਂ ਨੂੰ ਮੰਡੇ ਦੱਸਾਂਗੀ।
0: ਚਲੋ ਠੀਕ ਆ, ਥੈਂਕ ਯੂ ਆਰਜ਼ਾ, ਥੈਂਕ ਯੂ ਆ ਤੇ ਬਹੁਤ ਸੋਹਣੀ ਅਪਡੇਟ ਦਿੱਤੀ ਆ ਤੁਸੀਂ। ਤੇ ਚੁਟਕਲਾ ਕਿਹੜਾ?
1: ਥੈਂਕ ਯੂ। ਤੇ ਅੱਜ ਮੈਂ ਪੱਪੂ ਬਾਰੇ ਚੁਟਕਲਾ ਸੁਣਾਵਾਂਗੀ।
0: ਹਾਂਜੀ।
1: ਇੱਕ ਵਾਰੀ ਪੱਪੂ ਦੀ ਸੱਸ ਇੰਡੀਆ ਫੋਨ ਕਰਕੇ ਪੱਪੂ ਨੂੰ ਕਹਿੰਦੀ ਆ ਕਿ ਉੱਥੇ ਠੰਡ ਕਿੰਨੀ ਪੈਂਦੀ ਪਈ ਆ, ਸਾਡੀ ਕੁੜੀ ਠੰਡ ਤਾਂ ਨਹੀਂ ਜ਼ਿਆਦਾ ਮੰਨਦੀ? ਤੇ ਪੱਪੂ ਕਹਿੰਦਾ, ਮੰਮੀ ਜੀ ਮੈਲਬਰਨ ਚ ਠੰਡ ਜਿੰਨੀ ਮਰਜ਼ੀ ਪੈ ਰਹੇ ਉਹਨੂੰ ਠੰਡ ਮੇਰੇ ਨਾਲ ਲੜ ਕੇ ਹੀ ਪੈਂਦੀ ਆ।
0: ਏਦਾਂ ਨੀ ਠੰਡ ਲੱਗਦੀ?
1: ਹਾਂਜੀ
0: ਥੈਂਕ ਯੂ ਆਰਜ਼ਾ।
1: ਥੈਂਕ ਯੂ, ਹੈਵ ਅ ਨਾਈਸ ਡੇ।
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ ਤੇ ਉਸ ਤੋਂ ਬਾਅਦ ਮੰਨਤ ਤੁਸੀਂ ਰੈਡੀ ਰਹੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਹਾਂਜੀ ਮੇਰਾ ਵੀ ਬਹੁਤ ਵਧੀਆ। ਹੋ ਗਏ ਤਿਆਰ?
2: ਜੀ।
0: ਖਾ ਪੀ ਲਿਆ?
2: ਹਾਂਜੀ।
0: ਓਕੇ, ਕੀ ਖਾਦਾ ਸਵੇਰੇ?
2: ਯਾਦ ਰੱਖਿਓ ਅੰਬਰਦਾਸ ਗੱਲ ਖਾਂਦੀ
0: ਆ। ਹਾਂਜੀ ਆਵਾਜ਼ ਪੁੱਤ ਠੀਕ ਕਰ ਲਓ, ਤੁਹਾਡਾ ਨਾ ਆਵਾਜ਼ ਨਹੀਂ ਸਹੀ ਆ ਰਹੀ। ਅਤੇ ਬਾਕੀਆਂ ਦੇ ਅੱਗੇ ਵੀ ਮੇਰੀ ਬੇਨਤੀ ਆ ਵੀ ਜਦੋਂ ਤੁਹਾਡੀ ਵਾਰੀ ਆਊਗੀ ਉਦੋਂ ਤੁਸੀਂ ਕੋਈ ਸਪੀਕਰ ਨਾ ਔਨ ਕਰਿਓ, ਕੋਈ ਹੈੱਡਫੋਨ ਨਾ ਲਾਇਓ, ਅਤੇ ਪਲੀਜ਼ ਤੁਸੀਂ ਫੋਨ ਸਿੱਧਾ ਬੱਚੇ ਦੇ ਹੱਥ ਦੇ ਵਿੱਚ ਫੜਾ ਦਿਓ। ਉਹਦੇ ਨਾਲ ਸਮੱਸਿਆ ਇਹ ਆਉਂਦੀ ਆ ਕਿ ਸਾਨੂੰ ਆਵਾਜ਼ ਨਹੀਂ ਕਲੀਅਰ ਆਉਂਦੀ ਸਪੀਕਰਾਂ 'ਤੇ। ਅਤੇ ਬੱਚਿਓ ਤੁਹਾਡੇ ਅੱਗੇ ਰਿਕੁਐਸਟ ਆ ਕਿ ਤੁਸੀਂ ਮੂਵਮੈਂਟ

0: ਨਾ ਕਰਿਆ ਕਰੋ ਜਦੋਂ ਚੁਟਕਲਾ ਸੁਣਾਉਣਾ, ਇੱਕ ਥਾਂ ਤੇ ਸਟਿਲ ਰਹਿ ਕੇ ਗੱਲ ਕਰਿਆ ਕਰੋ, ਠੀਕ ਆ?
1: ਠੀਕ ਹੈ।
0: ਹਾਂਜੀ, ਹੁਣ ਸੁਣਾਓ ਕੀ ਕਹਿ ਰਹੇ? ਅੱਛਾ, ਅੰਬਰ ਨੇ ਕਰਨਾ। ਓਕੇ ਓਕੇ ਓਕੇ, ਠੀਕ ਹੈ। ਚਲੋ ਤੁਸੀਂ ਸੁਣਾ ਲਓ ਪਹਿਲਾਂ।
1: ਉੱਚੀ ਤਿੱਬੇ ਮੇਰੀ ਮਾਸੀ ਵਸਦੀ, ਜਦੋਂ ਜਾਨ ਲੱਗੀ
0: ਰੋਂਦੀ ਵੀ ਆ ਜਦੋਂ ਆਈਏ। ਹੈ, ਇਹ ਤੇ ਥੋੜੇ ਦਿਨ ਪਹਿਲਾਂ ਵੀ ਸੁਣਾਈ ਸੀ ਤੁਸੀਂ, ਵੱਡੀ ਮਾਸੀ ਸੀ ਨਾ ਇਹਨਾਂ, ਮੈਨੂੰ ਯਾਦ ਆ। ਹੈ, ਵੱਡੀ ਮਾਸੀ ਸੀ ਨਾ। ਹਾਂ, ਓਹੋ, ਪਰ ਆਂਸਰ ਮੈਨੂੰ ਫੇਰ ਭੁੱਲ ਗਿਆ। ਮੈਂ ਅੰਬਰ ਦੀ ਹੈਲਪ ਲੈ ਲਾ, ਅੰਬਰ ਦੀ ਹੈਲਪ ਲੈ ਲੈਂਦੇ
1: ਹਾਂ।
0: ਓਹੋ, ਪਹਿਲਾਂ ਨਹੀਂ ਆਉਂਦਾ। ਲੈ ਚੱਲ ਟਰਾਈ ਕਰ ਲੈਂਦੇ ਹਾਂ, ਟਰਾਈ ਕਰ ਲਈਏ।
1: ਮੈਂ ਤੁਹਾਨੂੰ ਹਿੰਟ ਦੇ ਸਕਦੀ ਹਾਂ, ਪਰ ਤੁਸੀਂ ਅੰਬਰ ਛੋੜੀ ਪੁੱਛ ਸਕਦੇ।
0: ਓਕੇ ਓਕੇ ਓਕੇ ਓਕੇ, ਚੱਲ ਫਿਰ ਮੈਂ ਮੈਸੇਜ ਵੇਖ ਸਕਦਾ?
1: ਨਹੀਂ।
0: ਓਕੇ, ਚਲੋ ਦੱਸੋ ਹਿੰਟ ਫਿਰ।
1: ਕੱਪੜੇ ਬਣਾਏ ਦੇ ਹੁੰਦੇ ਨੇ।
0: ਅੱਛਾ, ਕੱਪੜੇ ਬਣਾਏ ਦੇ ਹੁੰਦੇ ਆ, ਫਿਰ ਤੇ ਕਾਟਨ ਹੀ ਹੋਣਾ ਵਾ।
1: ਹਾਂਜੀ,
0: ਹਾਂ, ਕਾਟਨ ਮਾਸੀ ਆ। ਫਿਰ ਹੁਣ ਮੈਂ ਕਾਟਨ ਨੂੰ ਮਾਸੀ ਕਿਆ ਕਰਨਾ ਫਿਰ। ਥੈਂਕ ਯੂ। ਵਾਹ, ਦੰਦ ਆਏ ਕਿ ਨਹੀਂ?
1: ਥੋੜਾ ਜਿਹਾ ਆਇਆ।
0: ਅੱਛਾ, ਥੋੜਾ ਜਿਹਾ ਆ ਗਿਆ, ਕੋਈ ਨਹੀਂ, ਫਿਰ ਥੋੜਾ ਜਿਹਾ ਆਇਆ ਤੇ ਬਹੁਤਾ ਜਿਹਾ ਵੀ ਆ ਜਾਣਾ। ਹਾਂਜੀ, ਤੁਸੀਂ ਫੇਰ ਮੂਵ ਹੋ ਗਏ ਜੇ ਤੇ ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਫੇਰ ਨਹੀਂ ਸਮਝ ਲੱਗੀ ਕਈਆਂ ਗੱਲਾਂ ਦੀ। ਇੱਕ ਮੈਂ ਉੱਥੋਂ ਪੱਗ ਬੰਨ ਆਇਆ ਅੱਜ, ਹੈ ਨਾ। ਸੋ ਤੁਸੀਂ ਥੋੜਾ ਜਿਹਾ ਇਹ ਧਿਆਨ ਖਿਆਲ ਰੱਖਿਆ ਕਰੋ ਕਿ ਮੂਵਮੈਂਟ ਨਾਮ ਵਿੱਚ ਕਰਿਆ ਕਰੋ ਗੱਲ ਕਰਦੇ। ਤੁਸੀਂ ਬਿਲਕੁਲ ਠੀਕ ਹੋ, ਮੈਨੂੰ ਪ੍ਰੋਬਲਮ ਆਉਂਦੀ, ਮੈਨੂੰ ਨਾ ਸੁਣਨ ਦੀ ਪ੍ਰੋਬਲਮ ਹੋ ਜਾਂਦੀ ਹੈ। ਠੀਕ ਹੈ, ਤੁਸੀਂ ਕੁਛ ਆਪਣਾ ਨਾਂ ਪੂਰਾ ਦੱਸਿਆ ਵਾ ਤੁਸੀਂ, ਪਰ ਇਹ ਹੁਣ ਤੁਹਾਡੇ ਕੋਲ ਮੈਂ ਕੱਲ੍ਹ ਪੁੱਛੂੰਗਾ ਕਿਉਂਕਿ ਮੈਨੂੰ ਪ੍ਰੋਪਰ ਨਹੀਂ ਸੁਣਿਆ। ਮੈਂ ਆਸ ਕਰਦਾ ਵੀ ਸਾਡੇ ਲਿਸਨਰਸ ਨੂੰ ਜ਼ਰੂਰ ਸੁਣ ਗਿਆ ਹੋਊਗਾ। ਆਈ ਥਿੰਕ ਤੇਗ ਅਸੀਸ ਕੌਰ ਤੁਸੀਂ ਕਿਹਾ ਵੀ ਮੇਰਾ ਪੂਰਾ ਨਾਂ ਹੈ, ਹੈ ਨਾ?
1: ਹਾਂਜੀ
0: ਹਾਂਜੀ, ਥੈਂਕ ਯੂ ਪੁੱਤ, ਮੈਂ ਅੱਗੇ ਤੋਂ ਯਾਦ ਰੱਖੂੰਗਾ। ਹਾਂਜੀ, ਕਰਾ ਦਿਓ। ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਦੋਵਾਂ ਅੰਕਲਾਂ ਵੱਲੋਂ। ਕੀ ਹਾਲ ਹੈ ਤੁਹਾਡਾ, ਪਾਰਟ ਟਾਈਮ ਵਾਲਿਓ?
1: ਮੈਂ ਵਧੀਆ।
0: ਤੁਹਾਡੀ ਪਾਰਟ ਟਾਈਮ ਜੌਬ ਚੱਲਦੀ ਪਤਾ?
1: ਹਾਂਜੀ
0: ਹਾਂ। ਹੈਪੀ?
1: ਹਾਂਜੀ।
0: ਤੁਸੀਂ ਜਦੋਂ ਜਾਂਦੇ ਹੋ ਤੁਸੀਂ ਕਿੰਡਰ, ਉਦਣ ਹੈਪੀ ਹੁੰਦੇ ਹੋ?
1: ਹਾਂਜੀ।
0: ਗੁੱਡ, ਵੈਰੀ ਗੁੱਡ, ਫਨ ਹੁੰਦਾ ਨਾ?
1: ਹਾਂਜੀ।
0: ਗੁੱਡ ਗਰਲ, ਕੀ ਸੁਣਾਓਗੇ ਫਿਰ ਅੱਜ?
1: ਨਾਨੀ ਤੇ ਵੀ ਮੋਨੀ।
0: ਓ, ਸੁਣਾਓ ਫਿਰ।
1: ਨਾਨੀ ਤੇ ਵੀ ਮੋਨ ਓ ਮੋਲਾ ਗੇ ਪੱਕੀ ਸਾਵੇ ਬੱਚੇ
0: ਚੋਰ
1: ਛੋਲਾ ਗੇ।
0: ਅੱਛੀ ਨਾਨੀ, ਚੰਗੀ ਨਾਨੀ, ਪਿਆਰੀ ਨਾਨੀ,
1: ਨਾਨੀ ਦੇਵੀ ਮੋਰ ਬੋਲਾ ਗੇ ਪੱਕੀ ਸਾਵੇ ਬੱਚਾ ਛੋਲਾ ਗੇ।
0: ਚੋਰਾਂ ਦੀ ਐਸੀ ਦੀ ਤੈਸੀ ਉਹ ਨਾਨੀ ਲੈ ਗਏ ਹੈ?
1: ਨਹੀਂ
0: ਹਾਂ, ਤੁਸੀਂ ਕਿਹਾ ਵਾ ਨਾਨੀ ਨੂੰ ਆਹੋ, ਤੇ ਮੈਂ ਉਹੀ ਕਿਹਾ ਵੀ ਐਸੀ ਦੀ ਤੈਸੀ ਕਾਲੇ ਚੋਰਾਂ ਦੀ ਨਾਨੀ ਲੈ ਗਏ ਆ।
1: ਨਹੀਂ, ਨਾਨੀ ਛੋਲਾ ਗਏ।
0: ਆਹੋ, ਤੇ ਮੈਂ ਵੀ ਉਹੀ ਕਿਹਾ। ਚਲੋ ਆਪਾਂ ਨਾ ਆਪਾਂ ਫਿਰ ਪੁਲਿਸ ਨੂੰ ਦੱਸਾਂਗੇ ਵੀ ਚੋਰ ਲੈ ਗਏ ਨਾਨੀ ਨੂੰ। ਮੈਨੂੰ ਲੱਗਦਾ ਨਾਨੀ ਨੂੰ ਦੱਸ ਦਈਏ ਪਹਿਲਾਂ ਵੀ ਨਾਨੇ ਨੂੰ ਦੱਸ ਦਈਏ ਵੀ ਨਾਨੀ ਨੂੰ ਲੈ ਗਏ ਕਿ ਨਹੀਂ। ਹੈ ਐਂਬਰ?
1: ਹਾਂਜੀ
0: ਓਕੇ ਓਕੇ ਥੈਂਕ ਯੂ ਬੁੱਧੂ, ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ,
1: ਬਾਏ ਬਾਏ, ਹੈਵ ਅ ਨਾਈਸ ਡੇ,
0: ਬਾਏ ਬਾਏ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਮੰਨਤ, ਤੇ ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਮੰਨਤ, ਕੀ ਹਾਲ ਹੈ ਬੁੱਧੂ? ਤੁਹਾਡੇ ਚੰਗੇ ਮਾਮਾ ਜੀ ਤੁਹਾਨੂੰ ਨਾਲ ਵਿਆਹ ਨੀ ਲੈ ਕੇ ਗਏ? ਮੈਨੂੰ ਤੇ ਇਹ ਰਿਸ਼ਤੇਦਾਰੀ ਆ ਤੇ ਤੁਹਾਨੂੰ ਵੀ ਲੈ ਕੇ ਜਾਏ ਹੋਣੇ ਆ। ਚਲ ਹੋ ਸਕਦਾ ਫਿਰ ਲੱਡੂ ਲੁੱਡੂ ਲੈ ਕੇ ਆਉਣ, ਬੂੰਦੀ ਬੂੰਦੀ ਬੂੰਦੀ ਖਾ ਲਾਂਗੇ। ਹੈ ਹਾਂਜੀ, ਪਰ ਤੁਹਾਨੂੰ ਤੇ ਬੂੰਦੀ ਦਾ ਵੀ ਨੀ ਚਾਹ ਹੋਣਾ, ਤੁਸੀਂ ਤੇ ਖਾਂਦੇ ਰਹਿੰਦੇ ਜੀ। ਓਹੋ, ਅੱਜ ਹਾਂਜੀ ਹਾਂਜੀ ਵਾਲਾ ਮੂਡ ਆਨ ਹੋਇਆ ਵਾ, ਕੀ ਗੱਲ ਆ? ਹੈ ਮੰਨਤ, ਚਾਹ ਨੀ ਪੀਤੀ ਹਲੇ? ਆਪਣੀ ਨਾ ਆਪਣੀ ਗੱਡੀ ਦੇ ਵਿਚ ਭੱਜ ਭੱਜ ਕੇ ਨਾ ਚੱਲਦੀ ਗੱਡੀ ਚ ਸਵਾਰੀਆਂ ਬੜੀਆਂ ਚੜਦੀਆਂ, ਤਾਂ ਕਰਕੇ ਮੈਂ ਬ੍ਰੇਕ ਮਾਰੀ ਸੀ। ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਵਾਂਗੇ ਇੱਕ ਚੁਟਕਲਾ, ਪਰ ਚੁਟਕਲੇ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਕੁਛ ਦੱਸਣਾ ਮੈਂ।
0: ਹਾਂਜੀ ਦੱਸੋ।
1: ਮੰਮਾ ਨੇ ਨਾ ਪਤਾ ਨੀ ਫੋਟੋਆਂ 'ਚ ਸੀ ਜਾਂ ਮੀਡੀਆ 'ਚ ਸੀ, ਮੰਮਾ ਨੇ ਨਾ ਮੈਨੂੰ ਅਮਰਿੰਦਰ ਗਿੱਲ ਦੇ ਮੁੰਡਿਆਂ ਤੇ ਅਮਰਿੰਦਰ ਗਿੱਲ ਤਿੰਨਾਂ ਨੇ ਫੋਟੋ ਖਿਚਾਈ ਹੋਈ ਸੀ, ਉਹ ਪੋਸਟ ਕੀਤੀ ਸੀ।
0: ਅੱਛਾ।
1: ਉਹ ਮੰਮਾ ਨੇ ਮੈਨੂੰ ਦਿਖਾ ਕੇ ਖੁਸ਼ ਕਰਤਾ।
0: ਓਏ ਹੋਏ, ਅੱਛਾ ਤੁਸੀਂ ਫੋਟੋ ਵੇਖ ਕੇ ਖੁਸ਼ ਹੋ ਗਏ?
1: ਅਮਰਿੰਦਰ
0: ਗਿੱਲ ਦੇ ਫੈਨ ਹੋ ਕੇ ਮੁੰਡਿਆਂ ਦੇ ਫੈਨ ਹੋ?
1: ਮੁੰਡਿਆਂ ਦੇ।
0: ਹਾਂਜੀ। ਵਾਹ,
1: ਉਹ ਤਾਂ ਮੇਰੇ ਭਰਾ ਲੱਗੇ ਦਾਦਕਿਆ ਤੋਂ।
0: ਓਏ ਹੋਏ, ਤੂੰ ਤੇ ਪੂਰੀਆਂ ਰਿਸ਼ਤੇਦਾਰੀਆਂ ਵੀ ਬਣਾ ਕੇ ਰੱਖੀਆਂ। ਗਾਣਾ ਕਿਹੜਾ ਹੁੰਦਾ ਉਹਨਾਂ ਦਾ?
1: ਮੇਰੇ ਸਭ ਤੋਂ ਫੇਵਰੇਟ ਤਾਂ
0: ਪੈਗਾਮ। ਵਾਹ ਬੱਲੇ ਮੰਨਤ, ਫਿਰ ਅੱਜ ਉਹੀ ਸੁਣਾ ਦੇ ਫਿਰ ਅੱਜ।
1: ਨਹੀਂ ਨਹੀਂ, ਉਹ ਨਹੀਂ ਮੈਂ ਸੁਣਾਉਂਦਾ।
0: ਕਿਉਂ? ਕੱਲ ਕੱਲ ਕੱਲ
1: ਅੱਲਾ ਪਰ ਪਹਿਲੇ ਨਹੀਂ ਹੋ ਗਿਆ, ਆਈ ਕੱਲ ਸੁਣਾ ਦੂੰਗਾ।
0: ਚਲ ਠੀਕ ਆ, ਕੱਲ ਸੁਣਾ ਦਿਓ। ਤੇ ਅੱਜ ਕੀ ਸੁਣਾਓਗੇ ਫਿਰ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ।
1: ਇੱਕ ਵਾਰ ਇੱਕ ਚੋਰ ਨਾ ਇੱਕ ਬਹੁਤ ਅਮੀਰ ਆਦਮੀ ਦੇ ਘਰੇ ਆਂਦਾ ਵਾ ਚੋਰੀ ਕਰਨ, ਤੇ ਫਿਰ ਉੱਥੇ ਲੋਕਰ ਦੇ ਉੱਤੇ ਲਿਖਿਆ ਸੀਗਾ ਕਿ 400 ਰੁਪਿਆ ਨੰਬਰ ਆ, ਕੋਈ ਤੋੜਨ ਦੀ ਲੋੜ ਨੀ ਹੈਗੀ, ਤੇ ਫਿਰ ਲਾਲ ਬਟਨ ਨੂੰ ਦੱਬ ਦਿਓ। ਤੇ ਉਹੀ ਜੋ ਲਿਖਿਆ ਸੀਗਾ ਉਹੀ ਕੀਤਾ ਚੋਰ ਨੇ, ਤੇ ਫਿਰ ਉੱਚੀ ਉੱਚੀ ਬਹੁਤ ਉੱਚੀ ਅਲਾਰਮ ਵੱਜਣ ਲੱਗ ਗਿਆ, ਤੇ ਪੁਲਿਸ ਵਾਲੇ ਉਹਨੂੰ ਲੈ ਗਏ। ਤੇ ਫਿਰ ਚੋਰ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਕਿਸੇ ਉੱਤੇ ਨੀ ਯਕੀਨ ਕਰਨਾ।
0: ਬੜਾ ਭੋਲਾ ਚੋਰ ਹੀ ਹੈ ਨਾ। ਥੈਂਕ ਯੂ ਮੰਨਤ,
1: ਲੇਕਿਨ ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ ਹਾਂਜੀ, ਫਤਿਹ ਨਾਲ ਵੀ ਗੱਲ ਕਰਾ ਦੋ ਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ, ਤਿੰਨ ਪ੍ਰਿੰਟੀ ਇੰਟਰੰਟੀ ਇੰਟਰੰਟੀ ਇੰਟਰੰਟੀ ਇੰਟਰੰਟੀ ਇੰਟਰੰਟੀ ਇੰਟਰੰਟੀ ਜੋਨੇ ਦਾ ਵਨ ਪ੍ਰਿੰਟ ਅੰਦਰ ਅੰਕਲ।
0: ਹਾਂ ਅੱਜ ਤੇ ਬੰਦਾ ਵਾ ਹੈ ਨਾ।
1: ਯਾ
0: ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਇਨਫਿਨਿਟੀ ਕਿਊਬਿਕ, ਤੁਸੀਂ ਇੱਦਾਂ ਕਰ ਲਿਆ ਕਰੋ, ਇਨਫਿਨਿਟੀ ਦੋ ਚਾਰ ਵਾਰੀ ਕਰਕੇ ਨਾ ਕਿਊਬਿਕ ਕਰ ਦਿਆ ਕਰੋ। ਹੈ ਨਹੀਂ ਹੈ, ਇਹ ਕੀ ਕਹਿਣ ਦੀ ਆ ਕੁੜੀ, ਮੈਨੂੰ ਦੱਸ ਵੇਲਾ ਫੁੱਸ ਫੁੱਸ ਕੀ ਕੀਤਾ ਇਹਨੇ। ਹੈ
1: ਜੀ ਨੇ ਕਿਹਾ ਕਿਊਬਿਕ ਬਹੁਤ ਵੱਡਾ ਨੰਬਰ ਹੁੰਦਾ।
0: ਓ ਇਹ ਫਿਸ ਫਿਸ ਕਰਦੀ, ਫਿਸ ਫਿਸ ਤੇਰੇ ਕੰਨ ਚ, ਇਹਨੇ ਤੇਰਾ ਕੰਨ ਖਰਾਬ ਕਰ ਦੇਣਾ।
1: ਕੰਨ ਚ ਨਹੀਂ ਸੀ।
0: ਹਾਂ ਕਿੱਥੇ? ਸਿਰ ਚ?
1: ਆਈ ਕਿਆ ਕਿੱਥੇ ਵੀ ਨਹੀਂ, ਆਈ ਬੋਲਦਾ ਨਹੀਂ। ਵਿਸਪਰ ਕਰਕੇ ਨਹੀਂ ਬੋਲਦਾ।
0: ਤੁਸੀਂ ਵਿਸਪਰ ਕਿੱਥੋਂ, ਤੁਸੀਂ ਸੁਣਦੇ ਕਿੱਥੋਂ? ਜੇ ਕੰਨਾਂ ਤੋਂ ਸੁਣਦੇ ਕੋਈ, ਸਿਰ ਤੋਂ ਕਿ ਬਾਹਾਂ ਤੋਂ? ਭਲਾ
1: ਮੈਂ ਕੰਨਾਂ ਤੋਂ।
0: ਕੰਨਾਂ ਤੋਂ ਸੁਣਦੇ ਨਾ? ਹਾਂ ਮੈਨੂੰ ਲੱਗਦਾ ਹੀ ਵੀ ਤੁਸੀਂ ਕੰਨਾਂ ਤੋਂ ਸੁਣਦੇ ਹੋ।
1: ਮਿਲਦਾ ਤੁਸੀਂ ਮੈਨੂੰ ਆਈ ਪੁੱਛਦੇ ਹੋ।
0: ਆਹੋ ਮੈਨੂੰ ਕਈ ਵਾਰੀ ਨਾ ਬਾਹਾਂ ਚੋਂ ਸੁਣਦਾ, ਕਈ ਵਾਰੀ ਮੈਨੂੰ ਗੋਡਿਆਂ ਚੋਂ ਸੁਣਦਾ, ਤੇ ਮੈਂ ਤਾਂ ਕਰਕੇ ਕੰਫਰਮ ਕੀਤਾ ਵੀ ਭਲਾ ਫਤਿਹ ਨੂੰ ਵੀ ਏਦਾਂ ਹੀ ਸੁਣਦਾ। ਕਾਹਤੋਂ? ਸਿਰ ਤੋਂ?
1: ਦਿਮਾਗ ਕਹਿੰਦਾ।
0: ਹਾਂ
1: ਦਿਮਾਗ ਕਹਿੰਦਾ ਸਿਰ ਚ ਤੋਂ।
0: ਯਾਰ ਮੇਰੇ ਨਾਲ ਵੀ ਏਦਾਂ ਹੀ ਹੁੰਦਾ ਵਾ ਕਈ ਵਾਰੀ, ਮੈਨੂੰ ਵੀ ਨਾ ਸਿਰ ਚੋਂ ਹੀ ਸੁਣਦਾ। ਆਪਣੇ ਨਾ ਫਿਰ ਇੱਕੋ ਜਿਹੀਆਂ ਚੀਜ਼ਾਂ ਹੁੰਦੀਆਂ ਹਨਾ। ਕਿਸੇ ਦਿਨ ਹੋਰ ਕਰਾਂਗੇ ਸਲਾਹ। ਫਿਰ ਕੀ ਸੁਣਾਓਗੇ ਅੱਜ?
1: ਜਿਹੜੀ ਮੈਂ ਕੱਲ ਸੁਣਾਉਣੀ ਸੀ ਉਹ ਸੁਣਾਈ ਨਹੀਂ ਗਈ, ਸੋ ਮੈਂ ਉਹ ਅੱਜ ਸੁਣਾਉਂਗਾ।
0: ਅੱਛਾ ਅੱਛਾ ਸੁਣਾਓ।
1: ਟੀਚਰ ਪੱਪੂ ਕਾਲੇ ਬੱਦਲ ਕਿਉਂ ਹੁੰਦੇ ਆ? ਪੱਪੂ ਥੋੜੇ ਟਾਈਮ ਲਈ ਸੋਚੀ ਗਿਆ ਤੇ ਫਿਰ ਕਹਿੰਦਾ ਕਿਉਂਕਿ ਉਹ ਸਾਰਾ ਦਿਨ ਧੁੱਪ ਚ ਉਹ ਕਮਰੇ ਰਹਿੰਦੇ ਆ, ਉਹਨਾਂ ਨੇ ਕਾਲੇ ਹੀ ਹੋਣਾ ਟੀਚਰ ਵੇ ਉਹ।
0: ਧੁੱਪੇ ਨੀ ਹੋਣੇ ਚਾਹੀਦੇ ਬੱਦਲ, ਹੈ ਨਾ? ਬੱਦਲ ਇਨਡੋਰ ਹੋਣੇ ਚਾਹੀਦੇ ਆ। ਥੈਂਕ ਯੂ।
1: ਬੱਦਲ ਸੱਚੀ ਚ ਹੁੰਦੇ ਆ ਕਿਉਂਕਿ ਫਿਰ ਉਹਨਾਂ ਬਹੁਤ ਥੰਡਰ ਆਉਂਦੀ ਆ।
0: ਸਹੀ ਗੱਲ ਹੈ। ਥੈਂਕ ਯੂ ਬੱਦਲ। ਓ ਸੋਰੀ, ਥੈਂਕ ਯੂ ਫਤਿਹ,
1: ਬਾਏ।
0: ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਕੌਣ ਹੈ? ਨੈਕਸਟ ਸਾਡੇ ਨਾਲ ਸ਼੍ਰੇਆ ਵਾ, ਉਸ ਤੋਂ ਬਾਅਦ ਫਿਰ ਅਰਨਵ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ। ਹੈਲੋ, ਸਤਿ ਸ਼੍ਰੀ ਅਕਾਲ ਮਾਨੂ ਬਿੱਲੀ। ਕੀ ਖਾਈ ਜਾਂਦੇ ਮਾਨੂ ਬਿੱਲੀ? ਕੁਛ ਖਾਣ ਡੇ ਸੀ ਤੁਸੀਂ? ਹਾਂ
1: ਬ੍ਰਸ਼ ਕਰਦੇ ਪਏ।
0: ਗਾਰਲਿਕ ਨੂਡਲ ਕਿੰਨੇ ਖਾਦੇ ਸੀ ਪਹਿਲਾਂ ਮੈਨੂੰ ਦੱਸ।
1: ਮਾਮਾ ਪਾਪਾ।
0: ਓਏ ਤੁਸੀਂ ਨਹੀਂ ਖਾਦੇ?
1: ਪਾਰਟੀ ਦੇ ਗਏ ਸੀ ਕੱਲ।
0: ਹੈਂ ਪਾਰਟੀ ਤੇ?
1: ਕੱਲ ਪਾਪੀ ਪਾਰਟੀ ਦੇ ਗਏ ਸੀ।
0: ਓਏ ਕਾਦੀ ਪਾਰਟੀ ਸੀ? ਬਰਥਡੇ ਪਾਰਟੀ?
1: ਹਾਂਜੀ।
0: ਓਕੇ ਕੀ ਮਿਲਿਆ ਫਿਰ ਉੱਥੋਂ?
1: ਮੰਨਤ ਦੀਦੀ।
0: ਅੱਛਾ ਮੰਨਤ ਦੀਦੀ ਦੀ ਪਾਰਟੀ ਸੀ?
1: ਚੋਕਲੇਟ
0: ਟੋਪੀ ਓ ਸੀ ਟੀ ਵਿਸਲ ਚਿਪਸ ਨਗਟਸ ਸਾਰਾ ਕੁਛ ਮਿਲਿਆ। ਮਜ਼ਾ ਆ ਗਿਆ ਫਿਰ। ਅੱਛਾ ਕੇਕ ਵੀ ਮਿਲਿਆ। ਓਕੇ ਅੱਛਾ ਬਰਥਡੇ ਤੇ ਕੇਕ ਵੀ ਹੈਗਾ ਸੀ?
1: ਹਾਂਜੀ।
0: ਨਾਈਸ, ਕੇਕ ਵਾਲਾ ਬਰਥਡੇ।
1: ਹਾਂਜੀ
0: ਵਧੀਆ ਕੀਤਾ ਤੁਹਾਨੂੰ ਬਰਥਡੇ ਕੇਕ ਵਾਲਾ ਬਰਥਡੇ ਮਿਲਿਆ, ਨਹੀਂ ਤੇ ਕਈ ਅੱਜ ਕੱਲ ਗੁਲਾਬ ਜਾਮਨ ਵਾਲੇ ਬਰਥਡੇ ਵੀ ਹੁੰਦੇ ਸੀ। ਉਹ ਸੱਚੀ ਹੁੰਦੇ ਆ? ਮੈਂ ਸੁਣਿਆ ਸੀ ਯਾਰ ਪਿੱਛੇ ਜੇ। ਕੀ ਸੁਣਾਓਗੇ ਫਿਰ ਅੱਜ?
1: ਚਕੂਤੜਾ।
0: ਹੈਂ ਚਕੂਤੜਾ?
1: ਨਹੀਂ।
0: ਹਾਂ ਚੁਟਕਲਾ?
1: ਹਾਂਜੀ
0: ਹਾਂਜੀ ਸੁਣਾਓ ਫਿਰ। ਯਾਰ ਤੁਸੀਂ ਅਸੀਸ, ਤੁਸੀਂ ਤੇ ਬੜੇ ਘੈਂਟ ਹੁੰਦੇ ਜਾਂਦੇ ਜੇ ਚੁਟਕਲੇ ਚ। ਹੈ ਮੈਨੂੰ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਸ਼੍ਰੇਆ ਬੋਲਦੀ ਆ, ਤੁਸੀਂ ਤੇ ਇੰਨੀਆਂ ਗੱਲਾਂ ਕਰਨ ਲੱਗ ਪਏ ਹੋ,
1: ਹਾਂ
0: ਵੱਡੇ ਹੋ ਗਏ ਯਾਰ ਤੁਸੀਂ।
1: ਹਾਂਜੀ
0: ਮਾਣੂ ਬਿੱਲੀ ਵੱਡੀ ਹੋ ਗਈ।
1: ਆਹ
0: ਚਾਹ ਪੀਤੀ? ਪੀਤੀ ਭਾਈ ਪੀਤੀ, ਹਾਂਜੀ ਪੀਤੀ ਚਾਹ। ਮੈਨੂੰ ਪਤਾ ਤੁਸੀਂ ਪੁੱਛਣਾ ਆ ਕੇ ਤੇ ਮੈਂ ਤੇ ਪਹਿਲਾਂ ਹੀ ਪੀ ਕੇ ਫੇਰ ਹੀ ਬਹਿਣਾ ਹੁਣ ਅੱਜ ਕੱਲ। ਉਹ ਚਾਹ ਦੇ ਨਾਲ ਮੈਂ ਬਿਸਕਟ ਖਾਧਾ, ਰਸ ਖਾਧਾ, ਰਸ। ਹਾਂ ਗੁੱਡ ਜੋਬ ਕਿ ਨਹੀਂ ਗੁੱਡ ਜੋਬ? ਹਾਂ ਨਹੀਂ ਪਿੰਨੀ ਨਹੀਂ ਖਾਧੀ ਅੱਜ। ਨਹੀਂ ਮੰਮਾ ਨੇ ਨੀ ਭਾਈ, ਤੁਹਾਡੀ ਮੰਮਾ ਨੇ ਪਾਈ? ਓਕੇ ਗੁੱਡ ਗੁੱਡ ਗੁੱਡ, ਫਿਰ ਮੈਂ ਤੁਹਾਡੀ ਮੰਮਾ ਕੋਲ ਲੈ ਲੂੰਗਾ। ਓਕੇ ਥੈਂਕ ਯੂ,
1: ਬਾਏ ਬਾਏ ਮਾਲੂ ਬਿੱਲੀ।
0: ਥੈਂਕ ਯੂ ਮਾਣੂ ਬਿੱਲੀ, ਮਿਆਉਂ ਮਿਆਉਂ, ਥੈਂਕ ਯੂ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸ਼੍ਰੇਆ ਜੀ, ਕੀ ਹਾਲ ਨੇ? ਹਾਂਜੀ ਮੈਂ ਵੀ ਠੀਕ ਹਾਂ। ਕੀ ਲਿਆਇਓ ਫਿਰ ਅੱਜ? ਬਜਾਰਤ। ਓਕੇ ਦੱਸੋ ਕਿਹੜੀ ਆ?
1: ਹਰੇ ਭਰੀ ਮੈਂ, ਕਾਲੇ ਮੇਰੇ ਬੱਚੇ।
0: ਹਰੇ ਭਰੀ ਮੈਂ ਤੇ ਕਾਲੇ ਮੇਰੇ ਬੱਚੇ।
1: ਹਾਂਜੀ
0: ਓਕੇ ਓਕੇ ਓਕੇ ਓਕੇ ਓਕੇ, ਇਹ ਤੇ ਮੈਨੂੰ ਆਉਂਦੀ ਆ।
1: ਦੱਸੋ ਦੈਨ।
0: ਇਹ ਹੈਗੀ ਆ ਹਰੀ ਇਲਾਚੀ। ਬਲ ਬੱਲੇ ਯੀ ਪੀ ਪੀ, ਸ਼ਾਬਾ ਸ਼ਾਬਾ, ਥੈਂਕ ਯੂ ਥੈਂਕ ਯੂ। ਅੱਛਾ ਬੁਝਾਰਤ ਤੇ ਵੀ ਫੁੱਫੂ ਵਾ। ਥੈਂਕ ਯੂ ਜਰਿਆ,
1: ਅਸੀਂ ਸਕੂਲੇ ਨਾ ਗਿਫਟ ਦਿੱਤਾ ਸੀ।
0: ਅੱਛਾ ਗੁੱਡ ਗੁੱਡ ਗੁੱਡ, ਫਿਰ ਤੇ ਗਿਫਟੋ ਗਿਫਟੀ ਹੋ ਗਿਆ ਤੇ ਫਿਰ ਮਜ਼ਾ ਹੀ ਆ ਗਿਆ ਬਰਥਡੇ ਦਾ।
1: ਹਾਂਜੀ
0: ਥੈਂਕ ਯੂ ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਬਾਏ ਬਾਏ, ਥੈਂਕ ਯੂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਨੇ ਰਹੋ।
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?
2: ਵਧੀਆ, ਤੁਸੀਂ ਕਿੱਦਾਂ
0: ਹੋ? ਵਧੀਆ ਵਧੀਆ, ਹੋ ਗਏ ਤਿਆਰ?
2: ਹਾਂਜੀ।
0: ਓਕੇ ਓਕੇ, ਕੀ ਲਿਆਇਓ ਫਿਰ ਅੱਜ?
2: ਕਿਹੜਾ
0: ਦਾਨ ਹੈ ਜਿਹੜਾ ਅਮੀਰ ਵੀ ਕਰਦੇ ਤੇ ਗਰੀਬ ਵੀ? ਓਕੇ ਖੂਨ ਦਾਨ?
2: ਨਹੀਂ।
0: ਹਾਂ ਓਕੇ, ਹੋਰ ਕਿਹੜਾ ਦਾਨ ਹੈ ਫਿਰ ਭਾਈ? ਕੋਈ ਹਿੰਟ ਹੀ ਦੇ ਦਿਓ ਫਿਰ। ਸੋਚ ਲੈਣ ਦੀ। ਓਕੇ ਮੈਂ ਹੈਲਪ ਲੈ ਲਾ, ਨਹੀਂ ਤੇ ਫਿਰ
2: ਲੈ ਲਓ।
0: ਹੈ?
2: ਹਾਂਜੀ ਲੈ ਲਓ।
0: ਹੈਲਪ ਵਾਲੇ ਵੀ ਜਦੋਂ ਲੋੜ ਹੁੰਦੀ ਉਦੋਂ ਨਹੀਂ ਆਉਂਦੇ ਭਰਾ। ਹੈ? ਚੱਲ ਮੈਂ ਹਾਰ ਹੀ ਜਾਂਦਾ ਯਾਰ।
2: ਕੰਨਿਆਦਾਨ?
0: ਗੰਨਿਆਂ ਦਾ ਦਾਨ, ਐਡਾ ਵੇਲਣੇ ਵਾਲਾ ਗਰੀਬ ਲੱਭਾ। ਗੰਨੇਦਾਨ, ਥੈਂਕ ਯੂ ਅਰਨਵ, ਆਹ ਤੇ ਵਧੀਆ ਸੀ ਯਾਰ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ
2: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਜੀ ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ। ਤਵਨੀਤ ਸਤਿ ਸ਼੍ਰੀ ਅਕਾਲ, ਤੁਸੀਂ ਆਉਨੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਤਵਨੀਤ, ਕੀ ਹਾਲ ਹੈ ਤੁਹਾਡਾ?
3: ਮੇਰਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਮੇਰਾ ਠੀਕ ਆ, ਤੇ ਹਾਸਾ ਕਿਹੜੀ ਗੱਲ ਦਾ ਹੋਣ ਡਿਆ ਭਲਾ? ਮੈਂ
3: ਛਾਲਾ
0: ਮਾਰਦੀ ਸੀ। ਵੱਜ ਗਈ ਛਾਲ ਕੇ ਨੀ? ਫਿਰ
3: ਵੱਜ ਗਈ।
0: ਅੱਛਾ ਵੱਜ ਗਈ, ਓਕੇ ਓਕੇ ਓਕੇ। ਤੇ ਛਾਲਾ ਮਾਰ ਮਾਰ ਕੇ ਕੀ ਸੁਣਾਓਗੇ ਫਿਰ ਅੱਜ?
3: ਇੱਕ ਬੋਲੀ।
0: ਓਕੇ ਸੁਣਾਓ ਫਿਰ।
3: ਵਾਰੀ ਬਸੀ ਖਤਨ ਗਿਆ ਸੀ, ਵਾਰੀ ਬਸੀ ਖਤਨ ਗਿਆ ਸੀ, ਖਤ ਕੀ ਲਿਆਂਦਾ ਨਾਲਾ।

0: 푸푸 고래야? 푸푸. 푸푸. 이때
1: 그
0: 멤.
1: 비디도 난그 로즈 겨 레산데.
0: 오호. 아직도 아예 니. 오늘 디 슈티 아주.
1: 오케이.
0: हां पता नहीं हूं आने के तो पूछ ली
1: बस
0: लिखो
1: मेरी वारी भी नहीं होगी।
0: हां लिखो तो ही डायरी ते लिखो ना ते जदों आने के फिर पूछो तो ही
1: ओके
0: हां प्रिंसिपल ते तू ही हो
1: हां जी
0: हां अपने घर दे भी प्रिंसिपल तू ही हो कि नहीं
1: नहीं मम्मा ने
0: मम्मा या हो ते मम्मा तो बाद कौन प्रिंसिपल मम्मा पापा तो
1: दादा
0: नहीं मम्मा पापा तो बाद कौन है
1: वीजी
0: वीर जी आ बल्ले बल्ले वीर जी थैंक यू ते हुण नेक्स्ट वाली के दी
1: ते दे मेरी बुजार ते कॉपी की थी मैं ओस
0: ओ
1: नानी सी
0: ओहो चलो कोई नहीं कॉपी थोड़ी हुंदी आ
1: ओके
0: ए थोड़ी कॉपी हुंदी आ
1: कि वीर जी दा गल कर ला
0: हाँ जी
1: सत श्री अकाल एक अंकल जी
0: सत श्री अकाल सरपंच साहब की हाल ने
1: मैं सरपंच साहब नहीं है
0: हाँ मैनू
1: दी सरदार जी है
0: हो बल्ले नहीं तू ही सरदार जी हो पर मैनू पता लगा भी तू ही अपने घर दे सरपंच भी हो
1: हां जी
0: हैं कहिंदे बंदा मोटन
1: लबदार
0: लंबरदार है अच्छा बल्ले ठीक है लंबरदार साहब की ले आयो आज लंबरदार साहब
1: एक बोली
0: एक बोली हां जी
1: बल्ले बल्ले शादी जीजी देने चाहिए शाबा शाबा शादी जीजी तेरे चाहिए जो ने बुछा उत्ते ही काई अंकल आया चूहे वगे बुछा ऊपर काई
0: एनक
1: अंकल आया बल्ले बल्ले शाब शाब बल्ले बल्ले चूहा
0: बले बले शाह
1: जिंदाबाद
0: चूहा जिंदाबाद मुशा शवा शवा थैंक यू लंबरदार साहब तू ही तो रौनक लाती हैं
1: हां जी फिर मैं एक और सुना दी
0: कल सुना लियो पुत्र एक एक सुना लिया करो बाकी भी स्कूल
1: सत श्री अकाल
0: सत श्री अकाल ते नेक्स्ट दीदी की हाल है तुहाडा
1: सत श्री अकाल अंकल जी ते हवा वाला अंकल जी
0: हवा वाला अंकल ओ की हुंदा
1: हवा च
0: अच्छा हवा च ओके अंकल उड़दा है
1: है जी
0: ओहो मेनू तो पता ही नहीं है अंकल उड़दा है ओ अंकल भावे चिड़ी च बज गया वे उड़दा है ना
1: पेटी दी खा जूगी
0: चिड़ी खा जूगी ओहो चिड़ी थोड़ी
1: माल के
0: ओ नहीं चिड़ी बेचारी थोड़ी खांदी है चिड़ी तो भोली भाली जी होंदी है कां खांदा चुंज मार के उसे वेले चिड़ी आ गई वो ओनू सुन लिया होना फिर चिड़ी भी लाफ्टर थेरेपी च आउंदी हो क्योंकि
1: पानी पी जांदी
0: हां तू फिर ची ची ची ची करदियां रहिंदियां ना ते चिड़ी नू भी भुलेखा पै जांदा ची ची मेरा पूंजा सड़िया वो नहीं सुनिया
1: हां सुन लिया
0: ची ची मेरा पूंजा सड़िया की सुनाओगे फिर अज
1: बोली
0: ओके
1: बल्ले बल्ले शादी जी जी चलाई है शावा शावा शादी जी जी चलाई है
0: फोन लागे रखो
1: तू बोल के मुच्छा टिकाली है ना कलाई है तू बोल के मुच्छा टिकाली है ना कलाई है बल्ले बल्ले शावा शावा
0: बल बले शवा शवा बल बले शवा शवा ए वीर वीर जी ने पहले सुनाती चोरी कर ली
1: अच्छी
0: ओ वीर जी बड़ा खराब है हैं ਕਿਹਦੀ ਸੀ ਇਹ, ਤੁਹਾਡੀ ਸੀ ਕਿ ਵੀਰ ਜੀ ਦੀ ਸੀ? ਓ ਫਿਰ ਅੱਜ ਡਿਸ਼ਮ ਡਿਸ਼ਮ ਹੋਊਗੀ ਹੈ, ਲੰਬਰਦਾਰ ਸਾਹਿਬ ਨਾਲ ਡਿਸ਼ਮ ਹੋਊਗੀ ਅੱਜ ਫਿਰ?
1: ਹਾਂਜੀ
0: ਠੀਕ ਹੈ, ਚੱਲ ਕੋਈ ਨੀ, ਤੁਸੀਂ ਇੱਕੋ ਹੀ ਸੁਣਾ ਲਿਆ ਕਰੋ, ਕੋਈ ਗੱਲ ਨੀ, ਠੀਕ ਹੈ? ਥੈਂਕ ਯੂ, ਥੈਂਕ ਯੂ ਵੈਸ਼ ਸਤਿ ਸ਼੍ਰੀ ਅਕਾਲ, ਥੈਂਕ ਯੂ। ਤੇ ਹੁਣ ਸਾਡੇ ਨਾਲ ਆ ਅਸੀਸ ਕੌਰ, ਸਤਿ ਸ਼੍ਰੀ ਅਕਾਲ ਅਸੀਸ ਕੌਰ।
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਦੋ ਵਾਰੀ।
0: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਦੋ ਵਾਰੀ, ਕੀ ਹਾਲ ਚਾਲ? ਹਾਂਜੀ ਮੈਂ ਠੀਕ ਹਾਂ।
2: ਤੁਹਾਨੂੰ ਪਤਾ ਮੇਰਾ ਗਲਾ ਥੋੜਾ ਜਿਹਾ ਦੁਖ ਰਿਹਾ ਸੀ।
0: ਅੱਛਾ, ਮੇਰਾ ਵੀ ਦੁਖਦਾ ਸੀ ਅੱਜ, ਪਤਾ ਨੀ ਕੀ ਗੱਲ ਹੋਈ।
2: ਮੇਰਾ ਤਾਂ ਮੈਨੂੰ ਤਾਂ ਮੇਰਾ ਗਲਾ ਥੋੜਾ ਜਿਹਾ ਖਰਾਬ ਫੀਲ ਹੋ ਰਿਹਾ।
0: ਓਹੋ, ਮੇਰਾ ਵੀ ਥੋੜਾ ਜਿਹਾ ਖਰਾਬ ਫੀਲ ਹੋਈ ਜਾਂਦਾ, ਪਤਾ ਨੀ ਕੀ ਗੱਲ ਹੋਈ। ਆਸੀਸ ਕਿੱਦਾਂ, ਠੀਕ? ਕਿੱਦਾਂ ਕਰੀਏ ਫਿਰ ਹੁਣ?
2: ਠੀਕ, ਮੈਂ ਤਾਂ ਪੈਨਾਡੋਲ ਖਾ ਲਈ ਸੀ।
0: ਅੱਛਾ, ਖਾਲੀ ਹੋ ਗਿਆ, ਠੀਕ।
2: ਮੈਂ ਗੜਾਲੇ ਵੀ ਕੀਤੇ ਸੀ।
0: ਓਹੋ, ਫਿਰ ਹੋਇਆ ਠੀਕ?
2: ਸਾਲਟ ਵਾਲੇ ਪਾਣੀ ਨਾਲ।
0: ਅੱਛਾ, ਉਹ ਨਹੀਂ ਮੈਂ ਕੀਤੇ ਹਨਾ, ਮੈਂ ਭੁੱਲ ਗਿਆ, ਮੈਂ ਜਾ ਕੇ ਕਰੂੰਗਾ ਫਿਰ।
2: ਓਕੇ,
0: ਤੁਹਾਡਾ ਹੋਇਆ ਠੀਕ ਨਹੀਂ?
2: ਮੇਰਾ ਥੋੜਾ ਠੀਕ ਹੋ ਗਿਆ।
0: ਤੇ ਤੁਸੀਂ ਆਇਡੈਂਟੀਫਾਈ ਕੀਤਾ ਵੀ ਕਿਉਂ ਖਰਾਬ ਹੋਇਆ ਭਲਾ?
2: ਮੈਨੂੰ ਪਤਾ ਕਿਉਂ ਖਰਾਬ ਹੋਇਆ, ਮੰਮਾ ਨੇ ਮੈਨੂੰ ਦੱਸਿਆ ਸੀ ਵੀ ਦਹੀਂ ਕਰਕੇ ਹੋਇਆ।
0: ਅੱਛਾ, ਦਹੀਂ ਕਰਕੇ ਹੋਇਆ,
2: ਮੈਨੂੰ ਲੱਗਾ ਦਹੀਂ ਠੰਡੀ ਸੀ ਉਹਦੇ ਕਰਕੇ।
0: ਹਾਂ, ਤਾਂਹੀਓ ਫਿਰ ਆਵਾਜ਼ ਵੀ ਬਦਲ ਗਈ ਅੱਜ।
2: ਤੇ ਮੰਮਾ ਜੌਬ ਤੇ ਵੀ ਸੀਗੇ।
0: ਹਾਂ, ਓਕੇ ਓਕੇ। ਦਹੀਂ ਰਾਤ ਨੂੰ ਖਾਧਾ ਸੀ?
2: ਯੈਸ।
0: ਹਾਂ, ਓਕੇ, ਮੇ ਬੀ ਫਿਰ ਤਾਂ ਕਰਕੇ ਹੋ ਗਿਆ। ਜਾਂ ਫਿਰ ਠੰਡ 'ਚ ਤੁਸੀਂ ਕੱਪੜੇ ਨਹੀਂ ਪਾਏ ਹੋਣੇ? ਜਾਂ
2: ਮੈਂ ਪਾਏ ਸੀ।
0: ਪਾਏ ਸੀ, ਓਕੇ। ਤੇ ਜਾਂ ਫਿਰ ਕੋਈ ਹੋਰ ਚਿਪਸ ਚੁਪਸ ਖਾਧੇ ਸੀ?
2: ਨਹੀਂ।
0: ਹਾਂ,
2: ਤੇਰੇ ਕੋਲ ਤਾਂ ਚਿਪਸ ਹੈ ਨਹੀਂ।
0: ਚਿਪਸ ਹੈਗੇ ਨਹੀਂ? ਓਹੋ, ਫਿਰ ਪਤਾ ਨਹੀਂ ਕਿਉਂ ਇਹ ਗਲਾ ਖਰਾਬ ਹੋ ਜਾਂਦਾ। ਚੱਲ ਕੋਈ ਨਹੀਂ, ਤੁਸੀਂ ਰੈਸਟ ਕਰੋਗੇ ਤਾਂ ਫਿਰ ਠੀਕ ਹੋ ਜਾਣਾ। ਪਰ ਗੱਲਾਂ ਗੱਲਾਂ ਕਰਕੇ ਤਾਂ ਨਹੀਂ ਕਿਤੇ ਹੋ ਜਾਂਦਾ?
2: ਹੁਣ ਮੇਰਾ ਗਲਾ ਜੇ ਮੈਂ ਪੈਨਾਡੋਲ ਖਾਊਗੀ।
0: ਆਵਾਜ਼ ਲੱਗ ਗਿਆ ਜੋ ਫੋਨ ਦੇ ਪੁੱਤ, ਲੱਗ ਗਿਆ ਜੋ। ਹਾਂਜੀ,
2: ਮੇਰਾ ਫੋਨ ਤਾਂ ਇੱਥੇ ਲੱਗਿਆ ਪਿਆ ਕੰਨ ਦੇ ਕੋਲ ਕੋਲ।
0: ਹਾਂ, ਪਰ ਆਵਾਜ਼ ਖਰਾਬ ਹੋ ਗਈ ਸੀ। ਤੇ ਕੀ ਸੁਣਾਓਗੇ ਅੱਜ ਫਿਰ?
2: ਅੱਜ ਮੈਂ ਸੁਣਾਉਂਗੀ ਬੋਲੀ
0: ਬੋਲੀ। ਓਕੇ ਓਕੇ, ਸੁਣਾ ਲਓਗੇ? ਗਲਾ ਜ਼ਿਆਦਾ ਤਾਂ ਨਹੀਂ ਖਰਾਬ?
2: ਇੱਕ ਚਾਂਦ ਦੀ ਪੂੜੀ, ਗਿੱਧਾ ਪਾਉਣ ਪਾਉਣ ਜੋਰੋ ਜੋਰ, ਚਾਚੇ ਤਾਏ ਦੀ ਕੁੜੀ।
0: ਗਿੱਧਾ ਪਾਉਣ ਜੋਰੋ ਜੋਰ, ਚਾਚੇ ਤਾਏ ਦੀ ਕੁੜੀ। ਬਲਬਲ ਬਲਬਲ ਬੱਲੇ
2: ਚੱਕ ਦੋ ਰਣਜੋਤ ਅੰਕਲ ਜੀ।
0: ਓ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ ਸ਼ਾਬਾ, ਨਾਣੇ ਨਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਸਾਡੇ ਨਾਲ ਉਹ ਸਾਡੇ ਨਾਲ ਉਹ ਸਾਡੇ ਨਾਲ ਸਾਡੇ ਨਾਲ ਰਹੋਗੇ ਤੇ ਗਲੇ ਖਰਾਬ ਰਹਿਣਗੇ। ਸਾਡੇ ਨਾਲ ਗਲੇ ਦੇ ਨਾਲ ਵੀ ਤੁਸੀਂ ਬੜਾ ਸੋਹਣੀ ਬੋਲੀ ਸੁਣਾ ਤੀ। ਥੈਂਕ ਯੂ ਪੁੱਤ, ਰੈਸਟ ਕਰਿਓ ਅੱਜ ਤੇ ਫਿਰ ਠੀਕ ਹੋ ਜੂਗਾ। ਠੀਕ ਆ, ਰੱਬ ਤੁਹਾਨੂੰ ਛੇਤੀ ਛੇਤੀ ਤੰਦਰੁਸਤੀ ਦੇਵੇ, ਠੀਕ ਕਰੇ, ਤੇ ਸੋਹਣੀਆਂ ਸੋਹਣੀਆਂ ਗੱਲਾਂ ਤੁਸੀਂ ਇੱਦਾਂ ਹੀ ਸਾਨੂੰ ਸੁਣਾਉਂਦੇ ਰਹੋ। ਥੈਂਕ ਯੂ, ਥੈਂਕ ਯੂ ਅਸੀਸ ਕੌਰ। ਤੇ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ। ਹਾਂ, ਮੈਨੂੰ ਲੱਗਦਾ ਉਹ ਨਾ ਇਸੇ ਗੱਲੋਂ ਨਾਰਾਜ਼ ਹੋ ਗਏ ਵੀ ਮੈਨੂੰ ਪਿੰਨੀ ਤੇ ਕੋਈ ਮਿਲੀ ਨਹੀਂ ਤੇ ਮੈਂ ਕਿਉਂ ਆਵਾਂ। ਇਹੋ ਗੱਲ ਲੱਗਦੀ ਆ। ਲਓ ਭਈ ਅੱਜ ਦੋ ਦੋ ਪਿੰਨੀਆਂ ਤੁਹਾਡੇ ਲਈ ਤੇ ਤੁਸੀਂ ਆ ਜਾਓ। ਮੈਂ ਬੇਨਤੀ ਹੈ ਜੀ, ਜਿਹੜੇ ਵੀ ਤੁਸੀਂ ਦੂਸਰੇ ਹੋਲ ਤੇ ਹੋ ਆਪਣਾ ਪਲੀਜ਼ ਮਿਊਟ ਕਰ ਲਓ, ਤੁਹਾਡੇ ਨਾਲ ਡਿਸਟਰਬੈਂਸ ਆ ਰਹੀ ਹੈ ਮੈਨੂੰ, ਨਹੀਂ ਤਾਂ ਕਾਲ ਤੁਹਾਡੀ ਕੱਟਣੀ ਪਊਗੀ। 786 ਪਲੀਜ਼ ਮਿਊਟ ਕਰ ਲਿਓ ਤੁਸੀਂ ਓਨੀ ਦੇਰ ਜਿੰਨੀ ਦੇਰ ਤੱਕ ਤੁਹਾਡੀ ਵਾਰੀ ਨਹੀਂ ਆਉਂਦੀ। ਹਾਂਜੀ ਵਿਰਕ ਸਾਹਿਬ।
2: ਹਾਂਜੀ
0: ਪਿੰਨੀ ਫਿਰ ਵੱਡੀ ਇੱਕ ਦੇ ਦਿੰਦੇ ਆ ਨਾ।
2: ਹਾਂਜੀ ਇੱਕ ਵੱਡੀ ਜੀ ਦੇ ਲੈਂਦੇ।
0: ਹਾਂ ਵੱਡੀ
2: ਆਪਾਂ ਇੱਦਾਂ ਕਰਦੇ ਆ, ਜਿਹੜੀਆਂ ਦੋ ਪਿੰਨੀਆਂ ਵਾ ਨਾ ਉਹਨਾਂ ਨੂੰ ਜੋੜ ਦਾਂਗੇ।
0: ਹਾਂ ਇਹ ਵੀ ਠੀਕ ਆ, ਦੋ ਪਿੰਨੀਆਂ ਦੀ ਪਰੌਂਠੀ ਬਣਾ ਦਾਂਗੇ। ਥੋੜਾ ਜਿਹਾ ਸੂੜਾ ਪਾ ਕੇ ਤੇ ਦੂਸਰੀ ਪਿੰਨੀ ਵੀ ਵੇਲ ਕੇ ਤੇ ਉਹਦੇ ਉੱਤੇ ਰੱਖ ਦਾਂਗੇ ਆਲੂ ਦੇ ਪਰੌਂਠੇ ਵਾਂਗੂ।
2: ਹਾਂਜੀ
0: ਤੇ ਫਿਰ ਦੁਬਾਰਾ ਉਹਨੂੰ ਆਪਾਂ ਵੱਟ ਦਾਂਗੇ।
2: ਪਰ ਆਪਾਂ ਨੂੰ ਪਤਾ ਨਹੀਂ ਹੈ ਨਾ ਕਿਹੜੀ ਸਬਜ਼ੀ ਨਾਲ ਸਵਾਦ ਲੱਗੂਗੀ।
0: ਨਹੀਂ ਉਹ ਪਿੰਨੀ ਆ ਤੇ ਸਬਜ਼ੀ ਨਾਲ ਨੀ, ਫਿਰ ਚਾਰ ਨਾਲ ਖਾ ਲਾਂਗੇ।
2: ਹਾਂਜੀ ਚਾਰ ਨਾਲ ਹੀ ਖਾ ਲਾਂ।
0: ਹਾਂ ਚਾਹ ਨਾਲ ਤੇ ਚਾਰ ਨਾਲ ਖਾ ਲਾਂਗੇ ਤੇ ਅਸੀਂ ਉਹਨੂੰ ਕਵਾਂਗੇ ਇਹ ਹੈਗੀ ਆ ਪਿੰਨੀ ਦਾ ਪਰੌਂਠਾ।
2: ਹਾਂਜੀ
0: ਹੈ ਨਾ, ਨਵੀਂ ਰੈਸਪੀ ਬਣ ਗਈ
2: ਜਿੱਦਾਂ ਆਲੂ ਦਾ ਪਰੌਂਠਾ ਖਾ ਲਾਂਗਾ ਪਿੰਨੀ ਦਾ।
0: ਇਹ ਪਿੰਨੀ ਅਲਸੀ ਪਰੌਂਠਾ ਬਣ ਗਿਆ, ਅਲਸੀ ਪਰੌਂਠਾ।
2: ਹਾਂਜੀ
0: ਅਲਸੀ ਪਿੰਨੀ ਪਰੌਂਠਾ, ਇਹ ਤਾਂ ਕਿਸੇ ਕੋਲ ਵੀ ਨਹੀਂ ਹੋਣਾ।
2: ਹਾਂਜੀ ਇਹਦਾ ਕੇਕ ਬਣਾ ਲਾ।
0: ਲਿਆ ਸੁਣ ਕੇ ਤੇ ਅੰਕਲ ਆਏ ਹੀ ਲੈ ਤੇ।
2: ਹਾਂਜੀ
0: ਇਹ ਤਾਂ ਬੈਸਟ ਹੋ ਗਿਆ। ਜਾਂ ਫਿਰ ਕੇਕ ਵਾਂਗ ਵੀ ਹੋ ਸਕਦੀ, ਜਿੱਦਾਂ ਕੇਕ ਦੇ ਉੱਤੇ ਉਹਨਾਂ ਨੇ ਲੇਅਰਾਂ ਰੱਖੀਆਂ ਹੁੰਦੀਆਂ ਨਾ।
2: ਹਾਂਜੀ ਉਦਾਂ ਵੀ ਕਰ ਸਕਦੇ।
0: ਹਾਂ ਵਿੱਚ ਕਰੀਮਾਂ ਲਾ ਲਾ ਕੇ
2: ਉੱਤੇ ਉੱਤੇ ਲਿਖ ਦਾਂਗੇ ਸਾਈਨ ਹੈਪੀ ਅਸੀ ਦੇ।
0: ਹਾਂ ਤੇ ਜਾਂ ਫਿਰ ਇੱਕ ਚੀਜ਼ ਹੋਰ ਹੋ ਸਕਦੀ, ਜੇ ਸਾਡੇ ਕੋਲ ਪਿੰਨੀਆਂ ਜ਼ਿਆਦਾ ਹੋਣ ਨਾ।
2: ਹਾਂਜੀ
0: ਤੇ ਫਿਰ ਆਪਾਂ ਪਿੰਨੀ ਕੇਕ ਵੀ ਬਣਾ ਸਕਦੇ ਹਾਂ, ਜਿੱਦਾਂ ਜਿੱਦਾਂ ਕਈ ਕਈ ਆਂਦੀ ਐਨਵਰਸਰੀ ਤੇ ਨਹੀਂ ਹੁੰਦੀਆਂ ਬੋਲਾਂ ਬੋਲਾਂ ਜੀਆਂ ਦਾ ਕੇਕ ਬਣਿਆ ਹੁੰਦਾ। ਹਾਂ ਉਹ ਵੀ ਚੀਜ਼ ਕਰ ਸਕਦੇ ਹਾਂ ਆਪਾਂ।
2: ਹਾਂਜੀ
0: ਫਿਰ ਤੇ ਭਾਵੇਂ ਸਾਰੇ ਅੰਕਲ ਆ ਜਾਣਦੇ ਹੈ ਪਿੰਨੀ ਕੇਕ ਖਾਣ। ਹਾਂਜੀ ਕੀ ਲਿਆਇਓ ਫਿਰ ਅੱਜ ਪਿੰਨੀਆਂ ਤੋਂ ਇਲਾਵਾ?
2: ਅੱਜ ਚੁਟਕਲਾ।
0: ਹਾਂਜੀ
2: ਇੱਕ ਵਾਰ ਨਾ ਇੱਕ ਪਤਨੀ ਦੇ ਪਤੀ ਹੁੰਦਾ ਵਾ ਤੇ ਪਤਨੀ ਨਾ ਪੇਕੇ ਗਈ ਹੁੰਦੀ ਆ ਤੇ ਪਤਨੀ ਪਤੀ ਨੂੰ ਫੋਨ ਕਰਦੀ ਆ ਕਰਨੇ ਆ ਤੁਸੀਂ ਤੇ ਫਿਰ ਕਹਿੰਦੀ ਆ ਕੁਛ ਨੀ ਪੈਸੇ ਜੋੜਨ ਡਿਆ ਫਿਰ ਪਤੀ ਕਹਿੰਦੀ ਆ ਹਾਏ ਮਿਹਨਤੀ ਆ ਕਰਦੇ ਆ ਫਿਰ ਪਤੀ ਕਹਿੰਦਾ ਵਾ ਉਹਨੇ ਕਹਿਣੇ 20 ਰੁਪਿਆ ਦਾ ਨੋਟ
0: ਛਦਣੇ ਪਤਾ ਪਤਾ ਨੀ ਲੱਗਦਾ ਤੈਨੂੰ
2: ਪੈਸੇ ਜੋੜੇ ਦੀ
0: ਆ। ਆਹੋ ਉਹਨੂੰ ਕਿਥੋਂ ਪਤਾ ਵੀ ਇਹ ਕਿਹੋ ਜਿਹੇ ਕੰਮ ਕਰਦਾ ਹੈ। ਥੈਂਕ ਯੂ।
2: ਸਾਹਮਣੇ ਨਾਲੇ ਓਦੇ ਖਿਡੋਣੇ ਆ ਇਹ ਕਰਦੀ ਟੇਬਲ ਦੇ ਥੱਲੇ ਨਾ ਸ਼ੋਰਟ ਕੱਟ ਲੈ ਜਾਂਦੀ ਸਿੱਧੀ ਕਿਚਨ ਚ ਆ ਜਾਂਦੀ ਆ।
0: ਅੱਛਾ
2: ਚੰਗੀ ਭਲੀ ਖੇਡਣ ਲੱਗ ਪੈਂਦੀ ਫਿਰ ਮੈਨੂੰ ਪਤਾ ਨਾ ਲੱਗੇ।
0: ਇਹ ਚੋਰੀ ਚੋਰੀ ਨਾ ਸਾਰੇ ਚੁਟਕਲੇ ਸਿੱਖੀ ਜਾਂਦੀ ਆ ਤੇ ਬਾਅਦ ਚ ਇਹਨੇ ਸੁਣਾਇਆ ਕਰਨੇ ਵੇਖੀ।
2: ਹਾਂਜੀ
0: ਇਹ ਸਿਆਣੀ ਹੋ ਗਈ ਆ।
2: ਭੁੱਲੋਗੇ
0: ਹੈ?
2: ਮੈਂ ਕੋਈ ਕੋਈ ਤਾਂ ਭੁੱਲੂਗੀ।
0: ਆਹੋ ਕੋਈ ਕੋਈ ਤਾਂ ਭੁੱਲੂਗੀ, ਸਾਰੇ ਥੋੜੀ ਚੇਤੇ ਰਹਿ ਜਾਣੇ, ਪਰ ਇਹਨੇ ਕਰ ਲੈਣੇ ਚੇਤੇ।
2: ਹਾਂਜੀ
0: ਇਹ ਮੈਨੂੰ ਵਾਵਾ ਇੰਟੈਲੀਜੈਂਟ ਲੱਗਦੀ ਆ। ਨਾਲੇ ਇਹਨੇ ਪਿੰਨੀਆਂ ਵੀ ਖਾ ਲਿਆ ਕਰਨੀਆਂ ਨਾ।
2: ਹਾਂਜੀ
0: ਥੈਂਕ ਯੂ ਵਿਰਕ ਸਾਹਿਬ।
1: ਠੀਕ ਹੈ, ਹੈਵ ਅ ਨਾਈਸ ਡੇ।
0: ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ। ਅਤੇ 786 ਤੁਸੀਂ ਆਉਣ ਰਹੋ ਜੀ, ਹੁਣ ਆਪਣਾ ਅਨਮਿਊਟ ਕਰ ਲਓ ਅਤੇ ਹੁਣ ਤੁਹਾਡੀ ਵਾਰੀ 786। ਹੈਲੋ, ਸਤਿ ਸ਼੍ਰੀ ਅਕਾਲ, ਕੀ ਨਾਂ ਤੁਹਾਡਾ? ਇੱਕ ਵਾਰੀ ਫੇਰ ਦੱਸੋਗੇ?
1: ਸੁਖਨਦੀਪ ਸਿੰਘ ਡਡਵਾਲ।
0: ਅੱਛਾ, ਸੁਖਨਦੀਪ ਸਿੰਘ ਡਡਵਾਲ, ਇੱਦਾਂ ਹੀ ਆ? ਓਏ, ਇਹ ਤੇ ਬੜਾ ਵੱਡਾ ਤੇ ਬੜਾ ਪਿਆਰਾ ਨਾਂ ਆ। ਹੈ, ਇਹ ਤੇ ਵੱਡਾ ਹੀ ਬੜਾ ਯਾਰ, ਮੇਰੀ ਕਾਪੀ ਭਰ ਚੱਲੀ ਸਾਰੀ, ਵੇਖਿਆ ਲਿਖ ਲਿਖ ਕੇ। ਹੈ ਡਡਵਾਲ ਸਾਹਿਬ, ਓ ਮੇਰੇ ਪੂਰੇ ਪੇਜ ਤੇ, ਮੂਰੇ ਪੂਰੇ ਪੇਜ ਤੇ। ਹੈ, ਅੱਛਾ 4 ਈਅਰ ਹੋ ਤੇ ਤੁਸੀਂ? ਤੇ 4 ਈਅਰ ਨੇ ਮੇਰੀ ਕਾਪੀ ਭਰਤੀ ਸਾਰੀ। ਹੈ ਡਡਵਾਲ ਸਾਹਿਬ, ਮੈਂ ਤੁਹਾਨੂੰ ਡਡਵਾਲ ਸਾਹਿਬ ਕਿਹਾ ਕਰਾਂ ਕਿ ਸੁਖਨ ਕਿਹਾ ਕਰਾਂ ਕਿ ਸੁਖਨਦੀਪ ਸਿੰਘ ਡਡਵਾਲ ਕਿਆ ਕਰੀਏ? ਤੁਹਾਨੂੰ ਕੀ ਚੰਗਾ ਲੱਗਦਾ?
1: ਸੁਖਨਦੀਪ ਸਿੰਘ ਡਡਵਾਲ।
0: ਓਏ, ਸਾਰਾ ਹੀ ਨਾਂ ਚੰਗਾ ਲੱਗਦਾ ਹੈ। ਵੈਰੀ ਨਾਈਸ ਸਰਦਾਰ ਸਾਹਿਬ, ਤੁਸੀਂ ਤਾਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਹੋ 4 ਈਅਰ ਵਾਲੇ ਹੋ। ਕਿੱਥੋਂ ਸਿੱਖਦੇ ਹੋ ਇੰਨੀਆਂ ਗੱਲਾਂ? ਦੱਸੋ ਕਿੱਥੇ? ਆਪੇ ਆ ਜਾਂਦੀਆਂ। ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਅੱਜ, ਕਿਹੜੀ ਸਿੱਖ ਕੇ ਆਏ ਹੋ ਗੱਲ ਅੱਜ? ਫਿਰ
1: ਛੋਟੇ
0: ਜਿਹੇ ਬੱਚੇ। ਓਕੇ, ਉਹ ਕਿੱਦਾਂ?
1: ਮੈਂ ਛੋਟਾ ਜਿਹਾ ਬੱਚਾ, ਮੇਰੇ ਕੁਛ ਸਵਾਲ ਬਾਰੇ। ਪਹਿਲਾ ਸਵਾਲ, ਬਜ਼ੁਰਗਾਂ ਨੂੰ ਪਾਉਂਗਾ। ਦੋ ਸਵਾਲ ਬਾਰੇ। ਪਹਿਲਾ ਸਵਾਲ, ਬਜ਼ੁਰਗਾਂ ਨੂੰ ਪਾਉਂਗਾ ਦੋ ਚਾਰ ਲਾਈਨਾਂ ਵਿੱਚ ਸਵਾਲ ਮਕਾਵਾਂਗਾ।
0: ਕਿਹੜਾ?
1: ਪੁੱਤ ਪੋਤਿਆਂ ਨੂੰ ਤੁਸੀਂ ਕੀ ਸਿਖਾਉਂਦੇ ਹੋ? ਉਂਗਲੀ ਲਾ ਕੇ ਗੁਰੂ ਘਰ ਜਾਂਦੇ ਹੋ? ਦਾਦੀ ਅਤੇ ਤਾਈ ਕੋਲੋਂ ਪੁੱਛਣੇ ਸਵਾਲ, ਪੋਤਿਆਂ ਦੇ ਸਿਰ ਉੱਤੋਂ ਕੱਟ ਕਿਉਂ ਵਾਲੇ? ਪੁੱਤ ਪੋਤਿਆਂ ਨੂੰ ਤੁਸੀਂ ਕੀ ਸਿਖਾਉਂਦੇ ਹੋ? ਉਂਗਲੀ ਲਾ ਕੇ ਗੁਰੂ ਘਰ ਆਉਂਦੇ ਹੋ? ਦਾਦੀ ਅਤੇ ਤਾਈ ਕੋਲੋਂ ਪੁੱਛਣੇ ਸਵਾਲ।
0: ਹਾਂਜੀ,
1: ਪੋਤਿਆਂ ਦੇ ਸਿਰ ਤੋਂ ਕੱਟ ਕਿਉਂ ਵਾਲੇ?
0: ਵਾਹ, ਇਹ ਤੇ ਬੜੇ ਡਡਵਾਲ ਸਾਹਿਬ, ਤੁਸੀਂ ਤੇ ਬਹੁਤ ਸੋਹਣੀ ਕਵਿਤਾ ਸੁਣਾਈ ਆ ਯਾਰ, ਇਹਦੇ ਐਡੀ ਲੰਮੀ ਯਾਦ ਵੀ ਕਿੱਦਾਂ ਕੀਤੀ ਤੁਸੀਂ? 4 ਈਅਰ ਤੇ ਬਹੁਤ ਵੱਡੀ ਕਵਿਤਾ ਯਾਦ ਕਰ ਲਈ। ਅੱਛਾ, ਦੋ ਵੀ ਆਉਂਦੇ, ਇੱਕ ਫਿਰ ਕੱਲ ਸੁਣਾਓ ਸਾਨੂੰ ਫੇਰ। ਠੀਕ ਆ, ਕੱਲ ਕਰੋਗੇ ਫੇਰ ਫੋਨ?
1: ਠੀਕ ਆ।
0: ਚਲੋ, ਥੈਂਕ ਯੂ ਪੁੱਤੂ, ਤੁਸੀਂ ਬਹੁਤ ਸੋਹਣੀ ਸੁਣਾਈ ਆ ਅਤੇ ਤੁਸੀਂ ਬਹੁਤ ਕੌਨਫੀਡੈਂਟ ਵੀ ਹੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀ ਦੇਵੇ ਅਤੇ ਇਸੇ ਤਰ੍ਹਾਂ ਤੁਹਾਨੂੰ ਹੁਸ਼ਿਆਰ ਹੁਸ਼ਿਆਰ ਬਣਾਈ ਰੱਖੇ। ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਸਾਰੇ ਬੱਚਿਆਂ ਦਾ ਅਤੇ ਮੰਮੀਆਂ ਦਾ, ਡੈਡੀਆਂ ਦਾ, ਜਿਹੜੇ ਇੰਨੀ ਮਿਹਨਤ ਕਰਾਉਂਦੇ ਆ ਬੱਚਿਆਂ ਨੂੰ, ਇੰਨਾ ਸਿਖਾਉਂਦੇ ਆ।

ਤੇ ਫਿਰ ਉਹ ਅੱਗੇ ਸੁਣਾਉਂਦੇ ਵੀ ਆ। ਧੰਨਵਾਦ ਤੁਹਾਡਾ। ਰੁਪਿੰਦਰ ਸਿੰਘ ਜੀ ਕ੍ਰਿਗੀ ਬੰਦ ਤੋਂ ਕਹਿੰਦੇ ਨੇ ਕਿ ਸਭ ਖੁਸ਼ ਰਹਿਣ, ਚੜ੍ਹਦੀ ਕਲਾ ਦੇ ਵਿੱਚ ਰਹਿਣ, ਇਹੀ ਅਰਦਾਸ ਹੈ। ਅਤੇ ਨਵਪ੍ਰੀਤ ਜੀ ਦਿੱਲੀ ਜੂਲਰ ਤੋਂ ਕਹਿੰਦੇ ਨੇ ਕਿ 22 ਕੈਰਟ ਦਾ ਅੱਜ 194 ਹੋ ਗਿਆ ਪ੍ਰਤੀ ਗ੍ਰਾਮ ਦਾ ਰੇਟ, ਯਾਨੀ ਕਿ ਸੋਨੇ ਦੇ ਰੇਟ ਹੌਲੀ ਹੌਲੀ ਦਿਨ ਪ੍ਰਤੀ ਦਿਨ ਥੋੜ੍ਹੇ ਥੋੜ੍ਹੇ ਜਿਹੇ ਕਰਕੇ ਅਤੇ ਹੇਠਾਂ ਨੂੰ ਆ ਰਹੇ ਨੇ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ। ਅਤੇ ਜਤਿੰਦਰਪਾਲ ਸਿੰਘ ਜੀ ਕਹਿੰਦੇ ਨੇ ਕਿ ਕੰਨਿਆ ਦਾਨ ਓਕੇ। ਅਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਅਮਨ ਸੋਤਾ ਜੀ ਕਹਿੰਦੇ ਨੇ ਕਿ ਮਾਣੋ ਬਿੱਲੀ ਅਸੀਸ ਦੀ ਆਵਾਜ਼ ਮੋਟੂ ਪਤਲੂ ਟ੍ਰੇਨ ਵਾਲੇ ਨੌਨਿਹਾਲ ਵਰਗੀ ਸੇਮ ਲੱਗਦੀ ਆ, ਕਿਊਟਨੈਸ ਵੀ ਸੇਮ ਆ, ਅਤੇ ਮਿਸ ਹਿਮ ਵੈਨ ਐਵਰ ਅਸੀਸ ਕੰਮ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਤੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਡਡਵਾਲ ਸਾਹਿਬ ਜਿੰਦਾਬਾਦ। ਹਾਂ, ਡਡਵਾਲ ਸਾਹਿਬ ਤਾਂ ਵਾਕਈ ਭਾਈ ਜਿੰਦਾਬਾਦ, ਮਤਲਬ ਉਹਨਾਂ ਨੇ ਤਾਂ ਅਤਿਕ ਰਾਸ਼ੜੀ ਆ, ਇੰਨੀ ਔਖੀ ਇੰਨੀ ਲੰਮੀ ਕਵਿਤਾ ਯਾਦ ਕਰ ਲਈ ਉਹ। ਅਤੇ ਗੁਰਤੇਜ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ, ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ। ਅਤੇ ਹੁਣ ਤੁਹਾਡੇ ਕੋਲੋਂ ਲੈਂਦੇ ਹਾਂ ਜੀ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
2: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077973।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
0: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-83-30-11 ਔਰ ਵਿਜ਼ਿਟ uvfinancial.com.au।
4: ਕੀ ਤੁਸੀਂ 5 ਘੰਟੇ ਤੋਂ ਘੱਟ ਨੀਂਦ ਲੈ ਕੇ ਗੱਡੀ ਚਲਾ ਰਹੇ ਹੋ? ਤੁਸੀਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਖਤਰੇ ਵਿੱਚ ਪਾ ਰਹੇ ਹੋ। ਜਦੋਂ ਤੁਸੀਂ ਥੱਕੇ ਹੋਏ ਹੁੰਦੇ ਹੋ ਤਾਂ ਤੁਸੀਂ ਹੌਲੀ ਪ੍ਰਤੀਕਿਰਿਆ ਕਰਦੇ ਹੋ ਅਤੇ ਤੁਹਾਡੇ ਵਾਹਨ ਦੇ ਹਾਦਸਾ ਗ੍ਰਸਤ ਹੋਣ ਦੀ ਸੰਭਾਵਨਾ 4 ਗੁਣਾ ਵੱਧ ਜਾਂਦੀ ਹੈ। ਇਹ ਜੋਖਮ ਉਠਾਉਣਾ ਕਦੇ ਵੀ ਫਾਇਦੇਮੰਦ ਸੌਦਾ ਨਹੀਂ ਹੁੰਦਾ। ਆਪਣੀ ਯਾਤਰਾ ਦੀ ਯੋਜਨਾ ਬਣਾਓ ਅਤੇ ਆਵਾਜਾਈ ਦੇ ਹੋਰ ਤਰੀਕੇ ਦਾ ਪ੍ਰਬੰਧ ਕਰਨ 'ਤੇ ਵਿਚਾਰ ਕਰੋ ਜਾਂ ਗੱਡੀ ਚਲਾਉਣ ਤੋਂ ਪਹਿਲਾਂ ਵਧੇਰੇ ਨੀਂਦ ਲਓ। ਸੜਕ 'ਤੇ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਜਦੋਂ ਤੁਸੀਂ ਥੱਕ ਜਾਂਦੇ ਹੋ ਤਾਂ ਕਦੇ ਵੀ ਗੱਡੀ ਨਾ ਚਲਾਓ। TSC ਵੱਲੋਂ ਇੱਕ ਸੁਨੇਹਾ।
0: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ। ਸੋਨਾ ਚਾਹੀਦਾ?
1: ਭਰੋਸਾ ਚਾਹੀਦਾ?
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ, ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ

ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਝਾਤ ਮਾਰਨ ਦਾ। ਅੱਜ 20 ਤਰੀਕ ਆ, ਮਈ ਦਾ ਮਹੀਨਾ, ਬੁੱਧਵਾਰ ਦਾ ਦਿਨ। ਆਓ ਵੇਖਦੇ ਹਾਂ ਕਿਹੜੀਆਂ ਨੇ ਖਾਸ ਖਬਰਾਂ। ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਖਬਰਾਂ ਤੋਂ ਸ਼ੁਰੂਆਤ ਕਰਦੇ ਹਾਂ। ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਅਮਰੀਕਾ ਅਤੇ ਇਰਾਨ ਦੇ ਵਿਚਾਲੇ ਚੱਲ ਰਿਹਾ ਤਣਾਅ ਇਸ ਟਾਈਮ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਹੈ। ਅਸਲ ਵਿੱਚ ਹੁਣ ਇਸ ਲੜਾਈ ਦਾ ਕਦੀ ਪੁੱਠਾ ਕਦੀ ਸਿੱਧਾ ਪਾਸਾ ਸਾਹਮਣੇ ਆਉਂਦਾ, ਯਾਨੀ ਕਿ ਕਦੀ ਉਤਰਾਅ ਕਦੀ ਚੜ੍ਹਾਅ ਵੇਖਣ ਦੇ ਵਿੱਚ ਸਾਹਮਣੇ ਆਉਂਦੇ ਨੇ। ਫਿਲਹਾਲ ਅਮਰੀਕੀ ਫੌਜ ਦੇ ਵੱਲੋਂ ਜਾਂ ਫਿਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਹੁਣ ਇਰਾਨ ਦੇ ਉੱਤੇ ਕੀਤੇ ਜਾਣ ਵਾਲਾ ਹਮਲਾ ਫਿਲਹਾਲ ਟਾਲਿਆ ਗਿਆ, ਪਰ ਨਾਲ ਦੀ ਨਾਲ ਇੱਕ ਬਿਆਨ ਉਹਨਾਂ ਦੇ ਵੱਲੋਂ ਚਰਚਾ ਦੇ ਵਿੱਚ ਆ ਕਿ ਉਹਨਾਂ ਦੀ ਫੌਜ ਪੂਰੀ ਤਰ੍ਹਾਂ ਦੇ ਨਾਲ ਤਿਆਰ ਬਾਰ ਤਿਆਰ ਸੀ ਅਤੇ ਇਰਾਨ ਨੂੰ ਇੱਕ ਵਾਰੀ ਫਿਰ ਤੋਂ ਉਹਨਾਂ ਨੇ ਸਿੱਧੇ ਅਸਿੱਧੇ ਰੂਪ ਦੇ ਵਿੱਚ ਚੇਤਾਵਨੀ ਦੇ ਮਾਰੀ ਆ ਕਿ ਇੱਕ ਘੰਟੇ ਦਾ ਸਿਰਫ ਫਰਕ ਸੀ ਅਤੇ ਉਸ ਤੋਂ ਬਾਅਦ ਆਪਾਂ ਇਹ ਹਮਲਾ ਕਰ ਦੇਣਾ ਸੀ। ਜੇ ਹਮਲੇ ਹੋਏ ਤਾਂ ਨਵੇਂ ਮੋਰਚੇ ਖੁੱਲ੍ਹਣਗੇ, ਨਵੇਂ ਸਮੀਕਰਨ ਬਣਨਗੇ ਅਤੇ ਇਰਾਨ ਦੇ ਲਈ ਇਹ ਬਹੁਤ ਖਤਰਨਾਕ ਸਾਬਤ ਹੋਊਗਾ। ਸੋ ਇੱਕ ਤਰੀਕੇ ਦੇ ਨਾਲ ਫਿਰ ਦੁਬਾਰਾ ਤੋਂ ਉਹ ਚਰਚਾਵਾਂ ਛੇੜੀਆਂ ਨਜ਼ਰ ਜ਼ਰੂਰ ਆ ਰਹੀਆਂ ਸੀ, ਜਾਂ ਫਿਰ ਇੱਦਾਂ ਕਹਿ ਲਈਏ ਕਿ ਇਹ ਲੜਾਈ ਦੇ ਟਾਲਣ ਦੇ ਉੱਤੇ ਵੀ ਫਿਰ ਦੁਬਾਰਾ ਤੋਂ ਵਿਚਾਰ ਜਾਂ ਫਿਰ ਬਿਆਨ ਕੁਛ ਇੱਦਾਂ ਦੇ ਨੇ ਕਿ ਇਹ ਸ਼ਾਇਦ ਠੰਡਾ ਹਾਲੇ ਤੱਕ ਨਾ ਪਵੇ। ਇਹ ਫੈਸਲਾ ਖਾੜੀ ਆਗੂਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਹੋਰ ਸਮਾਂ ਦੇਣ ਦੀ ਅਪੀਲ ਤੋਂ ਬਾਅਦ ਇਹ ਬਿਆਨ ਆਇਆ ਸੀ ਰਾਸ਼ਟਰਪਤੀ ਡੋਨਲਡ ਟਰੰਪ ਦਾ। ਰਾਸ਼ਟਰਪਤੀ ਟਰੰਪ ਦਾ ਇਹ ਕਹਿਣਾ ਹੈ ਕਿ ਹਮਲਾ ਸਿਰਫ ਇੱਕ ਘੰਟਾ ਦੂਰ ਸੀ। ਸਪਸ਼ਟ ਕੀਤਾ ਗਿਆ ਉਹਨਾਂ ਦੇ ਵੱਲੋਂ ਕਿ ਅਮਰੀਕੀ ਜਹਾਜ਼ ਅਤੇ ਫੌਜ ਪੂਰੀ ਤਰ੍ਹਾਂ ਦੇ ਨਾਲ ਲੋਡਿਡ ਸੀ, ਪੂਰੀ ਤਰ੍ਹਾਂ ਦੇ ਨਾਲ ਤਿਆਰ ਸੀ। ਜੇਕਰ ਗੱਲਬਾਤ ਦੇ ਰਾਹੀਂ ਕੋਈ ਸਹਿਮਤੀ ਨਾ ਬਣੀ ਤਾਂ ਹਮਲਾ ਕਰਨ ਦੇ ਲਈ ਉਹ ਹਾਲੇ ਵੀ ਤਿਆਰ ਨੇ। ਉਪ ਰਾਸ਼ਟਰਪਤੀ ਨੇ ਜੇ ਡੀ ਵੈਂਸ, ਉਹਨਾਂ ਦਾ ਇਹ ਕਹਿਣਾ ਹੈ ਕਿ ਅਮਰੀਕਾ ਦਾ ਮੁੱਖ ਮਕਸਦ ਇਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਦੂਰ ਰੱਖਣਾ, ਬਣਾਉਣ ਤੋਂ ਰੋਕਣਾ। ਚੇਤਾਵਨੀ ਇੱਕ ਵਾਰੀ ਉਹਨਾਂ ਨੇ ਵੀ ਦਿੱਤੀ ਹੈ ਕਿ ਜੇਕਰ ਇਰਾਨ ਨੇ ਪਰਮਾਣੂ ਸਮਰੱਥਾ ਹਾਸਲ ਕੀਤੀ ਤਾਂ ਖੇਤਰ ਦੇ ਵਿੱਚ ਇੱਕ ਨਵੀਂ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਹੋ ਜਾਵੇਗੀ। ਇਰਾਨੀ ਫੌਜ ਦੇ ਬੁਲਾਰੇ ਨੇ ਉੱਧਰੋਂ ਇਹ ਕਿਹਾ ਹੈ ਕਿ ਆਪਾਂ ਵੀ ਇੱਧਰੋਂ ਚੇਤਾਵਨੀ ਦਿੰਦੇ ਹਾਂ, ਜੇਕਰ ਅਮਰੀਕਾ ਜੋ ਕਿ ਸਾਡਾ ਇਸ ਟਾਈਮ ਦੁਸ਼ਮਣ ਆ ਦੁਬਾਰਾ ਜੇਕਰ ਹਮਲਾ ਕਰਦਾ ਤਾਂ ਇਰਾਨ ਨਵੇਂ ਆਪਣੇ ਬਣਾਏ ਹਥਿਆਰਾਂ, ਨਵੇਂ ਉਪਕਰਨਾਂ ਅਤੇ ਨਵੇਂ ਤਰੀਕਿਆਂ ਦੇ ਨਾਲ ਨਵੇਂ ਸਿਰੇ ਤੋਂ ਮੋਰਚੇ ਖੋਲੂਗਾ। ਇਰਾਨ ਨੇ ਵੀ ਇਹ ਕਹਿ ਦਿੱਤਾ ਕਿ ਉਹ ਫਾਇਦਾ ਚੁੱਕ ਕੇ ਆਪਣੀ ਲੜਾਕੂ ਸਮਰੱਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਰਿਹਾ ਵਾ। ਸੋ ਜੇ ਇਹਦੇ ਵਿੱਚ ਆਪਾਂ ਸਮਝ ਪਾ ਰਹੇ ਹਾਂ ਕਿ ਅਮਰੀਕਾ ਦੀਆਂ ਨੀਤੀਆਂ ਕੀ ਨੇ। ਹੁਣ ਤੱਕ ਇਹ ਨਾ ਭੁੱਲਣ ਕਿ ਆਪਾਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੀ ਸੁਪਰੀਮ ਪਾਵਰ ਕਹੇ ਜਾਣ ਵਾਲੇ ਅਮਰੀਕਾ ਦੇ ਨਾਲ ਅਸੀਂ 40 ਦਿਨ ਤੱਕ ਲੜੇ ਹਾਂ ਅਤੇ ਹਾਲੇ ਸਾਡੇ ਤਰਕਸ਼ ਦੇ ਵਿੱਚ ਹੋਰ ਵੀ ਧੀਰ ਬਾਕੀ ਨੇ। ਦੱਸ ਦਈਏ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਇੱਕ ਕੂਟਨੀਤਿਕ ਚਰਚਾ ਇਸ ਟਾਈਮ ਦੇ ਉੱਤੇ ਚੱਲ ਰਹੀ ਹੈ। ਰਿਪੋਰਟਾਂ ਦੇ ਮੁਤਾਬਕ ਇਰਾਨ ਅਮਰੀਕਾ ਦੀਆਂ ਮੰਗਾਂ ਨੂੰ ਬਹੁਤ ਜ਼ਿਆਦਾ ਦੱਸ ਰਿਹਾ। ਅਮਰੀਕਾ ਇਰਾਨ ਦੇ ਪਰਮਾਣੂ ਭੰਡਾਰ ਨੂੰ ਖਤਮ ਕਰਨਾ ਚਾਹੁੰਦਾ ਹੈ, ਜਦਕਿ ਇਰਾਨ ਵਿਦੇਸ਼ ਦੇ ਵਿੱਚ ਜਮ੍ਹਾਂ ਆਪਣੀ ਜਾਇਦਾਦ ਨੂੰ ਰਿਲੀਜ਼ ਕਰਨ ਅਤੇ ਉਹਨਾਂ ਤੋਂ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਿਹਾ। ਟਰੰਪ ਨੇ ਟਰੁੱਥ ਸੋਸ਼ਲ ਪਲੇਟਫਾਰਮ ਦੇ ਉੱਤੇ ਇਹ ਕਿਹਾ ਸੀ ਕਿ ਉਹਨਾਂ ਨੇ ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਐਮੀਰਾਟ ਦੇ ਜਿਹੜੇ ਆਗੂ ਨੇ ਉਹਨਾਂ ਦੇ ਕਹਿਣ ਦੇ ਉੱਤੇ ਹਮਲਾ ਟਾਲਿਆ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਮਾਂ ਬਹੁਤ ਘੱਟ ਆ ਇਸ ਟਾਈਮ ਦੇ ਉੱਤੇ, ਇਰਾਨ ਨੂੰ ਜਲਦ ਕੋਈ ਨਾ ਕੋਈ ਫੈਸਲਾ ਲੈਣਾ ਹੋਵੇਗਾ, ਨਹੀਂ ਤਾਂ ਫਿਰ ਉਹਨਾਂ ਦੀਆਂ ਫੌਜਾਂ ਤਿਆਰ ਬਾਰ ਤਿਆਰ ਨੇ। ਹੁਣ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕਾਫੀ ਹਾਲੇ ਤੱਕ ਨਾਜ਼ੁਕ ਆ, ਕਿਸੇ ਵੇਲੇ ਵੀ ਕੁਛ ਵੀ ਹੋਣ ਦੇ ਆਸਾਰ ਹਾਲੇ ਵੀ ਨਹੀਂ ਕਿਹਾ ਜਾ ਸਕਦਾ ਕਿ ਟਲੇ ਨੇ। ਹਾਲਾਂਕਿ ਗੱਲਬਾਤ ਦੇ ਰਾਹੀਂ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ, ਪਰ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਕਿ ਜੇਕਰ ਇਰਾਨ ਨੇ ਪਰਮਾਣੂ ਇਰਾਦਿਆਂ ਨੂੰ ਨਾ ਛੱਡਿਆ ਤਾਂ ਵੱਡੇ ਪੱਧਰ ਦੇ ਉੱਤੇ ਫੌਜੀ ਕਾਰਵਾਈ ਤੋਂ ਪਿੱਛੇ ਨਹੀਂ ਹਟਣਗੇ। ਇੱਧਰ UAE ਤੋਂ ਇੱਕ ਖਬਰ ਆਈ ਸੀ ਜਿੱਥੇ ਇੱਕ ਪਰਮਾਣੂ ਪਲਾਂਟ ਦੇ ਉੱਤੇ ਡਰੋਨ ਹਮਲਾ ਹੋਇਆ ਸੀ। ਸੋ ਹੁਣ ਕੁਛ ਇੱਕ ਅਗਲੀਆਂ ਇਹਦੇ ਨਾਲ ਅਪਡੇਟ ਆਈਆਂ ਨੇ ਜਿਹਦੇ ਵਿੱਚ ਕਿ ਇਰਾਨ ਦੇ ਉੱਤੇ ਇਹ ਸ਼ੱਕ ਜਾਂ ਫਿਰ ਉਸ ਪਾਸੇ ਨੂੰ ਸੰਕੇਤ ਨਿਕਲ ਰਹੇ ਨੇ। ਇਰਾਨ ਮਿਲਸੀਆ ਦੇ ਉੱਤੇ ਸ਼ੱਕ ਆ ਕਿ ਉਹਨਾਂ ਦੇ ਵੱਲੋਂ ਇਹ ਡਰੋਨ ਦਾਗੇ ਗਏ ਸੀ। UAE ਦੇ ਬਰਕਾ ਪ੍ਰਾਣੂ ਊਰਜਾ ਪਲਾਂਟ ਦੇ ਉੱਤੇ ਹਮਲਾ ਹੋਇਆ ਵਾ, ਇਹ ਖਬਰ ਪਹਿਲਾਂ ਤੋਂ ਆ ਚੁੱਕੀ ਸੀ। ਸੋ ਉਸ ਤੋਂ ਬਾਅਦ ਡਰੋਨਾਂ ਦੇ ਨਾਲ ਇਹ ਵੱਡੇ ਹਮਲੇ ਦੇ ਖੁਲਾਸੇ ਜਦੋਂ ਹੋਏ ਤਾਂ ਰੱਖਿਆ ਮੰਤਰਾਲੇ ਨੇ ਕੱਲ੍ਹ ਦੇ ਦਿਨ ਇਹ ਜਾਣਕਾਰੀ ਦਿੱਤੀ ਸੀ ਕਿ ਸਾਰੇ ਡਰੋਨ ਇਰਾਕੀ ਖੇਤਰ ਤੋਂ ਆਏ ਨੇ। ਰੱਖਿਆ ਮੰਤਰਾਲੇ ਦੇ ਇਸ ਐਲਾਨ ਤੋਂ ਬਾਅਦ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਐਤਵਾਰ ਨੂੰ ਹੋਏ ਇਸ ਹਮਲੇ ਦੇ ਪਿੱਛੇ ਇਰਾਨ

ਦੀ ਜਿਹੜਾ ਇਸ ਟਾਈਮ ਸਮਰਥਨ ਹਾਸਲ ਸ਼ੀਆ ਮਿਲਸੀਆ ਉਹਨਾਂ ਦਾ ਹੱਥ ਹੋ ਸਕਦਾ। ਇੱਥੇ ਦੱਸ ਦਿਜੀਏ ਕਿ ਇਹਨਾਂ ਮਿਲਸੀਆ ਸਮੂਹਾਂ ਨੇ ਪਹਿਲਾਂ ਵੀ ਖਾੜੀ ਅਰਬ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਕਈ ਡਰੋਨ ਹਮਲੇ ਕੀਤੇ ਸੀ। ਹਾਲਾਂਕਿ ਅਜੇ ਤੱਕ ਕਿਸੇ ਵੀ ਸਮੂਹ ਨੇ ਇਸ ਦੀ ਜ਼ਿੰਮੇਵਾਰੀ ਤਾਂ ਨਹੀਂ ਲਈ, ਪਰ ਇਰਾਨ ਅਤੇ ਉਸਦੇ ਸਹਿਯੋਗੀਆਂ ਨੇ ਸ਼ੱਕ ਜਤਾਇਆ। ਸੋ ਉਹਨਾਂ ਦੇ ਉੱਤੇ ਸ਼ੱਕ ਜ਼ਰੂਰ ਉਹਨਾਂ ਦੇ ਉੱਤੇ ਜਿਤਾਇਆ ਜਾ ਰਿਹਾ ਇਰਾਨ ਦੇ ਉੱਤੇ। ਸੋ ਇਸਦਾ ਮੁੱਖ ਕਾਰਨ ਇਹ ਆ ਕਿ ਜਿਹੜਾ ਹੋਰਮੂਜ਼ ਦਾ ਰਸਤਾ ਵਾ ਅਤੇ ਤਹਿਰਾਨ ਦਾ ਜਿਹੜਾ ਕੰਟਰੋਲ ਆ, ਉਸ ਤੋਂ ਇਲਾਵਾ ਇਰਾਨ ਦੇ ਖਿਲਾਫ਼ ਜੋ ਅਮੀਰਾਤੀ ਅਧਿਕਾਰੀ ਨੇ ਉਹਨਾਂ ਦੀ ਤਿੱਖੀ ਬਿਆਨਬਾਜ਼ੀ ਆਈ ਸੀ। ਸੋ ਇਸ ਤੋਂ ਬਾਅਦ ਮੰਨਿਆ ਜਾ ਰਿਹਾ ਕਿ ਸ਼ਾਇਦ ਉਹਦੇ ਪ੍ਰਤੀਕਿਰਿਆ ਦੇ ਵਿੱਚ, ਉਹਦੇ ਪ੍ਰਤੀਕਰਮ ਦੇ ਵਿੱਚ ਇਹਨਾਂ ਨੇ ਇਹ ਡਰੋਨ ਦਾਗੇ ਨੇ। ਰੱਖਿਆ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਪਿਛਲੇ 2 ਦਿਨਾਂ ਦੇ ਵਿੱਚ 3 ਹੋਰ ਡਰੋਨਾਂ ਨੇ ਜਿਹੜਾ ਦੇਸ਼ ਨੂੰ ਨਿਸ਼ਾਨਾ ਬਣਾਇਆ, ਪਰ ਉਹਨਾਂ ਦੇ ਨਿਸ਼ਾਨਿਆਂ ਦੇ ਬਾਰੇ ਅਜੇ ਕੋਈ ਬਹੁਤੀ ਜਾਣਕਾਰੀ ਜਿਹੜੀ ਵਿਸਥਾਰ ਦੇ ਨਾਲ ਨਹੀਂ ਦਿੱਤੀ ਗਈ ਕਿ ਕਿੱਥੇ ਉਹ ਹਮਲੇ ਕੀਤੇ ਗਏ ਸੀ, ਕਿੱਦਾਂ ਕੀਤੇ ਗਏ ਸੀ, ਕੀ ਉਹਨਾਂ ਨੇ ਨੁਕਸਾਨ ਕੀਤਾ ਜਾਂ ਫਿਰ ਇਹਨਾਂ ਨੇ ਰਾਹ ਦੇ ਵਿੱਚ ਹੀ ਉਹਨਾਂ ਨੂੰ ਨਸ਼ਟ ਕਰ ਦਿੱਤਾ। ਸੋ ਅਜਿਹੇ ਦੇ ਵਿੱਚ ਹੁਣ ਕਈ ਚੀਜ਼ਾਂ ਹਾਲੇ ਆਉਣੀਆਂ ਬਾਕੀ ਨੇ, ਕਈ ਚੀਜ਼ਾਂ ਹਾਲੇ ਸਵਾਲਾਂ ਦੇ ਘੇਰੇ ਦੇ ਵਿੱਚ ਨੇ। ਇਹ ਵੀ ਦੱਸ ਦੇ ਜਾਈਏ ਕਿ ਬਹੁਤੀਆਂ ਖਬਰਾਂ ਇਸ ਟਾਈਮ ਦੇ ਉੱਤੇ ਲੜਾਈ ਦੇ ਨਾਲ ਸੰਬੰਧਿਤ ਬਾਹਰ ਸ਼ਾਇਦ ਆ ਵੀ ਨਹੀਂ ਪਾਉਂਦੀਆਂ। ਦੋਵਾਂ ਪਾਸਿਆਂ ਦੀਆਂ ਕਈ ਵਾਰ ਖਬਰਾਂ, ਦੋਵਾਂ ਪਾਸਿਆਂ ਦੀਆਂ ਅਖਬਾਰਾਂ ਖੰਗਾਲਣ ਤੋਂ ਬਾਅਦ ਕਈ ਮੀਡੀਆ ਜਿਹੜੇ ਨੇ ਉਹ ਇੱਕ ਰਲਵੀਂ ਮਿਲਵੀਂ ਜੀ ਜਾਣਕਾਰੀ ਜ਼ਰੂਰ ਨਸ਼ਰ ਕਰ ਰਹੇ ਨੇ। ਇੱਧਰ ਇੱਕ ਖਬਰ ਹੋਰ ਅਮਰੀਕਾ ਤੋਂ, ਜਿੱਥੇ ਸਾਨ ਡੀਏਗੋ ਮਸਜਿਦ ਦੇ ਵਿੱਚ ਗੋਲੀਬਾਰੀ ਹੋਈ ਹੈ। 3 ਮੌਤਾਂ ਦੀ ਖਬਰ ਇਸ ਟਾਈਮ ਚਰਚਾ ਦੇ ਵਿੱਚ। ਅਮਰੀਕਾ ਦੇ ਸਾਨ ਡੀਏਗੋ ਵਿੱਚ ਸੋਮਵਾਰ ਦੇ ਦਿਨ ਇਹ ਹਮਲਾ ਹੋਇਆ ਸੀ। 2 ਜਿਹੜੇ ਨਾਬਾਲਗ ਹਮਲਾਵਾਰਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ ਸੀ, ਜਿਹਦੇ ਵਿੱਚ ਕਿ 3 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਪੁਲਿਸ ਮੁਖੀ ਦਾ ਇਹ ਕਹਿਣਾ ਹੈ ਕਿ ਇਸਲਾਮਿਕ ਸੈਂਟਰ ਦੇ ਵਿੱਚ ਹੋਏ ਇਸ ਹਮਲੇ ਨੂੰ ਇੱਕ ਨਫ਼ਰਤੀ ਅਪਰਾਧ ਦੇ ਵਜੋਂ ਵੇਖਿਆ ਜਾ ਰਿਹਾ। ਹਮਲਾਵਰ ਨੇ ਵਾਰਦਾਤ ਨੂੰ ਸਰਅੰਜਾਮ ਦੇਣ ਤੋਂ ਬਾਅਦ ਕੁਛ ਦੂਰ ਜਾ ਕੇ ਖੁਦ ਨੂੰ ਵੀ ਗੋਲੀ ਮਾਰ ਲਈ, ਯਾਨੀ ਕਿ ਆਤਮ ਹੱਤਿਆ ਕਰ ਲਈ। ਮਰਨ ਵਾਲਿਆਂ ਦੇ ਵਿੱਚ ਮਸਜਿਦ ਸੁਰੱਖਿਆ ਗਾਰਡ ਵੀ ਸ਼ਾਮਲ ਦੱਸਿਆ ਜਾ ਰਿਹਾ, ਜਿਸ ਦੇ ਵਿੱਚ ਕਿ ਉਹਨੇ ਕਾਫ਼ੀ ਮੁਸਤੈਦੀ ਵਿਖਾਉਂਦਿਆਂ ਸਥਿਤੀ ਦਾ ਜਾਇਜ਼ਾ ਵਿਕਣ ਤੋਂ ਰੋਕਣ ਦੇ ਲਈ ਅਤੇ ਕਈ ਲੋਕਾਂ ਦੀ ਉਹਨੇ ਜਿਹੜੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਵਾਰ ਦਿੱਤੀ। ਸੋ ਸੂਚਨਾ ਮਿਲਣ ਤੋਂ 4 ਮਿੰਟਾਂ ਦੇ ਅੰਦਰ ਅੰਦਰ ਹੀ ਪੁਲਿਸ ਦਾ ਮੌਕੇ ਦੇ ਉੱਤੇ ਪਹੁੰਚਣਾ ਵੀ ਚਰਚਾ ਦੇ ਵਿੱਚ। ਨੇੜੇ ਖੜ੍ਹੀ ਗੱਡੀ ਦੇ ਵਿੱਚੋਂ 2 ਹਮਲਾਵਾਰਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਸੀ। ਪੁਲਿਸ ਨੇ ਘਟਨਾ ਨੂੰ ਅਸਲ ਕਾਰਨ ਜਿਹੜੇ ਨੇ ਉਹ ਹਾਲੇ ਤੱਕ ਨਹੀਂ ਦੱਸੇ। ਉਹਨਾਂ ਦਾ ਕਹਿਣਾ ਕਿ ਜਾਂਚ ਹਾਲੇ ਤੱਕ ਚੱਲ ਰਹੀ ਹੈ। ਇਸਲਾਮਿਕ ਸੈਂਟਰ ਇਲਾਕੇ ਦੀ ਸਭ ਤੋਂ ਵੱਡੀ ਇਹ ਮਸਜਿਦ ਆ, ਜਿੱਥੇ ਕਿ ਬੱਚਿਆਂ ਦੇ ਲਈ ਇੱਕ ਸਕੂਲ ਵੀ ਚਲਾਇਆ ਜਾਂਦਾ। ਸੋ ਪੁਲਿਸ ਨੇ ਸਾਫ਼ ਕੀਤਾ ਕਿ ਸਕੂਲ ਦੇ ਸਾਰੇ ਬੱਚੇ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਸਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਗੋਲੀਬਾਰੀ ਦੀ ਘਟਨਾ ਦੇ ਉੱਤੇ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਇਹ ਕਾਫ਼ੀ ਇੱਕ ਭਿਆਨਕ ਸਥਿਤੀ ਹੈ। ਮਸਜਿਦ ਦੇ ਜਿਹੜੇ ਇਮਾਮ ਨੇ ਉਹਨਾਂ ਨੇ ਇਸ ਘਟਨਾ ਦੀ ਵੀ ਨਿੰਦਿਆ ਕੀਤੀ। ਉਹਨਾਂ ਦਾ ਕਹਿਣਾ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਧਾਰਮਿਕ ਸਥਾਨਾਂ ਦੇ ਉੱਤੇ ਕੋਈ ਇੱਦਾਂ ਦੀ ਗੋਲੀਬਾਰੀ ਨਹੀਂ ਹੋਣੀ ਚਾਹੀਦੀ। ਇਹ ਖਤਰੇ ਦਾ ਸੰਕੇਤ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਰ ਭਿਆਨਕ ਰੂਪ ਨਾ ਅਖਤਿਆਰ ਕਰਨ। ਇਸ ਕਰਕੇ ਇਹਨਾਂ ਦੇ ਉੱਤੇ ਹੁਣੇ ਹੀ ਸਰਕਾਰ ਨੂੰ ਨੱਥ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪੁਲਿਸ ਮੁਖੀ ਸਕੌਟ ਵਾਹੁਲ ਨੇ ਇਸੇ ਖਬਰ ਦੇ ਹਵਾਲੇ ਦੇ ਨਾਲ ਇਹ ਵੀ ਕਿਹਾ ਕਿ ਜਿਹੜਾ ਹਮਲਾਵਰ ਸੀ ਇੱਕ, ਉਹਦੀ ਮਾਂ ਨੇ ਗੋਲੀਬਾਰੀ ਦੀ ਘਟਨਾ ਤੋਂ ਤਕਰੀਬਨ 2 ਘੰਟੇ ਪਹਿਲਾਂ ਫੋਨ ਕਰਕੇ ਦੱਸਿਆ ਸੀ ਕਿ ਉਹਦਾ ਪੁੱਤਰ ਘਰੋਂ ਕੁਛ ਖਤਰਨਾਕ ਹਥਿਆਰ ਲੈ ਕੇ, ਗੱਡੀ ਲੈ ਕੇ ਅਤੇ ਕੁਛ ਖਤਰਨਾਕ ਇਰਾਦਿਆਂ ਦੇ ਨਾਲ ਨਿਕਲਿਆ ਵਾ। ਸੋ ਇਹ ਸੂਚਨਾ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਤਾਂ ਜ਼ਰੂਰ ਆ ਗਈ ਸੀ, ਪਰ ਇਹ ਨਹੀਂ ਸੀ ਪਤਾ ਕਿ ਕਿੱਥੇ ਕੀ ਅਤੇ ਕਿੱਦਾਂ ਇਹ ਕਰਨ ਜਾ ਰਹੇ ਨੇ। ਨੌਜਵਾਨ ਦੀ ਭਾਲ ਉਸੇ ਵੇਲੇ ਸ਼ੁਰੂ ਕਰ ਦਿੱਤੀ ਗਈ ਸੀ, ਪਰ ਇਹ ਵਾਰਦਾਤ ਰੋਕੀ ਨਹੀਂ ਜਾ ਸਕੀ। ਜਾਂਚ ਦੇ ਦਰਮਿਆਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਮਲਾਵਰ ਦਾ ਘਰ ਮਸਜਿਦ ਤੋਂ ਸਿਰਫ ਕੁਛ ਹੀ ਦੂਰੀ ਦੇ ਉੱਤੇ ਸੀ, ਪਰ ਫਿਰ ਵੀ ਇਹ ਚੀਜ਼ ਪਤਾ ਲਾਉਣੀ ਪੁਲਿਸ ਦੇ ਲਈ ਬਹੁਤ ਔਖੀ ਰਹੀ ਕਿ ਆਖਿਰਕਾਰ ਉਹ ਹਮਲਾ ਕਰਨ ਕਿੱਥੇ ਜਾ ਰਿਹਾ। ਇੱਧਰ ਜੇਕਰ ਆਪਾਂ ਭਾਰਤ ਤੋਂ ਆ ਰਹੀਆਂ ਕੁਛ ਖਬਰਾਂ ਦੀ ਗੱਲ ਕਰੀਏ ਤੇ ਇਸ ਸਮੇਂ ਵੱਡੀ ਖਬਰ ਜਿਹੜੀ ਆ ਉਹ ਇਹ ਆ ਕਿ ਪੈਟਰੋਲ ਅਤੇ ਡੀਜ਼ਲ ਹੋਰ ਵੀ ਜ਼ਿਆਦਾ ਮਹਿੰਗੇ ਹੋ ਗਏ ਨੇ। 90 ਪੈਸੇ ਫੀ ਲੀਟਰ ਦਾ ਜਿਹੜਾ ਉਹ ਵਾਧਾ ਕੀਤਾ ਗਿਆ ਹਫ਼ਤੇ ਦੇ ਵਿੱਚ, ਇਹ ਦੂਸਰੀ ਵਾਰ ਕੀਮਤਾਂ ਵਧਾਈਆਂ ਗਈਆਂ ਨੇ। ਤੇਲ ਕੰਪਨੀਆਂ ਆਪਣੇ ਘਾਟੇ ਪੂਰੇ ਕਰਨ ਦੇ ਵਿੱਚ ਲੱਗੀਆਂ ਨੇ ਅਤੇ ਉੱਧਰ ਲੋਕਾਂ ਦੇ ਉੱਤੇ ਇਸ ਚੀਜ਼ ਦਾ ਬੋਝ ਹੋਰ ਵੀ ਜ਼ਿਆਦਾ ਵਾਧਾ ਜਾ ਰਿਹਾ। ਦੱਸ ਦਿਓ ਕਿ ਪਿਛਲੇ ਹਫ਼ਤੇ ਦੇ ਦਰਮਿਆਨ ਇਹ ਦੂਸਰਾ ਵਾਧਾ ਵਾ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਦੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 3 ਰੁਪਈਏ ਜਿਹੜਾ ਵਾ ਉਹ ਪਰ ਲੀਟਰ ਦੇ ਹਿਸਾਬ ਦੇ ਨਾਲ ਇਜ਼ਾਫਾ ਕੀਤਾ ਗਿਆ ਸੀ। ਸੋ
ਇੰਡਸਟਰੀ ਇਸ ਇੰਡਸਟਰੀ ਵਿਚਲੇ ਜਿਹੜੇ ਸੂਤਰ ਨੇ ਉਹਨਾਂ ਦੇ ਮੁਤਾਬਕ ਇਸ ਨਵੇਂ ਵਾਧੇ ਦੇ ਨਾਲ ਨਵੀਂ ਦਿੱਲੀ ਦੇ ਵਿੱਚ ਪੈਟਰੋਲ ਦਾ ਭਾਅ ਹੁਣ 97 ਰੁਪਈਏ ਅਤੇ 77 ਪੈਸੇ ਤੋਂ ਵੱਧ ਗਿਆ ਅਤੇ ਇਹ ਹੁਣ 98 ਰੁਪਈਏ ਅਤੇ 64 ਪੈਸੇ ਦੇ ਉੱਤੇ ਪਹੁੰਚ ਗਿਆ, ਜਦਕਿ ਡੀਜ਼ਲ ਦਾ ਰੇਟ ਜਿਹੜਾ ਵਾ 90 ਰੁਪਈਏ ਅਤੇ 67 ਪੈਸੇ ਸੀ ਅਤੇ ਇਹ ਹੁਣ ਵੱਧ ਕੇ ਅਤੇ 91 ਰੁਪਈਏ ਅਤੇ 58 ਪੈਸੇ ਦੇ ਉੱਤੇ ਪਹੁੰਚ ਗਿਆ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ। ਸੋ ਫਰਵਰੀ ਦੇ ਅਖੀਰ ਦੇ ਵਿੱਚ ਅਮਰੀਕਾ ਨੇ ਇਜ਼ਰਾਈਲ ਦੇ ਉੱਤੇ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਜਦੋਂ ਇਰਾਨ ਦੇ ਉੱਤੇ ਹਮਲੇ ਕੀਤੇ ਸੀ ਅਤੇ ਉਹਦੀ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਇਹ ਹੁਣ ਇਰਾਨ ਦੇ ਵੱਲੋਂ ਵੀ ਹਮਲੇ ਕੀਤੇ ਗਏ ਤਾਂ ਹਾਰਮੂਜ਼ ਦਾ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਹੁਣ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਵੇਖੀਆਂ ਜਾ ਸਕਦੀਆਂ ਨੇ। 50% ਕੀਮਤਾਂ ਦੇ ਛੂਟ ਵਰਤਣ ਤੋਂ ਬਾਅਦ ਹੁਣ ਭਾਰਤ ਦੀ ਮੰਡੀ ਵੀ ਇਸ ਚੀਜ਼ ਦਾ ਬੋਝ ਮਹਿਸੂਸ ਕਰ ਰਹੀ ਹੈ ਅਤੇ ਬੜੀ ਬੁਰੀ ਤਰ੍ਹਾਂ ਦੇ ਨਾਲ ਮਹਿਸੂਸ ਕਰ ਰਹੀ ਹੈ। ਇੱਧਰ ਇੱਕ ਖਬਰ ਆਈ ਸੀ, ਪੰਜਾਬੀ ਗਾਇਕਾ ਇੰਦਰ ਕੌਰ ਲਾਪਤਾ ਹੋਈ ਹੈ ਅਤੇ ਹੁਣ ਇਸ ਟਾਈਮ ਦੇ ਉੱਤੇ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਇੰਦਰ ਕੌਰ ਦਾ ਕਤਲ ਹੋਇਆ। ਨੀਲੋ ਲਹਿਰ ਦੇ ਨਹਿਰ ਦੇ ਵਿੱਚੋਂ ਇਹਦੀ ਲਾਸ਼ ਬਰਾਮਦ ਹੋਈ ਹੈ। ਇਹ ਵੀ ਹੁਣ ਤੱਕ ਦੀ ਖਬਰ ਦੇ ਵਿੱਚੋਂ ਜਾਂ ਫਿਰ ਪੁਣ ਛਾਣ ਦੇ ਵਿੱਚੋਂ ਸਾਹਮਣੇ ਆ ਰਿਹਾ ਕਿ ਵਿਆਹ ਕਰਨ ਤੋਂ ਇਨਕਾਰ ਕੀਤਾ ਸੀ ਗਾਇਕਾ ਨੇ, ਇਸ ਵਜ੍ਹਾ ਦੇ ਕਰਕੇ ਇਸ ਇੱਕ ਤਰਫੇ ਪਿਆਰ ਦੇ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਇੱਕ ਇਤਲਾਹ ਮਿਲੀ ਸੀ ਕਿ ਜਿਹੜੀ ਗਾਇਕਾ ਜਸ਼ਿੰਦਰ ਕੌਰ ਉਰਫ ਇੰਦਰ ਕੌਰ ਆ ਉਹਦੀ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰਕੇ ਅਤੇ ਉਸ ਤੋਂ ਬਾਅਦ ਉਹਨੂੰ ਲਾਸ਼ ਨੂੰ ਜਿਹੜਾ ਨੀਲੋ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਸੋ ਇੱਕ ਰਾਹਗੀਰ ਨੇ ਨਹਿਰ ਦੇ ਵਿੱਚ ਲਾਸ਼ ਤੈਰਦੀ ਵੇਖੀ ਸੀ, ਸਮਰਾਲਾ ਪੁਲਿਸ ਨੂੰ ਸੂਚਿਤ ਕੀਤਾ ਸੀ। ਉਸ ਤੋਂ ਬਾਅਦ ਪੁਲਿਸ ਨੇ ਜਿਹੜੀ ਲਾਸ਼ ਬਾਹਰ ਕੱਢ ਕੇ ਜਾਂਚ ਕੀਤੀ ਅਤੇ ਫਿਰ ਇਹਦੀ ਪਛਾਣ ਗਾਇਕਾ ਇੰਦਰ ਕੌਰ ਦੇ ਵਜੋਂ ਹੋ ਗਈ। ਸੋ ਫਿਲਹਾਲ ਇਹਦੇ ਉੱਤੇ ਹੋਰ ਵਧੇਰੇ ਪੁਣਛਾਣ ਚੱਲ ਰਹੀ ਹੈ। ਇਸ ਖਬਰ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਦੋ ਮੁਲਜ਼ਮ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ, ਪਰ ਜਿਹੜਾ ਮੁੱਖ ਮੁਲਜ਼ਮ ਸੀ ਉਹ ਵਾਰਦਾਤ ਦੇ ਮਗਰੋਂ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਇਹ ਦੋਸ਼ੀ ਆ ਇਹ ਨੇਪਾਲ ਦੇ ਰਾਹੀਂ ਕਨੇਡਾ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਿਆ। ਸੋ ਫਿਲਹਾਲ ਇਸ ਕੇਸ ਦੇ ਵਿੱਚ ਜਿਹੜੇ ਇੰਦਰ ਕੌਰ ਦੇ ਭਰਾ ਨੇ ਜੋਤਿੰਦਰ ਸਿੰਘ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ 13 ਮਈ ਦੀ ਰਾਤ ਨੂੰ ਕਰੀਬ 8:30 ਇੰਦਰ ਆਪਣੀ ਫੋਰਡ ਫੀਗੋ ਦੇ ਉੱਤੇ ਕਾਰ ਦੇ ਉੱਤੇ ਜਿਹੜਾ ਕੁਛ ਘਰੇਲੂ ਸਮਾਨ ਲੈਣ ਬਾਜ਼ਾਰ ਗਈ ਸੀ ਅਤੇ ਉਸ ਤੋਂ ਬਾਅਦ ਕਾਫੀ ਦੇਰੀ ਦੇ ਨਾਲ ਵੀ ਉਹ ਘਰ ਨਹੀਂ ਪਰਤੀ। ਪਰਿਵਾਰ ਉਹਨੂੰ ਲੱਭਣਾ ਸ਼ੁਰੂ ਕਰਦਾ ਪਰ ਉਸ ਤੋਂ ਬਾਅਦ ਫਿਰ ਉਹ ਕਦੀ ਘਰ ਆਈ ਹੀ ਨਹੀਂ ਅਤੇ ਫਿਰ ਇਸ ਤੋਂ ਬਾਅਦ ਹੁਣ ਉਹਨਾਂ ਦੀ ਇਸ ਦੁੱਖਦਾਈ ਖਬਰ ਜਿਹੜੀ ਆ ਉਹ ਪਰਿਵਾਰ ਤੱਕ ਪਹੁੰਚਦੀ ਆ। ਫਿਲਹਾਲ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜਿਹੜਾ ਵਾ ਉਹ ਕਨੇਡਾ ਫਰਾਰ ਤਾਂ ਜ਼ਰੂਰ ਹੋਇਆ ਪਰ ਹੁਣ ਅਗਲੀ ਕਾਰਵਾਈ ਕੀ ਹੁੰਦੀ ਆ ਇਹ ਵੀ ਖਬਰ ਇਸ ਟਾਈਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਸੋ ਪਰਿਵਾਰ ਦੇ ਵੱਲੋਂ ਪੁਲਿਸ ਦੀ ਕਾਰਵਾਈ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰਕਾਰ ਇੰਨੇ ਦਿਨ ਪਹਿਲਾਂ ਇਹ ਘਟਨਾ ਵਾਪਰੀ। 15 ਮਈ ਨੂੰ ਇਹ ਘਟਨਾ ਜਿਹੜੀ ਆ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਉਸ ਤੋਂ ਬਾਅਦ ਫਿਰ ਇਹ ਕਿੱਦਾਂ ਹੋਇਆ ਕਿ ਦੋਸ਼ੀ ਇਹ ਸਾਰਾ ਕੁਛ ਕਰਕੇ ਅਤੇ ਫਿਰ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਸੋ ਅਜਿਹੇ ਦੇ ਵਿੱਚ ਪਰਿਵਾਰ ਦੇ ਵੱਲੋਂ ਹੁਣ ਇਹ ਵੀ ਇਤਰਾਜ਼ ਜਤਾਇਆ ਜਾ ਰਿਹਾ ਕਿ ਪੁਲਿਸ ਨੇ ਕਾਫੀ ਢਿੱਲ ਮੱਠ ਵਿਖਾਈ ਆ ਇਸ ਮਾਮਲੇ ਦੇ ਵਿੱਚ। ਇੱਕ ਖਬਰ ਹੋਰ ਚਰਚਾ ਦੇ ਵਿੱਚ ਹੈ ਜਿਹੜੀ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਸੰਬੰਧਿਤ ਹੈ, ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਨਾਲ ਸੰਬੰਧਿਤ ਹੈ। ਅਸਲ ਵਿੱਚ ਇੱਕ ਜਿਹੜੇ DSP ਨੇ ਉਹ ਵੀ ਕਾਫੀ ਦਿਨਾਂ ਤੋਂ ਖਬਰਾਂ ਤੋਂ ਚਰਚਾ ਦੇ ਵਿੱਚ ਸੀ। ਸੋ ਹੁਣ ਫਿਰ ਦੁਬਾਰਾ ਤੋਂ ਚਰਚਾ ਦੇ ਵਿੱਚ ਆਏ ਨੇ। ਇਹ ਪਤਾ ਲੱਗਾ ਕਿ ਜਿਹੜੇ DSP ਨੇ ਲਾਰੈਂਸ ਨੂੰ ਕਾਫੀ ਤੋਹਫ਼ੇ ਵੀ ਇਹਨਾਂ ਨੇ ਭੇਜੇ ਜੇਲ੍ਹ ਦੇ ਵਿੱਚ ਅਤੇ ਨਾਲ ਮੁਰੱਬਾ ਵੀ ਭੇਜਿਆ ਸੀ। ਸੋ ਇੱਕ ਵਿਵਾਦਿਤ ਜਿਹੜੀ ਇੰਟਰਵਿਊ ਸੀ ਬਿਸ਼ਨੋਈ ਦੀ ਉਸ ਤੋਂ ਬਾਅਦ ਇਹ ਤਫਤੀਸ਼ ਚੱਲੀ ਸੀ ਅਤੇ ਫਿਰ ਇਸ ਪੁਲਿਸ ਅਧਿਕਾਰੀ ਦਾ ਨਾਂ ਸਾਹਮਣੇ ਆਇਆ ਸੀ, DSP ਗੁਰਸ਼ੇਰ ਸਿੰਘ। ਸੋ ਉਸ ਤੋਂ ਬਾਅਦ ਇਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਪਰ ਹੁਣ ਇੱਕ ਇੰਟਰਵਿਊ ਜਿਹੜੀ ਕਿ ਕਹਿੰਦੇ ਨੇ ਕਿ ਜਿਹੜੇ ਲਾਰੈਂਸ ਬਿਸ਼ਨੋਈ ਆ ਉਹਨਾਂ ਦੇ ਗੈਂਗ ਦੇ ਕੁਛ ਜਿਹੜੇ ਕਰੀਬੀ ਮੈਂਬਰ ਨੇ ਜਿਹਦਾ ਨਾਂ ਰਾਜਵੀਰ ਸਿੰਘ ਦੱਸਿਆ ਜਾ ਰਿਹਾ ਉਰਫ ਰਵੀ ਰਾਜਗੜ੍ਹ, ਉਹਦੇ ਵੱਲੋਂ ਖੰਨਾ ਪੁਲਿਸ ਨੂੰ ਕੁਛ ਬਿਆਨ ਦਿੱਤੇ ਗਏ ਨੇ ਜਿਹਦੇ ਵਿੱਚ ਇਹ ਉਹਨੇ ਦੱਸਿਆ ਕਿ ਜੁਲਾਈ 2025 ਦੇ ਵਿੱਚ ਜਿਹੜੀ ਇਹ ਪੁੱਛਗਿੱਛ ਕੀਤੀ ਗਈ ਸੀ ਉਸ ਦੇ ਉੱਤੇ ਉਹਨਾਂ ਨੇ ਫਿਲਹਾਲ ਇਹ ਰਿਪੋਰਟ ਜਿਹੜੀ ਜਨਤਕ ਤਾਂ ਨਹੀਂ ਕੀਤੀ ਪਰ ਇਹਦੀ ਜਿਹੜੀ ਕਾਪੀ ਆ ਉਹ ਦੱਸਿਆ ਜਾ ਰਿਹਾ ਕਿ ਟ੍ਰਿਬਿਊਨ ਦੇ ਕੋਲ ਇਸ ਟਾਈਮ ਪਈ ਆ। ਸੋ ਪੁਲਿਸ ਦੇ ਵਿਚਲੇ ਕਈ ਸੂਤਰਾਂ ਨੇ ਇਸ ਚੀਜ਼ ਦੀ ਪੁਸ਼ਟੀ ਕੀਤੀ ਆ।
ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਰਾਜਵੀਰ ਨੂੰ 10 ਫਰਵਰੀ 2024 ਨੂੰ ਲਾਰੰਸ ਬਿਸ਼ਨੋਈ ਦਾ ਫੋਨ ਆਇਆ ਸੀ। ਬਿਸ਼ਨੋਈ ਨੇ ਰਾਜਵੀਰ ਨੂੰ DSP ਗੁਰਸ਼ੇਰ ਸਿੰਘ ਤੋਂ ਕੁਛ ਚੀਜ਼ਾਂ ਇਕੱਠੀਆਂ ਕਰਨ ਅਤੇ 11 ਫਰਵਰੀ ਨੂੰ ਬਿਸ਼ਨੋਈ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਅਹਿਮਦਾਬਾਦ ਦੀ ਜਿਹੜੀ ਸਾਬਰਮਤੀ ਜੇਲ੍ਹ ਆ ਉਹਦੇ ਵਿੱਚ ਪਹੁੰਚਾਉਣ ਦੇ ਲਈ ਕਿਹਾ ਸੀ। ਇਸ ਤੋਂ ਮਗਰੋਂ ਰਾਜਵੀਰ ਨੇ 10 ਫਰਵਰੀ ਨੂੰ ਗੁਰਸ਼ੇਰ ਸਿੰਘ ਦੇ ਕੋਲੋਂ ਮੋਹਾਲੀ ਫੇਜ਼ 7 ਦੇ ਵਿੱਚ ਜਿਹੜਾ ਉਹਨਾਂ ਦਾ ਦਫ਼ਤਰ ਆ ਉੱਥੋਂ ਸਮਾਨ ਚੁੱਕਿਆ। ਇਹਦੇ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਸਿਰਫ ਇੱਕ ਮਹੀਨਾ ਪਹਿਲਾਂ ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਉੱਤੇ ਲਾਰੈਂਸ ਦੇ ਲਗਾਤਾਰ 2 ਇੰਟਰਵਿਊ ਦੇ ਸੰਬੰਧ ਦੇ ਵਿੱਚ 2 FIR ਦਰਜ ਕੀਤੀਆਂ ਸੀ। ਸੋ ਉਸ ਤੋਂ ਬਾਅਦ ਹੁਣ ਇਹ ਮਸਲਾ ਜਿਹੜਾ ਹੋਰ ਜ਼ਿਆਦਾ ਭਖ ਚੁੱਕਾ ਵਾ। DSP ਨੇ ਉਪਰੋਕਤ ਤੋਹਫ਼ੇ ਜਿਹੜੇ ਨੇ ਉਦੋਂ ਭੇਜੇ ਜਦੋਂ ਇਹ ਮਾਮਲੇ ਦੀ ਜਾਂਚ ਚੱਲ ਰਹੀ ਸੀ, ਯਾਨੀ ਕਿ ਕਿਸੇ ਚੀਜ਼ ਦਾ ਕੋਈ ਡਰ ਡੁੱਕਰ ਨਹੀਂ, ਇਹ ਸਾਰਾ ਕੁਛ ਸ਼ਰੇਆਮ ਚੱਲ ਰਿਹਾ ਸੀ। ਸੋ ਇੱਕ ਵਾਰੀ ਫਿਰ ਤੋਂ ਇਸ ਕੇਸ ਦੇ ਚਰਚੇ ਦੁਬਾਰਾ ਤੋਂ ਚੱਲ ਰਹੇ ਨੇ। ਇੱਕ ਵਾਰੀ ਫਿਰ ਤੋਂ ਮਰਹੂਮ ਸਿੱਧੂ ਮੂਸੇਵਾਲੇ ਦੇ ਪਿਤਾ ਇਸ ਮਸਲੇ 'ਤੇ ਖਫਾ ਨਜ਼ਰ ਆਏ ਨੇ। ਹੁਣ ਵੱਧਦੇ ਹਾਂ ਆਸਟ੍ਰੇਲੀਆ ਦੀਆਂ ਕੁਛ ਖਾਸ ਅਪਡੇਟਸ ਦੇ ਵੱਲ। ਇਸ ਟਾਈਮ ਦੇ ਉੱਤੇ ਇੱਕ ਖਬਰ ਜਿਹੜੀ ਕਿ ਚਰਚਾ ਦੇ ਵਿੱਚ ਆ, ਸਿਡਨੀ ਦਾ ਇੱਕ ਇਲਾਕਾ ਪੈਂਦਾ ਕੈਨਲੀ ਹਾਈਟਸ, ਇਸ ਇਲਾਕੇ ਦੇ ਵਿੱਚ ਗੋਲੀ ਚੱਲੀ ਆ। ਸੋ ਇਸ ਗੋਲੀ ਚੱਲਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਈ ਆ ਅਤੇ 4 ਲੋਕ ਜਿਹੜੇ ਨੇ ਉਹ ਜ਼ਖਮੀ, ਜੋ ਕਿ ਹੁਣ ਤੱਕ ਦੀ ਖਬਰ ਕਹਿੰਦੀ ਆ। ਅੱਜ ਸਵੇਰ ਤੱਕ ਦੀ ਇਸ ਖਬਰ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਘਟਨਾ ਜਿਹੜੀ ਆ ਕੱਲ੍ਹ ਰਾਤ ਸਿਡਨੀ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਵਾਪਰੀ ਸੀ। ਪੁਲਿਸ ਨੇ ਆਰਬਸਟ ਸਟਰੀਟ ਦੇ ਉੱਤੇ ਜਦੋਂ ਜਾ ਕੇ ਸੀਨ ਸਥਾਪਿਤ ਕੀਤਾ ਤਾਂ ਉੱਥੇ ਪਤਾ ਲੱਗਾ ਕਿ ਕੁਛ ਵੱਡੀ ਹਿੰਸਾ ਵਾਪਰੀ ਹੈ। ਰਾਤ 8:30 ਦੇ ਕਰੀਬ 2 ਵਿਅਕਤੀ ਜਿਨ੍ਹਾਂ ਦੀ ਉਮਰ 20 ਸਾਲ ਦੇ ਆਸ ਪਾਸ ਦੱਸੀ ਜਾ ਰਹੀ ਹੈ, ਲਿਵਰਪੂਲ ਹਸਪਤਾਲ ਦੇ ਵਿੱਚ ਪਹੁੰਚੇ। ਇਹਨਾਂ ਨੂੰ ਗੋਲੀਆਂ ਲੱਗੀਆਂ ਸੀ। ਇਸ ਤੋਂ ਬਾਅਦ ਇੱਕ ਹੋਰ ਵਿਅਕਤੀ ਜਿਹੜਾ ਵਾ ਬਾਅਦ ਵਿੱਚ ਕਿ ਜਿਹਦੀ ਮੌਤ ਹੋ ਗਈ, ਉਹ ਇਹਨਾਂ ਦੇ ਵਿੱਚੋਂ ਹੀ ਇੱਕ ਵਿਅਕਤੀ ਦੀ ਬਾਅਦ ਵਿੱਚ ਮੌਤ ਹੋਈ, ਬਾਅਦ 'ਚ ਪੁਸ਼ਟੀ ਹੋਈ। ਸੋ ਜਦਕਿ ਦੂਜਾ ਜਿਹੜਾ ਵਾ ਹਸਪਤਾਲ ਦੇ ਵਿੱਚ ਹਾਲੇ ਵੀ ਇਲਾਜ ਇਹਦਾ ਚੱਲ ਰਿਹਾ। ਇਸ ਤੋਂ ਬਾਅਦ ਫਿਰ 10 ਮਿੰਟ ਬਾਅਦ 2 ਹੋਰ ਵਿਅਕਤੀ ਜਿਹੜੇ ਨੇ ਉਹ ਫਿਰ ਫੀਲਡ ਹਸਪਤਾਲ ਪਹੁੰਚਦੇ ਨੇ। ਕਾਫੀ ਹਾਲਤ ਇਹਨਾਂ ਦੀ ਵੀ ਨਾਜ਼ੁਕ ਸੀ, ਉਹਨਾਂ ਦਾ ਵੀ ਇਸ ਟਾਈਮ ਦੇ ਉੱਤੇ ਇਲਾਜ ਚੱਲ ਰਿਹਾ। ਸੋ ਆਖਰ ਰਾਤ 9:50 ਦੇ ਉੱਤੇ ਇੱਕ 5ਵਾਂ ਵਿਅਕਤੀ ਜਿਹਦੀ 19 ਸਾਲ ਦੀ ਉਮਰ ਸੀ, ਲਿਵਰਪੂਲ ਹਸਪਤਾਲ ਪਹੁੰਚਦਾ, ਜਿਹਦੀ ਕਿ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਸੋ ਫਿਲਹਾਲ ਪੁਲਿਸ ਦਾ ਕਹਿਣਾ ਕਿ ਇਹਦੇ ਉੱਤੇ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ। ਇਸ ਘਟਨਾ ਦੇ ਵਿੱਚ ਜੇਕਰ ਕਿਸੇ ਨੂੰ ਹੋਰ ਕੋਈ ਜਾਣਕਾਰੀ ਪਤਾ ਤਾਂ ਉਹ ਵੀ ਪੁਲਿਸ ਤੱਕ ਜ਼ਰੂਰ ਪਹੁੰਚ ਕਰੇ। ਹਾਲੇ ਤੱਕ ਆਸਟ੍ਰੇਲੀਆ ਦਾ ਬਜਟ ਚਰਚਾ ਦੇ ਵਿੱਚ ਆ। ਲੇਬਰ ਪਾਰਟੀ ਦੇ ਵੱਲੋਂ ਕਈ ਲੋਕਾਂ ਨੂੰ ਕਿਹਾ ਗਿਆ ਕਿ ਬੜੀ ਦਲੇਰੀ ਵਾਲਾ ਬਜਟ ਪੇਸ਼ ਕੀਤਾ ਗਿਆ ਅਤੇ ਕਈ ਲੋਕਾਂ ਦਾ ਇਹ ਕਹਿਣਾ ਕਿ ਇਹਨਾਂ ਨੇ ਗੱਲ ਨੂੰ ਫਾਹਾ ਪਾ ਲਿਆ। ਹੁਣ ਇੱਕ ਪੱਖ ਹੋਰ ਆ ਰਿਹਾ ਕਿ ਜਿਹੜੇ ਛੋਟੇ ਬਿਜ਼ਨਸ ਨੇ ਉਹਨਾਂ ਦੇ ਲਈ ਵੀ ਇਹ ਖਤਰਨਾਕ ਆ, ਅਮੀਰਾਂ ਦੇ ਲਈ ਤਾਂ ਹੈਗਾ ਹੀ ਹੈਗਾ। ਥੋੜ੍ਹਾ ਜਿਹਾ ਆਪਾਂ ਪਿੱਛੇ ਜਾਂਦੇ ਹਾਂ ਅਤੇ 2015 ਦੇ ਵਿੱਚ ਝਾਤ ਮਾਰਦੇ ਹਾਂ ਜਦੋਂ ਲੇਬਰ ਪਾਰਟੀ ਦੇ ਵੱਲੋਂ ਇੱਕ CGT ਯਾਨੀ ਕਿ ਕੈਪੀਟਲ ਗੇਨ ਟੈਕਸ ਦੇ ਵਿੱਚ ਸੁਧਾਰ ਕਰਨ ਦੀ ਯੋਜਨਾ ਲੈ ਕੇ ਆਉਂਦੀ ਗਈ ਸੀ ਅਤੇ ਉਸ ਤੋਂ ਬਾਅਦ ਫਿਰ ਆਪਣੀ ਪਾਰਟੀ ਦੇ ਅੰਦਰੋਂ ਹੋਏ ਵਿਰੋਧ ਦੇ ਕਰਕੇ ਇਹਨੂੰ ਰੱਦ ਕਰ ਦਿੱਤਾ ਗਿਆ। ਛੋਟੇ ਕਾਰੋਬਾਰਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਜਾਣਾ ਸੀ ਉਸ ਸਮੇਂ। ਸੋ 11 ਸਾਲ ਬਾਅਦ ਟ੍ਰੇਅਰ ਜਿਮ ਚਾਰਮਸ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜਾ ਪੇਸ਼ ਕੀਤਾ ਗਿਆ ਤਾਜ਼ਾ ਬਜਟ ਆ, ਇਹੀ ਨੀਤੀ ਦੇ ਉੱਤੇ ਫਿਰ ਦੁਬਾਰਾ ਚਰਚਾ ਦਾ ਵਿਸ਼ਾ ਬਣ ਜਾਂਦਾ। ਸੋ 2015 ਦਾ ਫੈਸਲਾ ਕੀ ਸੀ, ਉਸ ਸਮੇਂ ਲੇਬਰ ਪਾਰਟੀ ਦੇ ਅੰਦਰੂਨੀ ਵਿਰੋਧ ਦੇ ਕਰਕੇ ਯੋਜਨਾ ਰੱਦ ਕਰਨੀ ਪਈ ਸੀ। ਉਸ ਸਮੇਂ ਜਿਹੜੇ ਨੇਤਾ ਸੀ ਤਤਕਾਲੀ ਉਹ ਸਨ ਬਿਲ ਸ਼ੋਰਟਨ ਅਤੇ ਵਰਤਮਾਨ ਅਟਾਰਨੀ ਜਨਰਲ ਜਿਹੜੇ ਮਿਸ਼ਲ ਰੋਲੈਂਡ, ਜੋ ਕਿ ਉਸ ਸਮੇਂ ਛੋਟੇ ਕਾਰੋਬਾਰਾਂ ਦੇ ਜਿਹੜੇ ਸ਼ੈਡੋ ਪੋਰਟਫੋਲੀਓ ਦੇ ਵਿੱਚ ਸੀ, ਉਹਨਾਂ ਨੇ ਚਿੰਤਾ ਜਤਾਈ ਸੀ ਕਿ ਇਹਦੇ ਨਾਲ ਛੋਟੇ ਕਾਰੋਬਾਰੀਆਂ ਦਾ ਸਮਰਥਨ ਖਤਮ ਹੋ ਸਕਦਾ ਪਾਰਟੀ ਦੇ ਲਈ। ਸੋ ਪਾਰਟੀ ਨੂੰ ਇਹ ਡਰ ਸੀ ਕਿ ਇਹਦੇ ਨਾਲ ਗ੍ਰੀਨਵੇ ਵਰਗੇ ਅਹਿਮ ਚੋਣ ਹਲਕਿਆਂ ਦੇ ਵਿੱਚ ਉਹਨਾਂ ਦਾ ਆਧਾਰ ਕਮਜ਼ੋਰ ਹੋ ਸਕਦਾ। ਇਸ ਕਰਕੇ ਇਸ ਫੈਸਲੇ ਤੋਂ ਫਿਰ ਲੇਬਰ ਪਾਰਟੀ ਪਿੱਛੇ ਹਟ ਗਈ। ਇਹ ਸੀ 2015 ਦੀ ਗੱਲ। ਉਸ ਤੋਂ ਬਾਅਦ ਐਨ ਫਿਰ ਹੁਣ 11 ਸਾਲ ਬਾਅਦ 2026 ਦੇ ਵਿੱਚ ਆ ਜਿਹੜਾ ਬਜਟ ਆਇਆ, ਜਿਮ ਚਾਲਮਸ ਦੁਬਾਰਾ ਬਜਟ ਪੇਸ਼ ਕਰਦੇ ਨੇ। ਤਾਜ਼ਾ ਬਜਟ ਦੇ ਵਿੱਚ ਕੈਪੀਟਲ ਗੇਨ ਟੈਕਸ ਅਤੇ ਨੈਗੇਟਿਵ ਗੇਅਰਿੰਗ ਬਾਰੇ ਤੁਹਾਨੂੰ ਆਪਾਂ ਅੱਗੇ ਦੱਸ ਚੁੱਕੇ ਹਾਂ। ਸੋ ਵੱਡੇ ਬਦਲਾਅ ਕੀਤੇ ਗਏ ਅਤੇ ਉਸ ਤੋਂ ਬਾਅਦ ਇਹ ਕੀਤਾ ਗਿਆ ਕਿ ਇਸ ਦੇ ਵਿੱਚ 50% CGT ਡਿਸਕਾਊਂਟ ਨੂੰ ਖਤਮ ਕਰਕੇ ਇਸ ਦੀ ਥਾਂ ਦੇ ਉੱਤੇ ਮਹਿੰਗਾਈ ਆਧਾਰਿਤ ਇੱਕ ਇੰਡੈਕਸੇਸ਼ਨ ਲਾਗੂ ਕਰ ਦਿੱਤੀ ਜਾਵੇ, ਜਿਹਦੇ ਵਿੱਚ ਕਿ ਲਾਗੂ ਕਰਨ ਦੇ ਨਾਲ ਨਾਲ 30% ਦਾ ਘੱਟੋ ਘੱਟ ਟੈਕਸ ਲਾਉਣ ਦਾ ਵੀ ਪ੍ਰਸਤਾਵ ਰੱਖਿਆ ਗਿਆ। ਕਈ ਲੇਬਰ ਸੰਸਦ ਮੈਂਬਰ ਜਿਹੜੇ ਨੇ
ਪ੍ਰਾਈਵੇਟ ਤੌਰ ਦੇ ਉੱਤੇ ਇਹਨਾਂ ਨਵੇਂ ਨਿਯਮਾਂ ਦੇ ਵਿਸਤਾਰ 'ਤੇ ਨਾਰਾਜ਼ਗੀ ਜਤਾ ਰਹੇ ਨੇ। ਉਹਨਾਂ ਨੂੰ ਇਹ ਡਰ ਆ ਕਿ ਛੋਟੇ ਕਾਰੋਬਾਰਾਂ ਦੇ ਉੱਤੇ ਜਦੋਂ ਇਹ ਟੈਕਸ ਦਾ ਪ੍ਰਭਾਵ ਪਊਗਾ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ਼ ਹੋ ਜਾਣਗੇ। ਨਾਲੇ ਇਹ ਵੀ ਚਿੰਤਾ ਜਿਤਾਈ ਜਾ ਰਹੀ ਹੈ ਕਿ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਸ ਦੇ ਨਾਲ ਚੋਣਾਂ ਦੇ ਵਿੱਚ ਪਾਰਟੀ ਨੂੰ ਨੁਕਸਾਨ ਹੋਊਗਾ। ਇਹ ਬਦਲਾਅ 1 ਜੁਲਾਈ 2027 ਨੂੰ ਵੈਸੇ ਲਾਗੂ ਹੋਣੇ ਨੇ। ਮੌਜੂਦਾ ਜੇਕਰ ਆਪਾਂ ਨਿਵੇਸ਼ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਗ੍ਰੈਂਡ ਫਾਦਰਿੰਗ ਨਾਂ ਦੀ ਇੱਕ ਟਰਮ ਰੱਖੀ ਗਈ ਹੈ, ਇੱਕ ਵਿਵਸਥਾ ਰੱਖੀ ਗਈ ਹੈ। ਇਹਦਾ ਮਤਲਬ ਇਹ ਆ ਕਿ 12 ਮਈ 2026 ਤੋਂ ਪਹਿਲਾਂ ਦੇ ਜਿਹੜੇ ਲੋਕਾਂ ਦੀ ਇਨਵੈਸਟਮੈਂਟ ਹੋਈ ਆ ਉਹ ਪੁਰਾਣੇ ਨਿਯਮ ਉਹਦੇ ਉੱਤੇ ਲਾਗੂ ਰਹਿਣਗੇ ਅਤੇ ਨਵੇਂ ਬਣੇ ਘਰ ਜਿਹੜੇ ਨੇ ਉਹਨਾਂ ਦੇ ਉੱਤੇ ਨੈਗੇਟਿਵ ਗੇਅਰਿੰਗ ਹੈ ਅਤੇ ਟੈਕਸ ਰਹਿਤਾਂ ਦੇ ਉੱਤੇ ਕੁਛ ਛੋਟ ਜਿਹੜੀ ਆ ਉਹ ਜਾਰੀ ਰਹੂਗੀ। ਯਾਨੀ ਕਿ ਨਵੇਂ ਸਿਰੇ ਤੋਂ ਇਹ ਛੋਟਾਂ ਦਿੱਤੀਆਂ ਗਈਆਂ ਨੇ। ਨਿਊ ਜਿਹੜੇ ਹੋਮ ਵਾਲੇ ਨੇ ਜਾਂ ਜਿਹਨਾਂ ਨੇ ਨਵੇਂ ਘਰ ਬਣਾਉਣੇ ਨੇ ਉਹਨਾਂ ਨੂੰ ਰਾਹਤ ਜ਼ਰੂਰ ਦਿੱਤੀ ਗਈ ਹੈ, ਪਰ ਕੁੱਲ ਮਿਲਾ ਕੇ ਇਹ ਬਜਟ ਸਰਕਾਰ ਦੀ ਇੱਕ ਰਿਹਾਇਸ਼ੀ ਜਿਹੜਾ ਇੱਕ ਸੁਧਾਰ ਲਿਆਉਣ ਦੇ ਲਈ ਅਤੇ ਟੈਕਸ ਪ੍ਰਣਾਲੀ ਦੇ ਵਿੱਚ ਵਧੇਰੇ ਨਿਰਪੱਖਤਾ ਲਿਆਉਣ ਦੇ ਲਈ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ। ਹੁਣ ਇਹਦੇ ਵਿੱਚ ਵੇਖਣ ਵਾਲੀ ਚੀਜ਼ ਇਹ ਹੈ ਕਿ ਛੋਟੇ ਕਾਰੋਬਾਰੀ ਜਾਂ ਫਿਰ ਜਿਹੜੇ ਇਨਵੈਸਟਰ ਨੇ ਉਹਨਾਂ ਦੀ ਚਿੰਤਾ ਕਿਹੜੇ ਪਾਸੇ ਨੂੰ ਜਾਂਦੀ ਹੈ, ਲੇਬਰ ਦੇ ਹੱਕ 'ਚ ਜਾਂ ਫਿਰ ਲੇਬਰ ਦੇ ਖਿਲਾਫ਼। ਸੋ ਇਸ ਵਾਰੀ ਵੇਖਣ ਵਾਲੀ ਚੀਜ਼ ਇਹ ਰਹਿ ਗਈ, ਕਿਉਂਕਿ ਲੇਬਰ ਪਾਰਟੀ ਨੇ ਇਹ ਡਿਸੀਜ਼ਨ ਲੈ ਤਾਂ ਜ਼ਰੂਰ ਲਿਆ ਪਰ ਹਾਲੇ ਤੱਕ ਇਹਦੀ ਚਰਚਾ ਕਾਫੀ ਅਲੱਗ ਅਲੱਗ ਐਂਗਲ ਤੋਂ ਚੱਲ ਰਹੀ ਹੈ। ਈਵਨ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਛਿੜੀਆਂ ਨੇ। ਖੈਰ ਅੱਗੇ ਚੱਲ ਕੇ ਤੁਹਾਡੇ ਨਾਲ ਹੋਰ ਵਧੇਰੇ ਇਸ ਮਸਲੇ ਦੇ ਉੱਤੇ ਸਾਂਝ ਪਾਵਾਂਗੇ। ਫਿਲਹਾਲ ਆਪਾਂ ਮਹਿੰਗਾਈ ਵੱਲ ਨੂੰ ਚੱਲਦੇ ਹਾਂ। ਜਦੋਂ ਵੀ RBI ਦੀ ਗੱਲ ਛਿੜਦੀ ਆ ਤਾਂ ਵਿਆਜ ਦਰਾਂ ਦੇ ਵਿੱਚ ਵਾਧਾ ਨਾ ਕਿਤੇ ਕਰ ਦੇਣ, ਇੱਦਾਂ ਦੀ ਇੱਕ ਮਨ ਦੇ ਵਿੱਚ ਵਿਚਾਰ ਆਉਂਦੀ ਆ ਕਿਉਂਕਿ ਲਗਾਤਾਰ ਇਹਨਾਂ ਦੇ ਵੱਲੋਂ 3ਵੀਂ ਵਾਰ ਵਾਧਾ ਕੀਤਾ ਗਿਆ ਸੀ। ਸੋ ਇਸ ਟਾਈਮ ਦੇ ਉੱਤੇ ਮਹਿੰਗਾਈ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਨੇ, ਭਵਿੱਖ ਦੀਆਂ ਚੁਣੌਤੀਆਂ ਕੀ ਨੇ ਇਹ ਵੀ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ। ਅਤੇ ਹੁਣ ਖਬਰ ਥੋੜ੍ਹੀ ਜਿਹੀ ਚਿੰਤਾ ਵਾਲੀ ਇਹ ਆ ਕਿ RBI ਨੇ ਫਿਰ ਦੁਹਰਾਇਆ ਕਿ ਉਹ ਆਉਣ ਵਾਲੀ ਮੀਟਿੰਗ ਦੇ ਵਿੱਚ ਫਿਰ ਵਿਆਜ ਦਰਾਂ ਵਧਾ ਸਕਦੇ ਨੇ। RBI ਨੇ ਆਪਣੀ ਮਈ ਦੀ ਮੀਟਿੰਗ ਦੇ ਵਿੱਚ ਕੈਸ਼ ਰੇਟ ਜਿਹੜਾ ਵਧਾ ਕੇ 4.35% ਕਰ ਦਿੱਤਾ ਸੀ। ਉਸ ਸਮੇਂ ਵੀ 9 ਦੇ ਵਿੱਚੋਂ 8 ਮੈਂਬਰ ਜਿਹੜੇ ਨੇ ਉਹ 25 ਬੇਸਿਸ ਪੁਆਇੰਟ ਦੇ ਉੱਤੇ ਵਾਧੇ ਦੀ ਸਹਿਮਤੀ ਜਤਾ ਰਹੇ ਸੀ। ਸੋ ਹੁਣ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਤੋਂ ਇੱਦਾਂ ਦੇ ਹਾਲਾਤ ਨਜ਼ਰ ਆ ਰਹੇ ਨੇ। RBI ਦੇ ਜਿਹੜੇ ਮੁੱਖ ਇਕੋਨੋਮਿਸਟ ਨੇ ਸਾਰਾ ਹੰਟਰ, ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਐਲਬਨੀਜ਼ ਸਰਕਾਰ ਦੁਆਰਾ ਜੋ ਨੈਗੇਟਿਵ ਗੇਅਰਿੰਗ ਅਤੇ CGT ਵਿੱਚ ਕੀਤੇ ਗਏ ਬਦਲਾਅ ਨੇ ਉਹਨਾਂ ਦੇ ਪ੍ਰਭਾਵਾਂ ਨੂੰ ਬਹੁਤ ਨੇੜਿਓਂ ਉਹ ਵੇਖ ਰਹੇ ਨੇ ਅਤੇ ਜੇਕਰ ਇਹਨਾਂ ਬਦਲਾਵਾਂ ਦੇ ਕਾਰਨ ਪ੍ਰਾਪਰਟੀ ਮਾਰਕੀਟ ਦੇ ਵਿੱਚ ਗਿਰਾਵਟ ਆਉਂਦੀ ਆ ਜਾਂ ਫਿਰ ਇਸ ਟਾਈਮ ਦੇ ਉੱਤੇ ਇਕੋਨਮੀ ਦੇ ਉੱਤੇ ਕੋਈ ਅਸਰ ਪੈਂਦਾ ਦਿਖਦਾ ਆ ਤਾਂ ਬੋਰਡ ਭਵਿੱਖ ਦੀਆਂ ਨੀਤੀਆਂ ਤੈਅ ਕਰਦੇ ਸਮੇਂ ਇਸ ਚੀਜ਼ ਨੂੰ ਜ਼ਰੂਰ ਵਿੱਚ ਧਿਆਨ ਦੇ ਵਿੱਚ ਜ਼ਰੂਰ ਰੱਖੇਗਾ। ਹੁਣ ਭਵਿੱਖ ਦੇ ਵਿੱਚ ਕੀ ਅਨੁਮਾਨ ਇਹਨਾਂ ਵੱਲੋਂ ਲਾਏ ਜਾ ਰਹੇ ਨੇ, ਉਹਨਾਂ ਦਾ ਕਹਿਣਾ ਆ ਕਿ ਜੂਨ ਮਹੀਨੇ ਦੇ ਵਿੱਚ ਦਰਾਂ ਵਧਣ ਦੀ ਸੰਭਾਵਨਾ ਘੱਟ ਵੈਸੇ ਨਜ਼ਰ ਆ ਰਹੀ ਹੈ ਪਰ ਮਨ੍ਹਾ ਨਹੀਂ ਕੀਤਾ ਜਾ ਸਕਦਾ, ਪਰ ਹਾਂ ਨਵੰਬਰ ਤੱਕ ਘੱਟੋ ਘੱਟ ਇੱਕ ਹੋਰ ਵਾਧਾ ਹੋ ਸਕਦਾ। RBI ਨੂੰ ਇਹ ਉਮੀਦ ਆ ਕਿ ਜੂਨ ਦਾ ਜਿਹੜੀ ਮੀਟਿੰਗ ਆ ਉਹਦੇ ਵਿੱਚ ਮੁੱਖ ਜਿਹੜੀ ਮਹਿੰਗਾਈ ਆ ਉਹ ਜਾਂ ਫਿਰ ਇਨਫਲੇਸ਼ਨ ਆ ਉਹ 4.8% ਤੱਕ ਪਹੁੰਚ ਸਕਦੀ ਆ ਜੋ ਕਿ ਬੈਂਕ ਦੇ 2-3% ਦੇ ਟੀਚੇ ਤੋਂ ਕਾਫੀ ਜ਼ਿਆਦਾ। ਸੋ ਬੈਂਕਾਂ ਦਾ ਇਹ ਅਨੁਮਾਨ ਹੈ ਕਿ ਮਹਿੰਗਾਈ ਜਿਹੜੀ ਆ ਹੁਣ 2028 ਦੇ ਅੱਧ ਤੱਕ ਜਾ ਕੇ ਕਾਬੂ ਦੇ ਵਿੱਚ ਆਊਗੀ ਜਿਹੜਾ ਕਿ ਟੀਚਾ ਵਾ 2-3%, ਉਸ ਤੋਂ ਪਹਿਲਾਂ ਕੋਈ ਆਸ ਨਹੀਂ ਲਾਈ ਜਾ ਸਕਦੀ। ਸੋ ਹੁਣ ਇਸ ਟਾਈਮ ਦੇ ਉੱਤੇ ਘਰੇਲੂ ਖਰਚਿਆਂ ਦੇ ਉੱਤੇ ਵੀ ਅਸਰ ਪੈ ਰਿਹਾ ਵਾ, ਹਾਊਸਿੰਗ ਮਾਰਕੀਟ ਦੇ ਉੱਤੇ ਵੀ ਅਸਰ ਪੈ ਰਿਹਾ, ਛੋਟੇ ਕਾਰੋਬਾਰੀ ਵੀ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ। ਸੋ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਤਾਂ RBI ਇੱਕ ਮੁਸ਼ਕਲ ਦੌਰ ਦੇ ਵਿੱਚੋਂ ਕਹਿ ਰਿਹਾ ਕਿ ਇਸ ਟਾਈਮ ਅਸੀਂ ਲੰਘ ਰਹੇ ਹਾਂ ਜਿੱਥੇ ਉਹਨਾਂ ਨੂੰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਮੁਸ਼ਕਲ ਆ ਰਹੀ ਹੈ। ਇਸ ਟਾਈਮ ਦੇ ਉੱਤੇ ਆਰਥਿਕ ਮੰਦੀ ਯਾਨੀ ਕਿ ਰਿਸੈਸ਼ਨ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਸੰਤੁਲਨ ਦੇ ਦਰਮਿਆਨ ਆਮ ਬੰਦਾ ਕਿੱਦਾਂ ਪਿਸਦਾ ਇਹ ਹੁਣ ਆਉਣ ਵਾਲੇ ਦਿਨ ਦੱਸਣਗੇ। ਆਸਟ੍ਰੇਲੀਆ ਦੇ ਸਾਬਕਾ ਗਵਰਨਰ ਜਨਰਲ ਜਿਹੜੇ ਨੇ ਉਹਨਾਂ ਦਾ ਦੇਹਾਂਤ ਹੋਇਆ ਵਾ 91 ਸਾਲਾਂ ਦੀ ਮੌਤ ਦੇ ਵਿੱਚ। ਵੈਸੇ ਇਹ ਐਂਗਲਿਕਨ ਬਿਸ਼ਪ ਵੀ ਰਹਿ ਚੁੱਕੇ ਨੇ, ਪੀਟਰ ਹੋਲਿੰਗਵਰਥ। ਪੀਟਰ ਹੋਲਿੰਗਵਰਥ ਕਾਫੀ ਇੱਕ ਵਿਵਾਦਿਤ ਨਾਮ ਹੀ ਰਹਿ ਚੁੱਕਾ ਵਾ,
ਕੱਲ ਦੇ ਦਿਨ ਸਵੇਰੇ ਮੈਲਬਨ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ। ਸੋ ਸ਼ੁਰੂਆਤੀ ਜੀਵਨ ਤੋਂ ਜੇ ਆਪਾਂ ਸ਼ੁਰੂਆਤ ਕਰੀਏ ਤਾਂ ਪੀਟਰ ਹੌਲਿੰਗਬਰਥ ਜਿਹੜਾ ਇਹਨਾਂ ਦਾ ਜਨਮ 1935 ਦੇ ਵਿੱਚ ਐਡੀਲੇਡ 'ਚ ਹੋਇਆ ਸੀ। 1960 ਦੇ ਵਿੱਚ ਇਹ ਪਾਦਰੀ ਬਣੇ ਅਤੇ ਫਿਰ ਕੁਛ ਇੱਕ ਅਲੱਗ ਅਲੱਗ ਸੰਸਥਾਵਾਂ ਜਿਹੜੀਆਂ ਕਿ ਗਰੀਬ ਵਿਰੋਧੀ ਸੰਸਥਾਵਾਂ, ਬ੍ਰਦਰ ਆਫ ਸੇਂਟ ਲਾਰੈਂਸ ਨਾਂ ਹੈ ਜਿਹਦਾ, ਕਈ ਸਾਲਾਂ ਤੱਕ ਕੰਮ ਕੀਤਾ। 91 ਦੇ ਵਿੱਚ ਫਿਰ ਇਹ ਆਸਟ੍ਰੇਲੀਅਨ ਆਫ ਈਅਰ ਵੀ ਚੁਣੇ ਗਏ। ਕਾਫੀ ਉੱਚ ਅਹੁਦਿਆਂ ਤੱਕ ਵੀ ਪਹੁੰਚੇ। 1999 ਦੇ ਵਿੱਚ ਇਹ ਬ੍ਰਿਸਬੇਨ ਦੇ 8ਵੇਂ ਐਂਗਲੀਕਨ ਬਿਸ਼ਪ ਵੀ ਬਣੇ ਅਤੇ 2001 ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦਾ 23ਵਾਂ ਗਵਰਨਰ ਜਨਰਲ ਬਣਨ ਦਾ ਵੀ ਮਾਣ ਹਾਸਲ ਕੀਤਾ। ਪਰ ਉਸ ਤੋਂ ਬਾਅਦ ਫਿਰ ਵਿਵਾਦ ਸ਼ੁਰੂ ਹੁੰਦੇ ਨੇ। ਵਿਵਾਦ ਕੀ ਸੀ? ਵਿਵਾਦ ਸੀ ਚਰਚਾਂ ਦੇ ਵਿੱਚ ਬੱਚਿਆਂ ਦੇ ਨਾਲ ਜਿਨਸੀ ਸ਼ੋਸ਼ਣ। ਇਸ ਮਾਮਲੇ ਨੂੰ ਕਾਫੀ ਜ਼ਿਆਦਾ ਆਸਟ੍ਰੇਲੀਆ ਦੇ ਮੀਡੀਆ ਦੇ ਵਿੱਚ ਥਾਂ ਮਿਲੀ ਅਤੇ ਬਹੁਤ ਸਾਰੇ ਵਿਵਾਦ ਜਿਹੜੇ ਨੇ ਹੁਣ ਇਹਨਾਂ ਦੇ ਨਾਲ ਅਖੀਰ ਤੱਕ ਚੱਲਦੇ ਰਹੇ। ਇੱਕ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਬ੍ਰਿਸਬੇਨ ਦੇ ਵਿੱਚ ਆਰਚ ਬਿਸ਼ਪ ਹੁੰਦਿਆਂ ਉਹਨਾਂ ਨੇ ਜਾਣਦੇ ਹੋਏ ਕਿ ਕੁਛ ਪਾਦਰੀ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਨੇ, ਉਹਨਾਂ ਨੂੰ ਉਸ ਅਹੁਦੇ ਤੋਂ ਨਹੀਂ ਹਟਾਇਆ। ਇਸੇ ਚੀਜ਼ ਦੇ ਲਈ ਉਹਨਾਂ ਨੇ ਬਾਅਦ ਵਿੱਚ ਜਨਤਕ ਤੌਰ ਦੇ ਉੱਤੇ ਮਾਫ਼ੀ ਵੀ ਮੰਗੀ ਸੀ ਅਤੇ ਅਹੁਦੇ ਤੋਂ ਵੀ ਅਸਤੀਫਾ ਦੇਣਾ ਪਿਆ। 2016 ਦੇ ਵਿੱਚ ਜਿਨਸੀ ਸ਼ੋਸ਼ਣ ਦੇ ਉੱਤੇ ਬਣੀ ਇੱਕ ਰਾਇਲ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ਜਿਹਦੇ ਵਿੱਚ ਕਿ ਬਹੁਤ ਸਾਰੇ ਲੋਕਾਂ ਨੇ ਸਾਹਮਣੇ ਆ ਕੇ ਗਵਾਹੀ ਦਿੱਤੀ। ਕਮਿਸ਼ਨ ਨੇ ਇਹ ਪਾਇਆ ਕਿ ਜਾਣ ਬੁੱਝ ਕੇ ਦੋਸ਼ੀ ਪਾਦਰੀਆਂ ਨੂੰ ਜਿਹੜਾ ਕੰਮ 'ਤੇ ਬਣੇ ਰਹਿਣ ਦਿੱਤਾ ਗਿਆ। ਸੋ ਉਸ ਤੋਂ ਬਾਅਦ ਇਹ ਮਸਲਾ ਕਾਫੀ ਜ਼ਿਆਦਾ ਗੰਭੀਰ ਹੋ ਗਿਆ ਸੀ। ਸੋ ਆਖਿਰਕਾਰ ਹੁਣ ਇਹ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ, ਪਰ ਫਿਰ ਦੁਬਾਰਾ ਤੋਂ ਅਖਬਾਰਾਂ ਦੇ ਵਿੱਚ ਵਿਵਾਦ ਜਿਹੜੇ ਨੇ ਉਹ ਜ਼ਰੂਰ ਤਾਜ਼ੇ ਹੋ ਗਏ ਨੇ। ਇੱਕ ਖਬਰ ਜਿਹੜੀ ਕਿ ਸਾਡੇ ਧਿਆਨ ਦੀ ਮੰਗ ਕਰਦੀ ਆ, ਅਕਸਰ ਹੀ ਆਪਾਂ ਸੜਕਾਂ ਦੇ ਉੱਤੇ ਇਸ ਚੀਜ਼ ਨੂੰ ਲੈ ਕੇ ਚਿੰਤਾ ਦੇ ਵਿੱਚ ਰਹਿੰਦੇ ਹਾਂ ਕਿ ਹਾਏ ਇੱਥੇ ਸਪੀਡ ਘੱਟ ਗਈ, ਸਪੀਡ ਵੱਧ ਹੁੰਦੀ ਤਾਂ ਆਪਾਂ ਛੇਤੀ ਘਰ ਪਹੁੰਚ ਜਾਂਦੇ। ਖੈਰ ਇਹ ਨਿਯਮ ਜਿਹੜੇ ਨੇ ਕਾਫੀ ਸੋਚ ਸਮਝ ਕੇ ਬਣਾਏ ਜਾਂਦੇ ਨੇ, ਕਾਫੀ ਡਾਟਿਆਂ ਦਾ ਜਿਹੜਾ ਆਧਾਰ ਪਿੱਛੇ ਦਿੱਤਾ ਜਾਂਦਾ। ਪਰ ਹੁਣ ਫਿਰ ਦੁਬਾਰਾ ਤੋਂ ਵਿਕਟੋਰੀਆ ਸਰਕਾਰ ਦੇ ਵੱਲੋਂ ਵਿਕਟੋਰੀਆ ਭਰ ਦੇ ਵਿੱਚ ਸਥਾਨਕ ਸੜਕਾਂ ਦੀ ਸਪੀਡ ਲਿਮਿਟ ਜਿਹੜੀ ਆ ਉਹ ਘਟਾਉਣ ਦੀ ਗੱਲ ਛਿੜੀ ਆ। ਅੱਜ ਦੇ ਦਿਨ ਹੈਰਲਸਨ ਦੀ ਜੇ ਗੱਲ ਕਰੀਏ ਤਾਂ ਫਿਰ ਦੁਬਾਰਾ ਤੋਂ ਚਰਚੇ ਇਹ ਸਾਹਮਣੇ ਆਏ ਨੇ ਕਿ 30 ਕਿਲੋਮੀਟਰ ਪ੍ਰਤੀ ਆਵਰ ਦੀ ਸਪੀਡ ਜਿਹੜੀ ਆ ਉਹਦਾ ਪ੍ਰਯੋਗ ਕੀਤਾ ਜਾਊਗਾ। ਸੋ ਉਸ ਪ੍ਰਯੋਗ ਦੇ ਲਈ $1 ਮਿਲੀਅਨ ਦੀ ਗ੍ਰਾਂਟ ਦਿੱਤੀ ਗਈ। ਇਹਦਾ ਮਤਲਬ ਕਿ ਹੁਣ ਇਹ ਪ੍ਰਯੋਗ ਪੱਕਾ ਹੋਊਗਾ ਅਤੇ ਜੇ ਪ੍ਰਯੋਗ ਹੋਊਗਾ ਤਾਂ ਫਿਰ ਉਸ ਤੋਂ ਬਾਅਦ 30 ਦੀ ਸਪੀਡ ਲਾਗੂ ਵੀ ਹੋਊਗੀ। ਸੋ ਇਸ ਪਹਿਲਕਦਮੀ ਦਾ ਉਦੇਸ਼ ਫਿਲਹਾਲ ਸੜਕਾਂ ਦੇ ਉੱਤੇ ਜਿਹੜੇ ਪੈਡੈਸਟਰੀਅਨ ਨੇ ਜਾਂ ਫਿਰ ਸਾਈਕਲ ਸਵਾਰ ਨੇ ਜਾਂ ਫਿਰ ਹੋਰ ਡਰਾਈਵਰ ਨੇ ਉਹਨਾਂ ਨੂੰ ਸੁਰੱਖਿਅਤ ਬਣਾਉਣਾ। ਕਿਹੜੇ ਕਿਹੜੇ ਇਲਾਕੇ ਨੇ? ਚੈਪਲ ਸਟਰੀਟ ਦੇ ਆਸ ਪਾਸ ਦੀਆਂ ਸੜਕਾਂ 331,000 ਦੀ ਗ੍ਰਾਂਟ ਇਹਨਾਂ ਨੂੰ ਦਿੱਤੀ ਗਈ ਹੈ। ਨਾਲ ਇਲਾਕੇ ਦੇ ਵਿੱਚ ਹੋਰ 30 ਕਿਲੋਮੀਟਰ ਪ੍ਰਤੀ ਘੰਟੇ ਦੇ ਟਰੈਲ ਦੇ ਲਈ 64,000 ਵੱਖਰੇ ਰੱਖ ਦਿੱਤੇ ਗਏ ਨੇ। ਇਸ ਤੋਂ ਬਾਅਦ ਮੈਰੀਬੈਕ ਦਾ ਇਲਾਕਾ, ਬ੍ਰੰਜ਼ਵਿਕ ਅਤੇ ਕੋਬਰਗ ਦੀਆਂ ਜਿਹੜੀਆਂ 57 ਕਿਲੋਮੀਟਰ ਸੜਕਾਂ ਨੇ ਉਹਨਾਂ ਦੇ ਉੱਤੇ ਟਰੈਲ ਦੇ ਲਈ 344,000 ਦੀ ਗ੍ਰਾਂਟ ਦਿੱਤੀ ਗਈ ਹੈ। ਬਾਸਕੋਸਟ, ਸਰਫ ਬੀਚ, ਸਮਿਸ ਬੀਚ, ਸਨਸੈੱਟ ਸਟ੍ਰਿਪ ਅਤੇ ਸਿਲਵਰ ਲੀਵਸ ਵਰਗੇ ਜਿਹੜੇ ਇਲਾਕੇ ਨੇ 1,22,000 ਦਾ ਫੰਡ ਇਹਨਾਂ ਨੂੰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਜਲੌਂਗ ਦੀ। ਪੋਰਟਲਿੰਗਟਨ ਪੀਅਰ ਦੇ ਨੇੜਲੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਵੀ ਗਤੀ ਘਟਾਉਣ ਦੇ ਲਈ ਹੁਣ ਟਰੈਲ ਕੀਤੇ ਜਾਣੇ ਨੇ। ਇਸ ਫੰਡ ਦੀ ਵਰਤੋਂ ਸਿਰਫ ਜਿਹੜੀ ਗਤੀ ਘਟਾਉਣ ਦੇ ਲਈ ਨਹੀਂ ਕੀਤੀ ਜਾ ਰਹੀ, ਸਗੋਂ ਸਪੀਡ ਹੰਪਸ ਵਗੈਰਾ ਬਣਾਉਣ ਦੇ ਲਈ ਅਤੇ ਹੋਰ ਕਈ ਤਰ੍ਹਾਂ ਦੇ ਸੁਰੱਖਿਆ ਸੁਧਾਰਾਂ ਦੇ ਲਈ ਕੀਤੀ ਜਾਊਗੀ। ਸੋ ਫਿਲਹਾਲ ਸੇਫ ਲੋਕਲ ਰੋਡਸ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਆ, ਜਿਹਦੇ ਤਹਿਤ ਕੁੱਲ ਮਿਲਾ ਕੇ 100 ਪ੍ਰੋਜੈਕਟਾਂ ਨੂੰ ਫੰਡ ਵਿਕਟੋਰੀਆ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ। ਫਿਲਹਾਲ ਇਹ ਕਿਹਾ ਜਾ ਰਿਹਾ ਕਿ ਜੋ ਪਿਛਲੀਆਂ ਰਹੀਆਂ ਵਾਪਰੀਆਂ ਘਟਨਾਵਾਂ ਨੇ ਉਹਨਾਂ ਤੋਂ ਇਹ ਪਤਾ ਲੱਗਾ ਕਿ ਜੇਕਰ ਕੋਈ ਵਿਅਕਤੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਵਾਹਨ ਦੀ ਚਪੇਟ ਦੇ ਵਿੱਚ ਆਉਂਦਾ ਤਾਂ ਉਹਦੇ ਬਚਣ ਦੀ ਸੰਭਾਵਨਾ 90% ਹੁੰਦੀ ਆ। ਇਸ ਦੇ ਮੁਕਾਬਲੇ ਜੇਕਰ ਗੱਡੀ 50 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਉੱਤੇ ਹੁੰਦੀ ਆ ਤਾਂ ਉਹਨਾਂ ਦੇ ਬਚਣ ਦੀ ਸੰਭਾਵਨਾ ਸਿਰਫ 50% ਰਹਿ ਜਾਂਦੀ ਆ। ਇਸ ਕਰਕੇ ਇਸ ਸਪੀਡ ਨੂੰ ਘਟਾਇਆ ਜਾ ਰਿਹਾ। ਵਿਕਟੋਰੀਆ ਸਰਕਾਰ ਦਾ ਰੋਡ ਸੇਫਟੀ ਸਟ੍ਰੈਟਜੀ ਦਾ ਟੀਚਾ ਇਹ ਹੈ ਕਿ 2030 ਤੱਕ ਸੜਕ ਹਾਦਸਿਆਂ ਦੇ ਵਿੱਚ ਮੌਤਾਂ ਨੂੰ ਅੱਧਾ ਕਰ ਦਿੱਤਾ ਜਾਵੇ ਅਤੇ 2050 ਤੱਕ ਪੂਰੀ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ ਜਾਵੇ, ਯਾਨੀ ਕਿ ਸੜਕੀ ਹਾਦਸੇ ਵਾਪਰਨ ਹੀ ਨਾ, ਮੌਤ ਕੋਈ ਸੜਕਾਂ ਦੇ ਉੱਤੇ ਹੋਵੇ ਹੀ ਨਾ। ਹਾਲਾਂਕਿ ਕੌਂਸਲਾਂ ਨੇ ਇਹ ਬਦਲਾਅ ਲਾਗੂ ਕਰਨ ਦੇ ਲਈ ਅਜੇ ਵੀ ਜਿਹੜਾ ਉਹ ਰਾਜ ਸਰਕਾਰ ਦੀ ਮਨਜ਼ੂਰੀ ਜਿਹੜੀ ਉਹਨਾਂ ਨੂੰ ਲੈਣੀ ਪਵੇਗੀ। ਸੋ ਇਸ ਦੇ ਲਈ ਫੰਡਿੰਗ ਦਾ ਐਲਾਨ ਜ਼ਰੂਰ ਹੋ ਚੁੱਕਾ, ਜਿਹਦੇ ਤੋਂ ਸਾਫ਼ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਹੜੀਆਂ ਕੌਂਸਲਾਂ ਨੇ ਜਾਂ ਫਿਰ ਸਰਕਾਰ ਆ ਉਹ ਗਤੀ ਘਟਾਉਣ ਦੇ ਪੱਖ ਦੇ ਵਿੱਚ ਆ।
ਇੱਧਰ ਜੇ ਆਪਾਂ ਸੜਕੀ ਹਾਦਸਿਆਂ ਦੀ ਗੱਲ ਕੀਤੀ ਤਾਂ ਡੈਨੀਨੋਂਗ ਤੋਂ ਅੱਜ ਸਵੇਰੇ ਇੱਕ ਦਰਦਨਾਕ ਸੜਕੀ ਹਾਦਸੇ ਵਾਪਰਨ ਦੀ ਖਬਰ ਆਈ ਸੀ, ਜਿਹਦੇ ਵਿੱਚ ਕਿ ਦੋ ਵਿਅਕਤੀਆਂ ਦੀ ਮੌਤ ਹੋਈ, ਟ੍ਰੈਫਿਕ ਵੀ ਕਾਫੀ ਪ੍ਰਭਾਵਿਤ ਰਹੀ। ਇਹ ਘਟਨਾ ਜਿਹੜੀ ਆ ਬੁੱਧਵਾਰ ਯਾਨੀ ਕਿ ਅੱਜ ਦੇ ਦਿਨ ਜਾਂ ਫਿਰ ਰਾਤ ਕਹਿ ਲਓ 1:20 ਦੇ ਉੱਤੇ ਪ੍ਰਿੰਸਸ ਹਾਈਵੇ ਦੇ ਉੱਤੇ ਵਾਪਰੀ ਸੀ। ਸੋ ਹੁਣ ਤੱਕ ਦੀ ਜਾਣਕਾਰੀ ਇਹ ਕਹਿੰਦੀ ਆ ਕਿ ਇੱਕ ਕਾਰ ਜਿਹੜੀ ਬੇਕਾਬੂ ਹੋ ਕੇ ਦਰਖਤ ਦੇ ਵਿੱਚ ਜਾ ਟਕਰਾਈ ਸੀ। ਕਾਰ ਦੇ ਵਿੱਚ ਸਵਾਰ ਦੋ ਵਿਅਕਤੀ ਜਿਹੜੇ ਮੌਕੇ ਦੇ ਉੱਤੇ ਜਿਹਨਾਂ ਦੀ ਮੌਤ ਹੋ ਜਾਂਦੀ ਆ, ਅਤੇ ਹਾਲੇ ਰਸਮੀ ਤੌਰ ਦੇ ਉੱਤੇ ਇਹਨਾਂ ਦੀ ਖਬਰ ਆਉਣ ਤੱਕ ਪਛਾਣ ਨਹੀਂ ਸੀ ਹੋਈ। ਹਾਦਸੇ ਤੋਂ ਬਾਅਦ ਪ੍ਰਿੰਸਸ ਹਾਈਵੇ ਅਤੇ ਰੋਬਿਨਸਨ ਸਟਰੀਟ ਅਤੇ ਉਸ ਤੋਂ ਬਾਅਦ ਪੋਟਰ ਸਟਰੀਟ ਦੇ ਵਿਚਕਾਰ ਦਾ ਜਿਹੜਾ ਇਲਾਕਾ ਵਾ ਦੋਵਾਂ ਦਿਸ਼ਾਵਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਸੋ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਰਹੀ ਆ। ਸਟੱਡ ਰੋਡ ਅਤੇ ਜਿਹੜੀ ਇਹ ਥਰਟਨ ਰੋਡ ਆ ਉਹਦੀ ਉਹਦੇ ਉੱਤੇ ਡੀਟੂਰ ਜ਼ਰੂਰ ਦੇ ਦਿੱਤੇ ਗਏ ਸੀ। ਸੋ ਫਿਲਹਾਲ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਆ। ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਪਤਾ ਹੋਵੇ ਤਾਂ ਪੁਲਿਸ ਦਾ ਕਹਿਣਾ ਕਿ ਉਹ ਆਪਣੇ ਗੱਡੀ ਦੀ CCTV ਫੁਟੇਜ ਡੈਸ਼ ਕੈਮ ਫੁਟੇਜ ਜ਼ਰੂਰ ਸਾਡੇ ਤੱਕ ਸਾਂਝੀ ਕਰੇ। ਕ੍ਰਾਈਮ ਸਟੋਪਰਸ ਦੇ ਉੱਤੇ 1800-333-000 ਦੇ ਉੱਤੇ ਸੰਪਰਕ ਵੀ ਕੀਤਾ ਜਾ ਸਕਦਾ। ਇਸ ਬਾਅਦ ਕੁਛ ਆਪਾਂ ਖੇਡ ਜਗਤ ਨਾਲ ਸੰਬੰਧਿਤ ਖਬਰਾਂ ਵੱਲ ਨੂੰ ਝਾਤ ਮਾਰਦੇ ਹਾਂ। ਸੋ ਫਿਲਹਾਲ ਜੇਕਰ ਆਪਾਂ ਖੇਡ ਜਗਤ ਵੱਲ ਨੂੰ ਝਾਤੀ ਮਾਰੀਏ ਤਾਂ ਇਸ ਟਾਈਮ ਦੇ ਉੱਤੇ IPL ਦੇ ਚਰਚੇ ਤਾਂ ਜ਼ਰੂਰ ਛਿੜੇ ਨੇ, ਪਰ ਉਹਦੇ ਨਾਲ ਨਾਲ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਕ੍ਰਿਕਟ ਦੇ ਜਿਹੜੀ ਅਗਲੀ ਭਾਰਤ ਦੇ ਵੱਲੋਂ ਇੱਕ ਟੂਰਨਾਮੈਂਟ ਖੇਡਿਆ ਜਾਣਾ ਉਹਦੇ ਲਈ ਟੀਮਾਂ ਦਾ ਐਲਾਨ ਹੋ ਚੁੱਕਾ। ਅਫਗਾਨਿਸਤਾਨ ਦੇ ਨਾਲ ਇਹ ਲੜੀ ਖੇਡੀ ਜਾਣੀ ਆ, ਜਿਹਦੇ ਵਿੱਚ ਕਾਫੀ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ। ਸ਼ੁਭਮਨ ਗਿੱਲ ਦੇ ਉੱਤੇ ਫਿਰ ਦੁਬਾਰਾ ਵਿਸ਼ਵਾਸ ਜਤਾਇਆ ਗਿਆ, ਪੰਤ ਨੂੰ ਟੈਸਟ ਦੇ ਜਿਹੜੀ ਉਪ ਕਪਤਾਨੀ ਆ ਉਹਦੇ ਤੋਂ ਵਾਪਸ ਲੈ ਲਈ ਗਈ ਆ। ਸੋ ਕਈ ਟੀਮ ਦੇ ਅੰਦਰ ਹੋਏ ਨੇ, ਕਈ ਬਾਹਰ ਹੋਏ ਨੇ। ਮੋਟੀ ਜੀ ਜੇ ਝਾਤ ਮਾਰੀਏ ਤਾਂ ਅਫਗਾਨਿਸਤਾਨ ਦੇ ਖਿਲਾਫ ਇਹ ਹੋਣ ਵਾਲਾ ਜਿਹੜਾ ਮੁਕਾਬਲੇ ਨੇ ਇਹਨਾਂ ਦੇ ਵਿੱਚ ਭਾਰਤੀ ਟੀਮ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ। ਕੁਛ ਅਹਿਮ ਨਾਂ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ। ਸੋ ਫਿਲਹਾਲ ਦੋਵਾਂ ਟੀਮਾਂ ਦੀ ਕਮਾਨ ਜਿਹੜੀ ਆ ਸ਼ੁਭਮਨ ਗਿੱਲ ਦੇ ਹੱਥਾਂ ਦੇ ਵਿੱਚ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਹੀ ਰੱਖਿਆ ਗਿਆ, ਪਰ ਇੱਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਰੱਖਿਆ ਗਿਆ। ਤੇਜ਼ ਜਿਹੜੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਉਹਨਾਂ ਨੂੰ ਦੋਵਾਂ ਲੜੀਆਂ ਤੋਂ ਫਿਲਹਾਲ ਆਰਾਮ ਦਿੱਤਾ ਗਿਆ ਵਾ। ਇਹ ਕਮੇਟੀ ਦਾ ਇਹ ਕਹਿਣਾ ਕਿ ਉਹਨਾਂ ਨੂੰ ਇੰਗਲੈਂਡ ਦੌਰੇ ਦੇ ਉੱਤੇ ਵਾਪਸ ਲੈ ਕੇ ਆਉਂਦਾ ਜਾਊਗਾ। ਹੁਣ ਟੈਸਟ ਟੀਮ ਦੇ ਵਿੱਚ ਮਾਨਵ ਸੁਧਾਰ ਜਿਹੜੇ ਨੇ ਉਹਨਾਂ ਨੂੰ ਥਾਂ ਦਿੱਤੀ ਗਈ ਹੈ, ਅਤੇ ਉਸ ਤੋਂ ਬਾਅਦ ਜਿਹੜੇ ਗੁਰਨੂਰ ਬਰਾੜ ਨੇ ਉਹਨਾਂ ਨੂੰ ਵੀ ਪਹਿਲੀ ਵਾਰ ਸ਼ਾਮਲ ਕਰ ਲਿਆ ਗਿਆ ਉਹਨਾਂ ਦੀ ਇਸ ਵਾਰੀ IPL ਦੇ ਵਿੱਚ ਕਾਰਗੁਜ਼ਾਰੀ ਤੋਂ ਬਾਅਦ। ਟੈਸਟ ਟੀਮ ਦੇ ਵਿੱਚ ਸ਼ੁਭਮਨ ਗਿੱਲ ਕਪਤਾਨ ਹੋਣਗੇ, ਜੈਸਵਾਲ ਹੋਣਗੇ, KL ਰਾਹੁਲ ਉਪ ਕਪਤਾਨ, ਸਾਈ ਸੁਦਰਸ਼ਨ ਅਤੇ ਰਿਸ਼ਭ ਪੰਤ ਨੂੰ ਥਾਂ ਦਿੱਤੀ ਗਈ ਹੈ। ਇਸ ਤੋਂ ਬਾਅਦ ਪਾਡੀਕਲ, ਨਿਤਿਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ ਅਤੇ ਗੁਰਨੂਰ ਬਰਾੜ, ਹਰਸ਼ ਦੁਬੇ ਅਤੇ ਧਰੁਵ ਜੁਰੇਲ ਜਿਹੜੇ ਨੇ ਇਹ ਸ਼ਾਮਲ ਨੇ। ਇਸੇ ਤਰ੍ਹਾਂ ਦੇ ਨਾਲ ਜੇਕਰ ਆਪਾਂ ਇੱਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਕਪਤਾਨ ਸ਼ੁਭਮਨ ਗਿੱਲ ਹੀ ਰਹਿਣਗੇ, ਸ਼੍ਰੇਯਸ ਅਈਅਰ ਨੂੰ ਉਪ ਕਪਤਾਨ ਦੀ ਭੂਮਿਕਾ ਇੱਥੇ ਦਿੱਤੀ ਗਈ ਹੈ। ਰੋਹਿਤ ਸ਼ਰਮਾ, ਵਿਰਾਟ ਕੋਹਲੀ, KL ਰਾਹੁਲ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਨਿਤਿਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਹਰਸ਼ ਦੁਬੇ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ, ਇਸ ਤੋਂ ਇਲਾਵਾ ਪ੍ਰਿੰਸ ਯਾਦਵ ਨੂੰ ਵੀ ਥਾਂ ਮਿਲੀ ਹੈ ਅਤੇ ਗੁਰਨੂਰ ਬਰਾੜ ਨੂੰ ਇੱਧਰਲੇ ਪਾਸੇ ਵੀ ਥਾਂ ਦਿੱਤੀ ਗਈ ਹੈ। ਸੋ ਫਿਲਹਾਲ ਇਹ ਕੁਛ ਨਵੇਂ ਐਲਾਨ ਜਿਹੜੇ ਕੀਤੇ ਗਏ ਨੇ। ਪਰ IPL ਦੇ ਵੱਲ ਨੂੰ ਜੇ ਚੱਲੀਏ ਤਾਂ ਕੱਲ੍ਹ ਫਿਰ ਇੱਕ ਵਾਰੀ ਦੁਬਾਰਾ ਵੈਭਵ ਸੂਰਿਆਵੰਸ਼ੀ ਨੇ ਕਮਾਲ ਕਰ ਵਿਖਾਈ ਹੈ, ਅਤੇ ਇਹ ਵੀ ਚਰਚੇ ਛਿੜੇ ਨੇ ਕਿ ਜਿੰਨਾ ਚਿਰ ਤੱਕ ਵੈਭਵ ਆ ਉਨ੍ਹਾਂ ਚਿਰ ਤੱਕ ਮਨੋਰੰਜਨ ਆ, ਅਤੇ ਜਿੰਨਾ ਚਿਰ ਤੱਕ ਲੋਕਾਂ ਦਾ ਮਨੋਰੰਜਨ ਆ ਉਹਨਾਂ ਚਿਰ ਤੱਕ ਇਹ ਸ਼ਾਇਦ ਟੀਮ ਬਾਹਰ ਨਾ ਜਾਵੇ। ਸੋ ਰਾਜਸਥਾਨ ਰੋਇਲ ਜਿਨ੍ਹਾਂ ਨੇ ਕੱਲ੍ਹ 7 ਵਿਕਟਾਂ ਦੇ ਨਾਲ ਇਹ ਮੈਚ ਜਿੱਤ ਲਿਆ। ਕੱਲ੍ਹ ਦੇ ਦਿਨ ਲਖਨਊ ਦੇ ਨਾਲ ਮੈਚ ਸੀ, ਹਾਲਾਂਕਿ ਸਕੋਰ ਵੱਡਾ ਸੀ, 220 ਰਨ ਇਹਨਾਂ ਨੇ ਬਣਾਏ, 5 ਵਿਕਟਾਂ ਗਵਾ ਕੇ। ਮਿਸ਼ਲ ਮਾਰਚ ਜਿਨ੍ਹਾਂ ਨੇ 57 ਗੇਂਦਾਂ ਦੇ ਵਿੱਚ 96 ਦੌੜਾਂ ਬਣਾਈਆਂ, ਜੋਸ਼ ਇੰਗਲਿਸ਼ ਜਿਨ੍ਹਾਂ ਨੇ 29 ਗੇਂਦਾਂ ਦੇ ਵਿੱਚ 60 ਦੌੜਾਂ ਬਣਾਈਆਂ। ਸੋ ਇੰਨੀ ਤਗੜੀ ਓਪਨਿੰਗ ਮਿਲਣ ਤੋਂ ਬਾਅਦ, 220 ਦੌੜਾਂ ਬਣਾਉਣ ਤੋਂ ਬਾਅਦ ਵੀ ਹਾਰ ਜਾਣਾ, ਉਹ ਸ਼ਾਇਦ ਇਸ ਕਰਕੇ ਕਿਉਂਕਿ ਉੱਧਰ ਵੈਭਵ ਸੂਰਿਆਵੰਸ਼ੀ ਖੜ੍ਹਾ ਸੀ।
ਵੈਬਨ ਨੇ 38 ਗੇਂਦਾਂ ਦੇ ਵਿੱਚ 93 ਦੌੜਾਂ ਬਣਾਈਆਂ। ਜੈਸਵਾਲ ਨੇ ਸੋਹਣਾ ਸਾਥ ਨਿਭਾਇਆ, ਸ਼ੁਰੂ ਦੇ ਵਿੱਚ 23 ਗੇਂਦਾਂ ਦੇ ਵਿੱਚ 43 ਦੌੜਾਂ, ਅਤੇ ਉਸ ਤੋਂ ਬਾਅਦ ਫਿਰ ਲਗਾਤਾਰ ਚੱਲਦੇ ਆ ਰਹੇ ਨੇ ਧਰੁਵ ਜਰੇਲ। ਉਹਨਾਂ ਨੇ 38 ਗੇਂਦਾਂ ਦੇ ਵਿੱਚ 53 ਦੌੜਾਂ ਬਣਾਈਆਂ, ਅਤੇ ਆਖਿਰਕਾਰ ਇਹ ਮੈਚ ਇਹਨਾਂ ਨੇ 20 ਓਵਰ ਦੀ ਪਹਿਲੀ ਗੇਂਦ ਦੇ ਉੱਤੇ ਹੀ ਜਿੱਤ ਲਿਆ। ਸੋ ਇਸ ਤਰੀਕੇ ਦੇ ਨਾਲ ਹੁਣ ਰਾਜਸਥਾਨ ਰੋਇਲ ਆਪਣੀਆਂ ਉਮੀਦਾਂ ਬਰਕਰਾਰ ਰੱਖ ਰਿਹਾ। ਪੰਜਾਬ ਨੂੰ ਖਸਕਾ ਕੇ ਹੁਣ ਕਰ ਦਿੱਤਾ ਉਹਨਾਂ ਨੇ 5ਵੇਂ ਨੰਬਰ ਦੇ ਉੱਤੇ, ਅਤੇ ਰਾਜਸਥਾਨ ਰੋਇਲ 4ਥੇ ਨੰਬਰ ਦੇ ਉੱਤੇ। ਕੁਆਲੀਫਾਈ ਕਰਨ ਦੇ ਲਈ ਹੁਣ ਇੱਕ ਕਦਮ ਰਾਜਸਥਾਨ ਰੋਇਲ ਅੱਗੇ ਪਹੁੰਚ ਚੁੱਕਾ, ਪਰ ਹਾਲੇ ਤੱਕ ਜਿਹੜਾ ਇਹ ਕਨਫਰਮ ਨਹੀਂ ਆ ਕਿ ਰਾਜਸਥਾਨ ਰੋਇਲ ਹੁਣ ਅਗਲੇ ਪੜਾਅ ਦੇ ਵਿੱਚ ਖੇਡਣ ਜਾ ਰਿਹਾ ਜਾਂ ਨਹੀਂ। ਫਿਲਹਾਲ ਹਾਲੇ ਤੱਕ ਵੀ ਕਈ ਟੀਮਾਂ ਦਾ ਕਲੀਅਰ ਨਹੀਂ ਆ, ਕਈ ਤਰ੍ਹਾਂ ਦੇ ਉਤਰਾਅ ਚੜਾਅ ਹਾਲੇ ਵੇਖਣੇ ਪੈਣਗੇ। ਵੇਖਣਾ ਪਊਗਾ ਕਿ ਪੰਜਾਬ ਆਪਣਾ ਅਗਲਾ ਮੈਚ ਜਿੱਤਦਾ ਆ ਕਿ ਨਹੀਂ ਜਿੱਤਦਾ, ਵੇਖਣਾ ਪਊਗਾ ਕਿ ਰਾਜਸਥਾਨ ਰੋਇਲ ਆਪਣਾ ਮੈਚ ਅਗਲਾ ਜਿੱਤਦਾ ਜਾਂ ਹਾਰਦਾ ਵਾ। ਜੇ ਜਿੱਤ ਜਾਂਦਾ ਤਾਂ ਫਿਰ ਕਲੀਅਰ ਕੱਟ ਅੰਦਰ, ਅਤੇ ਜੇ ਹਾਰ ਜਾਂਦਾ ਤਾਂ ਫਿਰ ਹੋ ਸਕਦਾ ਕਿ ਪੁਆਇੰਟ ਟੇਬਲ ਦੇ ਉੱਤੇ ਫਿਰ ਨਜ਼ਰਾਂ ਮਾਰਨੀਆਂ ਪੈਣ, ਅਤੇ ਹਾਲੇ CSK ਅਤੇ ਦਿੱਲੀ ਦੀ ਟੀਮ ਵੀ ਪੂਰੀ ਤਰ੍ਹਾਂ ਦੇ ਨਾਲ ਬਾਹਰ ਨਹੀਂ ਦੱਸੀ ਜਾ ਰਹੀ। ਕਈ ਤਰ੍ਹਾਂ ਦੇ ਹਾਲੇ ਜਮ੍ਹਾਂ ਤੋੜ ਇਸ IPL ਦੇ ਵਿੱਚ ਹੋਣੇ ਬਾਕੀ ਨੇ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਬੁਲੇਟਿਨ ਦੇ ਵਿੱਚੋਂ, ਅਤੇ ਵਧੇਰੇ ਖਬਰਾਂ ਦੇ ਲਈ ਤੁਸੀਂ ਸਾਡੇ ਐਪਲੀਕੇਸ਼ਨ ਦੇ ਉੱਤੇ ਡਾਊਨਲੋਡ ਕਰਕੇ ਪੋਡਕਾਸਟ ਦੇ ਜ਼ਰੀਏ ਸੁਣ ਸਕਦੇ ਹੋ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਇੰਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ,
3: 15 feature films, leke aaye main action, emotion, ate full on entertainment. Punjabi feature film Shera. 5 saal baad mudiyan Sheri, te mudiyan vi kede haalat ch. Touring, Parmeesh Verma, Sonal Chauhan, Yograj Singh, Manav Vij, ate hor vi uge kalakar. Main utthon vi mud ke, jithon koi nahi mud ke. Original direct by Fabio Sandhu, produced by Anmol Sahni. Hun vekhna na bhulyo, 15 mai ton tuhade nerle cinema ghar vich. Shera, Sona Chahida, Bharosa Chahida, Quality te buyback vi chahida. Chaleo, Delhi Jewelers, Stockland Point Cook Vikhe, jithe buy carat gold classy silver, dazzling diamonds ate gemstones. Custom jewelry thode order te ready.
4: Purana Sona buyback and exchange turant. Cash chahida, gold loan easy and safe. Repair, bullion buying, selling, sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042.
1: ਕੀ ਹੋਇਆ? ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
6: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ, ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0649-4494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।